ਜਿਹੜੀ ਹੈ ਜਾਂ ਆਲਮੀ ਤਪਸ਼ ਹੈ ਇੰਨੀ ਖਤਰਨਾਕ ਹੈ, ਤਾਂ ਫਿਰ ਬੰਦੇ ਦੇ ਮਨ ਚ ਸਵਾਲ ਉੱਠਦਾ ਵੀ ਮੈਂ ਕੀ ਕਰ ਸਕਦਾ ਨਾ, ਤੇ ਅਸੀਂ ਕੀ ਕਰ ਸਕਦੇ ਹਾਂ। ਵੀ ਇੱਕ ਤਾਂ ਸਰਕਾਰਾਂ ਨੇ ਕਰਨਾ ਹੈ, ਕੰਪਨੀਆਂ ਨੇ ਕਰਨਾ ਜਿਹਨਾਂ ਦੇ ਮਿਸ਼ਨ ਨੇ, ਤੇ ਪਰ ਮੈਂ ਕੀ ਕਰ ਸਕਦਾ। ਸੋ

0: ਸਾਡੀ ਕਨਜ਼ੰਪਸ਼ਨ ਨਾਲ ਜੁੜਿਆ ਹੋਇਆ ਜਿਹੜਾ ਸਾਡਾ ਮਿਸ਼ਨਸ ਨੇ, ਤੇ ਜਿਹੜੀ ਸਭ ਤੋਂ ਜਿਹੜੀ ਜ਼ਿਆਦਾ ਇਹਨੂੰ ਡੈਮੇਜ ਕਰਦੀ ਹੈ ਉਹ ਕਾਰਬਨ ਡਾਈਆਕਸਾਈਡ ਹੈ, ਜਿਹੜੀ ਜਿੱਥੇ ਵੀ ਧੂੰਆਂ ਬਲਦਾ ਨਿਕਲਦੀ ਹੈ, ਤੇ ਉਹਦੇ ਨਾਲ ਨਾਲ ਜਿਹੜੀ ਇੱਕ ਮੀਥੇਨ ਗੈਸ ਹੈ, ਭਾਵੇਂ ਕਿ ਉਹਦੀ ਕੁਆਂਟਿਟੀ ਬੜੀ ਘੱਟ ਹੁੰਦੀ ਹੈ, ਪਰ ਉਹ ਸਾਡੀ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਧ ਖਤਰਨਾਕ ਹੈ। ਬਈ ਉਹਦਾ ਜਿਹੜਾ ਡੈਮੇਜ ਹੁੰਦਾ ਉਹ ਕਾਰਬਨ ਡਾਈਆਕਸਾਈਡ ਨਾਲੋਂ 90 ਗੁਣਾ ਵੱਧ, 90% ਨਹੀਂ 90 ਗੁਣਾ, ਸੋ 9000% ਵੱਧ ਹੁੰਦਾ ਬਈ ਜੇ 1 ਗ੍ਰਾਮ ਕਾਰਬਨ ਡਾਈਆਕਸਾਈਡ ਹੋਵੇ ਤੇ 1 ਗ੍ਰਾਮ ਮੀਥੇਨ ਹੋਵੇ। ਤੇ ਸੋਰੀ ਉਹਦੇ ਬਾਰੇ ਮਤਲਬ ਜਿਹੜਾ ਅਸੀਂ ਮੀਥੇਨ ਬੜੀਆਂ ਥਾਵਾਂ ਤੋਂ ਨਿਕਲਦੀ ਹੈ, ਜਿਹੜੀਆਂ ਕੋਲੇ ਦੀਆਂ ਖਾਣਾਂ ਨੇ ਜਿਹੜੀਆਂ ਬੰਦ ਪਈਆਂ ਉਹਨਾਂ ਚੋਂ ਨਿਕਲਦੀ ਹੈ, ਫਿਰ ਮੀਥੇਨ ਜਿਹੜੀਆਂ ਤੁਹਾਡੇ ਆਇਲ ਦੇ ਜਿੱਥੇ ਤੇਲ ਕੱਢਦੇ ਆ ਉਹਦੇ ਜਿਹੜੇ ਬਿੱਲ ਹੁੰਦੇ ਨੇ ਪੁਰਾਣੇ ਖੂਹ ਉਹ ਬੰਦ ਪਏ ਉਹਨਾਂ ਚੋਂ ਨਿਕਲਦੀ ਹੈ, ਤੇ ਜਿਹੜੇ ਸਾਡੇ ਪੁਰਾਣੇ ਆ ਗਾਰਬੇਜ ਜਿੱਥੇ ਫੀ ਜਾਂਦਾ ਡੰਪ ਬਣਦੇ ਨੇ ਉਹਨਾਂ ਚੋਂ ਨਿਕਲਦੀ ਹੈ। ਜਿਵੇਂ ਤੁਸੀਂ ਜਿਹੜਾ ਦਿੱਲੀ ਜਦੋਂ ਆਪਾਂ ਏਅਰਪੋਰਟ ਤੋਂ ਪੰਜਾਬ ਨੂੰ ਜਾਂਦੇ ਹਾਂ ਉੱਥੇ ਇੱਕ ਹਮੇਸ਼ਾ ਹੀ ਪਿਛਲੇ 20 ਸਾਲਾਂ ਤੋਂ ਇੱਕ ਡੰਪ ਹੈ ਤੇ ਉਹ ਚੋਂ ਅੱਗ ਨਿਕਲਦੀ ਰਹਿੰਦੀ ਹੈ, ਸ਼ਾਇਦ ਉਹ ਕਹਿ ਰਹੇ ਸੀ ਹੁਣ ਰਿਮੂਵ ਕਰ ਰਿਹਾ ਪਿਛਲੇ ਕੁਝ ਮਹੀਨੇ ਪਹਿਲਾਂ, ਤੇ ਉਹ ਜਿਹੜੀ ਅੱਗ ਨਿਕਲਦੀ ਹੈ ਡੰਪ ਦੇ ਵਿੱਚੋਂ ਗਾਰਬੇਜ ਤੋਂ ਉਹਨੂੰ ਉਹ ਮੀਥੇਨ ਗੈਸ ਨੂੰ ਅੱਗ ਲੱਗੀ ਹੁੰਦੀ ਹੈ। ਸੋ ਜਿਹੜੀ ਮੀਥੇਨ ਹੈ ਤੇ ਇੱਕ ਜਿਹੜਾ ਸਾਡਾ ਸੰਬੰਧ ਹੈ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਮੀਥੇਨ ਗੈਸ ਦੇ ਨਾਲ ਉਹ ਹੈਗਾ ਜਿਹੜੀ ਸਾਡੀ ਕਿਚਨ ਦਾ ਵੇਸਟ ਹੁੰਦਾ, ਫੂਡ ਵੇਸਟ ਜਿਹਨੂੰ ਆਪਾਂ ਕਹਿੰਦੇ ਹਾਂ, ਬਚੀਆਂ ਸਬਜ਼ੀਆਂ ਜਿਹੜੇ ਪੁਰਾਣੀਆਂ ਖਰਾਬ ਹੋਈਆਂ ਚੀਜ਼ਾਂ ਖਾਣ ਵਾਲੀਆਂ ਚੀਜ਼ ਦਾਲ ਰੋਟੀ ਮੀਟ ਬਚਿਆ ਹੋਇਆ ਮੀਟ ਸਾਰਾ ਜਿਹੜਾ ਇਹ ਜਿਹੜਾ ਫੂਡ ਹੈ ਜਿਹੜਾ ਫੂਡ ਹੈ, ਤੇ ਜੇ ਅਸੀਂ ਉਹ ਫੂਡ ਨੂੰ ਗਰਭ ਚ ਪਾ ਦਿੰਦੇ ਜਿਹੜਾ ਕਿ ਆਮ ਤੌਰ ਤੇ ਲੋਕ ਕਰਦੇ ਸੀ ਜਾਂ ਹਾਲੇ ਵੀ ਕਰਦੇ ਨੇ ਬਹੁਤੇ ਥਾਂ ਤੇ, ਤੇ ਉਹ ਫਿਰ ਜਦੋਂ ਉਹ ਗਰਭ ਚਲਾ ਜਾਂਦਾ ਤੇ ਉਹਦੇ ਉੱਪਰ ਉਹ ਮਿੱਟੀ ਪਾ ਕੇ ਉਹਨੂੰ ਦੱਬ ਦਿੰਦੇ ਨੇ, ਕਿਉਂਕਿ ਉੱਥੇ ਫਿਰ ਆਕਸੀਜਨ ਨਹੀਂ ਹੁੰਦੀ, ਕਿਉਂਕਿ ਜੇ ਉਹਨੇ ਫੜਨਾ ਹੈ ਤਾਂ ਫੜਨ ਲਈ ਤੁਹਾਨੂੰ ਆਕਸੀਜਨ ਦਾ ਰਿਐਕਸ਼ਨ ਚਾਹੀਦਾ, ਤੇ ਫਿਰ ਜਿਹੜਾ ਉਹ ਜਿਹੜਾ ਫੂਡ ਹੈ ਉਹ ਜਦੋਂ ਥੱਲੇ ਗਲਦਾ ਹੈ ਤੇ ਉਹਦੇ ਵਿੱਚੋਂ ਮੀਥੇਨ ਪੈਦਾ ਹੁੰਦੀ ਹੈ, ਕਿਉਂਕਿ ਉਹਨਾਂ ਕਾਰਬਨ ਡਾਈਆਕਸਾਈਡ ਨਹੀਂ ਬਣਦੀ, ਤੇ ਕਿਉਂਕਿ ਉੱਥੇ ਉਹਨੂੰ ਆਕਸੀਜਨ ਚਾਹੀਦੀ ਹੈ ਨਾ, CO2 ਜਿਹੜਾ O2 ਹੈ ਉਹ ਆਕਸੀਜਨ ਹੈ, ਤੇ ਥੱਲੇ ਜਦੋਂ ਮਿੱਟੀ ਦੇ ਥੱਲੇ ਦੱਬਿਆ ਜਾਵੇ ਉੱਥੇ ਆਕਸੀਜਨ ਤਾਂ ਹੈ ਨਹੀਂ। ਤੇ ਸੋ ਜੇ ਅਸੀਂ ਜਿਹੜਾ ਸਾਡਾ ਖਾਣਾ ਹੈ ਵੱਖ ਵੱਖ ਸ਼ਹਿਰਾਂ 'ਚ ਵੱਖ ਵੱਖ ਪੋਲਿਸੀਜ਼ ਹੋਣਗੀਆਂ, ਕਿਵੇਂ ਤੁਹਾਡੇ ਕਿਵੇਂ ਹੁੰਦਾ ਉਹ ਤੁਸੀਂ ਪਤਾ ਕਰੋਗੇ। ਜਿੱਦਾਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਹੈ ਵੀ ਅਸੀਂ ਹਰ ਹਫ਼ਤੇ ਜਦੋਂ ਆਪਣਾ ਗਾਰਬੇਜ ਬਾਹਰ ਰੱਖੀਦਾ ਤੇ ਇੱਕ ਸਾਨੂੰ ਉਹਨੂੰ ਗ੍ਰੀਨ ਬਿਨ ਕਹਿੰਦੇ, ਅਸੀਂ ਉਹ ਹਰੇ ਰੰਗ ਦਾ ਹੁੰਦਾ, ਤੇ ਉਹਦੇ ਵਿੱਚ ਅਸੀਂ ਆਪਣਾ ਕਿਚਨ ਦਾ ਜਿਹੜਾ ਵੇਸਟ ਹੈ ਸਾਰਾ ਖਾਣੇ ਦਾ ਵੇਸਟ ਉਹ ਉਹ 'ਚ ਪਾ ਦੇਈਦਾ, ਉਹ ਫਿਰ ਸਿਟੀ ਵਾਲੇ ਲਿਜਾ ਕੇ ਉਹਨੂੰ ਉਹ ਗਾਰਬੇਜ 'ਚ ਨਹੀਂ ਪਾਉਂਦੇ, ਉਹਨੂੰ ਕੰਪੋਸਟ ਕਰਦੇ ਉਹਦਾ ਢੇਰ ਬਣਾਉਂਦੇ ਜਿਹਨੂੰ ਆਪਾਂ ਕਹਿੰਦਾ, ਉਹ 'ਚ ਵਾਰਮ ਛੱਡ ਕੇ ਉਹ 'ਚ ਹੋਰ ਬੈਕਟੀਰੀਆ ਪਾ ਕੇ ਤੇ ਉਹਨੂੰ ਬਣਾ ਕੇ ਫਿਰ ਜਿਹੜੇ ਸਿਟੀ ਦੇ ਆਪਣੇ ਪਲਾਂਟ ਲੱਗੇ ਹੋਏ ਨੇ ਬੂਟੇ ਲੱਗੇ ਹੋਏ ਨੇ ਸਿਟੀ ਦੇ ਆਪਣੇ ਗਾਰਡਨਸ ਨੇ ਉੱਥੇ ਵਰਤਦੇ ਆ, ਉਹ ਵੇਚਦੇ ਵੀ ਆ, ਤੁਸੀਂ ਵੀ ਜਾ ਕੇ ਲਿਆ ਸਕਦੇ ਹੋ ਉੱਥੋਂ ਜਿਹੜੀ ਢੇਰ ਬਣਿਆ ਹੋਇਆ ਖਾਦ ਬਣੀ ਹੋਈ ਹੈ। ਤੇ ਜੇ ਅਸੀਂ ਆਪਣੇ ਮੰਨ ਲਓ ਆਪਾਂ ਇਹ ਦੱਸਣ ਲਈ ਵੀ ਇਹ ਕਿੰਨਾ ਖਤਰਨਾਕ ਹੈ ਉਹਨੂੰ ਗਰਭ ਵਿੱਚ ਪਾਉਣਾ, ਜੇ ਅਸੀਂ 5 ਕਿਲੋ ਆਪਣੀ ਕਿਚਨ ਦਾ ਜਿਹੜਾ ਪੁਰਾਣਾ ਫੂਡ ਹੈ ਉਹ ਅਸੀਂ ਉਹਨੂੰ ਕੰਪੋਸਟ ਨਾ ਪਾਈਏ, ਅਸੀਂ ਉਹਨੂੰ ਧਰਤੀ 'ਚ ਦੱਬ ਦਈਏ ਤੇ ਉਹਦੇ 'ਚ ਮੀਥੇਨ ਬਣੇ, ਜਿੰਨਾ 5 ਕਿਲੋ ਸਾਡਾ ਪੁਰਾਣਾ ਫੂਡ ਖਰਾਬ ਹੋਣ 'ਚ ਮੀਥੇਨ ਬਣ ਕੇ ਜਿੰਨਾ ਨੁਕਸਾਨ ਉਹਨੇ ਸਾਡੇ ਕਲਾਈਮੇਟ ਨੂੰ ਕਰਨਾ, ਜਿੰਨਾ ਨੁਕਸਾਨ ਉਹਨੇ ਸਾਡੇ ਜਲਵਾਯੂ ਤਬਦੀਲੀ ਨੂੰ ਕਰਨਾ ਉਹ ਓਨਾ ਹੀ ਆ ਜਿੰਨਾ ਇੱਕ ਐਵਰੇਜ ਕਾਰ 100 ਕਿਲੋਮੀਟਰ ਚੱਲਣ ਤੋਂ ਬਾਅਦ ਕਰਦੀ ਹੈ
1: ਜੀ।
0: 5 ਕਿਲੋ ਹਾਂ, ਹੁਣ ਦੇਖੋ ਆਪਣੇ ਪਿੰਡ ਘਰਾਂ ਦੇ ਵਿੱਚ ਖਾਸ ਕਰਕੇ ਆਪਾਂ ਜਿਹੜੇ ਇੰਡੀਆ ਪਾਕਿਸਤਾਨ ਵਗੈਰਾ ਤੋਂ ਆਏ ਬੰਗਲਾਦੇਸ਼ ਤੋਂ, ਤੇ ਸਾਡੇ ਤਾਂ ਘਰਾਂ ਦੇ ਵਿੱਚ ਅਸੀਂ ਸਾਰਾ ਕੁਛ ਸਕਰੈਚ ਤੋਂ ਬਣਾਉਂਦੇ ਹਾਂ ਨਾ, ਸਾਡੇ ਅਸੀਂ ਕੋਈ ਫੈਕਟਰੀ ਦੀ ਬਣੀ ਹੋਈ ਚੀਜ਼ ਨਹੀਂ ਹੈ, ਰੋਟੀ ਤੁਸੀਂ ਆਟੇ ਤੋਂ ਬਣਾਉਂਦੇ ਹੋ, ਤੁਹਾਡੇ ਮਿਲਕ ਬਹੁਤ ਦੁੱਧ ਵਰਤ ਹੁੰਦਾ ਦਹੀਂ ਦੇ ਰੂਪ 'ਚ, ਸੋ ਸਬਜ਼ੀਆਂ ਅਸੀਂ ਬਹੁਤ ਬਣਾਉਂਦੇ ਹਾਂ, ਅਤੇ ਸਬਜ਼ੀਆਂ ਜਿਹੜੀਆਂ ਤੁਸੀਂ ਗੋਭੀ ਬਣਾਈ ਉਹ 'ਚੋਂ 1/2 ਕਿਲੋ ਅੱਧਾ ਭਾਰ ਤਾਂ ਜਿਹੜਾ ਗੋਭੀ ਦੇ ਡੰਡਲ ਨਿਕਲ ਜਾਂਦੇ ਆ, ਸੋ ਸਾਡੇ ਕਿਚਨ ਦਾ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ ਨਾ, ਅਤੇ ਸਬਜ਼ੀਆਂ ਦੇ ਛਿਲਕੇ ਨੇ ਜਿਹੜੇ ਬਚੀਆਂ ਹੋਈਆਂ, ਕੋਈ ਬਚ ਗਈ ਕੋਈ ਜੂਠੀ ਛੱਡੀ ਜਿਹੜੀ ਹੈ, ਤੇ ਸੋ 5 ਕਿਲੋ ਤਾਂ ਸਾਡੇ ਬੜਾ ਆਮ ਹੀ ਹੋ ਜਾਂਦਾ, ਆਮ ਘਰ ਦੇ ਵਿੱਚ ਇਹ ਤੁਹਾਡਾ ਤੁਸੀਂ ਕਰ ਲਓ।

0: ਵੀ ਜੇ 4 ਬੈਗ ਵੀ ਹੋ ਗਏ 5 ਬੈਗ ਵੀ ਹੋ ਗਏ ਤੁਹਾਡਾ 20-25 ਕਿਲੋ ਤੱਕ ਕਿਚਨ ਦਾ ਵੇਸਟ ਹੋ ਜਾਂਦਾ ਜਿਹਦੇ ਘਰ 'ਚ 5-6 ਫੈਮਿਲੀ ਮੈਂਬਰ ਰਹਿੰਦੇ ਨੇ, ਬੱਚੇ ਨੇ, ਬਜ਼ੁਰਗ ਨੇ। ਸੋ ਤੁਸੀਂ ਵੇਖ ਲਓ ਵੀ ਜੇ ਤੁਸੀਂ ਉਹਨੂੰ ਘਰ ਵਿੱਚ ਜਾਣ ਤੋਂ ਰੋਕ ਲਓ ਤੇ 25 ਕਿਲੋ ਨੂੰ, ਤੇ ਤੁਸੀਂ ਉਹਨੂੰ ਕੰਪੋਸਟ 'ਤੇ ਡਾਇਵਰਟ ਕਰ ਦਿਓ ਜਿੱਥੇ ਵੀ ਤੁਹਾਡੇ ਅਵੇਲੇਬਲ ਹੈ, ਤੇ ਉਹ 500 ਕਿਲੋਮੀਟਰ, ਇਹ ਆਪਾਂ 1 ਹਫ਼ਤੇ ਦੀ ਗੱਲ ਕਰ ਰਹੇ ਹਾਂ, ਤਾਂ 500 ਕਿਲੋਮੀਟਰ ਜਿਹੜੀ ਕਾਰ ਚੱਲਣ ਦਾ ਡੈਮੇਜ ਹੈ ਉਹਦੇ ਬਰਾਬਰ ਦਾ ਡੈਮੇਜ ਤੁਸੀਂ ਰੋਕ ਲਿਆ। ਤੇ ਆਮ ਤੌਰ 'ਤੇ ਅਸੀਂ ਆਪਣੀ ਕਾਰ ਨੂੰ 500 ਕਿਲੋਮੀਟਰ ਨਹੀਂ ਚਲਾਉਂਦੇ। ਸੋ ਜੇ ਤੁਹਾਡੇ ਕੋਲ ਡੀਜ਼ਲ ਵਾਲੀ ਪੈਟਰੋਲ ਵਾਲੀ ਕਾਰ ਹੈ ਤੇ ਤੁਸੀਂ ਉਹਨੂੰ ਸੋਚ ਰਹੇ ਹੋ ਇਲੈਕਟ੍ਰਿਕ ਲੈਣ ਬਾਰੇ, ਔਰ ਸੋਚਣਾ ਚਾਹੀਦਾ, ਪਰ ਕਾਰ ਲੈਣਾ ਵੱਡੀ ਚੀਜ਼ ਹੈ, ਟਾਈਮ ਲੱਗਦਾ, ਰਕਮ ਵੱਡੀ ਚਾਹੀਦੀ ਹੈ। ਪਰ ਜੇ ਤੁਸੀਂ ਆਪਣੇ ਕਿਚਨ ਵੇਸਟ ਨੂੰ ਹੀ ਗਾਰਬੇਜ ਜਾਣ ਤੋਂ ਰੋਕ ਕੇ ਤੁਸੀਂ ਉਹਨੂੰ ਕੰਪੋਸਟ ਲੈ ਜਾਓ ਤੇ ਤੁਸੀਂ ਆਪਣੀ ਕਾਰ ਵੱਲੋਂ ਵਾਤਾਵਰਣ ਦੇ ਕੀਤੇ ਨੁਕਸਾਨ ਤੋਂ ਕਈ ਗੁਣਾ ਵੱਧ ਤੁਸੀਂ ਉਹਦਾ ਫਾਇਦਾ ਕਰ ਸਕਦੇ।
1: ਗੁੱਡ
0: ਨਾ। ਹਾਂ, ਤੁਸੀਂ ਜੇ ਸੋਚ ਲਓ ਵੀ ਜੇ ਤੁਹਾਡੇ ਕੋਲ ਇੱਕ ਆਪਸ਼ਨ ਆ ਵੀ ਤੁਸੀਂ ਕਿਚਨ ਦੇ ਵੇਸਟ ਨੂੰ ਕਰਨਾ ਜਿੱਥੇ ਤੁਹਾਡਾ ਕੋਲ ਬੜਾ ਪੈਸਾ ਨਹੀਂ ਲੱਗਦਾ, ਤੇ ਜਦੋਂ ਸਿਟੀ ਵਾਲੇ ਲੈ ਕੇ ਜਾਂਦੇ ਨੇ ਫਿਰ ਤਾਂ ਕੁਛ ਵੀ ਨਹੀਂ ਲੱਗਦਾ, ਜੇ ਤੁਸੀਂ ਆਪਣੇ ਘਰ ਦੇ ਪਿੱਛੇ ਕੰਪੋਸਟ ਬਣਾਉਣਾ ਆ ਤੁਹਾਨੂੰ ਜਿਹੜਾ ਪਲਾਸਟਿਕ ਦੇ ਹੁੰਦੇ ਉਹ ਲੈਣਾ ਪਏਗਾ। ਤੇ ਸੋ ਇੱਕ ਪਾਸੇ ਤੁਸੀਂ ਵਾਤਾਵਰਨ ਨੂੰ ਬਚਾਉਣ ਲਈ ਆਪਣੇ ਘਰ ਦਾ 20-25 ਕਿਲੋ ਜਿਹੜਾ ਤੁਹਾਡਾ ਹਫ਼ਤੇ ਦਾ ਫੂਡ ਵੇਸਟ ਹੈ ਉਹਨੂੰ ਡਾਇਵਰਟ ਕਰ ਦਿਓ, ਤੇ ਜਾਂ ਤੁਸੀਂ ਜਿਹੜੀ ਕਾਰ ਹੈ ਜਿਹੜੀ 500 ਕਿਲੋਮੀਟਰ ਚੱਲਣੀ ਉਹਨੂੰ ਇਲੈਕਟ੍ਰਿਕ ਕਰ ਲਓ। ਤੇ ਸੋ ਕਈ ਵਾਰੀ ਅਸੀਂ ਨਾ ਬਾਈ ਜੀ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਗੱਲਾਂ ਕਰਦੇ ਹਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਕਿੰਨੇ ਲੱਖ ਮਿਲੀਅਨ ਬਿਲੀਅਨ ਟਨ, ਤੇ ਕਈ ਵਾਰੀ ਸਾਨੂੰ ਫਿਰ ਉਹਦਾ ਨਾ ਨੁਕਸਾਨ ਹੋ ਜਾਂਦਾ ਕਿ ਅਸੀਂ ਸੋਚਦੇ ਵੀ ਇਹ ਤਾਂ ਸਾਡੀ ਵਿੱਤ ਤੋਂ ਬਾਹਰ ਹੈ, ਇਹ ਮੇਰੇ ਮੈਂ ਨਹੀਂ ਕਰ ਸਕਦਾ, ਇੱਕ ਸਧਾਰਨ ਬੰਦਾ ਇਹਦੇ ਬਾਰੇ ਤਾਂ ਸਰਕਾਰਾਂ ਜਾਂ ਵੱਡੀਆਂ ਕੰਪਨੀਆਂ ਕਰ ਸਕਦੀਆਂ ਨੇ, ਤੇ ਉਹਦਾ ਨੁਕਸਾਨ ਹੁੰਦਾ। ਤੇ ਇਹ ਸਾਰਾ ਕੁਛ ਜਿਹੜਾ ਜੁੜਿਆ ਹੋਇਆ ਇਹਦੇ ਵਿੱਚ ਜਿਹੜੀ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਜਿਉਂਦੇ ਹਾਂ ਉਹਦੇ ਨਾਲ ਜਿਹੜੇ ਜੁੜੇ ਹੋਏ ਨੇ ਸਿੰਪਲ ਸਟੈਪ ਨੇ ਜਿਵੇਂ ਕਿਚਨ ਦਾ, ਤੇ ਉਹਦਾ ਵੀ ਬੜਾ ਵੱਡਾ ਹਿੱਸਾ।
1: ਸੋ ਆਪਾਂ ਵੀ ਆਪੋ ਆਪਣੇ ਪੱਧਰ ਦੇ ਉੱਤੇ ਘਰੋਂ ਘਰੀ ਬਥੇਰਾ ਕੁਛ ਕਰ ਸਕਦੇ ਹੁੰਦੇ ਹਾਂ। ਕੌਂਸਲਾਂ ਦੇ ਵੱਲੋਂ ਸਾਨੂੰ ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਵੀ ਜਾਂਦੀਆਂ ਨੇ, ਪਰ ਆਪਾਂ ਸਿਰਫ ਆਪਣਾ ਥੋੜ੍ਹਾ ਸਮਾਂ ਬਿਤਾਉਂਦੇ ਹਾਂ, ਬਚਾਉਂਦੇ ਹਾਂ, ਜਾਂ ਫਿਰ ਅਣਗਹਿਲੀ ਕਰਦੇ ਹਾਂ, ਜਾਂ ਫਿਰ ਇੱਦਾਂ ਕਹਿ ਲਓ ਵੀ ਲੈਕ ਆਫ ਨੌਲੇਜ, ਸਾਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਇਹ ਵੀ ਕਰ ਸਕਦੇ ਹਾਂ ਜਾਂ ਇਹ ਆਪਾਂ ਕਿਉਂ ਕਰ ਰਹੇ ਹਾਂ। ਸੋ ਜਿੱਦਾਂ ਤੁਸੀਂ ਦੱਸਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹਰਾ ਬਿੰਨ ਜਿਹੜਾ ਉਹ ਮਿਲਦਾ ਨਾਲ, ਉਹਦੇ ਵਿੱਚ ਤੁਸੀਂ ਗ੍ਰੀਨ ਵੱਖਰਾ ਪਾਉਣਾ ਹੁੰਦਾ, ਅਤੇ ਜਿਹੜੇ ਪਾਸੇ ਤੁਸੀਂ ਇਸ਼ਾਰਾ ਕੀਤਾ ਕਿ ਹੁਣ ਜਿਹੜਾ ਸਾਡੇ ਘਰ ਦਾ ਗਿੱਲਾ ਕੂੜਾ ਵਾ, ਕੋਈ ਸਬਜ਼ੀਆਂ ਦੇ ਛਿਲਕੇ ਨੇ, ਫਲਾਂ ਫਰੂਟਾਂ ਦੇ ਕੋਈ ਛਿਲਕੇ ਨੇ, ਜਾਂ ਫਿਰ ਹੋਰ ਜੋ ਵੀ ਆਪਾਂ ਖਾਂਦੇ ਪੀਂਦੇ ਹਾਂ ਜਿਹੜਾ ਕਿ ਕੱਚਾ ਵਾ ਅਤੇ ਗਿੱਲਾ ਵਾ, ਇਹ ਨਹੀਂ ਕਿ ਬਣੀ ਸਬਜ਼ੀ ਬਣੇ ਛੋਲੇ ਵਿੱਚ ਪਾ ਦਈਏ, ਉਹ ਸਾਰਾ ਜਿਹੜਾ ਵਾ ਹਰਿਆ ਸਮਾਨ ਆ ਉਹਦਾ ਆਪਾਂ ਫਿਰ ਖਾਦ ਬਣਾ ਸਕਦੇ ਹਾਂ। ਸੋ ਉਹਦੇ ਨਾਲ ਵੀ ਤਾਂ ਸਾਡਾ ਖਰਚਾ ਬਚਦਾ। ਮੈਂ ਖੁਦ ਇਹ ਐਕਸਪੀਰੀਅੰਸ ਕੀਤਾ ਜੀ, ਜਿਹੜਾ ਆਪਾਂ ਆਪ ਘਰ ਜਿਹੜਾ ਸਬਜ਼ੀਆਂ ਦਾ ਆਪਾਂ ਜਾਂ ਫਿਰ ਹੋਰ ਜਿਹੜੀਆਂ ਅਖਬਾਰਾਂ ਹੋ ਗਈਆਂ, ਗੱਤੇ ਹੋ ਗਏ, ਇਹ ਸਾਰਾ ਕੁਛ ਜਿਹੜਾ ਜਾਂ ਫਿਰ ਪੱਤੇ ਪੁੱਤੇ ਉਹ ਸਾਰਾ ਕੁਛ ਐਵੇਂ ਡੰਪ ਦੇ ਵਿੱਚ ਸੁੱਟਣ ਦੇ ਨਾਲੋਂ ਜਦੋਂ ਆਪਾਂ ਉਹਦੀ ਖਾਦ ਬਣਾਉਂਦੇ ਆਪਾਂ, ਤਾਂ ਲਗਭਗ ਮੈਂ ਇਹ ਵੇਖਿਆ ਕਿ 3 ਗੁਣਾ ਸਾਡਾ ਜਿਹੜਾ ਵੇਸਟ ਵਾਲਾ ਬਿੰਨ ਆ ਜਿਹ 'ਚ ਆਪਾਂ ਗਾਰਬੇਜ ਸੁੱਟਦੇ ਹਾਂ ਉਹ ਖਾਲੀ ਜਾਣ ਲੱਗ ਪਿਆ। ਯਾਨੀ ਕਿ ਇੰਨਾ ਜ਼ਿਆਦਾ ਉਹਦੇ ਵਿੱਚ ਇਹ ਰਸੋਈ ਵਾਲਾ ਸਮਾਨ ਜਾ ਰਿਹਾ ਸੀ ਜਿਹੜਾ ਕਿ ਹੁਣ ਖਾਦ ਦੇ ਵਿੱਚ ਕਨਵਰਟ ਹੋ ਗਿਆ, ਜਾਂ ਤੁਸੀਂ ਕੰਪੋਸਟਿੰਗ ਦੇ ਵਿੱਚ ਕਰ ਸਕਦੇ ਹੋ, ਅਤੇ ਉਹਦੇ ਨਾਲ ਜਿਹੜੀ ਇਹ ਨਹੀਂ ਕਿ ਵਾਤਾਵਰਣ ਦਾ ਚਲੋ ਜਿਹੜਾ ਤੁਸੀਂ ਫਾਇਦਾ ਦੱਸ ਰਹੇ ਹੋ ਉਸ ਤੋਂ ਬਲਹਿਦਾ ਜਿਹੜੀ ਘਰੇਲੂ ਤੁਹਾਡੀ ਖਾਦ ਬਣ ਜਾਂਦੀ ਆ ਉਹ ਤੁਹਾਨੂੰ ਬਾਜ਼ਾਰੋਂ ਲਿਆਉਣੀ ਨਹੀਂ ਪੈਂਦੀ। ਅਤੇ ਖਾਦਾਂ 'ਤੇ ਇੱਥੇ ਆਪਾਂ ਵੇਖੀਏ ਕਿ ਸਾਨੂੰ ਹਰ ਹਫ਼ਤੇ ਹਰ 2 ਹਫ਼ਤੇ ਬਾਅਦ ਕੁਛ ਨਾ ਕੁਛ ਪਾਉਣਾ ਹੀ ਪੈਂਦਾ, ਮਿੱਟੀ ਦੇ ਵਿੱਚ ਉੱਦਾਂ ਤਾਂ ਕੁਛ ਨਿਕਲਦਾ ਵੀ ਨਹੀਂ ਆ, ਸੋ ਇਹ ਵੀ ਇੱਕ ਵੱਡਾ ਫਾਇਦਾ।
0: ਹਾਂਜੀ ਹਾਂਜੀ ਬਿਲਕੁਲ, ਤੁਸੀਂ ਜਿਵੇਂ ਠੀਕ ਕਿਹਾ, ਅਤੇ ਕਈ ਵਾਰੀ ਅਸੀਂ ਛੋਟੀਆਂ ਗੱਲਾਂ ਨੂੰ ਉਨੀ ਮਹੱਤਤਾ ਨਹੀਂ ਦਿੰਦੇ, ਅਤੇ ਇਹ ਸਾਨੂੰ ਕਰਨਾ ਚਾਹੀਦਾ। ਜਿਵੇਂ ਤੁਸੀਂ ਦੱਸਿਆ ਵੀ ਸਿਟੀ ਵਾਲੇ ਲਿਜਾਂਦੇ ਨੇ, ਉਹ ਤਾਂ ਸਾਡਾ ਕੋਈ ਧੇਲਾ ਵੀ ਨਹੀਂ ਲੱਗਦਾ, ਅਤੇ ਸਾਡੇ ਵੀ ਇੱਥੇ ਲੈ ਕੇ ਜਾਂਦੇ ਨੇ, ਪਰ ਇਹਦੇ ਬਾਵਜੂਦ ਵੀ ਸਰਕਾਰਾਂ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸਾਡੀ ਸਟੇਟ 'ਤੇ ਕੋਈ, ਮੈਂ ਕਹਾਂਗਾ ਵੀ ਕੋਈ 20% ਘਰ ਨੇ ਜਿਹੜੇ ਹਾਲੇ ਵੀ ਗ੍ਰੀਨ ਬਿਨ ਨਹੀਂ ਬਾਹਰ ਰੱਖਦੇ, ਉਹਨਾਂ ਦੇ ਜਿਸ ਦਿਨ ਹੁੰਦਾ ਉਹ ਨਹੀਂ, ਇਕੱਲਾ ਗਾਰਬੇਜ ਹੀ ਪਿਆ ਹੁੰਦਾ। ਅਤੇ ਤੁਸੀਂ ਗਾਰਬੇਜ ਦੀ ਗੱਲ ਕੀਤੀ, ਸਾਡੇ ਵੀ ਜਿਹੜਾ ਸਾਡੇ ਗਾਰਬੇਜ ਸਾਡੇ ਜਿਹੜਾ ਗ੍ਰੀਨ ਬਿਨ ਹੈ ਉਹ ਹਰ ਹਫ਼ਤੇ ਜਾਂਦਾ, ਅਤੇ 1 ਹਫ਼ਤੇ ਉਹ ਰੀਸਾਈਕਲਿੰਗ ਵਾਲਾ ਲੈ ਕੇ ਜਾਂਦੇ, ਉਹਦੇ ਫਿਰ ਉਹਨੂੰ ਬਲੂ ਬਿਨ ਕਹਿੰਦੇ ਆ, ਅਤੇ ਇਹ ਫਿਰ 1 ਹਫ਼ਤੇ ਉਹ ਗਾਰਬੇਜ ਲੈ ਕੇ ਜਾਂਦੇ ਆ। ਸਾਡਾ ਜਿਹੜਾ ਗਾਰਬੇਜ ਵਾਲਾ ਜਿਹੜਾ 15 ਦਿਨ ਵੱਲ ਜਾਂਦਾ, ਉਹ ਤਕਰੀਬਨ ਖਾਲੀ ਹੁੰਦਾ, ਉਹ ਚ ਹੋ ਸਕਦਾ ਛੋਟਾ ਜਿਹਾ ਕਿਤੇ ਕੋਈ ਮਾੜਾ ਮੋਟੀ ਚੀਜ਼ ਹੋਵੇ, ਅਦਰਵਾਈਜ਼ ਉਹ ਖਾਲੀ ਰਹਿੰਦਾ। ਸੋ ਇਹਦਾ ਮਤਲਬ ਬਹੁਤੀਆਂ ਚੀਜ਼ਾਂ ਜਿਹੜੀਆਂ ਸਾਡੇ ਘਰਾਂ 'ਚ ਨੇ ਉਹਨੂੰ ਅਸੀਂ ਗ੍ਰੀਨ ਬਿਨ ਜਾਂ ਬਲੂ ਬਿਨ 'ਚ ਰੀਸਾਈਕਲ ਕਰਕੇ ਜਾਂ ਕੰਪੋਸਟ 'ਚ ਪਾ ਸਕਦੇ ਹਾਂ, ਅਤੇ ਉਹਦਾ ਬੜਾ ਵੱਡਾ ਫਰਕ ਪੈਂਦਾ। ਅਤੇ ਸੋ ਤੁਸੀਂ ਇਹੀ ਨਹੀਂ ਤੁਸੀਂ ਆਪ ਕਰੋ, ਤੁਸੀਂ ਇਹ ਗੱਲ ਆਪਣੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ, ਪਰਿਵਾਰ ਵਾਲੇ ਨੇ, ਤੁਹਾਡੇ ਗੁਆਂਢੀ ਨੇ, ਤੁਹਾਡੇ ਦੋਸਤ ਨੇ, ਤੁਸੀਂ ਉਹਨਾਂ ਨਾਲ ਵੀ ਗਾਹੇ ਵਗਾਹੇ ਗੱਲ ਕਰਕੇ ਵੀ ਤੁਹਾਨੂੰ ਇਹ ਕਰਨਾ ਚਾਹੀਦਾ, ਔਰ ਇਹਦੇ 'ਤੇ ਕੋਈ ਮੁੱਲ ਨਹੀਂ ਲੱਗਦਾ। ਸਿਰਫ ਤੁਸੀਂ ਧਿਆਨ ਹੀ ਰੱਖਣਾ ਵੀ ਕਿਹੜੀ ਚੀਜ਼ ਨੂੰ ਗਾਰਬੇਜ ਪਾਉਣਾ ਅਤੇ ਕਿਹੜੀ ਚੀਜ਼ ਨੂੰ ਹੋਰ ਪਾਸੇ ਰੱਖਣਾ, ਤਾਂ ਕਿ ਉਹ ਜਿਹੜੀ ਆ ਆਪਣੀ ਪ੍ਰੋਪਰ ਥਾਂ 'ਤੇ ਜਾ ਸਕੇ। ਸੋ ਇਹ ਜਿਹੜਾ ਸਾਨੂੰ, ਹਾਂ ਮੈਂ ਤੈਨੂੰ ਥੋੜ੍ਹੀ ਜਿਹੀ ਮਿਸਾਲ ਦਿੰਦਾ ਵੀ ਮੈਂ ਮੇਰਾ ਔਫਿਸ ਹੈ ਜੀ ਉਹ 20 ਸਾਲ ਹੋ ਗਏ, ਹਾਂ 20 ਸਾਲ ਹੋ ਗਏ ਮੇਰਾ ਔਫਿਸ ਨੂੰ, ਮੇਰਾ ਲਾਇਰ ਦਾ ਔਫਿਸ ਹੈ। ਅਤੇ ਕਿਉਂਕਿ ਕਮਰਸ਼ੀਅਲ ਬਿਲਡਿੰਗਾਂ 'ਚ ਇਹ ਜਿਹੜਾ ਗ੍ਰੀਨ ਹੁੰਦਾ ਬਿਨ ਨਹੀਂ ਹੁੰਦਾ, ਅਤੇ ਮੈਂ ਉੱਥੇ ਗ੍ਰੀਨ ਬਿਨ ਲਾਇਆ ਹੋਇਆ, ਸਾਡੇ 10-12 ਇੰਪਲੋਈ ਨੇ, ਅਤੇ ਮੈਂ ਉਹਨੂੰ ਕੱਢ ਕੇ ਲਿਆ ਕੇ ਹਰ ਹਫ਼ਤੇ ਆਪਣੇ ਘਰ ਲਿਆਉਣਾ, ਘਰ ਲਿਆ ਕੇ ਮੈਂ ਜਿਹੜਾ ਸਾਡੇ ਗ੍ਰੀਨ ਬਿਨ ਆ ਮੈਂ ਉਹਦੇ 'ਚ ਪਾ ਦਿੰਦਾ, ਅਤੇ ਮੈਨੂੰ ਇਹ ਕੰਮ ਕਰਦੇ ਨੂੰ 20 ਸਾਲ ਹੋ ਗਏ। ਸੋ ਤੁਸੀਂ ਵੀ ਜਿਹੜਾ ਇਹ ਆਪਣਾ ਠੀਕ ਕਰਨ ਤੋਂ ਬਾਅਦ ਹੁਣ ਤੁਸੀਂ ਇਮੈਜਿਨ ਕਰੋ ਵੀ ਜੇ ਤੁਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਵੀ ਲਾ ਦਿੱਤਾ, ਅਤੇ ਉਹਦਾ 20 ਕਿਲੋ ਗ੍ਰੀਨ ਬਿਨ ਜਿਹੜਾ ਸੀ ਬਣਨ ਜਾਣ ਲੱਗ ਪਿਆ ਗਾਰਬੇਜ ਤੋਂ ਬਜਾਏ, ਤੁਸੀਂ ਉਹਨਾਂ ਦੀ 400 ਕਿਲੋਮੀਟਰ ਦੀ ਕਾਰ ਦਾ ਨੁਕਸਾਨ ਹੁੰਦਾ ਉਹ ਬਚਾ ਲਿਆ। ਜੇ ਉਹ ਕਾਰ ਚਲਾਉਂਦੇ ਆ 400 ਕਿਲੋਮੀਟਰ, ਤੁਸੀਂ ਇਹ ਮੰਨ ਲਓ ਵੀ ਉਹਨਾਂ ਦੀ ਕਾਰ ਜਿਹੜੀ ਆ ਹੁਣ ਉਹ ਇਲੈਕਟ੍ਰਿਕ ਬਣ ਗਈ, ਕਿਉਂਕਿ ਤੁਸੀਂ ਉਹਨਾਂ ਦਾ ਬਚਾਅ ਪਹਿਲਾਂ ਹੀ ਕਰ ਲਿਆ ਇਲੈਕਟ੍ਰਿਕ ਕਾਰ ਲੈਣ ਤੋਂ ਪਹਿਲਾਂ ਹੀ। ਸੋ ਇਹ ਜਿਹੜਾ ਸਾਨੂੰ ਇਹਦੇ ਵਿੱਚ, ਅਤੇ ਤੁਸੀਂ ਆਪਣੀ ਜਿਹੜੇ ਤੁਹਾਡੇ ਆਂਢੀ ਗੁਆਂਢੀ ਨਹੀਂ ਰੱਖਦੇ ਉਹਨਾਂ ਨਾਲ ਗੱਲ ਚਲਾ ਸਕਦੇ ਹੋ। ਤੁਸੀਂ ਜੇ ਤੁਹਾਨੂੰ ਲੱਗਦਾ ਵੀ ਹਾਲੇ ਬਹੁਤ ਲੋਕ ਨੇ ਜਿਹੜੇ ਨਹੀਂ ਇਹਦੇ ਬਾਰੇ ਤੁਹਾਡੇ ਸ਼ਹਿਰ ਦੇ ਵਿੱਚ ਨਹੀਂ ਰੱਖਦੇ, ਤੁਸੀਂ ਆਪਣੇ ਜਿਹੜੇ ਸਿਟੀ ਵਾਲੇ ਨੇ ਉਹਨਾਂ ਨੂੰ ਲਿਖੋ ਵੀ ਮੈਨੂੰ, ਮੈਂ ਦੇਖਿਆ ਵੀ ਆਪਣੀ ਸਟਰੀਟ 'ਤੇ ਜਾਂ ਆਪਣੇ ਸ਼ਹਿਰ 'ਚ ਬਹੁਤੇ ਲੋਕ ਗ੍ਰੀਨ ਬਿਨ ਨਹੀਂ ਵਰਤਦੇ, ਉਹਨਾਂ ਨੂੰ ਕਹੋ ਉਹ ਆਪਣੀਆਂ ਪੋਲਿਸੀਆਂ ਬਦਲਣ, ਜਿਵੇਂ ਕਿ ਉਹ ਦੇਖਣ ਜਿੱਥੇ ਵੀ ਕੈਨੇਡਾ ਦੇ ਕਈ ਸ਼ਹਿਰਾਂ 'ਚ ਆ ਉਹ ਰੈਂਡਮ ਆਉਂਦੇ ਨੇ, ਉਹ ਦੇਖਦੇ ਆ ਵੀ ਤੁਸੀਂ ਆਪਣਾ ਗ੍ਰੀਨ ਬਿਨ ਬਾਹਰ ਰੱਖਿਆ ਕਿ ਨਹੀਂ ਰੱਖਿਆ, ਜੇ ਨਹੀਂ ਰੱਖਿਆ ਤਾਂ ਫਿਰ ਤੁਹਾਡੇ ਗਾਰਬੇਜ 'ਚ ਦੇਖਦੇ ਆ ਵੀ ਤੁਸੀਂ ਉਹ ਕਿਚਨ ਦਾ ਵੇਸਟ ਉਹਦੇ ਵਿੱਚ ਨਹੀਂ ਪਾਇਆ, ਜੇ ਤੁਸੀਂ ਉਹ 'ਚ ਪਾਇਆ ਹੋਇਆ ਤਾਂ ਉਹ ਤੁਹਾਨੂੰ 1 ਜਾਂ 2 ਵਾਰਨਿੰਗ ਦਿੰਦੇ ਆ, ਅਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਉਹ ਜੁਰਮਾਨਾ ਕਰ ਦਿੰਦੇ ਆ
1: ਓਕੇ
0: ਵੀ ਤੁਸੀਂ ਇਹਨੂੰ ਨਹੀਂ ਵਰਤਿਆ। ਸੋ ਤੁਸੀਂ ਵੀ ਇੱਦਾਂ ਦਾ ਜਿਹੜਾ ਆ ਤੁਸੀਂ ਆਪਣੇ ਸਿਟੀ ਦੇ ਕੌਂਸਲਰ ਦੇ ਨਾਲ ਜਾਂ ਜੋ ਵੀ ਤੁਹਾਡਾ ਉਹ ਹੈ ਉਹਦੇ ਨਾਲ ਮਿਲ ਕੇ ਉਹਨਾਂ ਨੂੰ ਕਹੋ ਵੀ ਇਹ ਸਿਰਫ ਇੰਨਾ ਹੀ ਨਹੀਂ ਕਿ ਉਹਨਾਂ ਨੇ ਗ੍ਰੀਨ ਬਿਨ ਦੇਣਾ, ਉਹਨਾਂ ਨੇ ਸਗੋਂ ਆਪਣੇ ਸੋਸ਼ਲ ਮੀਡੀਆ ਰਾਹੀਂ ਹੋਰ ਜਿਹੜੇ ਟੂਲਸ ਨੇ ਐਡਵੋਕੇਸੀ ਦੇ ਲੋਕਾਂ ਤੱਕ ਪਹੁੰਚ ਕੇ ਵੀ ਇਹ ਕਿੰਨਾ ਜ਼ਰੂਰੀ ਹੈ ਅਤੇ ਕਿੰਨਾ ਆਸਾਨ ਹੈ ਇਹਨੂੰ ਕਰਨਾ, ਉਹ ਉਹਨੂੰ ਸਿਟੀ ਨੂੰ ਕਹੋ ਵੀ ਉਹਨੂੰ ਹੋਰ ਜ਼ਿਆਦਾ ਇਹਨੂੰ ਕਾ ਪੁਸ਼ ਕਰਨ।
1: ਨਹੀਂ ਇਹ ਕਰ ਰਹੇ ਨੇ ਔਲਰੇਡੀ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਅਲੱਗ ਅਲੱਗ ਜਿਹੜੀਆਂ ਕੌਂਸਲ ਨੇ ਕਾਫੀ ਇਸ ਚੀਜ਼ ਨੂੰ ਲੈ ਕੇ ਕਾਫੀ ਸਤਰਕ ਨੇ, ਹੋਰ ਵੀ ਕਈ ਤਰ੍ਹਾਂ ਦੇ ਮਾਪਦੰਡ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਨੇ ਇੱਥੇ ਕੌਂਸਲਾਂ ਦੇ ਵੱਲੋਂ, ਪਰ ਇਹ ਹੈ ਕਿ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਆਪਣਾ ਜਿਹੜਾ ਕਿਚਨ ਦਾ ਵੇਸਟ ਆ ਜਿਹੜਾ ਖਾਦ ਬਣ ਸਕਦਾ ਉਹ ਵੀ ਸਾਰਾ ਆਪਾਂ ਜਿਹੜਾ ਰੈੱਡ ਬਿਨ ਦੇ ਵਿੱਚ ਪਾ ਦਿੰਦੇ, ਸਾਡੇ ਇੱਥੇ ਰੈੱਡ ਬਿਨ ਜਾਂਦਾ, ਵੈਸੇ ਹਰ ਇੱਕ ਕੌਂਸਲ ਦੇ ਰੰਗ ਅਲੱਗ ਅਲੱਗ ਹੋ ਸਕਦੇ ਨੇ, ਜ਼ਿਆਦਾਤਰ ਜਿਹੜਾ ਵਾ ਉਹ ਰੈੱਡ ਆ, ਯਾਨੀ ਕਿ ਜਿਹਦੇ ਵਿੱਚ ਗਾਰਬੇਜ ਵੇਸਟ ਆਪਾਂ ਪਾਉਂਦੇ ਜਿਹੜਾ ਵੇਸਟੇਜ ਦੇ ਵਿੱਚ ਜਾਣਾ, ਸੋ ਹੈ ਸਾਰਾ ਕੁਛ ਹੀ ਆ, ਪਰ ਉਹੀ ਆ ਕਿ ਜੇਕਰ ਕਿਸੇ ਨੂੰ ਕਿਸੇ ਹੱਦ ਤੱਕ ਪਤਾ ਆ ਜਾਂ ਨਹੀਂ ਪਤਾ, ਅਤੇ ਜੇਕਰ ਆਪਾਂ ਛੇਤੀ ਤੋਂ ਛੇਤੀ ਆਪਾਂ ਪਤਾ ਲਾ ਲਈਏ ਤਾਂ ਉਹਦੇ ਨਾਲ ਵਾਤਾਵਰਨ ਦਾ ਵੀ ਫਾਇਦਾ ਆ ਅਤੇ ਸਾਡਾ ਖਰਚਾ ਵੀ ਘੱਟਦਾ, ਅਤੇ ਥੋੜ੍ਹਾ ਜਿਹਾ ਆਪਾਂ ਇਹ ਵੀ ਵੇਖੀਏ ਜਦੋਂ ਆਪਾਂ ਕਰਨ ਲੱਗ ਪੈਂਦੇ ਹਾਂ ਫਿਰ ਉਹ ਆਪਣੇ ਆਪ ਨੂੰ ਸਰੂਰ ਜਿਹਾ ਆਉਣ ਲੱਗ ਪੈਂਦਾ, ਫਿਰ ਉਹ ਤੁਸੀਂ ਆਪ ਹੀ ਮਹਿਸੂਸ ਕਰਦੇ ਹੋ ਵੀ ਯਾਰ ਆਹ ਤਾਂ ਮੈਨੂੰ ਪਤਾ ਨਹੀਂ, ਮੈਂ ਤਾਂ ਬਹੁਤ ਸੋਹਣਾ ਕੰਮ ਸ਼ੁਰੂ ਕਰ ਲਿਆ। ਸੋ ਇੱਦਾਂ ਦੀ ਇੱਕ ਫੀਲਿੰਗ ਵੀ ਜ਼ਰੂਰ ਤੁਹਾਨੂੰ ਆਉਂਦੀ ਹੈ ਫਿਰ।
0: ਬਿਲਕੁਲ ਜੀ ਬਿਲਕੁਲ, ਕੋਈ ਦੇਖੋ ਜਿਹੜਾ ਮਨੁੱਖੀ ਮਨ ਹੈ ਨਾ ਉਹਨੂੰ ਪਤਾ ਹੈ ਵੀ ਮੈਂ ਚੰਗਾ ਕੰਮ ਕਿਹੜਾ ਕਰਦਾ ਤੇ ਮਾੜਾ ਕੰਮ ਕਿਹੜਾ ਕਰਦਾ, ਤੇ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਉਹਨੂੰ ਖੁਸ਼ੀ ਮਿਲਦੀ ਆ ਨਾ, ਅਸੀਂ ਨਹੀਂ ਤਾਂ ਖੁਸ਼ੀ ਲੈਣ ਲਈ ਪੈਸੇ ਖਰਚਦੇ ਹਾਂ, ਰੈਸਟੋਰੈਂਟ ਖਾਣਾ ਖਾਣ ਜਾਂਦੇ ਹਾਂ, ਫਿਲਮਾਂ ਦੇਖਣ ਜਾਂਦੇ ਹਾਂ, ਵੈਕੇਸ਼ਨ ਕਰਦੇ ਹਾਂ, ਅਸੀਂ ਉਹ ਸਾਰੇ ਕੰਮ ਕਰਦੇ ਹਾਂ ਖੁਸ਼ ਹੋਣ ਲਈ। ਪਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤੁਹਾਡਾ ਆਂਢੀ ਗੁਆਂਢੀ ਤੁਹਾਡੀ ਸਿਫਤ ਕਰਦਾ, ਤੁਹਾਡਾ ਦੋਸਤ ਤੁਹਾਡੀ ਸਿਫਤ ਕਰਦਾ ਵੀ ਅੱਛਾ ਵੀ ਤੂੰ ਕਰਦਾ ਮੈਂ ਤਾਂ ਨਹੀਂ ਕਰਦਾ, ਤੇ ਤੁਹਾਨੂੰ ਉਹਦੇ 'ਤੇ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ, ਔਰ ਤੁਹਾਨੂੰ ਹੋਣਾ ਵੀ ਚਾਹੀਦਾ ਕਿਉਂਕਿ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਬੜੇ ਜ਼ਿੰਮੇਦਾਰਾਨਾ ਤਰੀਕੇ ਦੇ ਨਾਲ ਇਸ ਧਰਤੀ 'ਤੇ ਰਹੀਏ, ਇਸ ਧਰਤੀ ਨੂੰ ਜਿੰਨਾ ਵੀ ਘੱਟ ਤੋਂ ਘੱਟ ਨੁਕਸਾਨ ਕਰਦੇ ਕਰ ਸਕੀਏ, ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਇੱਥੇ ਕੁਛ ਬਚ ਸਕੇ।
1: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਇਹ ਵਡਮੁੱਲੀ ਇਨਫੋਰਮੇਸ਼ਨ ਦੇਣ ਦੇ ਲਈ ਅਤੇ ਹਲੂਣਾ ਦੇਣ ਦੇ ਲਈ, ਯਾਦ ਕਰਵਾਉਣ ਦੇ ਲਈ ਧੰਨਵਾਦ ਤੁਹਾਡਾ ਸਮਾਂ ਦੇ ਲਈ।
0: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
1: ਜੀ, ਬਹੁਤ ਸ਼ੁਕਰੀਆ ਜੀ। ਅਤੇ ਸੰਦੀਪ ਜੀ ਤੁਹਾਡਾ ਵੀ ਸ਼ੁਕਰੀਆ ਐਪਰੀਸ਼ੀਏਟ ਕਰਨ ਦੇ ਲਈ, ਕਹਿੰਦੇ ਬਹੁਤ ਸੋਹਣੀ ਗੱਲਬਾਤ। ਵੀ ਫੇਸ ਲੋਟ ਆਫ ਪ੍ਰੋਬਲਮ ਬਟ ਸਮ ਹਾਊਸਿਸ ਹੋਲਡ ਪੁੱਟ ਗ੍ਰੀਨ ਵੇਸਟ ਔਰ ਗਾਰਬੇਜ ਇਨ ਰੀਸਾਈਕਲ। ਅਤੇ ਖਿਆਲ ਕਰੋ ਜੀ ਆਪਣਾ, ਆਪਣੇ ਘਰਾਂ ਦੇ ਵਿੱਚ ਜੋ ਕੁਛ ਵੀ ਤੁਸੀਂ ਕਰ ਸਕਦੇ ਹੋ ਇਸ ਵਾਤਾਵਰਨ ਦੇ ਲਈ, ਉਹ ਤੁਸੀਂ ਜ਼ਰੂਰ ਕਰੋ। ਜੇਕਰ ਕੰਪੋਸਟ ਬਣਾਉਣ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੁਸੀਂ ਇਸ ਤੋਂ ਬਲਾਇਦਾ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਕੁਇਕਲੀ ਆਪਾਂ ਜੇ ਮੋਟਾ ਜਿਹਾ ਦੱਸੀਏ ਤਾਂ ਕੁਛ ਨਹੀਂ, ਇੱਕ ਤੁਸੀਂ ਬਿਨ ਲੈਣਾ ਵਾ ਜੇ ਤਾਂ ਰੈਡੀਮੇਡ ਵੀ ਮਿਲ ਜਾਂਦੇ ਨੇ, ਨਹੀਂ ਤਾਂ ਫਿਰ ਕੋਈ ਵੀ ਬਾਲਟੀ ਵਗੈਰਾ ਲੈ ਕੇ ਵੱਡੀ, ਉਹਦੇ ਵਿੱਚ ਵੀ ਤੁਸੀਂ ਛੇਕ ਮਾਰ ਕੇ ਜਿੱਥੇ ਚੁੱਕ ਹਵਾ ਪਾਸ ਹੁੰਦੀ ਰਹੇ, ਅਤੇ ਜਿੱਦਾਂ ਗਮਲੇ ਦੇ ਵਿੱਚ ਹੁੰਦਾ ਵਾ ਥੱਲੇ ਵੀ ਉੱਦਾਂ ਦੇ ਛੇਕ ਮਾਰਨੇ ਵੀ ਪਾਣੀ ਐਕਸੈਸ ਵਾਲਾ ਜਿਹੜਾ ਥਾਂ ਨੂੰ ਨਿਕਲ ਜਾਵੇ। ਬਸ ਇਹੋ ਬਾਲਟੀ ਤੁਹਾਨੂੰ ਚਾਹੀਦੀ ਆ ਢੱਕਣ ਉਹਦਾ, ਅਤੇ ਜੇ ਤੁਹਾਨੂੰ ਰੈਡੀਮੇਡ ਜੇ ਤੁਸੀਂ ਲੈਣਾ ਵਾ ਅਤੇ ਉਹਦੇ ਪੈਸੇ ਖਰਚ ਸਕਦੇ ਹੋ ਤਾਂ ਫਿਰ ਉਹ ਬਹੁਤ ਵਧੀਆ। ਸੋ ਹੁਣ ਇਹਦੇ ਵਿੱਚ ਜਿੰਨੇ ਵੀ ਤੁਹਾਡੀਆਂ ਸਬਜ਼ੀਆਂ ਨੇ, ਫਲਾਂ ਦੇ ਛਿਲਕੇ ਨੇ, ਜਿੰਨਾ ਵੀ ਤੁਹਾਡਾ ਹੋਰ ਹਰਿਆ ਸਮਾਨ ਜਿੰਨਾ ਵੀ ਬਚਿਆ ਵਾ ਕੱਚਾ, ਚਾਹ ਪੱਤੀ ਵੀ ਤੁਸੀਂ ਇਹ 'ਚ ਪਾ ਸਕਦੇ ਹੋ, ਇਹਦੇ ਵਿੱਚ ਤੁਸੀਂ ਕੌਫੀ ਪਾ ਸਕਦੇ ਹੋ, ਆਂਡੇ ਪਾ ਸਕਦੇ ਹੋ, ਆਂਡੇ ਨਹੀਂ ਆਂਡੇ ਦੇ ਛਿਲਕੇ ਤੁਸੀਂ ਪਾ ਸਕਦੇ ਹੋ, ਹਾਂ ਟਰੇਆਂ ਵੀ ਪਾ ਸਕਦੇ ਹੋ ਤੁਸੀਂ। ਸੋ ਉਹ ਵੀ ਉਹ ਪਰ ਸੁੱਕੇ 'ਚ ਆ ਜਾਣਗੀਆਂ। ਅਤੇ ਨਾਲ ਤੁਹਾਨੂੰ ਚਾਹੀਦਾ ਵਾ ਸੁੱਕਾ ਸਮਾਨ, ਸੁੱਕੇ ਦੇ ਵਿੱਚ ਤੁਹਾਡੇ ਕਾਗਜ਼, ਤੁਹਾਡੇ ਆਪਣੇ ਕਾਗਜ਼ ਆ ਗਏ, ਫਿਰ ਤੁਹਾਡਾ ਜਿਹੜਾ ਡੱਬੇ ਗੱਤੇ ਦੇ ਜਾਂ ਅਖਬਾਰਾਂ ਵਗੈਰਾ, ਇਹ ਸਾਰਾ ਕੁਛ, ਜਾਂ ਪੱਤੇ ਰੁੱਖਾਂ ਦੇ, ਜਾਂ ਫਿਰ ਜਿਹੜੇ ਪੁਰਾਣੇ ਬੂਟੇ ਹੋਏ ਉਹ ਜਿਹੜੇ ਤੁਸੀਂ ਕੱਟ ਕਟਾ ਕੀਤਾ, ਉਹ ਵੀ ਸਾਰਾ ਕੁਛ। ਸੋ ਇਹ ਸਾਰਾ ਕੁਛ ਜਿਹੜਾ ਇਹਦੇ ਵਿੱਚ ਆ ਜਾਣਾ। ਸਿੱਧਾ ਸਿੱਧਾ ਜਿਹਾ ਰੂਲ ਹੈ, ਸਭ ਤੋਂ ਥੱਲੇ ਤੁਸੀਂ ਜਿਹੜਾ ਉਹ ਪੱਤੇ ਪਾਉਣੇ ਆ ਸੁੱਕੇ ਬਾਹਰੋਂ, ਜਿਹੜੇ ਵੀ ਸੁੱਕੇ ਪੱਤੇ ਨੇ, ਬਰਾਊਨ ਕਹਿ ਦਿੰਦੇ ਹਾਂ ਆਪਾਂ ਇਹਨੂੰ। ਸੋ ਸਿੱਧਾ ਸੌਖਾ ਯਾਦ ਰੱਖਣ ਦੇ ਲਈ ਬਰਾਊਨ ਦੇ ਵਿੱਚ ਫਿਰ ਤੁਹਾਡੇ ਗੱਤੇ ਵੀ ਆ ਜਾਂਦੇ, ਅਖਬਾਰਾਂ ਵੀ ਆ ਜਾਂਦੀਆਂ, ਬਸ ਉਹਨੂੰ ਵੀ ਛੋਟਾ ਛੋਟਾ ਜਿਹਾ ਬਰੀਕ ਉਹਨੂੰ ਸ਼ਰੈਡ ਕਰ ਲਓ, ਅਤੇ ਉਹ ਦੋ ਹਿੱਸੇ ਥੱਲੇ ਪਾ ਕੇ ਫਿਰ ਉੱਤੇ ਇੱਕ ਹਿੱਸਾ ਜਿਹੜਾ ਵਾ ਉਹ ਤੁਸੀਂ ਆਪਣੀਆਂ ਸਬਜ਼ੀਆਂ ਫਲਾਂ ਦੇ ਛਿਲਕੇ, ਫਿਰ ਉਹਦੇ ਉੱਤੇ ਤੁਸੀਂ ਜਿਹੜਾ ਦੋ ਹਿੱਸੇ ਸੁੱਕੇ ਦੇ ਬਰਾਊਨ ਦੇ, ਅਤੇ ਇੱਕ ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤੁਸੀਂ ਐਡ ਕਰਨੀਆਂ ਜਿਹਦੇ ਨਾਲ ਕਿ ਛੇਤੀ ਉਹ ਗੰਡੋਏ ਜੇ ਬਣਨੇ ਸ਼ੁਰੂ ਹੋ ਜਾਂਦੇ ਆ। ਉਹ ਚਾਹੇ ਤੁਸੀਂ ਦਹੀਂ ਦਾ ਜਿਹੜਾ ਪਾਣੀ ਉਹ ਵੀ ਵਰਤ ਸਕਦੇ ਹੋ, ਜਾਂ ਫਿਰ ਗੁੜ ਘੋਲ ਕੇ ਤੁਸੀਂ ਪਾ ਸਕਦੇ ਹੋ, ਜਾਂ ਇਹ ਦੋਵੇਂ ਚੀਜ਼ਾਂ। ਅਤੇ ਪੁਰਾਣੀ ਜਿਹੜੇ ਗਮਲੇ ਦੇ ਵਿੱਚੋਂ ਜਾਂ ਫਿਰ ਗਾਰਡਨ ਦੇ ਵਿੱਚੋਂ ਮਿੱਟੀ ਜਿਹੜੀ ਪਹਿਲੀ ਆ ਉਹ ਤੁਸੀਂ ਹਰ ਇੱਕ ਲੇਅਰ ਦੇ ਵਿੱਚ ਥੋੜ੍ਹੀ ਥੋੜ੍ਹੀ ਜਿਹੀ ਐਡ ਕਰੀ ਜਾਣੀ ਹੈ। ਉਹਦੇ ਨਾਲ ਫਿਰ ਇਹ ਹੁੰਦਾ ਵਾ ਵੀ ਜਿਹੜਾ ਪਹਿਲੇ ਬਣੇ ਜਿਹੜੇ ਕਹਿ ਲਓ ਜੀਵਾਣੂ ਨੇ ਉਹ ਨਾਲ ਦੀ ਨਾਲ ਉਹਦੇ ਵਿੱਚ ਮਿਕਸ ਹੋ ਜਾਂਦੇ ਆ, ਅਤੇ ਉਹਦੇ ਨਾਲ ਛੇਤੀ ਜਿਹੜਾ ਆਪਣਾ ਕੰਪੋਸਟ ਹੈ ਉਹ ਬਣ ਜਾਂਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਹਰ ਰੋਜ਼ ਸੁੱਕਾ ਲਾਗੇ ਰੱਖ ਛੱਡੋ, ਗਿੱਲਾ ਜਿੰਨਾ ਪਾਇਆ ਉਹ ਤੋਂ ਦੂਣਾ ਜਿਹੜਾ ਸੁੱਕਾ ਨਾਲ ਪਾਤਾ, ਫਿਰ ਉਹਨੂੰ ਢੱਕਤਾ, ਅਤੇ ਇਸ ਤਰੀਕੇ ਦੇ ਨਾਲ ਤੁਸੀਂ ਲਗਭਗ 2 ਤੋਂ 3 ਮਹੀਨੇ ਲੱਗਦੇ, ਡਿਪੈਂਡ ਔਨ ਹੁਣ ਗਰਮੀ ਆ ਜਾਣੀ ਹੈ ਅਤੇ ਛੇਤੀ ਬਣ ਜਾਣ, ਅਤੇ ਉਹਨੂੰ ਤੁਸੀਂ ਵਿੱਚ ਵਿੱਚ ਕਰਕੇ ਅਤੇ ਹਿਲਾਉਂਦੇ ਰਹੋ, ਅਤੇ ਤੁਹਾਡੀ 3 ਕੁ ਮਹੀਨੇ ਦੇ ਵਿੱਚ ਵਧੀਆ ਖਾਦ ਬਣ ਕੇ, ਕੰਪੋਸਟ ਬਣ ਕੇ ਤੁਹਾਡੀ ਤਿਆਰ ਹੋ ਜੂ, ਕੋਈ ਘਰ ਦੇ ਵਿੱਚ ਤਿਆਰ ਕੀਤੀ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਕਰ ਸਕਦੇ ਹੋ, ਜੇਕਰ ਕਿਸੇ 'ਤੇ ਸਵਾਲ ਹੋਣ ਤਾਂ ਉਹ ਤੁਸੀਂ ਪੁੱਛ ਸਕਦੇ ਹੋ। ਹਰ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਵੀ ਕਿਤੇ ਕਹੋਗੇ ਉਹਦੇ ਉੱਤੇ ਹੋਰ ਵਧੇਰੇ ਚਾਨਣ ਪਾ ਲਾਂਗੇ। ਸੋ ਇੱਕ ਚੀਜ਼ ਦਾ ਜਿਹੜਾ ਧਿਆਨ ਤੁਸੀਂ ਇਹ ਰੱਖਣਾ ਵੀ ਜੇ ਬਹੁਤ ਗਿੱਲਾ ਗਿੱਲਾ ਜਿਹਾ ਜਾਂ ਮੱਛਰ ਜਿਹਾ ਲੱਗੇ ਆਵੇ, ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਵੀ ਬਦਬੂ ਆਉਣ ਲੱਗ ਪਈ, ਬੋਹ ਆਉਣ ਲੱਗ ਪਈ ਹੈ, ਤਾਂ ਇਹਦਾ ਮਤਲਬ ਕਿ ਸੁੱਕਾ ਤੁਸੀਂ ਘੱਟ ਪਾਇਆ ਵਾ, ਉਹ ਤੁਸੀਂ ਵਧਾ ਦਿਓ, ਫਿਰ ਲਾ ਦਿਓ, ਅਤੇ ਉਹਦੇ ਨਾਲ ਇਹ ਸਮੱਸਿਆ ਤੁਹਾਡੀ ਹੱਲ ਹੋ ਜਾਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਸ ਕਰਦੇ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਆਪਣਾ ਖਿਆਲ ਰੱਖੋ, ਆਪਣੇ ਵਾਤਾਵਰਣ ਦਾ, ਪਰਿਵਾਰ ਦਾ ਖਿਆਲ ਰੱਖੋ, ਦਿਓ ਜਾ।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ 1 ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
5: गवर्नमेंट दी नवी बैटरी रिबेट नाल हुण सोलर ते बैटरी लगवाना हो गया होर भी आसान बिजली दा बिल घट टेंशन भी घट
6: फिर लवाइए कित्थों
5: सन करंट वालिया कोलों 2012 तो मेलबर्न दी एक भरोसेमंद अते अवार्ड विनिंग सोलर कंपनी
6: आज ही सन करंट नो कॉल करो ते अपना फ्री असेसमेंट बुक करो 0406-0121-246

ਜੌਲ ਸਿਆਂ ਬਸ ਸਿੱਖਦਾ ਰਹੋ ਇਸ ਉਮਰੇ ਨੀ ਰੱਜੀ ਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਹੈ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakti hai.
1: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te.
3: Yaar, tu itthe inni cheti aake pakka bhi ho gaya. Ki jugaad laya hai?
4: Jugaad nahi, ee hai 8 saalan to bhi vadda tujurba Bansal Immigration da, jinnan ne vadiya course vich admission karai ate phir mainu PR di raah vi vikhai. Inna hi nahi, ee student visa, AAT appeals, skilled visas, PR, US visitor visa ate hor vi kai migration services provide karde ne.
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਕਈ ਯਾਰੀਆਂ ਦੋਸਤੀਆਂ ਬੜੀਆਂ ਖਾਸ ਹੁੰਦੀਆਂ। ਉਸੇ ਤਰ੍ਹਾਂ ਦੀ ਇੱਕ ਖਾਸ ਯਾਰੀ ਦੋਸਤੀ ਦੀ ਗੱਲ ਕਹਿਣ ਲੱਗਾ। ਇਹ ਯਾਰੀ ਦੋਸਤੀ ਇੱਦਾਂ ਦੀ ਸੀ

ਮਿਲਿਆ। ਸ਼ਹਿਰ ਦੇ ਵਿੱਚ ਇੱਕ ਛੋਟੀ ਦੀ ਦੁਕਾਨ ਪਾਈ ਸੀ ਵੀਰ ਜੀ ਨੇ, ਮੁੰਡਾ ਹੋਇਆ ਤੇ ਨਾਂ ਰੱਖਿਆ ਪ੍ਰਿੰਸ। ਨਿੱਕੇ ਹੁੰਦੇ ਤੋਂ ਬੜਾ ਸੋਹਣਾ ਸਾਥ ਰਿਹਾ ਪਰਿਵਾਰ ਦੇ ਵਿੱਚ, ਆਉਣਾ ਜਾਣਾ ਸੀ, ਦੋਵਾਂ ਦੇ ਨਾਲ ਯਾਰੀ ਹੋਰ ਗੂੜੀ ਹੁੰਦੀ ਗਈ। ਇੱਕ ਦਿਨ ਜਦੋਂ ਦੁਕਾਨ ਤੇ ਗਿਆ ਤਾਂ ਵੀਰ ਜੀ ਬੜੇ ਖੁਸ਼ ਸੀ, ਕਹਿਣ ਲੱਗੇ ਜਿਹੜੀ ਸ਼ਹਿਰ ਦੇ ਨਾਲ ਲੱਗਦੀ ਜ਼ਮੀਨ ਸੀ ਨਾ ਥੋੜ੍ਹੀ ਜਿਹੀ, ਉਹ ਵਿਕ ਗਈ ਆ, ਤੂੰ ਸੋਚ ਨਹੀਂ ਸਕਦਾ ਕਿੰਨੇ ਪੈਸਿਆਂ ਦੀ ਵਿਕੀ। ਖੈਰ ਉਹ ਜ਼ਮਾਨਾ ਸੀ ਸਕੂਟਰਾਂ ਦਾ, ਕਿਸੇ ਨੂੰ ਸਕੂਟਰ ਮਿਲ ਜਾਏ ਤਾਂ ਬੜੀ ਵੱਡੀ ਗੱਲ ਸੀ। ਕਹਿਣ ਲੱਗੇ ਹੁਣ ਆਪਾਂ ਸਕੂਟਰ ਛੱਡ ਕੇ ਆਪਣੇ ਪੁੱਤ ਨੂੰ ਗੱਡੀ ਲੈ ਕੇ ਦੇਣੀ ਆ। ਸੁੱਖ ਦੇ ਨਾਲ ਜਵਾਨ ਹੋ ਗਿਆ, ਕਾਲਜ ਜਾਣ ਲੱਗ ਪਿਆ, ਹੁਣ ਜਦੋਂ ਸਾਡੇ ਕੋਲ ਪੈਸੇ ਆ ਤਾਂ ਫਿਰ ਕਿਉਂ ਨਾ ਆਪਾਂ ਗੱਡੀ ਲੈ ਕੇ ਦਈਏ। ਇਹ ਗੱਲ ਮੈਨੂੰ ਕੋਈ ਬਹੁਤੀ ਵਧੀਆ ਨਹੀਂ ਲੱਗੀ, ਵਾਜਬ ਨਹੀਂ ਲੱਗੀ। ਯਾਰੀ ਦੋਸਤੀ ਸਮਝ ਕੇ ਮੈਂ ਸੁਝਾਅ ਦਿੱਤਾ ਕਿ ਨਾ, ਕੱਚੀ ਉਮਰ ਆ, ਹਾਲੇ ਭਰਾਵਾ ਇਹਨੂੰ ਗੱਡੀ ਨਾ ਹੀ ਲੈ ਕੇ ਦੇ। ਇਸ ਕੱਚੀ ਉਮਰ ਦੇ ਵਿੱਚ ਕਈ ਵਾਰੀ ਬੱਚੇ ਵਿਗੜ ਜਾਂਦੇ ਆ। ਇੱਕ ਪੈਗ ਲਾ ਕੇ ਇੱਕ ਦਿਨ ਜਜ਼ਬਾਤੀ ਹੋ ਕੇ ਕਹਿਣ ਲੱਗਾ, ਨਾ ਸਾਰੀ ਉਮਰ ਆਪਾਂ ਕਿਰਸਾਂ ਕਰ ਕਰ ਕੱਢ ਦਿੱਤੀ ਆ, ਆ ਸਾਈਕਲਾਂ 'ਤੇ ਗੋਡੇ ਦੀਆਂ ਗਰੀਸਾਂ ਘਸਾ ਲਈਆਂ, ਹੁਣ ਜੇ ਚਾਰ ਪੈਸੇ ਆਏ ਆ ਤਾਂ ਕਿਉਂ ਨਾ ਆਪਣੇ ਪੁੱਤ ਨੂੰ ਐਸ਼ ਕਰਾਈ ਜਾਵੇ। ਨਾਲੇ ਤੇਰੀ ਤਾਂ ਉਹਦੇ ਨਾਲ ਵੀ ਯਾਰੀ ਦੋਸਤੀ ਆ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ, ਤੈਨੂੰ ਵੀ ਝੂਟੇ ਦਿਆ ਕਰੂੰਗਾ। ਇਹ ਇੱਕ ਸ਼ਰਾਰਤੀ ਟੋਨ ਸੀ, ਕਿਉਂਕਿ ਉਹ ਵੀ ਜਾਣਦੇ ਸੀ ਮੈਂ ਹਰ ਇੱਕ ਤਰ੍ਹਾਂ ਦੀ ਗੱਲ ਖੁੱਲ੍ਹ ਕੇ ਪ੍ਰਿੰਸ ਦੇ ਨਾਲ ਵੀ ਕਰ ਲੈਂਦਾ। ਬਸ ਇੱਕ ਦੋ ਵਾਰੀ ਹੋਰ ਮਿਲਣੀਆਂ ਹੋਈਆਂ ਅਤੇ ਉਸ ਤੋਂ ਬਾਅਦ ਉਦਣ ਹੀ ਪਤਾ ਲੱਗਾ, ਜਿੱਦਣ ਇੱਕ ਦਿਨ ਕਾਲਜ ਪ੍ਰਿੰਸ ਮਿਲਿਆ। ਕਹਿਣ ਲੱਗਾ, ਵੀਰ ਜੀ ਮੈਂ ਨਵੀਂ ਗੱਡੀ ਲਈ ਹੈ। ਉਸ ਦਿਨ ਉਹਦਾ ਪੈਰ ਨਹੀਂ ਸੀ ਪੁੰਜੇ ਲੱਗਦਾ, ਪਤਾ ਨਹੀਂ ਕਿਉਂ, ਮੈਨੂੰ ਲੱਗਦਾ ਸੀ ਕਿ ਨਹੀਂ ਇਹ ਸ਼ਾਇਦ ਕੁਛ ਗਲਤ ਹੋ ਰਿਹਾ। ਫਿਰ ਮਨ ਨੂੰ ਸਮਝਾਇਆ, ਇਹ ਸ਼ਾਇਦ ਤੇਰੀ ਜੈਲਸੀ ਹੋ ਸਕਦੀ ਹੈ, ਤੂੰ ਹਾਲੇ ਤੱਕ ਵੀ ਸਾਈਕਲਾਂ ਸਕੂਟਰਾਂ 'ਤੇ ਤੁਰਿਆ ਫਿਰਦਾ, ਇਹ ਤੇਰੇ ਤੋਂ 8-10 ਸਾਲ ਛੋਟਾ ਮੁੰਡਾ, ਇਹ ਹੁਣ ਆਪਣੀ ਗੱਡੀ ਦੇ ਵਿੱਚ ਤੈਨੂੰ ਝੂਟੇ ਦਿਆ ਕਰੂ। ਕਿੱਥੇ ਉਹ ਆਪਣੀ ਸਹੇਲੀ ਨੂੰ ਮਿਲਣ ਦੇ ਲਈ ਜਾਣ ਦੇ ਲਈ ਤੇਰੇ ਕੋਲੋਂ ਸਕੂਟਰ ਮੰਗਦਾ ਸੀ, ਹੁਣ ਤੂੰ ਉਹਦੇ ਕੋਲ ਕਾਰ ਮੰਗਿਆ ਕਰੇਂਗਾ। ਮਨ ਦੇ ਵਿੱਚ ਵਿਚਾਰ ਤਾਂ ਸੀ ਪਰ ਪਤਾ ਨਹੀਂ ਇਹ ਜੈਲਸੀ ਸੀ ਜਾਂ ਪਤਾ ਨਹੀਂ ਉਹਦੇ ਲਈ ਹਮਦਰਦੀ ਸੀ, ਕਿਉਂਕਿ ਅਕਸਰ ਹੀ ਛੋਟੀ ਉਮਰ ਦੇ ਵਿੱਚ ਮੁੰਡੇ ਵਿਗੜ ਜਾਂਦੇ ਆ ਜਦੋਂ ਬਹੁਤਾ ਮਿਲੇ। ਬਸ ਫਿਰ ਕੀ ਸੀ, ਇੱਕ ਦਿਨ ਆ ਕੇ ਫਿਰ ਚਾਵਾਂ ਦੇ ਨਾਲ ਦੱਸਣ ਲੱਗ ਪਿਆ, ਵੀਰ ਹੁਣ ਮੈਂ ਸ਼ੀਸ਼ੇ ਕਾਲੇ ਕਰਵਾ ਲਿਆ, ਅਸਲ ਦੇ ਵਿੱਚ ਹੁਣ ਵੀਰ ਜੀ ਦੀ ਥਾਂ ਦੇ ਉੱਤੇ ਵੀਰ ਹੋ ਚੁੱਕਾ ਸੀ। ਇਸ ਦਿਨ ਪਹਿਲੀ ਵਾਰੀ ਨਾਲੋਂ ਜੀ ਲੱਥਾ ਜਾਂ ਪਤਾ ਨਹੀਂ ਸ਼ਾਇਦ ਪਹਿਲਾਂ ਤੋਂ ਹੀ ਮੇਰੇ ਦਿਮਾਗ ਦੇ ਵਿੱਚ ਬੀਜ ਪਿਆ ਸੀ, ਇਸ ਕਰਕੇ ਉਹ ਚੀਜ਼ ਮੈਂ ਜ਼ਿਆਦਾ ਫੜੀ, ਪਰ ਅੱਜ ਉਹਦਾ ਜੀ ਨਾ ਕਹਿਣਾ ਮੈਨੂੰ ਬਹੁਤ ਚੁੱਭਿਆ, ਉਸ ਤੋਂ ਵੀ ਵਧੇਰੇ ਚੁੱਭਿਆ ਗੱਡੀ ਦੇ ਸ਼ੀਸ਼ੇ ਕਾਲੇ ਕਰਾ ਲੈਣੇ। ਉਹ ਪੁਲਸੀਏ ਕਿਤੇ ਘੇਰਨਗੇ, ਤੇਰਾ ਚਲਾਣ ਕੱਟਣਗੇ, ਦੱਸਦਾ ਤੇਰੇ ਪਿਓ ਨੂੰ। ਅਤੇ ਹੱਸ ਕੇ ਕਹਿਣ ਲੱਗਾ, ਡੈਡੀ ਨੂੰ ਤਾਂ ਮੈਂ ਕੱਲ੍ਹ ਰਾਤ ਦਾ ਦੱਸ ਆਇਆ। ਇੱਕ ਦਿਨ ਫਿਰ ਮੁਲਾਕਾਤ ਹੋਈ, ਫਿਰ ਦੁਬਾਰਾ ਤੋਂ ਪੈਗ ਸ਼ੈਗ ਸਾਂਝਾ ਕਰਦਿਆਂ ਫਿਰ ਵੀਰ ਦੇ ਕੰਨੀ ਗੱਲ ਪਾਉਣ ਦੀ ਕੋਸ਼ਿਸ਼ ਕੀਤੀ। ਗੱਡੀ ਦੇ ਸ਼ੀਸ਼ੇ ਤਾਂ ਹੁਣ ਕਾਲੇ ਹੋ ਚੁੱਕੇ ਨੇ, ਮੇਰੀ ਤੁਹਾਡੇ ਨਾਲ ਵੀ ਯਾਰੀ ਅਤੇ ਮੇਰੀ ਉਹਦੇ ਨਾਲ ਵੀ ਯਾਰੀ, ਆਪਾਂ ਕੋਸ਼ਿਸ਼ ਕਰੀਏ ਕਿ ਮੁੰਡਾ ਥੋੜ੍ਹਾ ਜਿਹਾ ਕੰਟਰੋਲ ਦੇ ਵਿੱਚ ਰਹੇ। ਅਤੇ ਅੱਗੋਂ ਹੱਸ ਕੇ ਕਹਿਣ ਲੱਗੇ, ਕਿਉਂ ਕੋਈ ਲਾਮਾ ਸ਼ਾਮਾ ਆਇਆ ਵਾ? ਨਹੀਂ, ਲਾਮਾ ਹਾਲੇ ਆਇਆ ਤਾਂ ਨਹੀਂ, ਪਰ ਲੋੜ ਕੀ ਹੈ ਕਾਲੇ ਸ਼ੀਸ਼ਿਆਂ ਦੀ? ਕਹਿੰਦੇ ਨੇ ਕਾਲੇ ਸ਼ੀਸ਼ਿਆਂ ਦੇ ਵਿੱਚ ਤਾਂ ਉਹ ਬਹਿੰਦੇ ਨੇ ਜਿਨ੍ਹਾਂ ਨੇ ਕੁਛ ਗਲਤ ਕਰਨਾ, ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਲੋੜ ਨਹੀਂ ਹੈ? ਆਪਾਂ ਜੱਟ ਪੂਟ ਬੰਦੇ, ਬਿਲਕੁਲ ਸਿੱਧੇ ਸਾਧੇ, ਸਾਡੇ ਤਾਂ ਜੋ ਅੰਦਰ ਹੈ ਉਹ ਬਾਹਰ ਰਹਿਣਾ ਚਾਹੀਦਾ।

ਗੱਡੀ ਦੇ ਅੰਦਰ ਕੀ ਹੋ ਰਿਹਾ ਉਹ ਦਿਖੇ ਤਾਂ ਸਹੀ, ਤੂੰ ਬਹੁਤਾ ਸੋਚਿਆ ਨਾ ਕਰ। ਧੁੱਪ ਤੋਂ ਬਚਣ ਦੇ ਲਈ ਹਰ ਇੱਕ ਗੱਡੀ ਵਾਲਾ ਕਰਵਾਈ ਫਿਰਦਾ। ਖੈਰ ਬਹੁਤੀਆਂ ਗੱਲਾਂ ਮੈਂ ਦੱਸ ਵੀ ਨਹੀਂ ਸੀ ਸਕਦਾ ਕਿਉਂਕਿ ਯਾਰੀ ਦੋਵੇਂ ਪਾਸੇ ਸੀ। ਹਾਲਾਂਕਿ ਮੈਂ ਦੋਵਾਂ ਦੇ ਦਿਲ ਦੀ ਸਮਝਦਾ ਸੀ, ਪਰ ਫਿਰ ਵੀ ਬਹੁਤੀਆਂ ਗੱਲਾਂ ਨਹੀਂ ਹੋ ਸਕੀਆਂ। ਫਿਰ ਇੱਕ ਦਿਨ ਉਹ ਪਤਾ ਲੱਗਾ ਜਿਹਦਾ ਸ਼ਾਇਦ ਡਰ ਸੀ। ਇੱਕ ਦਿਨ ਕਿਸੇ ਨੇ ਆਣ ਕੇ ਦੱਸਿਆ ਅੱਜ ਉਹ ਕਾਲਜ ਦੇ ਪਿਛਲੇ ਪਾਸੇ ਗੱਡੀ ਖਿਲਾਰ ਕੇ ਸ਼ਰਾਬ ਪੀਂਦੇ ਸੀ। ਉਹ ਪਹਿਲਾ ਦਿਨ ਸੀ ਜਦੋਂ ਪਤਾ ਲੱਗਾ ਕਿ ਪ੍ਰਿੰਸ ਹੁਣ ਸ਼ਰਾਬ ਪੀਣ ਲੱਗ ਪਿਆ, ਅਤੇ ਹੁਣ ਅਕਸਰ ਹੀ ਉਹਦੀ ਯਾਰੀ ਵੀ ਕੁਛ ਉਹੋ ਜਿਹੇ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਕੋਲ ਉਹਦੇ ਵਰਗੀਆਂ ਜਾਂ ਉਸ ਤੋਂ ਵੀ ਵੱਡੀਆਂ ਗੱਡੀਆਂ ਨੇ। ਪਰ ਪਿਓ ਨੇ ਪਰਵਾਹ ਨਾ ਮਾਰੀ, ਪੈਸੇ ਖੁੱਲ੍ਹੇ ਆਏ ਸੀ, ਤੇਲ ਦੇ ਲਈ ਵੀ ਦੇਈ ਗਿਆ। ਸ਼ਾਇਦ ਉਹਨੂੰ ਇਹ ਵੀ ਨਾ ਪਤਾ ਲੱਗਾ ਕਿ ਮੇਰਾ ਪੁੱਤ ਪੈਸੇ ਸ਼ਰਾਬ 'ਤੇ ਉਡਾ ਰਿਹਾ। ਪਰ ਖੈਰ ਇਹ ਗੱਲ ਸ਼ਰਾਬ ਤੱਕ ਸੀਮਿਤ ਵੀ ਨਾ ਰਹੀ। ਜਦੋਂ ਉੱਚੀਆਂ ਸੰਗਤਾਂ ਦੇ ਵਿੱਚ ਆਪਾਂ ਪੈਂਦੇ ਹਾਂ ਅਤੇ ਫਿਰ ਬੜੀਆਂ ਭੈੜਾਂ ਹੋਰ ਨਾਲ ਆ ਜਾਂਦੀਆਂ। ਪੈਸਾ ਬੜੀ ਵਾਰੀ ਨਾਲ ਭੈੜਾਂ ਲੈ ਕੇ ਆਉਂਦਾ। ਹੈਰਾਨੀ ਦੀ ਗੱਲ ਸੀ ਕਿ ਹੁਣ ਮੈਂ ਮਹਿਸੂਸ ਕਰ ਪਾ ਰਿਹਾ ਸਾਂ ਕਿ ਮੇਰੀਆਂ ਦੋਵੇਂ ਯਾਰੀਆਂ ਦੋਸਤੀਆਂ ਫਿੱਕੀਆਂ ਪੈ ਰਹੀਆਂ, ਆਪ ਤੋਂ ਛੋਟੇ ਦੇ ਨਾਲ ਵੀ ਅਤੇ ਆਪ ਤੋਂ ਵੱਡੇ ਦੇ ਨਾਲ ਵੀ। ਪੈਸਾ ਪ੍ਰਤੱਖ ਨਜ਼ਰ ਆ ਰਿਹਾ ਸੀ, ਥੋੜ੍ਹਾ ਜਿਹਾ ਪਿੱਛੇ ਰਹਿਣਾ ਵੀ ਸ਼ੁਰੂ ਕਰ ਦਿੱਤਾ, ਪਰ ਜਿੱਥੇ ਦਿਲੋਂ ਸਾਂਝ ਹੋਵੇ ਪਿੱਛੇ ਕਿੱਥੇ ਰਿਹਾ ਜਾਂਦਾ। ਇੱਕ ਦਿਨ ਕਿਸੇ ਨੇ ਆਣ ਦੱਸਿਆ ਕਿ ਹੁਣ ਤਾਂ ਭੈੜੇ ਨਸ਼ੇ ਵੀ ਕਰਨ ਲੱਗ ਪਿਆ, ਬਸ ਫਿਰ ਰਿਹਾ ਨਹੀਂ ਗਿਆ। ਬੜਾ ਚਿਰ ਸੰਜਮ ਰੱਖਿਆ ਸੀ, ਪਰ ਅੱਜ ਜਾ ਕੇ ਗੱਲ ਗੱਲ ਕਰਨੀ ਜ਼ਰੂਰੀ ਸਮਝੀ। ਬਸ ਗੱਲ ਕਾਹਦੀ ਕੀਤੀ, ਭਰਾ ਦੇ ਨਾਲ ਭਾਬੀ ਵੀ ਟੁੱਟ ਕੇ ਪੈ ਗਈ। ਬੜੇ ਚਿਰਾਂ ਦੀ ਸਾਂਝ ਅੱਜ ਟੁੱਟੀ। ਉਹ ਦੋਸਤ ਤਾਂ ਕੀ ਬੋਲਦਾ, ਵਹੁਟੀ ਕਹਿਣ ਲੱਗੀ ਕਿਉਂ ਸਾਡੇ ਮੁੰਡੇ ਨੂੰ ਬਦਨਾਮ ਕਰ ਦਿਓ, ਤੁਹਾਨੂੰ ਕਿਹਾ ਸੀ ਖਿਆਲ ਰੱਖਿਓ, ਤੁਹਾਨੂੰ ਇਹ ਨਹੀਂ ਸੀ ਕਿਹਾ ਕਿ ਮੁੰਡੇ ਨੂੰ ਬਦਨਾਮ ਕਰਿਓ, ਸਾਨੂੰ ਸਾਡੇ ਪੁੱਤ ਦਾ ਪਤਾ। ਅਤੇ ਅੰਦਰ ਜਾਂਦੀ ਜਾਂਦੀ ਹੌਲੀ ਹੌਲੀ ਫੁਸਫੁਸਾਉਂਦੀ ਇਹ ਵੀ ਕਹਿ ਗਈ ਇਹ ਲੋਕ ਸੜਦੇ ਨੇ। ਬਸ ਉਸ ਦਿਨ ਤੋਂ ਬਾਅਦ ਉਦੋਂ ਹੀ ਜਾਣਾ ਹੋਇਆ ਜਦੋਂ ਇੱਕ ਵਾਰੀ ਪਤਾ ਲੱਗਾ ਕਿ ਸੁਖਬੀਰ ਵੀਰ ਦੇ ਹਾਰਟ ਅਟੈਕ ਹੋਇਆ। ਵਜ੍ਹਾ ਸ਼ਾਇਦ ਇਹੋ ਹੀ ਸੀ, ਹੌਲੀ ਹੌਲੀ ਨਸ਼ੇ ਦੀ ਲੱਤ ਹੋਰ ਵੱਧਦੀ ਗਈ। ਹੌਲੀ ਹੌਲੀ ਕਰਦਿਆਂ ਉਹ ਦੋ ਯਾਰੀਆਂ ਜਾਂਦੀਆਂ ਰਹੀਆਂ, ਦੋ ਸਾਥ ਜਾਂਦੇ ਰਹੇ। ਕਾਹਦੇ ਕਰਕੇ? ਪੈਸੇ ਕਰਕੇ, ਅੱਜ ਵੀ ਸੋਚਦੇ ਹਾਂ, ਪਰ ਪੈਸਾ ਤਾਂ ਹੋਰ ਵੀ ਬੜਿਆਂ ਕੋਲ ਹੋਊਗਾ। ਪਿਓ ਦੇ ਆਪਣੇ ਪੁੱਤ ਨੂੰ ਐਸ਼ ਕਰਾਉਣ ਕਰਕੇ, ਪਰ ਸ਼ਾਇਦ ਹਰ ਕੋਈ ਪਿਓ ਐਸ਼ ਕਰਾਉਣੀ ਚਾਹੁੰਦਾ ਆਪਣੇ ਪੁੱਤ ਨੂੰ। ਸ਼ਾਇਦ ਮਾਂ ਦੇ ਕਰਕੇ ਜਿਹਨੇ ਆਪਣੇ ਪੁੱਤ ਦੀਆਂ ਗਲਤੀਆਂ ਦੇ ਉੱਤੇ ਹਮੇਸ਼ਾ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ, ਜਾਂ ਫਿਰ ਪ੍ਰਿੰਸ ਦੀ ਛੋਟੀ ਉਮਰ ਕਰਕੇ। ਅੱਜ ਵੀ ਬੜੇ ਸਾਰੇ ਸਵਾਲ ਮਨ ਦੇ ਵਿੱਚ ਆ ਜਾਂਦੇ ਨੇ, ਜਵਾਬ ਲੱਭਣ ਦੀ ਅੱਜ ਵੀ ਕੋਸ਼ਿਸ਼ ਕਰੀਦੀ ਹੈ। ਤੁਸੀਂ ਵੀ ਕੋਸ਼ਿਸ਼ ਕਰਿਓ, ਚਾਰ ਛਿੱਲੜਾਂ ਆਉਣ ਦੇ ਉੱਤੇ ਕਿਤੇ ਆਪਾਂ ਆਪਣੇ ਧੀਆਂ ਪੁੱਤਾਂ ਦਾ ਨੁਕਸਾਨ ਤਾਂ ਨਹੀਂ ਕਰ ਰਹੇ। ਫਰਕ ਤਾਂ ਪੈਂਦਾ ਜਦੋਂ ਕੋਈ ਸਾਈਕਲਾਂ ਦੀ ਔਕਾਤ ਰੱਖਦਾ ਹੋਵੇ, ਇੱਕਦਮ ਗੱਡੀਆਂ ਆ ਜਾਣ, ਫਰਕ ਤਾਂ ਪੈਂਦਾ। ਫਰਕ ਇਹ ਪੈਂਦਾ ਕਿ ਵੱਡਿਆਂ ਦੇ ਨਾਲ ਯਾਰੀ ਦੋਸਤੀ ਹੋ ਜਾਂਦੀ ਹੈ, ਫਰਕ ਇਹ ਪੈਂਦਾ ਕਿ ਤੁਹਾਡੀਆਂ ਪੁਰਾਣੀਆਂ ਸਾਂਝਾਂ ਟੁੱਟ ਜਾਂਦੀਆਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਤੁਹਾਨੂੰ ਪੋਤੜਿਆਂ ਤੋਂ ਜਾਣਦੇ ਹੁੰਦੇ ਆ। ਪੈਸਾ ਇੱਦਾਂ ਦੀ ਚੀਜ਼ ਹੈ, ਜਦੋਂ ਆਉਂਦਾ ਤਾਂ ਆਪਾਂ ਉਹਨਾਂ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਸਾਂਝ ਤੋੜਦੇ ਹਾਂ ਜਿਹੜੇ ਸਾਡੇ ਸੁੱਖ ਦੁੱਖ ਦੇ ਸਾਥੀ ਹੁੰਦੇ ਆ, ਕਿਉਂਕਿ ਕਿਤੇ ਨਾ ਕਿਤੇ ਸ਼ਾਇਦ ਬੰਦਾ ਹੀਣ ਭਾਵਨਾ ਮਹਿਸੂਸ ਕਰਦਾ। ਉਹਨੂੰ ਲੱਗਦਾ ਕਿ ਹੁਣ ਮੈਂ ਇਹਦੇ ਲਾਗੇ ਬਹਿਣ ਦੇ ਕਾਬਲ ਨਹੀਂ ਰਿਹਾ, ਹੁਣ ਮੈਨੂੰ ਹੋਰ ਉੱਚੇ ਲੋਕਾਂ ਦੇ ਵਿੱਚ ਬਹਿਣਾ ਚਾਹੀਦਾ।
ਬੜੀਆਂ ਤੁਹਾਡੀਆਂ ਗਰੀਬੀ ਦੀਆਂ ਗੱਲਾਂ ਉਹ ਜਾਣਦਾ ਹੁੰਦੇ ਆ। ਇਸ ਕਰਕੇ ਉਹ ਸੱਜਣ ਸਾਨੂੰ ਛੱਡਣੇ ਪੈਂਦੇ ਆ, ਕਿਉਂਕਿ ਸਾਨੂੰ ਹੁਣ ਹੌਲੀ ਹੌਲੀ ਉਹ ਗੱਲਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਜਿਹੜੀਆਂ ਸਾਡੇ ਕੰਨਾਂ ਨੂੰ ਰਸ ਦਿੰਦੀਆਂ ਹੋਣ। ਸਾਨੂੰ ਹਮੇਸ਼ਾ ਸਿਫਤ ਸੁਣਨੀ ਚੰਗੀ ਲੱਗਦੀ ਹੈ, ਆਪਣੀਆਂ ਖਾਮੀਆਂ ਸੁਣਨੀਆਂ ਬੰਦੇ ਨੂੰ ਚੰਗੀਆਂ ਨਹੀਂ ਲੱਗਦੀਆਂ ਜਦੋਂ ਉਹਦੇ ਕੋਲ ਪੈਸਾ ਆ ਜਾਂਦਾ। ਅਤੇ ਨੁਕਸਾਨ ਵੀ ਇਹੋ ਹੀ ਆ, ਉਹਨਾਂ ਉਤਲੇ ਜੋੜਾਂ ਦੇ ਵਿੱਚ ਜਾ ਕੇ ਜਿੱਥੇ ਨਾ ਤੁਹਾਨੂੰ ਉਹਨਾਂ ਦੀ ਸਮਝ ਅਤੇ ਨਾ ਉਹਨਾਂ ਨੂੰ ਤੁਹਾਡੀ। ਬੰਦਾ ਹਰ ਇੱਕ ਉਹ ਕੰਮ ਕਰਦਾ, ਹਰ ਇੱਕ ਭੈੜ ਉਹ ਅਡੋਪਟ ਕਰਦਾ ਜਿਹੜੀ ਉਹਨਾਂ ਦੇ ਵਿੱਚ ਹੁੰਦੀ ਹੈ, ਅਤੇ ਨਤੀਜਾ ਬਹੁਤੀ ਵਾਰੀ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਸੋ ਕੋਸ਼ਿਸ਼ ਕਰੀਏ ਆਪਾਂ ਕਿ ਇਸ ਤਰੀਕੇ ਦੀ ਆਪਣੇ ਬੱਚਿਆਂ ਦੀ ਪਰਵਰਿਸ਼ ਰੱਖੀਏ ਕਿ ਸਾਨੂੰ ਲੱਗੇ ਆਪਾਂ ਸ਼ਹਿਦ ਦਿੱਤਾ, ਮਹਿੰਗਾ ਖਰੀਦ ਕੇ ਦਿੱਤਾ, ਨਿਕਲੇ ਉਹ ਜ਼ਹਿਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸਾਡੀਆਂ ਕਹਾਣੀਆਂ ਤੁਸੀਂ ਯੂਟਿਊਬ ਚੈਨਲ 'ਤੇ ਵੀ ਸੁਣ ਸਕਦੇ ਹੋ, ਕਿਤਾਬ ਕਹਾਣੀ ਨਾਂ ਦੇ ਚੈਨਲ ਦੇ ਉੱਤੇ ਤੁਸੀਂ ਜਾ ਕੇ ਕਹਾਣੀਆਂ ਸੁਣ ਸਕਦੇ ਹੋ। ਐਪਲੀਕੇਸ਼ਨ ਸਾਡੀ ਡਾਊਨਲੋਡ ਕਰਕੇ ਪੋਡਕਾਸਟ ਦੇ ਵਿੱਚ ਕਹਾਣੀਆਂ ਸੁਣ ਸਕਦੇ ਹੋ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਰੇਡੀਓ ਹਾਂਜੀ 1674 ਐਮ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
6: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
7: ਹਾਂਜੀ ਰੇਡੀਓ,
8: ਦਿਸ ਇਜ਼ ਅ ਓਜੀ ਕਾਲ। ਵੀ ਆਰ ਅ ਪਾਰਟੀ ਮਾਸਟਰ।

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ-ਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ।
1: ਟੈਂਸ਼ਨ ਨਿਰੀ ਟੈਂਸ਼ਨ।
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਵੈਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਵੈਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਵੈਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਵੈਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਵੈਲਰਸ, ਭਰੋਸੇ ਦੀ ਨਿਸ਼ਾਨੀ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2 Fold Lending।

ਇਨਸਾਈਟ ਰਿਪੋਰਟ ਦੇ ਵਿੱਚ ਜਿਹਨਾਂ ਨੂੰ ਆਖਦੇ ਹਾਂ ਦੋ ਤਿੰਨ ਅਲੱਗ ਅਲੱਗ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹਾਂ। ਪਹਿਲੀ ਰਿਪੋਰਟ ਜਿਹੜੀ ਹੈਗੀ ਆ ਬਗੈਰ ਸਮਾਂ ਗਵਾਇਆ ਬੋਤਸਵਾਨਾ ਤੋਂ ਅਫਰੀਕਨ ਕੰਟਰੀ ਤੋਂ। ਵੈਸੇ ਦੂਸਰੀ ਰਿਪੋਰਟ ਵੀ ਅਫਰੀਕਨ ਕੰਟਰੀ ਦੇ ਨਾਲ ਹੀ ਜੁੜੀ ਹੋਈ ਹੈ ਪਰ ਉਹ ਇੱਕ ਹੋਰ ਤਰੀਕੇ ਦੀ ਰਿਪੋਰਟ ਹੈਗੀ ਹੈ। ਸੋ ਇਨਸਾਈਟ ਰਿਪੋਰਟ ਦੇ ਵਿੱਚ ਪਹਿਲੀ ਰਿਪੋਰਟ ਜਿਹੜੀ ਬੋਤਸਵਾਨਾ ਤੋਂ ਉੱਥੇ ਪਤਾ ਚੱਲਿਆ ਹੈ ਕਿ 23 ਹਾਥੀਆਂ ਦੀ ਹੱਤਿਆ ਕੀਤੀ ਗਈ ਹੈ, 23 ਹਾਥੀਆਂ ਦਾ ਕਤਲ ਕੀਤਾ ਗਿਆ ਕਿਉਂਕਿ ਬੋਤਸਵਾਨਾ ਦੇ ਵਿੱਚ ਜਿਹੜੇ ਇੰਡੀਪੈਂਡੈਂਸ ਡੇ ਹੈ ਬੋਤਸਵਾਨਾ ਦਾ ਉਹ ਮਨਾਉਣ ਦੇ ਲਈ। ਬੋਤਸਵਾਨਾ ਇੱਕ ਲੈਂਡਲੌਕਡ ਕੰਟਰੀ ਹੈ, ਅਫਰੀਕਾ ਦੇ ਵਿੱਚ ਪੈ ਜਾਂਦੀ ਹੈ ਔਰ 70% ਬੋਤਸਵਾਨਾ ਦਾ ਜਿਹੜਾ ਜ਼ਮੀਨੀ ਹਿੱਸਾ ਹੈਗਾ ਉਹ ਰੇਤੀਲਾ। ਸਾਊਥ ਅਫਰੀਕਾ ਦਾ ਬਿਲਕੁਲ ਗੁਆਂਢ ਲੱਗਦਾ ਹੈਗਾ ਬੋਤਸਵਾਨਾ ਨੂੰ ਔਰ ਇੱਥੇ ਸਵਾਨਾ ਨਾਮ ਦੀ ਇੱਕ ਲੈਂਗੁਏਜ ਜਿਹੜੀ ਹੈ ਜ਼ਿਆਦਾਤਰ ਹਿੱਸੇ ਦੇ ਵਿੱਚ ਬੋਲੀ ਜਾਂਦੀ ਹੈ। ਸਾਰੇ ਸਵਾਨਾ ਨਹੀਂ ਬੋਲਦੇ ਹੈਗੇ, ਅਲੱਗ ਅਲੱਗ ਲੈਂਗੁਏਜਿਸ ਹੈਗੀਆਂ ਨੇ, ਸਵਾਨਾ ਹੈ, ਕਲੰਗਾ ਹੈ, ਸਾਨ, ਅਲੱਗ ਅਲੱਗ ਭਾਸ਼ਾਵਾਂ ਨੇ। 86% ਇਸ ਮੁਲਕ ਦੀ ਪਾਪੂਲੇਸ਼ਨ ਕ੍ਰਿਸਚੈਨਿਟੀ ਹੈ, ਬਾਕੀ 7-8% ਨੋ ਰਿਲੀਜਨ ਯਾਨੀ ਕਿਸੇ ਵੀ ਧਰਮ ਦੇ ਵਿੱਚ ਯਕੀਨ ਨਹੀਂ ਰੱਖਦੇ ਹੈਗੇ। ਆਜ਼ਾਦੀ ਇਸ ਮੁਲਕ ਨੇ 30 ਸਪਤੰਬਰ ਨੂੰ ਹਾਸਲ ਕੀਤੀ ਸੀ। ਬਰਤਾਨੀਆ ਜਿਨ੍ਹਾਂ ਨੇ ਦੁਨੀਆ ਦੇ ਬਾਕੀ ਹਿੱਸਿਆਂ 'ਤੇ ਕਬਜ਼ਾ ਕੀਤਾ ਹੋਇਆ ਸੀ, ਇੱਥੇ ਵੀ ਕਬਜ਼ਾ ਕੀਤਾ ਹੋਇਆ ਸੀ। ਔਰ ਆਬਾਦੀ ਦੇ ਮਾਮਲੇ ਦੇ ਵਿੱਚ ਦੂਸਰੇ ਅਫਰੀਕੀ ਮੁਲਕਾਂ ਵਰਗਾ ਨਹੀਂ ਹੈਗਾ ਬੋਤਸਵਾਨਾ ਕਿਉਂਕਿ ਜ਼ਿਆਦਾਤਰ ਹਿੱਸਾ ਰੇਤੀਲਾ। ਇਸ ਕਰਕੇ ਇੱਥੇ ਜਿਹੜਾ ਬੋਤਸਵਾਨਾ ਦਾ ਪਾਪੂਲੇਸ਼ਨ ਹੈ ਉਹ ਇੰਨੀ ਜ਼ਿਆਦਾ ਨਹੀਂ ਹੈਗੀ। ਦੁਨੀਆ ਦਾ 130-140 ਨੰਬਰ ਦੇ ਉੱਤੇ ਇਹ ਮੁਲਕ ਆਉਂਦਾ ਹੋਊਗਾ ਆਬਾਦੀ ਦੇ ਮਾਮਲੇ ਦੇ ਵਿੱਚ, ਪਰ ਐਗਰੀਕਲਚਰ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਰਹਿੰਦੇ ਹੈਗੇ ਨੇ ਅੱਜ ਦੀ ਤਰੀਕ ਦੇ ਵਿੱਚ। ਹਾਲਾਂਕਿ ਇੱਥੇ ਜਿਹੜੀਆਂ ਕ੍ਰੋਪਸ ਨੇ ਉਹ ਟਿਪੀਕਲ ਕ੍ਰੋਪਸ ਨੇ ਉੱਥੇ ਦੇ, ਮਿਲਟ ਜਿਹੜੇ ਅਲੱਗ ਅਲੱਗ ਕਿਸਮ ਦੇ ਹੁੰਦੇ ਨੇ ਉਹ ਉਗਾਉਂਦੇ ਨੇ, ਉਹ ਸੌਰਗਮ ਕਰਕੇ ਇੱਕ ਦੋ ਅਲੱਗ ਅਲੱਗ ਰੰਗ ਦਾ ਇੱਕ ਮਿਲਟ ਹੁੰਦਾ ਹੁੰਦਾ। ਵੈਸੇ ਇੰਡੀਅਨ ਮਿਲਟ ਵੀ ਉਹਨੂੰ ਕਹਿ ਲੈਂਦੇ ਆਪਾਂ, ਜਵਾਰ ਵੀ ਮੰਨ ਲੈਂਦੇ ਹਾਂ ਉਹਨੂੰ, ਉੱਥੇ ਸੌਰਗਮ ਕਹਿੰਦੇ ਨੇ। ਕੋਪੀਜ਼ ਕਰਕੇ ਹੁੰਦਾ ਇੱਕ ਖੇਤੀਬਾੜੀ ਦੇ ਵਿੱਚ, ਇਹ ਵੀ ਇੱਕ ਮੈਨੂੰ ਪਤਾ ਨਹੀਂ ਹੁਣ ਕੋਪੀਜ਼ ਕੀ ਹੁੰਦਾ, ਬਟ ਮੈਨੂੰ ਜੋ ਪਤਾ ਲੱਗਿਆ ਮੈਂ ਉਹ ਤੁਹਾਨੂੰ ਦੱਸਦਾ। ਮੁੱਕਦੀ ਜੀ ਗੱਲ ਇਹ ਹੈਗੀ ਹੈ ਕਿ ਇਹ ਮੁਲਕ ਕੋਈ ਅੱਡਾ ਤਗੜਾ ਮੁਲਕ ਨਹੀਂ ਹੈਗਾ, ਐਡਾ ਅਮੀਰ ਮੁਲਕ ਨਹੀਂ ਹੈਗਾ, ਦੱਖਣੀ ਹਿੱਸੇ 'ਚ ਪੈਂਦਾ। ਆਬਾਦੀ ਇੱਥੇ ਇਨਸਾਨਾਂ ਦੀ ਬੇਸ਼ੱਕ ਘੱਟ ਹੋ ਸਕਦੀ ਹੈ, ਹਾਥੀਆਂ ਦੀ ਬਹੁਤ ਜ਼ਿਆਦਾ। ਇਨਫੈਕਟ ਹਾਥੀਆਂ ਦੀ ਆਬਾਦੀ ਦੇ ਮਾਮਲੇ ਦੇ ਵਿੱਚ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਪਿਛਲੇ ਹਫ਼ਤੇ ਇੱਥੇ ਬਰਤਾਨੀਆ ਤੋਂ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਮਨਾਈ ਜਾਣੀ ਸੀ, ਮਨਾਈ ਗਈ ਇਨਫੈਕਟ, ਅਤੇ ਪੂਰੇ ਦੇਸ਼ ਦੇ ਵਿੱਚ ਅਲੱਗ ਅਲੱਗ ਸਮਾਰੋਹ, ਅਲੱਗ ਅਲੱਗ ਪ੍ਰੋਗਰਾਮ ਹੋਏ ਨੇ, ਉੱਥੇ ਹੋਸਟ ਕੀਤੇ ਗਏ ਨੇ। ਔਰ ਇਸ ਦਰਮਿਆਨ ਜਿਹੜਾ ਉੱਥੇ ਦਾ ਸੈਰ ਸਪਾਟਾ ਮੰਤਰਾਲਾ ਸੀ ਉਹਨਾਂ ਨੇ ਇੱਕ ਲਾਇਸੈਂਸ ਜਾਰੀ ਕੀਤਾ ਸੀਗਾ ਜਿਸ ਦੇ ਵਿੱਚ 23 ਹਾਥੀਆਂ ਅਤੇ ਦੂਸਰੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀ ਇਜਾਜ਼ਤ ਦਿੱਤੀ ਗਈ ਸੀ। ਹੁਣ ਬੋਤਸਵਾਨਾ ਦੀ ਇੱਕ ਐਲੀਫੈਂਟ ਪ੍ਰੋਟੈਕਸ਼ਨ ਅਥਾਰਟੀ ਵੀ ਹੈ, ਛੋਟੀ ਜਿਹੀ ਹੈ, ਕੋਈ ਐਡੀ ਵੱਡੀ ਲੌਬੀ ਨਹੀਂ ਹੈਗੀ ਉਹਨਾਂ ਦੀ, ਕੋਈ ਬਹੁਤ ਜ਼ਿਆਦਾ ਇੰਪ੍ਰੈਸਿਵ ਲੌਬੀ ਨਹੀਂ ਹੈਗੀ, ਪਰ ਉਹਨਾਂ ਨੇ ਪਹਿਲਾਂ ਹੀ ਗੱਲ ਕਹੀ ਸੀਗੀ ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਹਾਥੀਆਂ ਨੂੰ ਮਾਰਨ ਦੀ ਲੋੜ ਨਹੀਂ ਹੈਗੀ। ਇਨਫੈਕਟ ਉਹਨਾਂ ਨੇ ਇੱਕ ਕਿਸਮ ਦੀ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਇੰਡੀਪੈਂਡੈਂਸ ਡੇ ਦੇ ਪ੍ਰੋਗਰਾਮ ਦੇ ਵਿੱਚ ਹਾਥੀਆਂ ਨੂੰ ਮਾਰਦੀ ਹੈ ਸਰਕਾਰ ਤਾਂ ਇਹ ਇੱਕ ਗਲਤ ਸੁਨੇਹਾ ਚੱਲ ਜੂਗਾ, ਇਹਦਾ ਮਤਲਬ ਇਹ ਹੈ ਕਿ ਦੇਸ਼ ਦੇ ਦੂਸਰੇ ਲੋਕ ਵੀ ਹਾਥੀ ਜਿਹੜੇ ਨੇ ਉਹ ਮਾਰ ਸਕਦੇ ਨੇ। ਇਹ ਇਸ ਕਰਕੇ ਮਾਰੇ, ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਹਾਥੀ ਕਿਉਂ ਮਾਰੇ ਗਏ, ਸਰਕਾਰ ਨੇ ਇਹ ਇਜਾਜ਼ਤ ਕਿਉਂ ਦਿੱਤੀ, ਕਿਉਂਕਿ ਸਰਕਾਰ ਨੇ ਇੱਕ ਬਹੁਤ ਵੱਡੀ ਦਾਵਤ ਦੇਣੀ ਸੀ, ਬਹੁਤ ਵੱਡਾ ਡਿਨਰ ਪ੍ਰੋਗਰਾਮ ਆਯੋਜਿਤ ਕਰਨਾ ਸੀ ਸਰਕਾਰੀ, ਜਿਸ 'ਚ ਸਰਕਾਰੀ ਮਹਿਮਾਨ ਆਉਣੇ ਸੀ, ਸਰਕਾਰ ਦੇ ਨਾਲ ਜੁੜੇ ਹੋਏ ਮੰਤਰੀ ਸੰਤਰੀ ਸੀਗੇ ਅਤੇ ਹੋਰ ਦੇਸ਼ ਦੇ ਕੁਛ ਕੁ ਚੁਨਿੰਦਾ, ਵੈਸੇ ਤਾਂ ਅਮੀਰ ਮੁਲਕ ਨਹੀਂ ਹੈਗਾ ਪਰ ਕੁਛ ਕੁ ਚੁਨਿੰਦਾ ਲੋਕਾਂ ਨੂੰ ਉੱਥੇ ਸੱਦਣਾ ਸੀ। ਉਹਨਾਂ ਲੋਕਾਂ ਨੂੰ ਜਦੋਂ ਸੱਦਣਾ ਸੀ ਤਾਂ ਉਹਨਾਂ ਦੇ ਅੱਗੇ ਜਿਹੜਾ ਮਾਸ ਭਰੋਸਿਆ ਜਾਣਾ ਸੀ ਉਹ ਹਾਥੀ ਦਾ ਮਾਸ ਸੀਗਾ। ਸੋ ਹੁਣ ਔਰ ਵੈਸੇ ਵੀ ਹਾਥੀ ਦਾ ਮਾਸ ਤਾਂ ਉਹਨਾਂ ਨੇ ਚਲੋ ਦੇਤਾ, ਪਰ ਬੋਤਸਵਾਨਾ ਵਰਗੇ ਮੁਲਕ ਨੇ ਜਿਹੜੇ ਅਫਰੀਕਨ ਮੁਲਕ ਨੇ ਉੱਥੇ ਬਹੁਤ ਸਾਰੀਆਂ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ ਡਿਜ਼ੀਜ਼ ਅਕਸਰ ਲੱਗੀਆਂ ਰਹਿੰਦੀਆਂ ਨੇ। ਫੁੱਟ ਐਂਡ ਮਾਊਥ ਜਿਹੜੀ ਡਿਜ਼ੀਜ਼ ਹੈਗੀ ਹੈ ਉਹ ਕਹਿੰਦੇ ਨੇ ਕਿ ਹਾਥੀ ਦਾ ਮਾਸ ਖਾਣ ਦੇ ਨਾਲ ਬਹੁਤ ਜ਼ਿਆਦਾ ਫੈਲਦੀ ਹੈ, ਪਰ ਹਾਥੀਆਂ ਦਾ ਬੋਤਸਵਾਨਾ ਦੇ ਸੱਭਿਆਚਾਰ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਹੈ। ਤੁਸੀਂ ਜੇ ਮੈਂ ਸੌਖਾ ਕਰਕੇ ਸਮਝਾਵਾਂ ਤਾਂ ਜਿਵੇਂ ਭਾਰਤ ਦੇ ਵਿੱਚ ਗਊ ਦਾ ਇੱਕ ਬਹੁਤ ਵੱਡਾ ਹਿੱਸਾ ਹੈਗਾ, ਪਰ ਗਊ ਦੇ ਮਾਸ ਨੂੰ ਐਵੇਂ ਸਰਕਾਰ ਪਰੋਸਦੀ ਨਹੀਂ ਹੈਗੀ ਭਾਰਤ ਦੇ ਵਿੱਚ। ਹਾਂ ਇਹ ਜ਼ਰੂਰ ਹੈ ਕਿ ਸੱਭਿਆਚਾਰ ਦੇ ਵਿੱਚ ਸਾਡਾ ਹਿੱਸਾ ਜ਼ਰੂਰ ਹੈ ਭਾਰਤ ਦੇ, ਪਰ ਨਾਲ ਨਾਲ ਧਾਰਮਿਕ ਮਹੱਤਵਤਾ ਵੀ ਹੈਗੀ ਹੈ, ਉਸ ਦੀ ਇੰਪੋਰਟੈਂਸ ਵੀ ਹੈ ਗਊ ਦੇ ਮਾਸ ਦੀ। ਬੋਤਸਵਾਨਾ ਦੇ ਵਿੱਚ ਹਾਥੀ ਦੀ ਕੋਈ ਧਾਰਮਿਕ ਇੰਪੋਰਟੈਂਸ ਨਹੀਂ ਹੈਗੀ, ਇੱਕ ਤਾਂ ਕ੍ਰਿਸਚਨ ਕੰਟਰੀ ਹੈ ਜਿੱਦਾਂ ਦੱਸਿਆ, ਅਤੇ ਜਿਹੜੇ 7-8% ਬਚਦੇ ਲੋਕ ਹੈਗੇ ਨੇ ਜ਼ਿਆਦਾਤਰ ਉਹ ਕਿਸੇ ਧਰਮ 'ਚ ਯਕੀਨ ਹੀ ਨਹੀਂ ਕਰਦੇ। ਸੋ ਦੇਰ ਇਜ਼ ਨੋ ਰਿਲੀਜੀਅਸ ਵੈਲਿਊ ਆਫ ਐਲੀਫੈਂਟਸ, ਬਟ ਯੈਸ
ਕਲਚਰਲ ਵੈਲਿਊਜ਼ ਜ਼ਰੂਰ ਹੈਗੀਆਂ ਨੇ। ਬੋਥ

ਪਾਣਾ ਸਰਕਾਰ ਨੇ ਉੱਥੋਂ ਦਾ ਕੈਪੀਟਲ ਸਿਟੀ ਹੈ ਗੈਬਰੋਨ ਉੱਥੇ ਇੱਕ ਕਾਰਨੀਵਲ ਆਯੋਜਿਤ ਕੀਤਾ ਪੂਰਾ ਦਿਨ ਇਨਫੈਕਟ ਕੁਛ ਦਿਨ ਪਹਿਲਾਂ ਤੋਂ ਹੀ ਚੱਲਦਾ ਰਿਹਾ ਸੀਗਾ ਅਤੇ ਦੇਸ਼ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਹਾਥੀ ਮਾਰਨ ਦਾ ਅਲੱਗ ਅਲੱਗ ਫੈਸਲਾ ਲਿਆ ਗਿਆ ਸੀ ਹਾਲਾਂਕਿ ਇਹ ਨਹੀਂ ਪਤਾ ਲੱਗਿਆ ਹੈਗਾ ਹੁਣ ਹਾਲੇ ਵੀ ਨਹੀਂ ਮੈਨੂੰ ਪਤਾ ਹੈਗਾ ਆਈ ਟਰਾਈਡ ਟੂ ਫਾਈਂਡ ਇਟ ਆਊਟ ਕਿ ਕਿੰਨੇ ਹਾਥੀ ਉੱਥੇ ਮਾਰੇ ਗਏ ਕਿੰਨੇ ਪਰ ਉਹਦੀਆਂ ਕੁਛ ਵੀਡੀਓਜ਼ ਆਈ ਹੈਵ ਸੀਨ ਦੈਟ ਹੁਣ ਬੋਤਸਵਾਨਾ ਦੇ ਆਲੇ ਦੁਆਲੇ ਜਿਹੜੀਆਂ ਕੰਟਰੀਜ਼ ਨੇ ਨਮੀਬੀਆ ਜ਼ਾਂਬੀਆ ਜ਼ਿੰਬਾਵੇ ਇਹਨਾਂ ਦੀਆਂ ਕੈਪੀਟਲ ਇਹਨਾਂ ਦੀਆਂ ਜਿਹੜੀਆਂ ਸਰਹੱਦਾਂ ਨੇ ਇਹਨਾਂ ਦੀਆਂ ਜਿਹੜੀਆਂ ਬਾਰਡਰਸ ਨੇ ਉਹ ਬੋਤਸਵਾਨਾ ਦੇ ਨਾਲ ਲੱਗਦੀਆਂ ਨੇ ਔਰ ਇਹ ਕੰਟਰੀਜ਼ ਨੇ ਵੀ ਸਵਾਲ ਚੁੱਕੇ ਹੈਗੇ ਨੇ ਕਿਉਂਕਿ ਕਹਿੰਦੇ ਨੇ ਕਿ ਇਸ ਕਿਸਮ ਦੇ ਨਾਲ ਜਿਹੜਾ ਜਿਹੜੇ ਹਾਥੀ ਮਾਰੇ ਗਏ ਨੇ ਮਾਰ ਕੇ ਉਹਨਾਂ ਦਾ ਜਿਹੜਾ ਮਾਸ ਬਣਾਇਆ ਗਿਆ ਔਰ ਉਹ ਤੋਂ ਬਾਅਦ ਜਿਹੜੇ ਕੁਛ ਬਜ਼ੁਰਗ ਵੀ ਸੀਗੇ ਉੱਥੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਜਾਂ ਇਨਫੈਕਟ ਕੁਛ ਪ੍ਰੈਗਨੈਂਟ ਲੇਡੀਜ਼ ਉਹਨਾਂ ਨੂੰ ਇਹ ਪਰੇਸ਼ਾਨ ਕਰ ਸਕਦਾ ਹਾਥੀ ਦਾ ਮਾਸ ਇੱਦਾਂ ਨਹੀਂ ਕਿ ਇਨਸਾਨ ਅੱਗੇ ਖਾ ਲੈਂਦਾ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਪਰ ਆਪਣੇ ਕੋਲ ਇਹਦੇ ਵੀ ਕੋਈ ਸਬੂਤ ਹੈ ਨਹੀਂ ਨਾ ਕਿ ਕਿਹਨੂੰ ਕਿਹਨੂੰ ਮਾਰ ਕੇ ਆਪਾਂ ਕੀ ਕੀ ਖਾਂਦੇ ਹੁੰਦੇ ਸੀ ਸੋ ਔਰ ਵੈਸੇ ਵੀ ਹਾਥੀ ਦੇ ਮਾਸ ਨੂੰ ਵੈਸੇ ਤਾਂ ਖਾਣਾ ਮਤਲਬ ਕੋਈ ਲੌਜਿਕ ਹੀ ਨਹੀਂ ਬਣਦਾ ਹੈਗਾ ਪਰ ਉਹਨਾਂ ਨੇ ਉਸ ਵੱਡੇ ਲੈਵਲ ਦੇ ਉੱਤੇ ਜਦੋਂ ਪ੍ਰੋਗਰਾਮ ਆਯੋਜਿਤ ਕੀਤਾ ਸੀ ਤਾਂ ਉਹਦੇ 'ਚ ਸਫਾਈ ਕਿੰਨੀ ਕੁ ਰੱਖੀ ਹੋਣੀ ਆ ਉਹਦੇ 'ਚ ਹਾਈਜੀਨ ਕਿੰਨਾ ਕੁ ਰੱਖਿਆ ਹੋਣਾ ਮਤਲਬ ਵੈਸੇ ਹੀ ਜਾਨਵਰ ਦਾ ਮਾਸ ਖਾਣ ਵੇਲੇ ਇੱਕ ਖਾਸ ਕਿਸਮ ਦੀ ਹਾਈਜੀਨ ਦੀ ਲੋੜ ਪੈਂਦੀ ਹੈਗੀ ਹੈ ਹਾਥੀ ਦਾ ਮਾਸ ਤਾਂ ਆਏ ਨੈਵਰ ਹਰਟ ਅਬਾਊਟ ਇਟ ਸੋ ਇਹ ਬੋਤਸਵਾਨਾ ਮੈਂ ਉਦੋਂ ਪਹਿਲੀ ਵਾਰ ਸੁਣਿਆ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਾਡੇ ਆਂਢ ਗੁਆਂਢ ਦੇ ਵਿੱਚੋਂ ਇੱਕ ਬੰਦਾ ਚਲਾ ਗਿਆ ਬੋਤਸਵਾਨਾ ਕਹਿੰਦੇ ਜੀ ਅਮੀਰ ਮੁਲਕ ਹੈ ਉਸ ਟਾਈਮ ਦੇ ਉੱਤੇ ਹੁੰਦਾ ਹੋਊਗਾ 90ਵਿਆਂ ਦੇ ਦਹਾਕੇ ਦੇ ਵਿੱਚ ਆਈ ਡੋਂਟ ਨੋ ਕਿ ਉਸ ਤੋਂ ਬਾਅਦ ਇਹ ਗਰੀਬ ਹੋਇਆ ਹੈ ਕਿੱਦਾਂ ਹੋਇਆ ਆਜ਼ਾਦੀ ਉਹ ਬਹੁਤ ਲੇਟ ਮਿਲੀ ਹੈਗੀ ਹੈ ਬੋਤਸਵਾਨਾ ਨੂੰ ਮੋਟੇ ਤੌਰ ਦੇ ਉੱਤੇ ਆਫਟਰ ਇੰਡੀਪੈਂਡੈਂਸ ਬੋਤਸਵਾਨਾ ਉਨਾ ਗਰੋ ਕਰ ਵੀ ਨਹੀਂ ਸਕਿਆ ਹੈਗਾ ਕੁਛ ਇਹਦੀ ਫਿਜ਼ੀਕਲ ਲਿਮੀਟੇਸ਼ਨਸ ਵੀ ਹੈਗੀਆਂ ਨੇ ਦੈਟ ਕੁੱਡ ਬੀ ਵਨ ਰੀਜ਼ਨ ਪਰਲਸ ਕੁਛ ਬੋਤਸਵਾਨਾ ਕਿਉਂਕਿ ਅਫਰੀਕਾ ਦੇ ਵਿੱਚ ਪੂਰੇ ਦੇ ਪੂਰੇ ਕੰਟੀਨੈਂਟ ਦੇ ਵਿੱਚ ਇੱਕ ਸਾਊਥ ਅਫਰੀਕਾ ਹੀ ਇੱਕ ਮੁਲਕ ਹੈਗਾ ਜਿਹੜਾ ਲੈ ਦੇ ਕੇ ਮਾੜਾ ਮੋਟਾ ਅਮੀਰ ਹੈਗਾ ਹੁਣ ਅੱਜ ਦੀ ਤਰੀਕ ਦੇ ਵਿੱਚ ਨਾਈਜੀਰੀਆ ਮਰੱਕੋ ਵਰਗੇ ਮੁਲਕ ਬੇਸ਼ੱਕ ਅਮੀਰ ਹੋ ਰਹੇ ਹੋਣ ਬਟ ਬੋਤਸਵਾਨਾ ਐਡਾ ਕੋਈ ਬਹੁਤਾ ਹਾਂ ਮਤਲਬ ਪੀਸਫੁਲ ਕੰਟਰੀ ਹੈ ਉਨੇ ਵੀ ਜਿਵੇਂ ਅਫਰੀਕਨ ਕੰਟਰੀਜ਼ ਦੇ ਵਿੱਚ ਕਤਲੇਆਮ ਲੱਗੇ ਰਹਿੰਦੇ ਨੇ ਉਨੇ ਵੀ ਨਹੀਂ ਹੈਗੇ ਇਨਫੈਕਟ ਬੈਟਰ ਦੈਨ ਇੰਡੀਆ ਤੁਸੀਂ ਕਹਿ ਸਕਦੇ ਹੋ ਗਲੋਬਲ ਪੀਸ ਇੰਡੈਕਸ ਦੇ ਵਿੱਚ ਬੋਤਸਵਾਨਾ ਜਿਹੜਾ ਉਹ 50ਵੇਂ ਨੰਬਰ ਦੇ ਉੱਤੇ ਆਉਂਦਾ ਹੈਗਾ ਔਰ ਇੰਡੀਆ ਬਹੁਤ ਪਿੱਛੇ ਹੈਗਾ ਇਸ ਪੀਸ ਇੰਡੈਕਸ ਦੇ ਵਿੱਚ ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਵੀ ਬੋਤਸਵਾਨਾ ਦਾ ਕੋਈ ਸਕੋਰ ਬਹੁਤ ਮਾੜਾ ਨਹੀਂ ਹੈਗਾ ਠੀਕ ਹੈ ਉੱਥੇ ਹਿਊਮਨ ਰਾਈਟਸ ਠੀਕ ਨੇ ਪੋਲੀਟੀਕਲ ਜਿਹੜੀ ਇੰਟਰਫੇਰੈਂਸ ਹੈ ਆਮ ਲੋਕਾਂ ਦੇ ਮਾਮਲੇ 'ਚ ਇੰਨੀ ਜ਼ਿਆਦਾ ਨਹੀਂ ਹੈਗੀ ਔਰ ਅਫਰੀਕਾ ਦੇ ਵਿੱਚ ਜੇ ਦੂਸਰੇ ਦੇਸ਼ਾਂ ਦੇ ਨਾਲ ਪੂਰੇ ਅਫਰੀਕਨ ਕੰਟੀਨੈਂਟ 'ਚ ਜੇ ਤੁਲਨਾ ਕਰੀਏ ਤਾਂ ਕਰਪਸ਼ਨ ਵੀ ਘੱਟ ਹੈਗੀ ਹੈ ਬੋਤਸਵਾਨਾ ਦੇ ਵਿੱਚ ਸੋ ਉਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਇੱਥੇ ਠੀਕ ਹੈਗੀਆਂ ਨੇ ਔਰ ਬੜੀ ਵਧੀਆ ਇੱਕ ਉੱਥੇ ਦੀ ਜਿਹੜੀ ਤਰੱਕੀ ਹੈਗੀ ਉਹ ਪਿਛਲੇ ਕੁਛ ਸਮੇਂ ਦੇ ਵਿੱਚ ਹੋਈ ਹੈਗੀ ਹੈ ਖਾਸ ਤੌਰ ਦੇ ਉੱਤੇ ਦੁਨੀਆ ਦੇ ਜਿਹੜੇ ਗਰੀਬ ਮੁਲਕਾਂ ਦੇ ਨਾਲ ਜੇ ਤੁਲਨਾ ਕਰਨੀ ਹੋਵੇ ਤਾਂ ਬੋਤਸਵਾਨਾ ਦਾ ਜਿਹੜਾ ਇੰਨਾ ਜ਼ਿਆਦਾ ਜਿਹੜਾ ਉਹ ਹੈ ਗਿਰਾਵਟ ਨਹੀਂ ਹੋਈ ਹੈਗੀ ਇਨਫੈਕਟ ਤਰੱਕੀ ਹੀ ਹੋਈ ਹੈ ਉੱਥੇ ਦੀ ਬੋਤਸਵਾਨਾ ਦੇ ਵਿੱਚ ਐਨੀ ਕਦੇ ਹੋਈ ਨਹੀਂ ਹੈਗੀ ਆਪਾਂ ਬੋਤਸਵਾਨਾ ਦੀ ਗੱਲ ਕਦੇ ਕੀਤੀ ਵੀ ਨਹੀਂ ਹੈਗੀ ਪਾਸਟ ਦੇ ਵਿੱਚ ਵੀ ਨਹੀਂ ਕੀਤੀ ਹੈਗੀ ਦੁਨੀਆ 'ਚ ਜੇ ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗ ਚੱਲੀਏ ਤਾਂ 193 ਮੁਲਕਾਂ ਦੀ ਗੱਲ ਕਦੇ ਚੱਜ ਦੇ ਨਾਲ ਕੀਤੀ ਨਹੀਂ ਲੈ ਦੇ ਕਿ ਉਹੀ 8-10-15 ਮੁਲਕ ਹੈਗੇ ਨੇ ਉਹਨਾਂ ਦੀ ਵਾਰ ਵਾਰ ਉਹਨਾਂ ਕੰਟਰੀਜ਼ ਦੀ ਗੱਲ ਹੁੰਦੀ ਰਹਿੰਦੀ ਹੈ ਐਨੀਵੇਜ਼ ਦੇ ਵਾਜ਼ ਅ ਰੀਜ਼ਨ ਸੋ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਇਹਦੀ ਵੀ ਗੱਲ ਕਰ ਲਈਏ ਡਾਇਮੰਡ ਮਾਈਨਿੰਗ ਬਹੁਤ ਜ਼ਿਆਦਾ ਇੱਥੇ ਹੁੰਦੀ ਹੈਗੀ ਹੈ ਇਨਫੈਕਟ ਪਿਛਲੇ 20-25 ਸਾਲਾਂ ਦੇ ਵਿੱਚ ਇੱਥੋਂ ਦੀ ਗੌਰਮੈਂਟ ਨੇ ਇੱਕ ਖਾਸ ਗੱਲ ਕੀਤੀ ਹੈ ਜੋ ਮੇਰੇ ਖਿਆਲ ਦੇ ਨਾਲ ਦੂਸਰੀਆਂ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ ਲੈਟਿਨ ਏਸ਼ੀਅਨ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ ਉਹ ਹੈ ਕਿ ਮਿਡਲ ਇਨਕਮ ਜਿਹੜੀ ਹੈਗੀ ਹੈ ਜਿਹੜੇ ਦਰਮਿਆਨੀ ਆਮਦਨੀ ਵਾਲੇ ਲੋਕ ਨੇ ਉਹਨਾਂ ਦੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਪਰ ਕੈਪੀਟਾ ਗਰੋਥ ਜਿਹੜੀ ਇੱਥੇ ਜੀ ਡੀ ਪੀ ਦੀ ਹੋਈ ਹੈ ਇੱਕ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਆਜ਼ਾਦੀ ਤੋਂ ਪਹਿਲਾਂ $439 ਪਰ ਕੈਪੀਟਾ ਜੀ ਡੀ ਪੀ ਸੀਗੀ ਇੱਥੇ ਦੀ 2018 'ਚ $15,000 ਹੋ ਗਈ US ਡਾਲਰ 'ਚ ਗੱਲ ਕਰ ਰਹੇ ਸੋ ਮੈਸਿਵ ਇਨਕਰੀਜ਼ ਮੈਸਿਵ ਇਸੇ ਕਰਕੇ ਦੂਸਰੇ ਮੁਲਕਾਂ ਦੇ ਮੁਕਾਬਲੇ ਬੋਤਸਵਾਨਾ ਬੈਟਰ ਕਰ ਰਿਹਾ ਹੈਗਾ ਸੋ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਚੰਗਾ ਕਰ ਰਹੇ ਨੇ ਇਨਫਰਾਸਟਰਕਚਰ ਦੇ ਮਾਮਲੇ 'ਚ ਚੰਗਾ ਕਰ ਰਹੇ ਹੈ ਇਨਫੈਕਟ ਕਿੰਨੇ ਕੁ ਅਫਰੀਕਨ ਕੰਟਰੀਜ਼ ਨੇ ਜਿਨ੍ਹਾਂ ਦੀਆਂ ਆਪਣੀਆਂ ਸਰਕਾਰ ਦੀ ਤਰਫ ਤੋਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਏਅਰਲਾਈਨ ਏਅਰ ਬੋਤਸਵਾਨਾ ਉੱਥੋਂ ਦੀ ਸਰਕਾਰ ਦੇ ਦੁਆਰਾ ਚਲਾਈ ਜਾ ਰਹੀ ਹੈ ਇੱਥੇ ਤਾਂ ਇੰਡੀਆ ਵਰਗੇ ਮੁਲਕਾਂ ਦੀਆਂ ਸਰਕਾਰਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਰਹੀਆਂ ਹੈਗੀਆਂ ਨੇ ਦੈਟਸ ਰੀਅਲੀ ਅ ਨਾਈਸ ਥਿੰਗ ਇਨਫੈਕਟ ਬੋਤਸਵਾਨਾ ਰੇਲਵੇਜ਼ ਜਿਹੜੀ ਹੈ ਦੇਸ਼ ਦਾ ਰੇਲ ਨੈਟਵਰਕ ਜਿਹੜਾ ਉਹ ਸਰਕਾਰ
ਆਪਣੇ ਕੰਟਰੋਲ ਦੇ ਵਿੱਚ ਰੱਖਦੀ ਹੈ, ਨੋਟ ਲਾਈਕ ਅਦਰ ਅਫਰੀਕਨ ਕੰਟਰੀਜ਼, ਉੱਥੇ ਪ੍ਰਾਈਵੇਟ ਨਹੀਂ ਹੈਗੇ। ਅਤੇ ਜੇ ਤੁਸੀਂ ਉੱਥੇ ਦੀ ਐਥਨੀਸਿਟੀ ਦੀ ਗੱਲ ਕਰੋ ਤਾਂ ਜ਼ਿਆਦਾਤਰ ਜਿਹੜੇ ਸਵਾਨਾ ਕਿਸਮ ਦੇ ਲੋਕ ਹੈਗੇ ਨੇ, ਜਿੱਤੋਂ ਬੋਤਸਵਾਨਾ ਨਾਮ ਪਿਆ ਸੀਗਾ, ਜਿਹੜੇ ਭਾਸ਼ਾ ਵੀ ਉਹੀ ਬੋਲਦੇ ਨੇ, ਉਹ 78-79% ਉਹ ਲੋਕ ਨੇ। ਦੂਜੇ ਨੰਬਰ 'ਤੇ ਕਲੰਗਾ ਲੋਕ ਆਉਂਦੇ ਹੈਗੇ ਨੇ, ਇਹ ਉੱਥੇ ਦਾ ਇੱਕ ਐਥਨਿਕ ਗਰੁੱਪ ਹੈ। ਜ਼ਿਆਦਾਤਰ ਕਲੰਗਾ ਲੋਕ ਵੈਸੇ ਤੁਹਾਨੂੰ ਜ਼ਿੰਬਾਵੇ ਦੇ ਵਿੱਚ ਦੇਖਣ ਨੂੰ ਮਿਲਣਗੇ, ਪਰ ਬੋਤਸਵਾਨਾ ਦੇ ਵਿੱਚ ਵੀ ਹੈਗੇ ਨੇ। ਫਿਰ ਬੁਸ਼ਮੈਨ ਲੋਕ ਨੇ, ਜਿਨ੍ਹਾਂ ਨੂੰ ਸੈਨ ਕਹਿ ਲਿਆ ਜਾਂਦਾ, ਯਾਨੀ ਕਿ ਜੰਗਲਾਂ ਝਾੜੀਆਂ ਦੇ ਵਿੱਚ ਜਿਹੜੇ ਲੋਕ। ਪਰ ਪਿਛਲੇ ਇੱਕ ਲੰਮੇ ਅਰਸੇ ਦੇ ਵਿੱਚ ਇੱਥੇ ਜਿਹੜੇ ਮਾਈਗ੍ਰੈਂਟ ਗਰੁੱਪ ਨੇ, ਉਹਨਾਂ ਨੇ ਵੀ ਆਪਣੀ ਆਬਾਦੀ ਬਹੁਤ ਜ਼ਿਆਦਾ ਵਧਾਈ ਹੈ। ਇੰਡੀਅਨਸ ਬਹੁਤ ਜ਼ਿਆਦਾ ਆਏ ਹੈਗੇ ਨੇ ਇੱਥੇ ਪਿਛਲੇ ਕੁਛ ਅਰਸੇ ਦੇ ਵਿੱਚ, ਅਤੇ ਹੋਰ ਵੀ ਲੋਕ ਆਏ ਹੈਗੇ ਨੇ, ਜਿਵੇਂ ਆਲੇ ਦੁਆਲੇ ਦੇ ਜ਼ਿੰਬਾਬਵੇ, ਨਮੀਬੀਆ ਵਗੈਰਾ ਤੋਂ ਲੋਕ ਆਏ ਹੈਗੇ ਨੇ। ਐਨੀਵੇਜ਼, ਇਹ ਬੋਤਸਵਾਨਾ ਦੀ ਗੱਲ ਸੀਗੀ। ਅੱਜ ਜਿਹੜੀਆਂ ਦੋ ਮੇਨ ਰਿਪੋਰਟਾਂ ਕੱਢਣੀਆਂ ਨੇ ਮੈਂ ਫਟਾਫਟ ਕੱਢਤੀਆਂ। ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀਆਂ ਦੋ ਰਿਪੋਰਟਸ ਕੱਢਣੀਆਂ ਨੇ ਉਹ ਹੈਗੀਆਂ ਨੇ, ਇੱਕ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ। ਯੂਰਪੀ ਕੰਟਰੀਜ਼ ਦੀ ਤਰਫ ਤੋਂ ਕੁਛ ਇੱਕ ਐਸਾ ਕਦਮ ਚੁੱਕਿਆ ਜਾ ਰਿਹਾ ਜਿਹਦਾ ਆਸਟ੍ਰੇਲੀਆ ਦੇ ਵਿੱਚ ਉਹਦਾ ਇੱਕ ਛੋਟਾ ਜਿਹਾ ਸੈਂਪਲ ਆਪਾਂ ਨੂੰ ਦੇਖਣ ਨੂੰ ਵੀ ਮਿਲਦਾ। ਇਹ ਤੁਸੀਂ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਤੋਂ ਸਿੱਖਿਆ ਇਹਨਾਂ ਮੁਲਕਾਂ ਨੇ, ਉਹ ਕੀ ਹੈ ਮਾਈਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਇੱਕ। ਅਤੇ ਦੂਸਰਾ ਜਿਹੜਾ ਹੈਗਾ ਅਮੈਰੀਕਾ ਦੇ ਵਿੱਚ ਬੌਂਡ ਮਾਰਕੀਟ ਜਿਹੜੀ ਹੈ ਉਹਦਾ ਇੱਕ ਵੱਡਾ ਖੇਡ ਖੇਡਿਆ ਜਾ ਰਿਹਾ। ਅਮੈਰੀਕਾ ਇੱਕ ਪਾਸੇ ਜੰਗਾਂ ਲੜ ਲੜ ਕੇ ਅੱਕ ਚੁੱਕਿਆ, ਥੱਕ ਚੁੱਕਿਆ, ਖਰਚੇ ਦੇ ਵਿੱਚ ਕਰਜ਼ੇ ਦੇ ਵਿੱਚ ਦੱਬ ਚੁੱਕਿਆ। ਸੋ ਹੁਣ ਕਰਜ਼ੇ ਤੋਂ ਬਾਹਰ ਨਿਕਲਣ ਦੇ ਲਈ ਕੀ ਕਰਨਾ ਪੈ ਰਿਹਾ ਅਮੈਰੀਕਾ ਨੂੰ, ਉਹ ਖਬਰ ਤੁਹਾਡੇ ਨਾਲ, ਉਹਦੀ ਇਨਸਾਈਟ ਰਿਪੋਰਟ ਇੱਕ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੇਖੋ, ਮੈਡ ਸੰਧੂ ਦਾ ਕਤਲ ਹੋ ਗਿਆ, ਕਮਲ ਭਾਬੀ ਇਹ ਵੋ, ਇੰਨੇ ਸਾਡੇ ਕੋਲ ਟਾਈਮ ਹੈ ਨਹੀਂ, ਇਹ ਖਬਰਾਂ ਦੇ ਵਿੱਚ ਦੱਸ ਦਈਆਂ ਨੇ। ਰਾਜਾ ਬੜਿੰਗ ਕੀ ਕਰੂਗਾ, ਇਹ ਵੋ, ਫਿਰ ਕੀ ਹੋਊਗਾ, ਪ੍ਰਗਟ ਸਿੰਘ ਦਾ ਅਗਲਾ ਕੀ ਵਿਜ਼ਨ ਹੈ। ਆਲ ਦੈਟ ਸਟੱਫ ਹੈਜ਼ ਬੀਨ ਡਨ ਬਰੋ। ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਨਸਾਈਟ ਰਿਪੋਰਟ ਵਰਗੇ ਇੱਕ ਪ੍ਰੋਗਰਾਮ ਦੇ ਵਿੱਚ, ਇੰਨੇ ਇੰਪੋਰਟੈਂਟ ਸ਼ੋਅ ਦੇ ਵਿੱਚ ਉਹ ਗੱਲਾਂ ਕਰੀਏ। ਆਪਾਂ ਬੜੀਆਂ ਇੰਪੋਰਟੈਂਟ ਗੱਲਾਂ ਇਸ ਸ਼ੋਅ ਦੇ ਵਿੱਚ ਰੱਖਦੇ ਹੈਗੇ। ਸੋ ਉਹੋ ਜਿਹੀਆਂ ਤਾਂ ਖਬਰਾਂ ਆਪਾਂ ਖਬਰਾਂ ਦੇ ਵਿੱਚ ਹੀ ਕੱਢ ਦਈਆਂ ਨੇ। ਦਿਸ ਇਜ਼ ਦੀ ਡਿਫਰੈਂਸ ਜਿਹੜੇ ਪੋਡਕਾਸਟਿੰਗ ਦਾ ਹੁੰਦਾ ਹੈਗਾ, ਇੰਨਾ ਕੁ ਫਰਕ ਜਿਹੜਾ ਤੁਹਾਨੂੰ ਸਮਝਣਾ ਜ਼ਰੂਰੀ ਹੈਗਾ। ਬਟ ਐਨੀਵੇਜ਼, ਲੈਟਸ ਕਮ ਟੂ ਆਵਰ ਸੈਕਿੰਡ ਰਿਪੋਰਟ। ਅਸਲ 'ਚ ਮੈਂ ਯੂਰਪ ਦੀ ਰਿਪੋਰਟ ਸ਼ੇਅਰ ਕਰਨ ਤੋਂ ਪਹਿਲਾਂ ਨਾ ਅਮੈਰੀਕਾ ਤੋਂ ਇੱਕ ਨਿਊਜ਼ ਸਾਹਮਣੇ ਆਈ ਸੀਗੀ, ਉਹ ਇਹ ਸੀਗੀ ਕਿ ਅਮੈਰੀਕਾ 'ਚ ਜਿਹੜੇ ਇੰਡੀਅਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹਨਾਂ ਨੂੰ ਹੁਣ 22 ਅਕਤੂਬਰ ਨੂੰ ਇੱਕ ਸਪੈਸ਼ਲ ਜਹਾਜ਼ ਦੇ ਨਾਲ, ਅੱਗੇ ਵੀ ਭੇਜਿਆ ਸੀ ਨਾ ਤੁਹਾਡੇ ਯਾਦ ਹੋਣਾ, ਬੇੜੀਆਂ ਬੁੜੀਆਂ, ਹੁਣ ਤਾਂ ਨਹੀਂ ਉਹਨਾਂ, ਪਰ ਹੁਣ ਵੀ ਇੰਡੀਅਨਸ ਨੂੰ ਇੱਕ ਪੂਰਾ ਦਾ ਪੂਰਾ ਜਹਾਜ਼ ਭਰ ਕੇ ਭੇਜਿਆ ਜਾਣਾ। ਅਮੈਰੀਕਾ ਨੇ ਡਿਪੋਰਟ ਕਰਨੇ ਨੇ ਇਹ ਬੰਦੇ। ਅਮੈਰੀਕਾ ਕਹਿ ਰਿਹਾ ਹੈ ਕਿ ਜਿਹੜਾ 2024 'ਚ ਉਹਨਾਂ ਨੇ 1,60,000 ਬੰਦਿਆਂ ਨੂੰ ਡਿਪੋਰਟ ਕੀਤਾ ਸੀ, ਔਰ ਇੰਡੀਆ ਦੇ ਬਹੁਤ ਜ਼ਿਆਦਾ ਲੋਕ ਸੀਗੇ, ਇੰਡੀਆ 'ਚ ਇੰਡੀਆ ਦੇ ਬਹੁਤ ਵੱਡੇ ਨੰਬਰ ਸੀ। ਇਸ ਵਾਰ ਵੀ ਲਗਭਗ ਇੰਨੇ ਹੀ ਲੋਕ ਜਿਹੜੇ ਨੇ 2026 'ਚ, ਇਸ ਪੂਰੇ ਸਾਲ ਦੇ ਵਿੱਚ 1,50,000 ਦੇ ਕਰੀਬ ਲੋਕ ਭੇਜਦੇ ਨੇ। ਔਰ DHS ਜਿਹੜਾ ਕਿ ਉੱਥੋਂ ਦਾ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਹੈਗਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਇੰਡੀਆ ਦੇ ਨਾਲ ਨਾਲ ਕੋਲੰਬੀਆ, ਇਕੁਆਡੋਰ, ਪੀਰੂ, ਮਿਸਰ, ਮਾਰਟੀਨੀਆ, ਸੈਨੇਗਲ, ਉਜ਼ਬੇਕਿਸਤਾਨ ਅਤੇ ਚਾਈਨਾ ਵਰਗੇ, ਚਾਈਨਾ ਨੂੰ ਛੱਡ ਦਈਏ ਤਾਂ ਬਾਕੀ ਮੁਲਕਾਂ ਦੇ ਤਾਂ ਤੁਸੀਂ ਦੇਖੋ ਵੀ ਰਲਾ ਕੇ ਇੰਡੀਆ ਦੇ ਨਾਲ ਬੇਇੱਜ਼ਤੀ ਉਹ ਕੀਤੀ ਹੈਗੀ। ਬਟ ਐਨੀਵੇਜ਼, ਕਮਿੰਗ ਟੂ ਦਿਸ ਇੰਪੋਰਟੈਂਟ ਨਿਊਜ਼, ਹੁਣ ਡਿਪੋਰਟੇਸ਼ਨ ਸੈਂਟਰ। ਡਿਪੋਰਟੇਸ਼ਨ ਸੈਂਟਰ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਕਿਸੇ ਵੀ ਕੰਟਰੀ ਦੇ ਲਈ, ਉਹ ਖਾਸ ਤੌਰ 'ਤੇ ਆਫਸ਼ੋਰ ਹੋਣ ਤਾਂ ਮੈਂਟੇਨ ਕਰਨੇ ਬੜੇ ਮੁਸ਼ਕਲ ਹੁੰਦੇ ਨੇ। ਡਿਪੋਰਟੇਸ਼ਨ ਸੈਂਟਰ ਯਾਨੀ ਕਿ ਉਹ ਪ੍ਰਵਾਸੀ ਜਿਹੜੇ ਤੁਹਾਡੇ ਕੰਮ ਦੇ ਨਹੀਂ ਹੈਗੇ, ਉਹ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੁਹਾਡੇ ਦੇਸ਼ ਦੇ ਵਿੱਚ, ਉਹ ਪ੍ਰਵਾਸੀ ਜਿਨ੍ਹਾਂ ਨੇ ਕੋਈ ਨਾ ਕੋਈ ਅਪਰਾਧ ਕੀਤਾ ਹੈ ਗਲਤ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਨਹੀਂ, ਤੁਹਾਡੇ ਕਿਸੇ ਵੀ ਦੇਸ਼ ਦੇ ਵਿੱਚ ਐਂਟਰ ਹੁੰਦੇ ਨੇ, ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ। ਹੁਣ ਡਿਪੋਰਟ ਹੋਣ ਤੋਂ ਬਾਅਦ ਜਿਹੜੇ ਨੇ ਉਹ ਕਿੱਥੇ ਭੇਜੇ ਜਾਂਦੇ ਨੇ, ਉਹ ਭੇਜੇ ਜਾਂਦੇ ਨੇ ਡਿਪੋਰਟੇਸ਼ਨ ਸੈਂਟਰ ਦੇ ਵਿੱਚ। ਅਤੇ ਉਹ ਸੈਂਟਰ ਕਿੱਥੇ ਨੇ, ਉਹ ਸੈਂਟਰ ਜਿਵੇਂ ਆਸਟ੍ਰੇਲੀਆ ਦੇ ਤਾਂ ਡਿਪੋਰਟੇਸ਼ਨ ਸੈਂਟਰ ਵੈਸੇ ਤਾਂ ਬਹੁਤ ਥੋੜ੍ਹੀ ਗਿਣਤੀ 'ਚ ਨੇ ਆਸਟ੍ਰੇਲੀਆ ਦੇ ਅੰਦਰ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਦੇ ਡਿਪੋਰਟੇਸ਼ਨ ਸੈਂਟਰ ਜਿਹੜੇ ਨੇ ਆਫਸ਼ੋਰ ਨੇ, ਜਿਵੇਂ ਪਾਪੂਆ ਨਿਊ ਗਿਨੀ ਦੇ ਵਿੱਚ ਹੈਗਾ। ਹੁਣ ਉਹ ਉੱਥੇ ਪਾਪੂਆ ਨਿਊ ਗਿਨੀ ਦੇ ਵਿੱਚ ਉੱਥੋਂ ਦੀ ਸਰਕਾਰ ਹੈ, PNG ਦੀ ਸਰਕਾਰ ਹੈ, ਇੱਕ ਅਲੱਗ ਕੰਟਰੀ ਹੈ, ਇੱਕ ਇੰਡੀਪੈਂਡੈਂਟ ਕੰਟਰੀ ਹੈ, ਪਰ ਆਸਟ੍ਰੇਲੀਆ ਨੇ ਆਪਣਾ ਇੱਕ ਡਿਪੋਰਟੇਸ਼ਨ ਸੈਂਟਰ ਉੱਥੇ ਬਣਾ ਕੇ ਰੱਖਿਆ। ਹੁਣ ਇਹ ਜਿਹੜੇ ਇੰਡੀਆ ਆਸਟ੍ਰੇਲੀਆ ਵਾਲਾ ਇਹ ਜਿਹੜਾ ਕੰਸੈਪਟ ਹੈ, ਇਹ ਯੂਰਪੀਅਨ ਕੰਟਰੀਜ਼ ਨੂੰ ਬੜਾ ਪਸੰਦ ਆ ਗਿਆ। ਯੂਰਪੀਅਨ ਕੰਟਰੀਜ਼ ਨੇ ਕੀ ਕਿਹਾ ਕਿ ਬ੍ਰਸਲਸ ਦੇ ਵਿੱਚ, ਬ੍ਰਸਲਸ ਜਿਹੜਾ ਹੈ ਉੱਥੇ ਦੀ ਬੈਲਜੀਅਮ ਦਾ ਸ਼ਾਇਦ ਵੱਡਾ ਸ਼ਹਿਰ ਹੈਗਾ, ਅਤੇ ਉੱਥੇ ਇਹ ਸਾਰੇ ਕੰਟਰੀਜ਼ ਇਕੱਠੇ ਹੋਏ ਨੇ, ਆਸਟਰੀਆ, ਡੈਨਮਾਰਕ, ਨੈਦਰਲੈਂਡਸ, ਗ੍ਰੀਸ, ਜਰਮਨੀ, ਔਰ ਇਹਨਾਂ ਪੰਜਾਂ ਦੇਸ਼ਾਂ ਦਾ ਇੱਕ ਗਰੁੱਪ ਬਣਿਆ।
ਇਹਨਾਂ ਨੇ ਇੱਕ ਪੋਲਿਸੀ ਤਿਆਰ ਕੀਤੀ ਹੈ, ANT1 ਨਾਮ ਦਾ ਇੱਕ ਟੀਵੀ ਚੈਨਲ ਦੇ ਉੱਤੇ ਇਸ ਪੋਲਿਸੀ ਨੂੰ ਅਨਾਊਂਸ ਕੀਤਾ। ਔਰ ਪੋਲਿਸੀ ਇਹ ਹੈਗੀ ਹੈ ਕਿ 2027 ਦੇ ਵਿੱਚ ਇੱਕ ਰਿਟਰਨ ਹੱਬ, ਵੈਸੇ ਤਾਂ ਇਹਨੂੰ ਰਿਟਰਨ ਹੱਬ ਦਾ ਇਹਨਾਂ ਨੇ ਨਾਮ ਦਿੱਤਾ, ਪਰ ਇਹ ਬੇਸਿਕਲੀ ਕੀ ਹੈ, ਇਹ ਇੱਕ ਡਿਪੋਰਟੇਸ਼ਨ ਸੈਂਟਰ ਹੋਏਗਾ। ਸੋ ਇਹਨਾਂ ਕੰਟਰੀਜ਼ ਦੇ ਵਿੱਚੋਂ, ਯਾਨੀ ਗ੍ਰੀਸ, ਜਰਮਨੀ, ਆਸਟਰੀਆ, ਡੈਨਮਾਰਕ ਅਤੇ ਨੈਦਰਲੈਂਡ, ਇਹਨਾਂ ਪੰਜਾਂ ਕੰਟਰੀਜ਼ ਦੇ ਵਿੱਚੋਂ ਜਿਹੜੇ ਲੋਕ ਹੈਗੇ ਨੇ, ਇਹਨਾਂ ਪੰਜਾਂ ਕੰਟਰੀਜ਼ ਦੇ ਜਿਹੜੇ ਪ੍ਰਵਾਸੀ ਹੈਗੇ ਨੇ, ਉਹਨਾਂ ਨੂੰ ਅਲੱਗ ਕਿਤੇ ਕਿਸੇ ਤਰੀਕੇ ਦੇ ਨਾਲ ਰੱਖਿਆ ਜਾਏਗਾ, ਅਤੇ ਔਰ ਉਹ ਇਹ ਮੁਲਕ ਨਹੀਂ ਹੋਣਗੇ। ਹੁਣ ਇੱਥੇ EU ਯਾਨੀ ਯੂਰਪੀ ਯੂਨੀਅਨ ਦੀ ਤਰਫ ਤੋਂ ਇਹ ਗੱਲ ਆਈ ਹੈ ਕਿ ਉਹ ਵੀ ਆਪਣਾ ਆਪਣਾ ਇੱਕ ਡਿਟੈਂਸ਼ਨ ਸੈਂਟਰ ਜਾਂ ਡਿਪੋਰਟੇਸ਼ਨ ਸੈਂਟਰ ਜਾਂ ਰਿਟਰਨ ਹੱਬ, ਜੋ ਮਰਜ਼ੀ ਤੁਸੀਂ ਕਹਿ ਲਓ, ਉਹ ਵੀ ਆਪਣਾ ਇੱਕ ਖੋਲ੍ਹਣਾ ਚਾਹੁੰਦੇ ਨੇ, ਇੱਕ ਇਹੋ ਜਿਹਾ ਬਣਾਉਣਾ ਚਾਹੁੰਦੇ ਨੇ। ਬ੍ਰਿਟੇਨ ਨੇ ਇੱਕ ਇਹੋ ਜਿਹੀ ਸ਼ੁਰੂਆਤ ਕੀਤੀ ਸੀ, ਬ੍ਰਿਟੇਨ ਦੇ ਵਿੱਚ ਬੋਰਿਸ ਜੌਨਸਨ ਦੀ ਸਰਕਾਰ ਸੀਗੀ, ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ, ਬਾਅਦ ਦੇ ਵਿੱਚ ਰਿਸ਼ੀ ਸੋਨਕ ਦੀ ਵੀ ਗੌਰਮੈਂਟ ਆਈ, ਰਿਸ਼ੀ ਸੋਨਕ ਵੀ ਉੱਥੇ ਦੇ ਪ੍ਰਾਈਮ ਮਿਨਿਸਟਰ ਬਣੇ ਸੀ। ਇਨਫੈਕਟ ਉਹਨਾਂ ਦਿਨਾਂ ਦੇ ਵਿੱਚ ਆਪਾਂ ਇੱਕ ਪੋਡਕਾਸਟ ਇਨਸਾਈਟ ਰਿਪੋਰਟ ਦਾ, ਉਦੋਂ ਨਿਊਜ਼ ਐਂਡ ਵੀਜ਼ ਚੱਲਦਾ ਸੀ, ਉਹ 'ਚ ਵੀ ਇਹ ਗੱਲ ਕੀਤੀ ਸੀ ਕਿ ਬ੍ਰਿਟੇਨ ਨੇ ਰਵਾਂਡਾ ਮਾਡਲ ਜਿਹੜਾ ਹੈਗਾ ਉਹ ਅਪਣਾਇਆ, ਰਵਾਂਡਾ ਪੋਲਿਸੀ ਇੱਕ ਅਪਣਾਈ ਹੈਗੀ ਹੈ। ਸੋ ਉਹਦੇ 'ਚ ਕੀ ਸੀਗਾ ਕਿ ਜਿਹੜੇ ਇੰਗਲਿਸ਼ ਚੈਨਲ ਪਾਰ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬ੍ਰਿਟੇਨ ਦੇ ਰਵਾਂਡਾ ਦੇ ਵਿੱਚ ਬ੍ਰਿਟੇਨ ਦੇ ਵਿੱਚ ਦਾਖਲ ਹੁੰਦੇ ਸੀ ਲੋਕ, ਉਹਨਾਂ ਨੂੰ ਰਵਾਂਡਾ ਨਾਮ ਦੇ ਇੱਕ ਅਫਰੀਕਨ ਕੰਟਰੀਜ਼ ਦੇ ਵਿੱਚ ਡਿਪੋਰਟ ਕਰਕੇ ਭੇਜ ਦਿੱਤਾ ਜਾਂਦਾ ਸੀ। ਮਤਲਬ ਇਹ ਹੋਇਆ ਨਹੀਂ ਸੀ, ਪਰ ਇਹ ਪੋਲਿਸੀ ਤਿਆਰ ਕੀਤੀ ਸੀ। ਬਾਅਦ ਦੇ ਵਿੱਚ ਇਹ ਕੇਸ ਇਹਦਾ ਲੱਗਿਆ ਉੱਥੇ ਦੀ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਨੇ ਇਹਨੂੰ ਗੈਰ ਕਾਨੂੰਨੀ ਕਹਿਤਾ, ਬਾਅਦ ਦੇ ਵਿੱਚ ਫਿਰ ਇਹਦਾ ਮਤਲਬ ਇਹ ਖਤਮ ਹੀ ਹੋ ਗਈ ਸੀਗੀ ਸਕੀਮ। ਪਰ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਦੀ ਗੌਰਮੈਂਟ ਦੇ ਨਾਲ ਰਲ ਕੇ ਇੱਕ ਡੀਲ ਵੀ ਕਰ ਲਈ ਸੀਗੀ ਕਿ ਦੇਖੋ ਜੀ, ਸਾਡੇ ਜਿਹੜੇ ਇਲੀਗਲ ਲੋਕ ਨੇ, ਅੱਗੇ ਵੀ ਬ੍ਰਿਟੇਨ ਨੇ ਇਹੀ ਕੀਤਾ ਸੀ, ਆਸਟ੍ਰੇਲੀਆ ਲਿਆ ਕੇ ਛੱਡੇ ਸੀਗੇ ਆਪਣੇ ਇਲੀਗਲ ਲੋਕ, ਆਪਣੇ ਕੈਦੀ ਆਪਣੇ, ਇਹ ਬ੍ਰਿਟੇਨ ਦੇ ਵਿੱਚ ਇਹ ਤਾਂ ਚਲੋ ਹਿਸਟਰੀ ਰਹੀ ਹੈਗੀ ਹੈ। ਬਟ ਐਤਕੀ ਹੁਣ ਮਾਡਰਨ ਐਰਾ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ 715 million pounds ਖਰਚ ਕਰਾਂਗੇ, ਔਰ 715 million pounds ਲਗਭਗ $966 million ਬਣ ਗਏ, €835 million ਬਣ ਗਏ, ਅਤੇ ਲਗਭਗ $1,000 million ਬਣ ਗਏ। ਸੋ ਇਸ ਭਾਰੀ ਭਰਕਮ ਰਕਮ ਨੂੰ ਖਰਚਣਾ ਸੀਗਾ, ਔਰ ਖਰਚ ਕਾਫੀ ਰਕਮ ਖਰਚ ਵੀ ਦਿੱਤੀ ਸੀ। ਇਨਫੈਕਟ ਉੱਥੇ ਉਹਨਾਂ ਨੇ ਡਿਪੋਰਟੇਸ਼ਨ ਸੈਂਟਰ ਬਣਾ ਵੀ ਦਿੱਤਾ ਸੀ, ਉਹ ਕੇਸ ਚਲੋ ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਲੱਗ ਗਿਆ ਸੀਗਾ। ਔਰ ਕਹਿੰਦੇ ਸੀਗੇ ਕਿ ਉਹ ਲੋਕ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹ ਆਪਣੀ ਮਰਜ਼ੀ ਦੇ ਨਾਲ ਚਲੇ ਜਾਣ ਰਵਾਂਡਾ 'ਚ, ਨਹੀਂ ਤਾਂ ਫਿਰ ਅਸੀਂ ਤੁਹਾਨੂੰ ਡਿਪੋਰਟੇਸ਼ਨ ਸੈਂਟਰ 'ਚ ਭੇਜਾਂਗੇ। ਰਵਾਂਡਾ ਦੀ ਗੌਰਮੈਂਟ ਨੂੰ ਕਿਹਾ ਕਿ ਦੈਟਸ ਓਕੇ, ਸਾਡੇ ਕ੍ਰਿਮੀਨਲ ਨੇ ਜਾਂ ਸਾਡੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਲੋਕ ਨੇ, ਤੁਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਆਉਣ ਦਿਉ, ਅਤੇ ਜਿਹੜੇ ਇੱਥੋਂ ਆਉਣਗੇ ਅਤੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਬੰਦਾ ਆ ਰਿਹਾ, ਆਹ ਪਾਸਪੋਰਟ ਹੋਲਡਰ ਹੈ, ਅਤੇ ਤੁਸੀਂ ਉਹਨਾਂ ਨੂੰ ਲੈਟ ਦੈਮ ਲਿਵ, ਕਿਉਂਕਿ ਇਨੀਸ਼ੀਅਲੀ ਤਾਂ ਵਾਲੰਟੀਅਰ ਤਰੀਕੇ ਦੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਚਲੇ ਜਾਓ, ਤੁਹਾਨੂੰ ਕਿਸੇ ਜੇਲ੍ਹ ਵਰਗੀ ਜਗ੍ਹਾ ਦੇ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾਊਗਾ, ਕਿਸੇ ਡਿਪੋਰਟੇਸ਼ਨ ਸੈਂਟਰ 'ਚ ਨਹੀਂ ਰੱਖਿਆ ਜਾਊਗਾ, ਬਟ ਯੂ ਕੈਨ ਫਰੀਲੀ ਰੋਮ ਅਰਾਊਂਡ ਇਨ ਰਵਾਂਡਾ ਜਾਓ। ਚਾਰ ਲੋਕ ਗਏ ਸੀਗੇ, ਔਰ ਮਿਲੀਅਨਸ ਆਫ ਪਾਊਂਡ ਜਿਹੜੇ ਸੀਗੇ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਨੂੰ ਦੇ ਤੇ ਸੀਗੇ। ਖੈਰ ਉਹ ਤੋਂ ਬਾਅਦ ਉਹ ਕੇਸ ਲੱਗਿਆ ਸੁਪਰੀਮ ਕੋਰਟ ਦੇ ਵਿੱਚ ਉੱਥੇ ਦੀ, ਅਤੇ ਉਹ ਕੇਸ ਬਾਅਦ ਦੇ ਵਿੱਚ ਸਰਕਾਰ ਨੂੰ ਮਨਾ ਹੀ ਕਰਤਾ ਸੁਪਰੀਮ ਕੋਰਟ ਨੇ। ਸੋ ਵਾਲੰਟਰੀਲੀ ਤਾਂ ਕੋਈ ਵੀ ਨਹੀਂ ਗਿਆ, ਇਨਫੈਕਟ ਸਰਕਾਰ ਵੀ ਜ਼ਬਰਨ ਕਿਸੇ ਨੂੰ ਭੇਜ ਨਹੀਂ ਸਕੀ ਹੈਗੀ। ਫਿਰ ਇਟਲੀ ਦੀ ਗੱਲ ਆਉਂਦੀ ਹੈ, ਇਟਲੀ ਦੇ ਵਿੱਚ ਮੈਂ ਤੁਹਾਨੂੰ ਬੜੀ ਵਾਰ ਦੱਸਿਆ ਕਿ ਜਾਰਜੀਆ ਮੈਲੂਨੀ ਜਿਹੜੀ ਹੈਗੀ ਉਹ ਤਾਂ ਮਾਈਗ੍ਰੈਂਟਸ ਨੂੰ ਧੱਕਣਾ ਹੀ ਚਾਹੁੰਦੀ ਹੈ, ਭੇਜਣਾ ਹੀ ਚਾਹੁੰਦੀ ਹੈ। ਜਾਰਜੀਆ ਮੈਲੂਨੀ ਦੀ ਜਿਹੜੀ ਗੌਰਮੈਂਟ ਆ ਉਹ ਤਾਂ ਵੈਰੀ ਵੈਰੀ ਡੋਗਮੈਟਿਕ, ਵੈਰੀ ਕੰਜ਼ਰਵੇਟਿਵ ਗੌਰਮੈਂਟ, ਅਤੇ ਉਹਨਾਂ ਨੇ ਅਲਬੇਨੀਆ ਦੇ ਵਿੱਚ ਇੱਕ ਬਣਾਇਆ ਸੀਗਾ ਇਟਲੀ ਦਾ ਇਸੇ ਤਰੀਕੇ ਦਾ ਡਿਪੋਰਟੇਸ਼ਨ ਸੈਂਟਰ। ਇਨਫੈਕਟ ਉੱਥੇ ਕੈਂਪ ਕਹਿੰਦੇ ਸੀਗੇ ਉਹਨੂੰ, ਕਿ ਡਿਪੋਰਟੇਸ਼ਨ ਕੈਂਪ ਵੀ ਨਹੀਂ ਸੀ ਕਹਿੰਦੇ, ਇੱਕ ਬਸ ਕੈਂਪ ਕਹਿ ਦਿੰਦੇ ਸੀਗੇ ਕਿ ਉੱਥੇ ਕੈਂਪ ਦੇ ਵਿੱਚ ਭੇਜਣਾ ਹੈਗਾ। ਬਾਅਦ ਦੇ ਵਿੱਚ ਇਟਲੀ ਦੇ ਵਿੱਚ ਵੀ ਇਹ ਕੇਸ ਲੱਗਿਆ, ਅਤੇ ਇਟਲੀ ਦੇ ਵਿੱਚ ਵੀ ਇਹ ਰੋਕ ਲਗਾ ਦਿੱਤੀ ਗਈ, ਅਤੇ ਕਿਹਾ ਗਿਆ ਅਸਲ ਦੇ ਵਿੱਚ ਉਹ ਕੈਂਪ ਨਾਜ਼ੀ ਕੈਂਪਾਂ ਦੇ ਨਾਲ ਉਹਨਾਂ ਦੀ ਤੁਲਨਾ ਹੋਣ ਲੱਗ ਪਈ। ਜਦੋਂ ਨਾਜ਼ੀ ਕੈਂਪ ਹੁੰਦੇ ਸੀ ਨਾ, ਸੈਕਿੰਡ ਵਰਲਡ ਵਾਰ ਵੇਲੇ ਹਿਟਲਰ ਨੇ ਬਣਾਏ ਹੋਏ ਸੀ ਕੈਂਪ, ਕਿ ਫੜ ਫੜ ਕੇ ਯਹੂਦੀਆਂ ਨੂੰ ਲਿਆਓ ਇੱਥੇ ਕੈਂਪਾਂ 'ਚ ਰੱਖੋ, ਅਤੇ ਫਿਰ ਉਹਨਾਂ ਨੂੰ ਕੈਂਪਾਂ ਦੇ ਵਿੱਚ ਹੀ ਪੜਤਾੜਿਆ ਜਾਂਦਾ ਸੀ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ। ਉਸੇ ਤਰੀਕੇ ਦੇ ਨਾਲ ਇਟਲੀ ਨੇ ਆਪਣੇ ਕੈਂਪ ਖੋਲ੍ਹੇ ਸੀਗੇ, ਅਤੇ ਪਹਿਲਾਂ ਪ੍ਰਵਾਸੀਆਂ ਨੂੰ ਉੱਥੇ ਭੇਜਿਆ ਗਿਆ ਜਿਹੜੇ ਇਲੀਗਲ ਸੀਗੇ, ਬਾਅਦ ਦੇ ਵਿੱਚ ਫਿਰ ਉਹ ਰੋਕ ਦਿੱਤਾ ਗਿਆ।
ਤੇ ਹੁਣ ਇਟਲੀ ਉਹਨਾਂ ਦੇ ਵਿੱਚੋਂ ਸਿਰਫ ਇੱਕ ਕੈਂਪ ਦਾ ਇਸਤੇਮਾਲ ਕਰ ਰਿਹਾ। ਕਹਿੰਦੇ ਕਿ ਠੀਕ ਹੈ ਚਲੋ ਜਨਾਨੀਆਂ ਨੂੰ ਨਹੀਂ ਭੇਜਦੇ ਹੈਗੇ ਅਦਾਲਤ ਦੇ ਨਤੀਜੇ ਤੋਂ ਬਾਅਦ, ਪਰ ਬੰਦੇ ਬੰਦੇ ਚਲੇ ਜਾਓ ਤੇ ਔਰ ਉਹ ਬੰਦਿਆਂ ਨੂੰ ਭੇਜਿਆ ਜਾਊਗਾ ਜਿਨ੍ਹਾਂ ਨੂੰ ਜਿਹੜੇ ਇਟਲੀ 'ਚ ਰਹਿ ਰਹੇ ਨੇ ਔਰ ਇਟਲੀ ਦੀ ਗੌਰਮੈਂਟ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਰਹੀ ਹੈ ਕਿ ਨਹੀਂ ਤੁਸੀਂ ਨਹੀਂ ਰਹਿ ਸਕਦੇ ਹੈਗੇ, ਯੂ ਕਾਂਟ ਅਪਲਾਈ ਫੋਰ ਦੀ ਪਰਮਾਨੈਂਟ ਰੈਜ਼ੀਡੈਂਸੀ ਜੋ ਵੀ ਹੈਗੀ ਇਟਲੀ ਦਾ ਉੱਥੇ ਸਿਸਟਮ ਹੋਊਗਾ। ਮਾਰਚ 2025 ਦੇ ਵਿੱਚ ਡਿਪੋਰਟੇਸ਼ਨ ਸੈਂਟਰ 'ਚ ਉਹਨੂੰ ਬਦਲ ਦਿੱਤਾ ਗਿਆ ਇਹਨਾਂ ਨੇ ਅਤੇ 500 ਲੋਕ ਹੁਣ ਤੱਕ ਉੱਥੇ ਭੇਜੇ ਗਏ ਨੇ। ਬਟ ਇਟਲੀ ਨੂੰ ਵੀ ਇਹਦੇ 'ਤੇ ਖਰਚਾ ਕਰਨਾ ਪੈ ਰਿਹਾ। ਅਲਬੇਨੀਆ ਦੇ ਵਿੱਚ ਜਿਹੜਾ ਖੋਲ੍ਹਿਆ ਕੈਂਪ ਖੋਲ੍ਹਿਆ ਜਾਂ ਡਿਪੋਰਟੇਸ਼ਨ ਸੈਂਟਰ ਖੋਲ੍ਹਿਆ, ਕਹਿੰਦੇ ਨੇ ਕਿ 2028 ਤੱਕ ਇਟਲੀ ਨੇ ਵੀ ਇਹਦੇ 'ਤੇ 670 ਮਿਲੀਅਨ ਯੂਰੋ ਖਰਚ ਦੇਣੇ ਹੈਗੇ ਨੇ। ਇਨਫੈਕਟ ਹੋਰ ਜੇ ਦੂਸਰੀਆਂ ਕੰਟਰੀਜ਼ ਦੀ ਗੱਲ ਕਰੀਏ, ਡੈਨਮਾਰਕ ਨੇ 2021 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀਗਾ ਤਾਂ ਕਿ ਜਿਹੜੇ ਸ਼ਰਨ ਚਾਹਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ EU ਤੋਂ ਬਾਹਰ ਕਿਸੇ ਤੀਸਰੇ ਦੇਸ਼ ਦੇ ਵਿੱਚ ਭੇਜਿਆ ਜਾ ਸਕੇ। ਸੋ ਡੈਨਮਾਰਕ ਨੇ ਵੀ ਰਵਾਂਡਾ ਦੇ ਨਾਲ ਇੱਕ ਰਿਸੈਪਸ਼ਨ ਸੈਂਟਰ ਬਣਾਉਣ ਦੀ ਗੱਲ ਕੀਤੀ ਸੀਗੀ। ਬਾਅਦ ਦੇ ਵਿੱਚ ਯੂਰਪੀ ਕਮਿਸ਼ਨ ਨੇ ਹੀ ਕਹਿਤਾ ਸੀਗਾ, ਯੂਰਪੀ ਕਮਿਸ਼ਨ ਦਾ ਜਿਹੜਾ ਇੱਕ ਹਿਊਮਨ ਰਾਈਟ ਦਾ ਜਿਹੜਾ ਔਰਗਨਾਈਜੇਸ਼ਨ, ਉਹਨਾਂ ਨੇ ਹੀ ਮਨਾ ਕਰਤਾ ਸੀ ਕਿ ਨਾ ਨਾ ਆਹ ਨਾ ਕੰਮ ਕਰਿਓ ਤੁਸੀਂ। ਹਾਲਾਂਕਿ ਇੰਗਲੈਂਡ ਨੂੰ ਨਹੀਂ ਉਹ ਕੁਛ ਕਹਿ ਸਕੇ ਹੈਗੇ, ਬਟ ਹਾਂ ਇਹ ਮਨਾ ਕਰਤਾ ਸੀਗਾ। ਔਰ 2023 ਦੀ ਸ਼ੁਰੂਆਤ 'ਚ ਹੀ ਡੈਨਮਾਰਕ ਦੀ ਸਰਕਾਰ ਨੇ ਰਵਾਂਡਾ ਦੇ ਨਾਲ ਆਪਣੀ ਗੱਲਬਾਤ ਵੀ ਰੋਕਤੀ ਸੀ। ਹਾਲਾਂਕਿ ਜਿੰਨੇ ਲੌਜਿਸਟਿਕਸ ਦੇ ਉੱਤੇ, ਇਮਾਰਤ ਦੇ ਉੱਤੇ ਜਿਹੜਾ ਵੀ ਖਰਚਾ ਹੋਇਆ ਉਹ ਹੋਇਆ, ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਹੋਰ ਨਵਾਂ ਖਰਚਾ ਨਹੀਂ ਕੀਤਾ। ਹੁਣ ਹੁੰਦਾ ਕੀ ਹੈ ਕਿ ਜਿਹੜੀਆਂ ਕੰਟਰੀਜ਼ ਨੇ ਇਹ ਓਵਰਸੀਜ਼ ਡਿਪੋਰਟੇਸ਼ਨ ਸੈਂਟਰ ਦੇ ਉੱਤੇ ਖਰਚਾ ਬਹੁਤ ਕਰ ਦਿੰਦੀਆਂ ਨੇ ਔਰ ਇੰਨੀ ਲੋੜ ਹੁੰਦੀ ਨਹੀਂ ਹੈਗੀ ਜੇ ਉਹਨਾਂ ਦੇ ਵਿੱਚੋਂ, ਕਿਉਂਕਿ ਇਹ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਦੇ ਤਹਿਤ ਆ ਜਾਂਦਾ ਕਿ ਇੱਕ ਤੁਹਾਡੇ ਦੇਸ਼ ਦੇ ਵਿੱਚ ਆਇਆ ਕੋਈ ਬੰਦਾ ਉਹਨੂੰ ਜਬਰਨ ਤੁਸੀਂ ਉੱਥੋਂ ਕੱਢ ਨਹੀਂ ਸਕਦੇ ਹੈਗੇ। ਪਰ ਆਸਟ੍ਰੇਲੀਆ ਦੇ ਕੋਲ ਤਾਂ ਆਪਣੇ ਕਾਨੂੰਨ ਹੈਗੇ ਨੇ। ਆਸਟ੍ਰੇਲੀਆ ਨੇ ਇੱਕ ਵੱਡੀ ਰਕਮ ਖਰਚ ਵੀ ਕਰ ਦਿੱਤੀ ਹੈ। ਕਹਿੰਦੇ ਨੇ ਕਿ ਜਦੋਂ ਪੀਟਰ ਡਟਨ ਸਾਹਿਬ ਨੇ 2012 'ਚ ਪੋਲਿਸੀ ਲਿਆਂਦੀ ਸੀਗੀ ਕਿ ਕਿਸ਼ਤੀਆਂ ਵਾਲਿਆਂ ਨੂੰ ਪੱਕੀ ਇੱਥੇ PR ਨਹੀਂ ਦੇਣੀ ਹੈਗੀ, ਉਦੋਂ ਉਹਨਾਂ ਨੇ ਆਸਟ੍ਰੇਲੀਅਨ ਗੌਰਮੈਂਟ ਨੇ ਆਪਣੇ ਡਿਟੈਂਸ਼ਨ ਸੈਂਟਰ ਬਣਾਏ ਸੀ ਨਾਉਰੂ ਦੇ ਵਿੱਚ ਜਾਂ ਮਾਨਸ ਆਈਲੈਂਡ, ਪਾਪੂਆ ਨਿਊ ਗਿਨੀ ਦੇ ਵਿੱਚ ਹੀ ਪੈ ਜਾਂਦੇ ਨੇ। ਸੋ ਉਦੋਂ ਥਰਡ ਪਾਰਟੀ ਕੰਟਰੈਕਟਰ ਨੂੰ ਕੰਟਰੈਕਟ ਦੇ ਕੇ $13 billion 2012 'ਚ ਖਰਚੇ ਸੀਗੇ ਆਸਟ੍ਰੇਲੀਆ ਨੇ, $13 billion। ਔਰ ਅੱਜ ਦੀ ਤਰੀਕ ਦੇ ਵਿੱਚ ਵੀ ਆਸਟ੍ਰੇਲੀਅਨ ਗੌਰਮੈਂਟ ਜਿਹੜੇ ਆਫਸ਼ੋਰ ਡਿਟੈਂਸ਼ਨ ਸੈਂਟਰ ਨੇ ਉਹਨਾਂ ਦੇ ਉੱਤੇ ਸਾਲਾਨਾ $1 billion ਖਰਚ ਦਿੰਦੀ ਹੈ। ਕਿਉਂ ਖਰਚਦੀ ਹੈ? ਕਿਉਂਕਿ ਉੱਥੇ ਜਿਹੜੀ ਬਿਜਲੀ, ਹੋਰ ਪਾਣੀ ਪੂਣੀ ਦੇ ਜਿਹੜੇ ਬਿੱਲ ਹੁੰਦੇ ਨੇ ਉਸ ਕੰਟਰੀ ਦੇ ਵਿੱਚ, ਉਸ ਡਿਟੈਂਸ਼ਨ ਸੈਂਟਰ ਦੇ, ਅਤੇ ਉੱਥੇ ਜਿਹੜਾ ਸਟਾਫ ਰੱਖਣਾ ਹੁੰਦਾ ਉਹ ਸਾਰਾ ਖਰਚਾ ਫਿਰ ਆਸਟ੍ਰੇਲੀਆ ਨੇ ਹੀ ਝੱਲਣਾ ਹੁੰਦਾ। ਆਸਟ੍ਰੇਲੀਆ ਨੇ ਹੁਣ ਤੱਕ ਕਹਿੰਦੇ ਨੇ ਕਿ $1 billion ਤਾਂ ਹਰ ਸਾਲ ਖਰਚ ਹੀ ਰਹੇ ਨੇ। ਫੋਰ ਐਨ ਐਗਜ਼ਾਮਪਲ, ਆਸਟ੍ਰੇਲੀਅਨ ਗੌਰਮੈਂਟ ਨੇ ਹੁਣ ਖਰਚ ਨੂੰ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਗਜ਼ਾਮਪਲ ਕੀ ਹੈ ਕਿ ਉੱਥੇ ਬਿਜਲੀ ਬੰਦ ਕਰ ਦਿੰਦੇ ਨੇ ਆਪਣੀ ਮਰਜ਼ੀ ਦੇ ਨਾਲ, ਨਾਵਰੂ ਨੂੰ ਕਹਿੰਦੇ ਆ ਦੇਖੋ ਜੀ ਅਸੀਂ ਨਹੀਂ ਇੰਨਾ ਖਰਚਾ ਦੇ ਸਕਦੇ ਹੈਗੇ, ਜੇ ਤੁਸੀਂ ਸਪਲਾਈ ਘੱਟ ਕਰਨੀ ਹੈ ਘੱਟ ਕਰ ਦਿਉ। ਸੋ ਗੈਰ ਮਨੁੱਖੀ ਤਸ਼ੱਦਦ ਤਾਂ ਹੁੰਦਾ ਹੀ ਹੈ ਉੱਥੇ ਰਹਿਣ ਵਾਲੇ ਲੋਕਾਂ ਦੇ ਨਾਲ, ਪਰ ਆਸਟ੍ਰੇਲੀਆ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਉਹੀ ਖਰਚਾ ਜਿਹੜਾ ਸਾਲਾਨਾ ਘਟਾ ਕੇ, ਕਿੱਥੇ ਬਿਲੀਅਨਸ ਆਫ ਡਾਲਰ ਸਾਰੇ ਆਫਸ਼ੋਰ ਡਿਟੈਂਸ਼ਨ ਸੈਂਟਰ ਦਾ ਹੁੰਦਾ ਸੀ, ਇਕੱਲੇ ਨਾਉਰੂ 'ਚ ਹੀ ਹੁਣ ਸਿਰਫ $9 million ਦਾ ਸਾਲਾਨਾ ਖਰਚਾ ਰਹਿ ਗਿਆ। ਔਰ ਸਿਰਫ ਇਸ ਕਰਕੇ ਕਹਿ ਰਹੇ, ਹਾਲਾਂਕਿ $9 million ਵੀ ਬਹੁਤ ਵੱਡੀ ਰਕਮ ਹੈ, ਬਟ ਕਿੱਥੇ $1 billion ਅਤੇ ਕਿੱਥੇ ਉਹਦੀ ਤੁਲਨਾ $9 million ਦੇ ਨਾਲ, $90 lakh ਦੇ ਨਾਲ, ਅਤੇ ਕਿੱਥੇ $1 billion। ਹੁਣ ਉਹਦੇ 'ਚ ਦੂਸਰੀ ਚੀਜ਼ ਇਹ ਵੀ ਹੈਗੀ ਹੈ ਕਿ ਇਹ $90 lakh ਵੀ ਅਜਾਈ ਲੱਗਦਾ ਹੋਊਗਾ ਤੁਹਾਨੂੰ ਕਿ ਨਾਉਰੂ ਵਰਗੇ ਗਰੀਬ ਮੁਲਕ ਨੂੰ $90 lakh। ਇਹਦੇ ਅਲੱਗ ਅਲੱਗ ਰੀਜ਼ਨ ਨੇ। ਇੱਥੇ ਦੇਖੋ ਭ੍ਰਿਸ਼ਟਾਚਾਰ ਵੀ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਇਹਨਾਂ ਨੇ ਕੰਟਰੈਕਟਰਸ ਨੂੰ ਦੇਣੇ ਨੇ, ਸਭ ਕੰਟਰੈਕਟਰਸ ਨੂੰ ਦੇਣੇ ਨੇ, ਬੜੇ ਲੋਕਾਂ ਤੱਕ ਚੜ੍ਹਦੇ ਹੈਗੇ ਨੇ। ਆਸਟ੍ਰੇਲੀਆ ਜ਼ਾਹਰ ਜੀ ਗੱਲ ਹੈ ਕਿ ਆਪਣੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਉੱਤੇ ਇੱਕ ਬਹੁਤ ਮੋਟਾ ਖਰਚਾ ਕਰ ਦਿੰਦਾ ਸਾਲ ਭਰ ਦੇ ਵਿੱਚ, ਅਤੇ ਦੈਟਸ ਨੋਟ ਅ ਰਾਈਟ ਥਿੰਗ। ਜੇ ਤੁਸੀਂ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਦੀ ਆਪਣੀ ਵੈਬਸਾਈਟ 'ਤੇ ਜਾ ਕੇ ਦੇਖੋ ਜਿੱਥੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਬਾਰੇ ਦੱਸਿਆ ਗਿਆ, ਯਾਨੀ ਕਿ ਦੇਸ਼ ਤੋਂ ਬਾਹਰ ਜਿਹੜੇ ਹੈਗੇ ਨੇ, ਤਾਂ ਉਹ 'ਚ ਪੂਰੀ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈਗਾ ਕਿ 2023 ਤੋਂ ਲੈ ਕੇ 2025 ਤੱਕ ਸਰਕਾਰ ਨੇ ਜਿਹੜਾ ਨਾਉਰੂ ਦਾ ਡਿਟੈਂਸ਼ਨ ਸੈਂਟਰ ਹੈ ਉਹਦੇ ਕੰਟਰੈਕਟਰ ਨੂੰ ਹੀ $390 million ਦੇ ਦਿੱਤਾ ਹੈ, ਅਤੇ ਮੋਟਾ ਮੋਟਾ ਜਿਹਾ ਅਗਲੇ 10-15 ਸਾਲਾਂ ਦੇ ਵਿੱਚ ਹੋਰ ਜ਼ਿਆਦਾ ਖਰਚ ਕਰ ਦੇਣਾ। ਹਾਂ, ਜੇ ਕੋਈ ਗੌਰਮੈਂਟ ਇਹੋ ਜਿਹੀ ਆ ਜਾਵੇ ਕਿ ਜਿਹੜਾ ਆਪਣਾ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਹੈ ਜਾਂ ਇਲੀਗਲ ਮਾਈਗਰੈਂਟਸ ਦਾ ਡਿਪੋਰਟੇਸ਼ਨ ਪ੍ਰੋਗਰਾਮ ਹੈ,
ਉਸ ਦੇ ਵਿੱਚ ਉਹ ਥੋੜ੍ਹੀ ਸਖਤੀ ਦਿਖਾ ਦੇਣ ਕਿ ਦੇਖੋ ਜੀ ਅਸੀਂ ਭੇਜਣੇ ਨੇ ਭੇਜਤੇ, ਜਿਹਨੂੰ ਕੱਢਣਾ ਅਸੀਂ ਕੱਢਤਾ, ਦੈਟਸ ਇਟ, ਨਾ ਕੋਈ ਖਰਚਾ ਅਸੀਂ ਝੱਲ ਸਕਦੇ ਹਾਂ ਨਾ ਚੱਕ ਸਕਦੇ ਹਾਂ, ਫਿਰ ਡੈਫੀਨੇਟਲੀ ਕਹਾਣੀ ਕੁਛ ਹੋਰ ਹੋ ਸਕਦੀ ਹੈ। ਪਰ ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਨੇ, ਆਸਟ੍ਰੇਲੀਆ ਹੈਜ਼ ਸਪੈਂਟ, ਐਂਡ ਦੈਟਸ ਨੋਟ ਦੀ ਓਨਲੀ ਥਿੰਗ, ਨਾਉਰੂ ਜਾਂ ਉਹ ਸਿਰਫ ਉੱਥੇ ਤੱਕ ਨਹੀਂ ਹੈਗਾ, ਆਸਟ੍ਰੇਲੀਆ ਦਾ ਇੱਕ ਡਿਟੈਂਸ਼ਨ ਸੈਂਟਰ ਕੰਬੋਡੀਆ ਦੇ ਨਾਲ ਵੀ ਡੀਲ ਹੋਈ ਹੋਈ ਹੈ। ਔਰ ਉਹ ਡੀਲ ਇਹ ਹੈਗੀ ਹੈ ਕਿ ਕੁਛ ਰਿਫਿਊਜੀ ਤੁਸੀਂ ਸਾਡੇ ਤੋਂ ਲੈ ਲਓ, ਅਸੀਂ ਤੁਹਾਨੂੰ ਰਕਮ ਦੇ ਦਾਂਗੇ। ਜਿਹੜੀ ਇਹ ਮੈਂ ਤੁਹਾਨੂੰ ਦੱਸ ਰਿਹਾ ਸੀ, ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਜਿਹੜੀ ਹੈਗੀ ਹੈ, ਉਹਨਾਂ ਦੀ ਵੈਬਸਾਈਟ 'ਤੇ ਜਾਇਓ, ਰਿਫਿਊਜੀ ਕੌਂਸਲ ਡੋਟ ਓ ਆਰ ਜੀ ਡੋਟ ਏ। ਉੱਥੇ ਇੱਕ ਉਹ ਹੋਣਾ ਆਫਸ਼ੋਰ ਪ੍ਰੋਸੈਸਿੰਗ ਸਟੈਟਿਸਟਿਕਸ, ਉਸ ਸੈਗਮੈਂਟ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਸ ਵੈਬਸਾਈਟ 'ਤੇ, ਤਾਂ ਕੋਸਟ ਵਾਲੇ ਕੋਲਮ 'ਤੇ ਕਲਿੱਕ ਕਰਿਓ ਅਤੇ ਤੁਹਾਨੂੰ ਪੂਰੇ ਖਰਚੇ ਪਤਾ ਚੱਲ ਜਾਣਗੇ। ਜਿਹੜੀ ਉਹ ਕੰਬੋਡੀਆ ਵਾਲੀ ਡੀਲ ਆਸਟ੍ਰੇਲੀਆ ਨੇ ਕੀਤੀ ਹੈ ਨਾ, ਉਹ ਨੀਰਾ ਹੀ, ਮਤਲਬ ਪਤਾ ਨਹੀਂ, ਆਈ ਡੋਂਟ ਨੋ ਕਿ ਕਿਹੜੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਡੀਲ ਕਰਦੇ ਨੇ। 7 ਰਿਫਿਊਜੀ ਭੇਜੇ ਨੇ ਹੁਣ ਤੱਕ ਆਸਟ੍ਰੇਲੀਆ ਨੇ, 7 ਰਿਫਿਊਜੀ। ਔਰ ਕੰਬੋਡੀਆ ਨੂੰ ਦਿੱਤੇ ਕਿੰਨੇ ਸੀ? $40 million। ਕਹਿੰਦੇ ਕਿ ਰਿਫਿਊਜੀ ਨੇ ਸਾਡੇ, ਇਹਨਾਂ ਨੂੰ ਤੁਸੀਂ ਰੱਖੋ ਅਤੇ ਖਰਚਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਕੰਬੋਡੀਆ ਨੇ ਕਿੰਨਾ ਮੰਗਿਆ? $40 million। ਐਂਡ ਆਸਟ੍ਰੇਲੀਆ ਹੈਜ਼ ਗਿਵਨ ਦੈਟ, ਇਹ ਡੀਲ ਹੋ ਵੀ ਗਈ ਹੈ। ਇੱਦਾਂ ਹੀ ਕੁਛ ਜਿਹੜੇ ਉਹ NZYK ਵਾਲੇ ਜਿਹੜੇ ਸੀਗੇ ਲੋਕ, ਅੱਗੇ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ, ਜਿਹੜੀ ਜਸਿੰਟਾ ਆਰਡਨ ਹੁੰਦੀ ਸੀਗੀ, ਉਹਨਾਂ ਨੇ ਅੜ ਗਈ ਸੀ ਨਾ ਉਹ ਸਕੌਟ ਮੋਰਿਸਨ ਦੇ ਨਾਲ, ਕਹਿੰਦੇ ਕਿ ਅਸੀਂ ਨਹੀਂ ਲੈਣੇ ਹੈਗੇ ਜਿਹੜੇ ਅਪਰਾਧੀ ਹੈਗੇ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਨੇ, ਅਤੇ ਤੁਸੀਂ ਕੱਢਣੇ ਨੇ ਕੱਢ ਦਿਉ, ਪਰ ਅਸੀਂ ਆਪਣੇ ਮੁਲਕ 'ਚ ਨਹੀਂ ਲੈਣੇ। ਉਹ ਅੜ ਗਏ ਸੀਗੇ, ਅਤੇ ਉਸ ਕਿਸਮ ਦੇ ਕੁਛ ਕੁ ਲੋਕ ਸੀਗੇ, ਉਹਨਾਂ ਦਾ ਗਰੁੱਪ ਸੀਗਾ, ਉਹਨਾਂ ਨੂੰ ਨਾਉਰੂ 'ਚ ਭੇਜਣ ਦਾ ਉਸ ਵਕਤ ਸਰਕਾਰ ਨੇ ਲਗਭਗ $70 million ਖਰਚਾ ਜਿਹੜਾ ਚੁੱਕਿਆ ਸੀਗਾ, ਸਿਰਫ ਉਹਨਾਂ ਕੁਛ ਕੁ ਲੋਕਾਂ ਨੂੰ ਨਾਉਰੂ ਦੇ ਵਿੱਚ ਰੱਖਣ ਦਾ। ਵੈਸੇ PNG ਦੇ ਵਿੱਚ ਜਾਂ ਕੋਲੰਬੀਆ ਦੇ ਵਿੱਚ ਜਾਂ ਹੋਰ ਕਿੱਥੇ ਕਿੱਥੇ ਜਿਹੜੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰ ਹੈਗੇ ਨੇ, ਉਹਨਾਂ ਦੇ ਜਿਹੜੇ ਖਰਚਿਆਂ ਦਾ ਇੱਕ ਵੇਰਵਾ ਜੇ ਉਹ ਸਰਕਾਰ ਤੋਂ ਤੁਸੀਂ ਮੰਗੋ, ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ ਆਮ ਮੇਰੇ ਵਰਗੇ ਬੰਦੇ ਨੂੰ ਤਾਂ ਸ਼ਾਇਦ ਮਿਲੇ ਹੀ ਨਾ, ਕਿਉਂਕਿ ਉਹਨੂੰ ਬੜਾ ਸਪੈਸੀਫਿਕ ਤੁਹਾਨੂੰ ਰੱਖਣਾ ਪੈਣਾ, ਤੁਹਾਨੂੰ ਪੁੱਛਣਾ ਪੈਣਾ ਇਕੱਲੇ ਇਕੱਲੇ ਖਰਚਿਆਂ ਦੇ ਬਾਰੇ। ਬਟ ਡਿਟੈਂਸ਼ਨ ਸੈਂਟਰ ਤਾਂ ਦੇਸ਼ ਦੇ ਅੰਦਰ ਵੀ ਹੈਗੇ ਨੇ, ਆਫਸ਼ੋਰ ਇਸ ਕਰਕੇ ਚਰਚਾ 'ਚ ਆ ਜਾਂਦੇ ਨੇ ਕਿਉਂਕਿ ਉੱਥੇ ਦਾ ਖਰਚਾ ਬੇਲੋੜਾ ਹੁੰਦਾ। ਦੈਟਸ ਵਨ ਥਿੰਗ। ਲੈਟਸ ਸੀ ਟਾਈਮ ਕਿੰਨਾ ਹੈਗਾ, ਹਾਂ ਹੈਗਾ ਥੋੜ੍ਹਾ ਜਿਹਾ ਟਾਈਮ। ਹੁਣ ਤੁਹਾਨੂੰ ਦੱਸਦੇ ਹਾਂ ਤੀਸਰੀ ਖਬਰ ਇਨਸਾਈਟ ਰਿਪੋਰਟ ਦੀ, ਔਰ ਅਮਰੀਕੀ ਬੌਂਡਸ ਦਾ ਇੱਕ ਖੇਡ ਜਿਹੜਾ ਚੱਲ ਰਿਹਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਡੋਨਲਡ ਟਰੰਪ ਦੇ ਬਾਰੇ। ਡੋਨਲਡ ਟਰੰਪ ਦਾ ਇਹ ਬਿਆਨ ਆਇਆ ਸੀਗਾ ਕਿ ਜਿਹੜੀ ਅਮੈਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਬਾਜ਼ਾਰ ਹੈਗਾ ਉਹ ਬੌਂਡ ਮਾਰਕੀਟ ਕੰਟਰੋਲ ਕਰਦਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਬੌਂਡ ਮਾਰਕੀਟ ਕਿੱਦਾਂ ਕੰਮ ਕਰਦੀ ਹੈ, ਬੌਂਡ ਕੀ ਚੀਜ਼ ਹੈਗੇ ਨੇ, ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸ ਦਿੰਦੇ ਹਾਂ। ਪਰ ਉਹਨਾਂ ਇਹ ਥੋੜ੍ਹੀ ਜਿਹੀ ਅਲੱਗ ਇੱਕ ਰਿਪੋਰਟ ਹੈਗੀ ਹੈ। US ਟ੍ਰੈਜਰੀ ਬੌਂਡਸ ਦੀ ਯੀਲਡ ਜਿਹੜੀ ਹੈ ਉਹ ਪਿਛਲੇ ਹਫ਼ਤੇ 25 ਸਾਲਾਂ ਦੇ ਰਿਕਾਰਡ ਹਾਈਐਸਟ ਲੈਵਲ ਦੇ ਉੱਤੇ ਚਲੀ ਗਈ ਹੈ, 5.56%। 10 ਸਾਲਾਂ ਦਾ ਬੌਂਡ ਯੀਲਡ 5.22% ਹੋ ਗਿਆ, 2 ਸਾਲਾਂ ਦਾ 4.86% ਹੋ ਗਿਆ। ਇਹ ਮੈਂ ਸਿਰਫ ਇਸ ਕਰਕੇ ਦੱਸ ਰਿਹਾ, ਨੰਬਰਸ ਨੇ ਕੀ ਨੇ, ਕਿਵੇਂ ਨੇ, ਕਿਵੇਂ ਸਮਝਣਾ ਉਹ ਮੈਂ ਹੁਣ ਦੱਸਦਾ ਤੁਹਾਨੂੰ। ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਖਾਸ ਮਿਆਦ ਦੇ ਲਈ ਸਰਕਾਰ ਵੱਲੋਂ ਜਿਹੜਾ ਨਿਵੇਸ਼ਕਾਂ ਨੂੰ ਦਿੱਤਾ ਜਾਣ ਵਾਲਾ ਇੱਕ ਰਿਟਰਨ ਹੁੰਦਾ। ਨਿਵੇਸ਼ਕ ਯਾਨੀ ਕਿ ਇਨਵੈਸਟਰ ਸਰਕਾਰ ਨੂੰ ਭਾਰੀ ਭਰਕਮ ਰਕਮ ਦਿੰਦੇ ਨੇ ਕਰਜ਼ੇ ਦੇ ਰੂਪ ਦੇ ਵਿੱਚ, ਅਤੇ ਸਰਕਾਰ ਉਸ ਕਰਜ਼ੇ ਦੇ ਲਈ ਉਹਨਾਂ ਇਨਵੈਸਟਰਸ ਨੂੰ ਬੌਂਡ ਯੀਲਡ ਦਿੰਦੀ ਹੈ, ਯਾਨੀ ਕਿ ਉਸ ਕਰਜ਼ੇ ਦੇ ਵਿੱਚ ਵਿਆਜ ਇੱਕ ਦਿੰਦੀ ਹੈ ਉਹਨੂੰ, ਰਿਟਰਨ ਜਿਹੜਾ ਹੈਗਾ ਬੌਂਡ ਹੋਲਡਰਸ ਨੂੰ ਸਾਲਾਨਾ ਜਿਹੜਾ ਵਿਆਜ ਜਿਹੜਾ ਦਿੱਤਾ ਜਾਂਦਾ, ਜਿਹੜਾ ਵਿਆਜ ਉਹਨੂੰ ਮਿਲਦਾ ਹੈ ਉਹਨੂੰ ਬੌਂਡ ਯੀਲਡ ਕਹਿ ਲੈਂਦੇ ਹਾਂ। ਕਿ ਫਰਜ਼ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 10 ਸਾਲਾਂ ਦਾ ਬੌਂਡ ਯੀਲਡ ਜਿਹੜਾ 5.22% ਤੁਹਾਨੂੰ ਮਿਲੂਗਾ ਜੇ ਤੁਸੀਂ ਇੱਕ ਬਹੁਤ ਭਾਰੀ ਭਰਕਮ ਰਕਮ ਯਾਨੀ ਫਰਜ਼ ਕਰੋ ਕਿ $50 million ਤੁਸੀਂ ਆਸਟ੍ਰੇਲੀਅਨ ਗੌਰਮੈਂਟ ਨੂੰ ਦੇਣੇ ਆ, ਅਤੇ ਆਸਟ੍ਰੇਲੀਅਨ ਗੌਰਮੈਂਟ ਦਾ ਜਿਹੜਾ ਬੌਂਡ ਹੈ ਜਿਹਨੂੰ ਗੌਰਮੈਂਟ ਬੌਂਡਸ ਕਹਿ ਲੈਂਦੇ ਹਾਂ ਉਹਦੇ ਵਿੱਚ ਤੁਸੀਂ ਇਨਵੈਸਟ ਕਰਨੇ ਆ, ਤਾਂ 10 ਸਾਲਾਂ ਦੇ ਲਈ ਆਸਟ੍ਰੇਲੀਅਨ ਗੌਰਮੈਂਟ ਤੁਹਾਨੂੰ 5.5% ਦਾ ਵਿਆਜ ਜਿਹੜਾ ਦੇਵੇਗੀ। ਉਹ ਜਿਹੜਾ ਰਿਟਰਨ ਮਿਲਦਾ ਉਹਨੂੰ ਕਹਿੰਦੇ ਬੌਂਡ ਯੀਲਡ। ਅਤੇ ਇਹ ਜਿਹੜੀ ਵਿਆਜ ਦਰ ਹੈ ਕਿ 5.2% ਹੈ, 5.5% ਹੈ, 6% ਹੈ, 7.5% ਹੈ, ਇਹਨੂੰ ਕਿਹਾ ਜਾਂਦਾ ਕੂਪਨ ਰੇਟ। ਇਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ ਹੈਗੇ, ਕੂਪਨ ਰੇਟ ਕਿਹਾ ਜਾਂਦਾ, ਕਿਉਂਕਿ ਸਰਕਾਰ ਉਹ ਇੰਟਰਸਟ ਬੇਸਿਕਲੀ ਇਨਵੈਸਟਰਸ ਨੂੰ ਦੇ ਰਹੀ ਹੈ, ਆਮ ਉਹਨਾਂ ਲੋਕਾਂ ਨੂੰ ਦੇ ਰਹੀ ਹੈ। ਹੁਣ ਅਮਰੀਕੀ ਸਰਕਾਰ ਨੇ ਜਿਹੜਾ ਬੌਂਡ ਯੀਲਡ ਹੈ ਉਹ ਵਧਾ ਦਿੱਤਾ ਲੰਮੀ ਸਮੇਂ ਦੇ ਮਿਆਦ ਦਾ ਕਰਜ਼ਾ ਇਕੱਠਾ ਕਰਨ ਦੇ ਲਈ। ਲੰਮੀ ਸਮੇਂ ਦਾ ਮਤਲਬ ਕੀ ਹੁੰਦਾ?
ਬੌਂਡ 10 ਸਾਲਾਂ ਦਾ ਵੀ ਹੁੰਦਾ, 2 ਸਾਲ ਦਾ ਵੀ ਹੁੰਦਾ, 5 ਸਾਲ ਦਾ ਵੀ ਹੁੰਦਾ, 50 ਸਾਲ ਦਾ ਵੀ ਹੁੰਦਾ, ਡਿਪੈਂਡ ਕਰਦਾ ਹੈਗਾ ਕਿ ਕਿੰਨੀ ਦੇਰ ਦਾ ਬੌਂਡ ਹੈਗਾ। ਹੁਣ ਇਹਨੂੰ 2 ਤਰੀਕਿਆਂ ਦੇ ਨਾਲ ਸਮਝ ਸਕਦੇ ਹੋ ਤੁਸੀਂ। ਬੌਂਡ ਦੀ ਕੀਮਤ ਉਹਦੀ ਰਿਟਰਨ ਤੋਂ ਹਮੇਸ਼ਾ ਉਲਟੀ ਦਿਸ਼ਾ ਦੇ ਵਿੱਚ ਚੱਲਦੀ ਹੈ। ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਬੌਂਡ ਦੀ ਕੀਮਤ ਡਿੱਗਦੀ ਹੈ, ਯੀਲਡ ਵੱਧ ਜਾਂਦਾ। ਯਾਨੀ ਕਿ ਬੌਂਡ ਦੀ ਕੀਮਤ, ਸਰਕਾਰ ਕਹਿ ਦੇਵੇ ਕਿ ਅਸੀਂ ਤੁਹਾਡੇ ਤੋਂ ਬੌਂਡ ਲੈ, ਤੁਹਾਡੇ ਮਤਲਬ ਇਨਵੈਸਟਰਸ ਨੂੰ ਕਹਿ ਦੇਵੇ, ਆਮ ਲੋਕਾਂ ਨੂੰ ਕਹੇ ਕਿ ਸਾਨੂੰ ਤੁਸੀਂ ਕਰਜ਼ਾ ਦਿਓ। ਅਮਰੀਕੀ ਸਰਕਾਰ ਨੇ ਹੁਣ ਕਰਜ਼ਾ ਚੱਕਣਾ ਅਤੇ ਉਹਨਾਂ ਨੇ ਇਨਵੈਸਟਰਸ ਤੋਂ ਪੈਸਾ ਲੈਣਾ ਅਤੇ ਉਹਨਾਂ ਨੇ ਉਹਦੇ 'ਚ ਇੰਟਰਸਟ ਰੇਟ ਵਧਾ ਤੇ, ਯਾਨੀ ਯੀਲਡ ਵੱਧ ਗਿਆ ਅਤੇ ਸਰਕਾਰ ਨੇ ਕਰਜ਼ਾ, ਉਹਦੇ 'ਚ ਕੀ ਹੁੰਦਾ ਕਿ ਉਹਦੇ 'ਚ ਸ਼ੇਅਰ ਬਾਜ਼ਾਰ ਇੰਪੈਕਟ ਪਏਗਾ। ਅਮੈਰੀਕੀ ਬੌਂਡ ਜਿਹੜੇ ਨੇ ਉਹ ਦੁਨੀਆ ਦੇ ਸਭ ਤੋਂ ਸਿਕਿਓਰ ਬੌਂਡ ਮੰਨੇ ਜਾਂਦੇ ਨੇ, ਪਰ ਉਹ ਦੁਨੀਆ ਭਰ ਦੀ ਜਿਹੜੀ ਸ਼ੇਅਰ ਮਾਰਕੀਟ ਆ ਉਹਨੂੰ ਇੰਪੈਕਟ ਕਰ ਦਿੰਦੇ ਨੇ। 10 ਸਾਲ ਦਾ ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਪੂਰੀ ਦੁਨੀਆ ਦੀ ਇਕੋਨਮੀ ਦਾ ਇੱਕ ਗਲੋਬਲ ਬੈਂਚ ਮਾਰਕ ਮੰਨ ਸਕਦੇ ਹੋ, ਵੀ ਜਿਵੇਂ ਦੁਨੀਆ ਭਰ ਦੇ ਵਿੱਚ ਰਿਜ਼ਰਵ ਬੈਂਕਸ ਹੈਗੇ ਨੇ, ਆਸਟ੍ਰੇਲੀਆ 'ਚ RBA, ਇੰਡੀਆ 'ਚ RBI ਹੈ, ਅਮੈਰੀਕਾ 'ਚ ਫੈਡਰਲ ਬੈਂਕ ਹੈ, ਹਰ ਇੱਕ ਕੰਟਰੀ ਦੇ ਵਿੱਚ ਹੈਗੇ ਨੇ। ਸੋ ਜਿਹੜੇ ਹੋਮ ਲੋਨ, ਕਾਰ ਲੋਨ, ਉਹ ਦੁਨੀਆ ਭਰ ਦੇ ਵਿੱਚ ਜਿਹੜੇ ਕਾਰਪੋਰੇਟ ਕਰਜ਼ੇ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਵਿਆਜ ਦਰਾਂ ਹੁੰਦੀਆਂ ਨੇ ਉਹ ਇਸੇ ਯੀਲਡ ਤੋਂ ਤੈਅ ਹੁੰਦੀਆਂ ਨੇ ਕਿ ਸਰਕਾਰ ਦੇ ਕੋਲ 10 ਸਾਲ ਵਾਲੇ ਬੌਂਡ ਕਿੰਨੇ ਲੋਕਾਂ ਨੇ ਦਿੱਤੇ ਹੋਏ ਨੇ। ਸਰਕਾਰ ਦੇ ਕੋਲ ਜਿਹੜੀ ਪੈਸਾ ਹੈ, ਜਿਹੜਾ ਇਨਵੈਸਟਰਸ ਨੇ ਪੈਸਾ ਦੇ ਰੱਖਿਆ, ਬੌਂਡ ਮਾਰਕੀਟ 'ਚੋਂ ਪੈਸਾ ਆਇਆ, 10 ਸਾਲ ਵਾਲਾ ਜਿਹੜਾ ਬੌਂਡ ਹੈਗਾ ਕਰਜ਼ਦਾਰਾਂ ਨੇ ਕੀਤਾ, ਕਰਜ਼ਦਾਰਾਂ ਨੇ ਨਹੀਂ, ਜਿਹੜਾ ਨਿਵੇਸ਼ਕਾਂ ਨੇ ਕੀਤਾ, ਉਹ ਕਿੰਨੀ ਦੇਰ ਦੇ ਲਈ ਵਾਅਦਾ ਕੀਤਾ। ਫੋਰ ਐਗਜ਼ਾਮਪਲ, ਆਸਟ੍ਰੇਲੀਆ ਦੀ ਗੌਰਮੈਂਟ ਦੇ ਨਾਲ ਕਿੰਨੇ ਇਨਵੈਸਟਰਸ ਨੇ ਵਾਅਦਾ ਕੀਤਾ ਕਿ ਉਹ ਅਗਲੇ 10 ਸਾਲ ਦੇ ਲਈ ਪੈਸਾ ਗੌਰਮੈਂਟ ਨੂੰ ਦੇ ਕੇ ਰੱਖਣਗੇ ਬੌਂਡਸ ਦੇ ਰੂਪ ਦੇ ਵਿੱਚ। ਉਹ ਰਕਮ ਜਿਹੜੀ ਉਹ ਤੈਅ ਕਰਦੀ ਹੈ ਕਿ ਇੰਟਰਸਟ ਰੇਟਸ ਕਿੰਨੇ ਹੋਣਗੇ। 20 ਸਾਲ ਅਤੇ 30 ਸਾਲ ਵਾਲਾ ਜਿਹੜਾ ਬੌਂਡ ਯੀਲਡ ਹੁੰਦਾ, ਇਹ ਲੰਬੇ ਅਰਜ਼ੇ ਦੇ ਲਈ ਕਰਜ਼ ਜਿਹੜੇ ਨੇ ਇਨਵੈਸਟਰਸ ਦਿੰਦੇ ਨੇ ਸਰਕਾਰ ਨੂੰ। ਇਹਦੇ ਨਾਲ ਸਰਕਾਰ ਜਿਵੇਂ ਪੈਨਸ਼ਨ ਫੰਡਸ ਹੁੰਦੇ ਨੇ ਆਸਟ੍ਰੇਲੀਆ 'ਚ, ਸੁਪਰ ਐਨੂਏਸ਼ਨ ਜਾਂ ਹੋਰ, ਉਹ ਕਿਵੇਂ ਦੇਣੇ ਹੈਗੇ ਨੇ, ਜਾਂ ਜਿਵੇਂ ਇੰਡੀਆ ਦੇ ਵਿੱਚ ਸਰਕਾਰਾਂ ਗ੍ਰੈਟੀਟਿਊਡ ਦਿੰਦੀਆਂ ਨੇ ਪੈਨਸ਼ਨਰਸ ਨੂੰ, ਜਾਂ ਇੰਸ਼ੋਰੈਂਸ ਕੰਪਨੀਆਂ ਜਿਵੇਂ ਚੱਲਦੀਆਂ, ਜਾਂ ਫਿਰ ਇਨਫੈਕਟ ਵੱਡੇ ਟਾਈਮ ਦੇ ਜਿਹੜੇ ਇਨਵੈਸਟਮੈਂਟ ਪ੍ਰੋਜੈਕਟਸ ਹੁੰਦੇ ਨੇ, ਇਨਫਰਾਸਟ੍ਰਕਚਰ ਪ੍ਰੋਜੈਕਟਸ, ਉਹ ਸਾਰੇ ਇਹਦੇ ਨਾਲ ਤੈਅ ਹੁੰਦੇ ਨੇ। 30 ਸਾਲ ਵਾਲਾ ਜਿਹੜਾ ਯੀਲਡ ਆ ਉਹ ਬਹੁਤ ਤੇਜ਼ੀ ਦੇ ਨਾਲ ਵੱਧਦਾ। ਯਾਨੀ ਕਿ ਜੇ ਇਨਵੈਸਟਰਸ ਨੇ ਸਰਕਾਰ ਨੂੰ ਇਹ ਦੇਣਾ ਪ੍ਰਵਾਨ ਕਰ ਲਿਆ ਕਿ ਠੀਕ ਹੈ ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ, 30 ਸਾਲ ਅਸੀਂ ਤੁਹਾਡੇ ਤੋਂ ਨਹੀਂ ਮੰਗਦੇ ਹੈਗੇ, ਪਰ ਉਹ ਜਿਹੜਾ 30 ਸਾਲ ਵਾਲਾ ਕਰਜ਼ ਹੁੰਦਾ ਉਹ ਸਰਕਾਰ ਦੇ ਲਈ ਬੜੇ ਫਾਇਦੇ ਦੀ ਚੀਜ਼ ਹੁੰਦੀ ਹੈ। ਕਿਉਂਕਿ ਅੱਛਾ, ਉਹਦੇ 'ਚ ਜੇ ਸਰਕਾਰ ਦੇ ਲਈ ਫਾਇਦੇ ਦੀ ਚੀਜ਼ ਹੈ ਕਿ ਇੰਨੇ ਲੰਮੇ ਟਾਈਮ ਤੱਕ ਵਰਤਣਾ ਨਹੀਂ ਹੈਗਾ, ਤਾਂ ਇਨਵੈਸਟਰਸ ਨੂੰ ਵੀ ਕੋਈ ਫਾਇਦਾ ਮਿਲਣਾ ਚਾਹੀਦਾ ਹੈਗਾ, ਇਨਵੈਸਟਰਸ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਹਾਂ ਜੇ ਲੰਮੇ ਟਾਈਮ ਦੇ ਲਈ ਮੈਂ ਬੌਂਡ ਦੇ ਰਿਹਾ ਗੌਰਮੈਂਟ ਨੂੰ ਤਾਂ ਮੇਰੀ ਸਿਕਿਉਰਿਟੀ ਕੀ ਹੈ, ਸਿਕਿਉਰਿਟੀ ਤਾਂ ਨਹੀਂ, ਮੇਰਾ ਯੀਲਡ ਕੀ ਹੈ। ਜਿੰਨੇ ਲੰਮੇ ਟਾਈਮ ਦਾ ਬੌਂਡ ਓਨਾ ਜ਼ਿਆਦਾ ਯੀਲਡ, ਅਤੇ ਜਿੰਨਾ ਜ਼ਿਆਦਾ ਯੀਲਡ ਓਨੇ ਜ਼ਿਆਦਾ ਸਿਕਿਉਰ ਜਿਹੜੀ ਮਾਰਕੀਟ ਆ ਉਹ ਕ੍ਰੈਸ਼ ਹੋਣ ਦੇ ਖਤਰੇ ਬਣੇ ਰਹਿੰਦੇ ਹੈਗੇ ਨੇ। ਫੋਰ ਐਗਜ਼ਾਮਪਲ, ਅਮੈਰੀਕੀ ਬੌਂਡਸ ਜਿਹੜੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਦਾਂ ਰਹੇ ਨੇ ਕਿ 10 ਸਾਲ ਦੀ ਜਿਹੜੀ ਯੀਲਡ ਹੈ ਉਹ 5.3% ਰਹੀ ਹੈ, 20 ਸਾਲਾਂ ਦੀ 5.5% ਅਤੇ 30 ਸਾਲ ਵਾਲੀ 5.6%। ਹਾਲਾਂਕਿ ਉਹ ਹੁਣ ਵਧਾਉਣਾ ਚਾਹੁੰਦੇ ਨੇ ਟਰੰਪ ਸਾਹਿਬ, ਔਰ ਇਹੀ ਖਬਰ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜੇ ਲੌਂਗ ਟਰਮ ਦੇ ਜੇ ਤੁਸੀਂ ਬੌਂਡ ਸਾਨੂੰ ਦਿਉਂਗੇ ਤਾਂ ਅਸੀਂ ਤੁਹਾਡਾ ਯੀਲਡ ਵਧਾ ਦਾਂਗੇ, ਇਨਫੈਕਟ 6% ਤੋਂ ਵੀ ਪਾੜ ਲੈ ਜਾਂਗੇ, ਜੋ ਕਿ ਅਮੈਰੀਕਾ 'ਚ ਅੱਜ ਤੱਕ ਕਦੇ ਪੋਸੀਬਲ ਨਹੀਂ ਹੋਇਆ। ਅੱਜ ਤੱਕ ਜਦੋਂ ਤੋਂ ਅਮੈਰੀਕਾ ਨੇ ਬੌਂਡ ਦੇਣੇ ਸ਼ੁਰੂ ਕੀਤੇ ਨੇ, ਅੱਜ ਤੱਕ ਮਤਲਬ ਅਮੈਰੀਕਾ ਦੇ 21ਵੀਂ ਸਦੀ ਦੇ ਇਤਿਹਾਸ ਦੇ ਵਿੱਚ ਤਾਂ ਕਦੇ ਵੀ ਨਹੀਂ ਹੋਇਆ ਹੈਗਾ। ਔਰ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਫੋਰਨ ਮਾਰਕੀਟ ਹੈ, ਜਿਹੜੀ ਮਾਰਕੀਟ ਹੈ ਉਹਦੇ ਵਿੱਚ ਕਮਜ਼ੋਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦੇ ਵਿੱਚ ਜਿਹੜੀਆਂ ਨੇ ਉਹ ਜਿਹੜੀਆਂ ਬਹੁਤ ਉਹ ਕ੍ਰੈਸ਼ ਹੋਣ ਲੱਗ ਪੈਂਦੀ ਹੈਗੀ ਹੈ, ਔਰ ਉਹਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਬਾਜ਼ਾਰ ਹਿੱਲ ਕੇ ਰਹਿ ਜਾਂਦਾ। ਹੁਣ ਅਮੈਰੀਕਾ ਕੀ ਕਰ ਰਿਹਾ, ਅਟਰੈਕਟ ਕਰ ਰਿਹਾ ਇਨਵੈਸਟਰਸ ਨੂੰ, ਔਰ ਇਨਵੈਸਟਰ ਇੱਦਾਂ ਨਹੀਂ ਹੁੰਦਾ ਕਿ ਉਹ ਅਮੈਰੀਕਾ ਦੇ ਹੀ ਹੋਣ, ਉਹ ਬਾਹਰਲੇ ਵੀ ਹੋ ਸਕਦੇ ਨੇ, ਆਸਟ੍ਰੇਲੀਅਨ ਵੀ ਹੋ ਸਕਦੇ ਨੇ, ਚਾਈਨੀਜ਼ ਵੀ ਹੋ ਸਕਦੇ ਨੇ, ਇੰਡੀਅਨ ਵੀ ਹੋ ਸਕਦੇ ਨੇ। ਉਹਨਾਂ ਨੂੰ ਇਨਵੈਸਟਰਸ ਨੂੰ ਅਟਰੈਕਟ ਕਰ ਰਿਹਾ ਕਿ ਆਓ ਸਾਡੇ ਕੋਲੋਂ ਹਾਈ ਯੀਲਡ ਦੇ ਉੱਤੇ ਤੁਸੀਂ ਬੌਂਡ ਲੈ ਲਓ, ਅਤੇ ਔਰ ਇਹ ਦੂਸਰੇ ਦੇਸ਼ਾਂ ਦੇ ਲਈ ਸੰਕਟ ਹੋਊਗਾ। ਵੈਸੇ ਦੇਖੋ, ਅਮੈਰੀਕਾ ਦੇ ਕੋਲ ਪੈਸਾ ਬਚਿਆ ਨਹੀਂ ਹੈਗਾ, ਇਹ ਗੱਲ ਤਾਂ ਠੀਕ ਹੈ, ਇਹ ਤਾਂ ਗੱਲ ਸੱਚੀ ਹੈਗੀ ਹੈ ਕਿ ਉੱਥੇ ਪੈਸੇ ਦੀ ਇਸ ਵਕਤ ਬਹੁਤ ਵੱਡੀ ਕਮੀ ਹੈਗੀ ਹੈ, ਔਰ OECD ਕੰਟਰੀਜ਼ ਨੇ ਜਿਹੜੀਆਂ ਵਿਕਸਿਤ ਮੁਲਕ ਨੇ ਉਹਦੇ 'ਚ ਕਰਜ਼ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਇਨਫੈਕਟ ਹਾਲਾਂਕਿ ਇੱਦਾਂ ਨਹੀਂ ਹੈਗਾ ਕਿ ਸਿਰਫ ਅਮੈਰੀਕਾ 'ਤੇ ਹੀ ਵੱਧ ਰਿਹਾ ਹੈਗਾ, ਅਮੈਰੀਕਾ ਦੇ ਉੱਤੇ ਕਰਜ਼ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ ਚੁੱਕਣ ਵਾਲੇ ਦੇਸ਼ਾਂ ਦੇ ਵਿੱਚੋਂ ਅਮੈਰੀਕਾ ਇੱਕ ਹੈਗਾ। ਉਹਨਾਂ ਦੀ
ਜਿਹੜੀ ਡੈਟ ਟੂ ਜੀ ਡੀ ਪੀ ਰੇਸ਼ੋ ਹੁੰਦੀ ਹੈ, ਡੈਟ ਮਤਲਬ ਕਰਜ਼ਾ, ਡੈਟ ਟੂ ਜੀ ਡੀ ਪੀ ਰੇਸ਼ੋ ਹੈ 126% ਹੈ, ਔਰ ਫਰਾਂਸ ਦੀ 117% ਹੈ। ਹਾਲਾਂਕਿ ਜੀ 7 ਕੰਟਰੀ 'ਚ ਇਟਲੀ ਦੀ ਸਭ ਤੋਂ ਜ਼ਿਆਦਾ, ਇਟਲੀ ਦੀ ਡੈਟ ਟੂ ਜੀ ਡੀ ਪੀ ਰੇਸ਼ੋ ਹੈ ਜਿਹੜੀ ਉਹ 149% ਹੈ। ਸੋ ਇਸ ਕਰਕੇ ਇਹ ਜਿਹੜਾ ਅਮੈਰੀਕਾ ਦਾ ਕਰਜ਼ ਹੈਗਾ ਉਹ ਇੰਡੀਆ ਨੂੰ ਅਤੇ ਆਸਟ੍ਰੇਲੀਆ ਨੂੰ ਅਤੇ ਬਾਕੀ ਕੰਟਰੀਜ਼ ਨੂੰ ਖਤਰੇ ਦੇ ਵਿੱਚ ਤਾਂ ਪਾ ਸਕਦਾ। ਔਨ ਦੀ ਅਦਰ ਹੈਂਡ ਜੇ ਤੁਸੀਂ ਇੰਡੀਆ ਦੀ ਡੈਟ ਟੂ ਜੀ ਡੀ ਪੀ ਦੇਖੋ ਉਹ ਉੱਨੀ ਜ਼ਿਆਦਾ ਨਹੀਂ ਹੈਗੀ, ਹਾਲਾਂਕਿ ਕਰਜ਼ਾ ਬਹੁਤ ਹੈਗਾ। ਜੇ ਉਹਨੂੰ ਤੁਸੀਂ ਰੁਪਏ ਨੂੰ ਡਾਲਰ 'ਚ ਕਨਵਰਟ ਕਰੋਗੇ ਤਾਂ ਉਹ ਭਾਰਤ ਦੇ ਉੱਤੇ ਭਾਰੀ ਪੈ ਜਾਂਦਾ। ਭਾਰਤ ਨੇ 207 ਲੱਖ ਕਰੋੜ ਦਾ ਕਰਜ਼ ਚੁੱਕ ਰੱਖਿਆ ਹੈਗਾ, 2026 ਤੱਕ ਦੀ ਗੱਲ ਕਰ ਰਹੇ ਹਾਂ। ਪਰ ਵੈਸੇ ਜਿਹੜਾ ਇਹ ਭਾਰਤ ਦੀ ਜੀ ਡੀ ਪੀ ਦਾ 58% ਬਣਦਾ ਇਸ ਫਾਈਨੈਂਸ਼ੀਅਲ ਕਰੰਟ ਫਾਈਨੈਂਸ਼ੀਅਲ ਈਅਰ 'ਚ, 2025-26 ਦਾ ਜੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ। ਆਸਟ੍ਰੇਲੀਆ ਦਾ 18% ਹੀ ਹੈਗਾ। ਸੋ ਅਮੈਰੀਕਾ, ਇਟਲੀ, ਫਰਾਂਸ, ਜਾਪਾਨ, ਇੰਡੀਆ ਇਹਨਾਂ ਦੇ ਮੁਕਾਬਲੇ ਆਸਟ੍ਰੇਲੀਆ ਦਾ ਡੈਟ ਟੂ ਜੀ ਡੀ ਪੀ ਇੰਨਾ ਜ਼ਿਆਦਾ ਨਹੀਂ ਹੈਗਾ। ਇਹੀ ਕੁਛ ਕਾਰਨ ਨੇ, ਇਹਨਾਂ ਕਾਰਨਾਂ ਕਰਕੇ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਆਸਟ੍ਰੇਲੀਆ ਇਕਨੋਮਿਕਲੀ ਇਹਨਾਂ ਕੰਟਰੀਜ਼ ਤੋਂ ਬਹੁਤ ਵਧੀਆ ਸਿਚੁਏਸ਼ਨ ਦੇ ਵਿੱਚ ਬੈਠਾ। ਹੁਣ ਤੁਸੀਂ ਇਹ ਵੀ ਗੱਲ ਸਮਝੋਗੇ ਕਿ ਕਿਉਂ ਜਿਹੜੇ ਫੋਰਨ ਇਨਵੈਸਟਰਸ ਜਿਹੜੇ ਆਸਟ੍ਰੇਲੀਆ ਤੋਂ ਇਨਵੈਸਟ ਕਰਵਾਉਣਾ ਚਾਹੁੰਦੇ ਨੇ ਦੂਸਰੇ ਦੇਸ਼ਾਂ ਦੇ ਵਿੱਚ, ਉਹ ਕਿਉਂ ਇੱਥੇ ਜ਼ਿਆਦਾ ਆਉਂਦੇ ਨੇ, ਕਿਉਂ ਇੱਥੇ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਆਓ ਜੀ ਦੁਬਈ 'ਚ ਪਲਾਟ ਲੈ ਲਓ, ਆਓ ਜੀ ਇੰਡੋਨੇਸ਼ੀਆ ਦੇ ਵਿੱਚ ਬੀਚ ਹਾਊਸ ਘਰ ਲੈ ਲਓ, ਆਓ ਜੀ ਇੰਡੀਆ ਦੇ ਵਿੱਚ ਜ਼ਮੀਨਾਂ ਲੈ ਲਓ, ਐਗਰੀਕਲਚਰ ਜ਼ਮੀਨਾਂ ਲੈ ਲਓ। ਕਿਉਂ? ਕਿਉਂਕਿ ਇਕਨੋਮਿਕਲੀ ਆਸਟ੍ਰੇਲੀਆ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਹੈਂਡ ਟੂ ਮਾਊਥ ਚੱਲ ਰਿਹਾ ਹੋਵੇ, ਬਟ ਜਿਸ ਦਿਨ ਹਾਲਾਤ ਸੁਧਰਨ ਲੱਗੇ ਨਾ, ਇੱਕ ਗੱਲ ਧਿਆਨ ਰੱਖਿਓ, ਦੁਨੀਆ ਭਰ 'ਚ ਹੀ ਹਾਲਾਤ ਖਰਾਬ ਨੇ ਅੱਜ ਦੀ ਤਰੀਕ 'ਚ, ਇਕਨੋਮਿਕਲੀ ਪੂਰੀ ਦੁਨੀਆ ਦਾ ਬੇੜਾ ਗਰਕ ਹੋ ਚੁੱਕਿਆ ਇਨਕਲੂਡਿੰਗ ਆਸਟ੍ਰੇਲੀਆ। ਬਟ ਦੀ ਮੂਵਮੈਂਟ ਇਹ ਪੈਸੇ ਦਾ ਜਿਹੜਾ ਫੇਰ ਤੁਰਨ ਲੱਗਿਆ ਨਾ, ਜਿੱਦਾਂ ਹੀ ਫਿਊਲ ਮਾਰਕੀਟ ਠੀਕ ਹੋ ਗਈ, ਜਿੱਦਾਂ ਹੀ ਬੌਂਡ ਮਾਰਕੀਟ ਦੇ ਵਿੱਚ ਪੈਸਾ ਇਨਵੈਸਟਰਸ ਬਾਹਰ ਖਿੱਚਣ ਲੱਗ ਪਏ ਅਤੇ ਜਿੱਦਾਂ ਹੀ ਇੰਟਰਸਟ ਰੇਟਸ ਜਿਹੜੀਆਂ ਨੇ ਨੋਰਮਲ ਹੋ ਗਈਆਂ, ਤਾਂ ਆਸਟ੍ਰੇਲੀਆ ਵਿਲ ਬੀ ਦੀ ਕੰਟਰੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਪੋਜ਼ਿਟਿਵਲੀ ਗਰੋ ਕਰੇਗੀ। ਹਾਲਾਂਕਿ ਆਪਾਂ ਅੱਜ ਅਕਤੂਬਰ ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ, ਅਕਤੂਬਰ 2027 ਤੋਂ ਪਹਿਲਾਂ ਇੱਦਾਂ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ 27 ਤੋਂ ਬਾਅਦ ਹੀ ਸ਼ਾਇਦ ਅਗਲੇ ਸਾਲ ਦੇ ਕ੍ਰਿਸਮਿਸ ਤੋਂ ਬਾਅਦ ਹਾਲਾਤ ਸੁਧਰਨ ਲੱਗਣਗੇ ਆਸਟ੍ਰੇਲੀਆ 'ਚ। ਉਦੋਂ ਤੱਕ ਜਿਹੜੇ ਬਚੇ ਰਹਿ ਗਏ, ਟਿਕੇ ਰਹਿ ਗਏ, ਉਦੋਂ ਤੱਕ ਦੀ ਇੱਕ ਕੱਢਣਾ ਟਾਈਮ ਜਿਹੜਾ ਉਹ ਬੜਾ ਮੁਸ਼ਕਿਲ ਹੈਗਾ ਹੈ। ਪਰ ਬੌਂਡ ਯੀਲਡ ਦੇ ਬਾਰੇ ਜਿਹੜੀ ਮੈਂ ਹੋਰ ਵੀ ਥੋੜ੍ਹੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹੁੰਦਾ ਸੀਗਾ, ਮੋਟੀ ਮੋਟੀ ਜੀ ਤੁਹਾਨੂੰ ਦੱਸ ਦਿੰਦਾ ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੈ। ਸਰਕਾਰ ਜਦੋਂ ਬੌਂਡ ਜਾਰੀ ਕਰਦੀ ਹੈ ਉਹ ਪਹਿਲਾਂ ਹੀ ਤੈਅ ਕਰ ਦਿੰਦੀ ਹੈ ਕਿ ਉਹਦੇ 'ਤੇ ਕਿੰਨਾ ਵਿਆਜ ਦਊਗੀ, ਔਰ ਜਿਹਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨੂੰ ਕੂਪਨ ਰੇਟ ਕਹਿ ਲਿਆ ਜਾਂਦਾ, ਉਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ, ਕੂਪਨ ਰੇਟ ਕਹਿ ਲੈਂਦੇ। ਪਰ ਜਿਹੜੇ ਸਰਕਾਰੀ ਬੌਂਡ ਜਾਰੀ ਹੋਣ ਤੋਂ ਬਾਅਦ ਜਿਹੜੇ ਖੁੱਲ੍ਹਾ ਬਾਜ਼ਾਰ ਹੈ, ਸੈਕੰਡਰੀ ਮਾਰਕੀਟ ਜਿਹਨੂੰ ਕਹਿੰਦੇ, ਉਹਦੇ 'ਚ ਲਗਾਤਾਰ ਖਰੀਦੇ ਅਤੇ ਵੇਚੇ ਜਾ ਸਕਦੇ ਨੇ। ਸੋ ਬੌਂਡ ਦੀ ਕੀਮਤ ਉਹਦੇ ਅਕੋਰਡਿੰਗ ਜਿਹੜੀ ਉਹ ਬਦਲਦੀ ਰਹਿੰਦੀ ਹੈਗੀ ਹੈ ਅਤੇ ਉਹਨੂੰ ਯੀਲਡ ਕਹਿੰਦੇ ਹੈਗੇ ਨੇ, ਕਿਉਂਕਿ ਉਹਦੀ ਮੰਗ ਦੇ ਵਿੱਚ ਬਦਲਾਅ ਹੁੰਦਾ ਰਹਿੰਦਾ। ਉਦਾਹਰਣ ਦੇ ਤੌਰ ਦੇ ਉੱਤੇ ਸੌਖਾ ਕਰਕੇ ਹੋਰ ਦੱਸਦਾ ਤੁਹਾਨੂੰ, ਅਮੈਰੀਕਨ ਬਾਜ਼ਾਰ ਦੇ ਵਿੱਚ $10 ਦੇ ਕੂਪਨ ਵਾਲੇ $100 ਦੇ ਬੌਂਡ ਜਿਹੜੇ ਨੇ, ਕੂਪਨ ਰੇਟ ਯਾਨੀ ਕਿ ਵਿਆਜ, ਵੀ $100 ਦੇ ਬੌਂਡ ਦੇ ਉੱਤੇ $10 ਤੁਹਾਨੂੰ ਮਿਲਣਗੇ, ਉਹਦੇ 'ਤੇ ਨਿਵੇਸ਼ਕ ਨੂੰ $110 ਮਿਲਣੇ ਨੇ, ਯਾਨੀ ਕਿ 100 ਦਾ 110 ਮਿਲਣਾ। ਪਰ ਜੇ ਮਹਿੰਗਾਈ ਵੱਧਦੀ ਹੈ ਤਾਂ ਬੌਂਡ ਹੋਲਡਰ ਨੂੰ ਸੈਕੰਡਰੀ ਮਾਰਕੀਟ 'ਚ ਇਹਨੂੰ ਵੇਚਣਾ ਪੈ ਸਕਦਾ, ਕਿਉਂਕਿ ਮਹਿੰਗਾਈ ਵਧੀ ਹੋਈ ਹੈ, ਤਾਂ ਇਸ ਕਰਕੇ ਉਹ ਜਿਹੜਾ $10 ਆ ਉਹਦੀ ਕੀਮਤ ਘੱਟ ਵੀ ਸਕਦੀ ਹੈ, ਉਹ $8 ਵੀ ਹੋ ਸਕਦੀ ਹੈ। ਸੋ ਬੌਂਡ ਹੋਲਡਰ ਇਹਦਾ ਵੇਚ ਕੇ ਪੈਸਾ ਕਿਤੇ ਹੋਰ ਜੇ ਲਗਾਉਣਾ ਚਾਹੇ, ਜਿੱਥੋਂ ਉਹਨੂੰ ਜ਼ਿਆਦਾ ਰਿਟਰਨ ਮਿਲਦੀ ਹੈ, ਤਾਂ ਉੱਥੋਂ ਉਹ ਲੈ ਲੈਂਦੇ ਨੇ, ਅਤੇ ਇਸੇ ਹੀ ਕਰਕੇ ਬਾਜ਼ਾਰ ਦੇ ਵਿੱਚੋਂ ਇਨਵੈਸਟਰਸ ਆਪਣਾ ਪੈਸਾ ਕੱਢਣ ਲੱਗ ਜਾਂਦੇ ਨੇ। ਹੁਣ ਜਦੋਂ ਬਾਜ਼ਾਰ 'ਚੋਂ ਇਨਵੈਸਟਰਸ ਪੈਸਾ ਕੱਢਣਗੇ ਤਾਂ ਸਟਾਕ ਮਾਰਕੀਟਸ ਕ੍ਰੈਸ਼ ਹੋਣਗੀਆਂ। ਸੋ ਇਹੀ ਇੰਡੀਆ ਦੇ ਨਾਲ ਹੋਇਆ ਹੈਗਾ। ਇੰਡੀਆ ਦੇ ਵਿੱਚ ਪਿਛਲੇ ਕੁਛ ਅਰਸੇ ਦੇ ਵਿੱਚ ਬਹੁਤ ਵੱਡੀ ਰਕਮ ਜਿਹੜੀ ਹੈ ਬਾਜ਼ਾਰ ਦੇ ਵਿੱਚੋਂ ਵਿਦਡਰਾਅ ਕੀਤੀ ਗਈ ਹੈ ਇਨਵੈਸਟਰਸ ਦੇ ਦੁਆਰਾ। ਹੁਣ ਉਹ ਇਨਵੈਸਟਰ ਇੰਡੀਆ ਦੇ ਵੀ ਹੋ ਸਕਦੇ ਨੇ, ਬਾਹਰਲੇ ਵੀ ਹੋ ਸਕਦੇ ਨੇ, ਉਹ ਨਹੀਂ ਯਕੀਨ ਕਰ ਰਹੇ ਹੈਗੇ ਕਿ ਇੰਡੀਆ ਦੀ ਮਾਰਕੀਟ ਦੇ ਵਿੱਚ। ਔਨ ਦੀ ਅਦਰ ਹੈਂਡ ਮੈਂ ਬਾਰ ਬਾਰ ਇਹਨਾਂ ਦਾ ਕੰਪੈਰੀਜ਼ਨ ਅਮੈਰੀਕਾ ਦਾ ਕਿਉਂ ਇੰਡੀਆ ਆਸਟ੍ਰੇਲੀਆ ਦੇ ਨਾਲ ਕਰਦਾ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇੰਡੀਆ 'ਚ ਇਨਵੈਸਟ ਕਰੋ, ਇੰਡੀਆ 'ਚ ਇਨਵੈਸਟ ਕਰੋ, ਨੋਟ ਅ ਗੁੱਡ ਸਿਚੁਏਸ਼ਨ ਐਟ ਦਿਸ ਸਟੇਜ। ਇਟਸ ਐਟ ਦਿਸ ਸਟੇਜ ਤਾਂ ਕਿਸੇ ਵੀ ਕੰਟਰੀ 'ਚ ਇਨਵੈਸਟ ਕਰਨਾ ਕੋਈ ਚੰਗੀ ਸਿਚੁਏਸ਼ਨ ਨਹੀਂ ਹੈਗੀ। ਤੁਸੀਂ ਜਿੱਥੇ ਬੈਠੇ ਹੋ ਉੱਥੇ ਕਰ ਸਕਦੇ ਹੋ, ਕਿਉਂਕਿ ਉੱਥੇ ਦੇ ਤੁਹਾਨੂੰ ਭਾਅ ਭੇਤ ਹੋ ਸਕਦੇ ਨੇ, ਪਰ ਦੂਸਰੇ ਮੁਲਕਾਂ 'ਚ ਜਾ ਕੇ ਇਨਵੈਸਟ ਬਿਲਕੁਲ ਵੀ ਨਾ ਕਰੋ, ਸਪੈਸ਼ਲੀ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਬਿਲਕੁਲ ਵੀ ਨਾ ਕਰੋ, ਬੌਂਡ ਮਾਰਕੀਟ 'ਚ ਤਾਂ ਬਿਲਕੁਲ ਵੀ ਨਾ ਕਰੋ, ETF 'ਚ ਤਾਂ ਬਿਲਕੁਲ ਵੀ ਨਾ ਕਰੋ।
ਸੋ ਫੋਰ ਐਗਜ਼ਾਮਪਲ ਜੇ ਹੁਣ ਉਹੀ ਜਿਹੜਾ $100 ਵਾਲਾ ਜਿਹੜਾ ਬੌਂਡ ਜਿਹਦੇ $10 ਮਿਲ ਰਹੇ ਨੇ ਮਾਰਕੀਟ ਦੇ ਵਿੱਚ ਹੇਰ ਫੇਰ ਹੁੰਦਾ ਤਾਂ ਉਹ ਤਾਂ $90 ਰਹਿ ਗਏ ਨਾ ਹਾਲਾਂਕਿ ਕੂਪਨ ਰੇਟ ਤਾਂ ਉਹੀ ਰਹਿਣੀ ਹੈਗੀ ਹੈ ਸਰਕਾਰ ਨੇ ਤਾਂ ਇਹੀ ਕਹਿਣਾ ਪਰ ਤੁਸੀਂ ਆਪਣਾ ਪੈਸਾ ਕਿਤੇ ਹੋਰ ਇਨਵੈਸਟ ਕਰਕੇ ਉਹ ਗਵਾ ਲਿਆ ਨਾ ਸੋ ਇਹ ਚੀਜ਼ ਹੈਗੀ ਹੈ ਇੰਡੀਅਨ ਗੌਰਮੈਂਟ ਨੇ ਬਹੁਤ ਵੱਡੀ ਰਕਮ ਜਿਹੜੀ ਹੈ ਮੰਗੀ ਵੀ ਹੈ ਪਿਛਲੇ ਹੋ ਸਕਦਾ ਕਿ ਤੁਸੀਂ ਬਤੌਰ NRI ਤੁਸੀਂ ਭਾਰਤ ਦੇ ਵਿੱਚ ਆਪਣੇ ਖਾਤਿਆਂ ਦੇ ਅੰਦਰ ਜਿਹੜੇ ਤੁਹਾਡੇ NRI ਅਕਾਊਂਟ ਹੋਣਗੇ ਉਹ 'ਚ ਵੱਡੀ ਵੱਡੀ ਰਕਮ ਭੇਜਤੀ ਹੋਵੇ ਕਿਉਂਕਿ ਇੰਡੀਅਨ ਗੌਰਮੈਂਟ ਨੇ ਪਿੱਛੇ ਜੇ ਕਿਹਾ ਸੀ ਨਾ ਮੋਦੀ ਸਾਹਿਬ ਨੇ ਕਿ ਫੋਰੈਕਸ ਸਾਡੇ ਕੋਲ ਘੱਟ ਗਿਆ ਵਿਦੇਸ਼ੋਂ ਮੇਂ ਸਫ਼ਰ ਮਤ ਕਰੋ ਗੋਲਡ ਮੇਂ ਇਨਵੈਸਟ ਮਤ ਕਰੋ ਹੈ ਜੀ ਤੇਲ ਮਤ ਇਤਨਾ ਖਾਓ ਪੀਓ ਇਹ ਉਹ ਸਾਰੀਆਂ ਚੀਜ਼ਾਂ ਫੋਰੈਕਸ ਘੱਟ ਰਿਹਾ ਸੀਗਾ ਫੋਰੈਕਸ ਵਧਾਉਣ ਦੇ ਲਈ ਉਹਨਾਂ ਨੇ ਕੀ ਕੀਤਾ ਇੰਡੀਅਨ ਗੌਰਮੈਂਟ ਨੇ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਕੰਟਰੀਜ਼ ਆ ਵੱਡੇ ਵੱਡੇ ਬੈਂਕਾਂ ਨੂੰ ICICI HDFC ਇਹਨਾਂ 'ਚ ਜਿਹੜੇ NRI ਅਕਾਊਂਟ ਸੀ ਉਹਨਾਂ ਬੈਂਕਾਂ ਨੂੰ ਕਹਿਤਾ ਕਿ ਆਪਣੇ NRI ਕਸਟਮਰਸ ਤੱਕ ਟੈਪ ਕਰੋ ਉਹਨਾਂ ਨੂੰ ਕਹੋ ਕਿ ਪੈਸਾ ਇਨਵੈਸਟ ਕਰਨ ਸੋ ਉਹਨਾਂ ਲੋਕਾਂ ਨੇ ਡਾਲਰਸ ਦੇ ਰੂਪ ਦੇ ਵਿੱਚ ਪੈਸੇ ਇਨਵੈਸਟ ਕੀਤੇ ਲਾਲਚ ਇਹ ਦਿੱਤਾ ਗਿਆ ਕਿ ਡਾਲਰਸ ਦਾ ਇਨਵੈਸਟਮੈਂਟ ਡਾਲਰਸ ਦੇ ਵਿੱਚ ਹੀ ਤੁਹਾਨੂੰ ਰਿਟਰਨ ਮਿਲੂਗਾ ਯਾਨੀ ਕਿ ਜਿਹੜਾ ਇੰਟਰਸਟ ਹੈ ਜੋ ਇੰਡੀਅਨ ਗੌਰਮੈਂਟ ਦੇ ਰਹੀ ਸੀ 6% 6.25% ਜੋ ਵੀ ਹੋਊਗਾ ਅਲੱਗ ਅਲੱਗ ਬੈਂਕਾਂ ਦਾ ਉਹ ਤੁਹਾਨੂੰ ਡਾਲਰਸ 'ਚ ਮਿਲੂਗਾ ਸੋ ਇੰਡੀਅਨ ਲੋਕ ਖੁਸ਼ ਵੀ ਜੇ $1,000 ਇੱਥੇ ਮੈਂ ਆਸਟ੍ਰੇਲੀਅਨ ਬੈਂਕ 'ਚ ਰੱਖਦਾ ਇੱਥੇ 2.5-3% ਕਿੰਨਾ ਕੁ ਮਿਲਦਾ ਹੈਗਾ ਇੰਟਰਸਟ ਇੰਨਾ ਕੁ ਮਿਲਦਾ 3-3.5 ਇੰਡੀਆ 'ਚ ਡਬਲ ਮਿਲਣਾ ਹੈਗਾ ਇੰਡੀਆ 'ਚ ਇਨਵੈਸਟ ਕਰ ਦਿਓ ਉਹ ਇਟਸ ਨੋਟ ਰੋਂਗ ਐਟ ਦੀ ਸੇਮ ਟਾਈਮ ਮੈਂ ਤੁਹਾਨੂੰ ਕਹਿ ਦੇਵਾਂ ਕਿ ਉਹ ਜਿਹੜਾ ਤੁਹਾਡਾ ਬੈਂਕਾਂ 'ਚ ਪੈਸਾ ਰੱਖਿਆ ਫੋਰੈਕਸ ਦੇ ਰੂਪ ਦੇ ਵਿੱਚ ਬੈਂਕ ਯੂਜ਼ ਕਰਨਗੇ ਇਟਸ ਨੋਟ ਰੋਂਗ ਪਰ ਉਹਨੂੰ ਹੁਣ ਵਿਦਡਰੋ ਕਰਵਾਉਣ ਲੱਗ ਪਏ ਨੇ ਉਸ ਰਕਮ ਨੂੰ ਲੋਕ ਉੱਥੋਂ ਕਢਵਾਉਣ ਲੱਗ ਪਏ ਨੇ ਇੰਟਰਸਟ ਜਿਹੜਾ ਲੈਣਾ ਸੀਗਾ ਉਹ ਹੁਣ ਅਗਲੇ 1 ਸਾਲ ਦੇ ਵਿੱਚ ਮਾਰਕੀਟ ਕਰੈਸ਼ ਹੁੰਦੀ ਕਿਵੇਂ ਦੇਖਿਓ ਉੱਥੇ ਦੀ ਇੰਡੀਆ ਦੀ ਸੋ ਇਸ ਕਰਕੇ ਉੱਥੇ ਜਿਹੜਾ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਬੌਂਡਸ ਦੇ ਵਿੱਚ ਇਨਵੈਸਟ ਕਰਨਾ ਉਹਦੇ 'ਚ ਥੋੜ੍ਹਾ ਜਿਹਾ ਦੇਖਿਓ ਬਾਕੀ ਰੀਅਲ ਇਸਟੇਟ ਮੈਂ ਕਹਿ ਨਹੀਂ ਸਕਦਾ ਓਵਰਸੀਜ਼ ਦੀ ਕਿ ਇੰਡੋਨੇਸ਼ੀਆ ਦੀ ਕਿਵੇਂ ਬਦਲੂਗੀ ਵੀਅਤਨਾਮ ਦੇ ਵਿੱਚ ਕਹਿ ਰਹੇ ਨੇ ਕਿ ਰੀਅਲ ਇਸਟੇਟ ਬੜੇ ਤਰੱਕੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈਗੀ ਬਟ ਅਗੇਨ ਯੂ ਆਰ ਨੋਟ ਇਨ ਵੀਅਤਨਾਮ ਵੀਅਤਨਾਮ ਦੇ ਹਾਲਾਤ ਵੀ ਨਹੀਂ ਪਤਾ ਹੈਗੇ ਵੀਅਤਨਾਮ ਦੇ ਵਿੱਚ ਇੱਕ ਸਥਿਰ ਸਰਕਾਰ ਵੀ ਨਹੀਂ ਰਹਿ ਸਕਦੀ ਫਿਊਚਰ ਦੇ ਵਿੱਚ ਪੋਸੀਬਲ ਨਹੀਂ ਹੈਗਾ ਵੀਅਤਨਾਮ ਦੇ ਵਿੱਚ ਨਹੀਂ ਰਹਿਣੀ ਹੈਗੀ ਉੱਥੇ ਸੋ ਇਹ ਥੋੜ੍ਹਾ ਜਿਹਾ ਚੀਜ਼ਾਂ ਦੇਖਣੀਆਂ ਹੋਣਗੀਆਂ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਫਾਇਦਾ ਜ਼ਰੂਰ ਤੁਹਾਨੂੰ ਮਿਲੂਗਾ ਜੇ ਤੁਸੀਂ ਆਸਟ੍ਰੇਲੀਆ 'ਚ ਇਨਵੈਸਟ ਕਰਕੇ ਰੱਖਿਆ ਹੈਗਾ ਆਸਟ੍ਰੇਲੀਆ ਦੀ ਰੇਟਿੰਗ ਵੀ ਵਧੀ ਹੈਗੀ ਹੈ AAA ਦੀ ਕ੍ਰੈਡਿਟ ਏਜੰਸੀਆਂ ਆਸਟ੍ਰੇਲੀਆ ਨੂੰ ਰੇਟਿੰਗ ਦਿੰਦੀਆਂ ਨੇ ਨੋਟ ਲਾਈਕ ਅਮੈਰੀਕਾ ਨੋਟ ਲਾਈਕ ਫਰਾਂਸ ਇਟਲੀ ਜਾਂ ਜਪੈਨ ਜਾਂ ਇੰਡੀਆ ਵਰਗੀਆਂ ਇਕੋਨਮੀਜ਼ ਜਿੱਥੇ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈਗਾ ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਹੋਪਫੁਲੀ ਕਿ ਸੌਖੀਆਂ ਕਰਕੇ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ ਅਤੇ ਇਨਸਾਈਟ ਰਿਪੋਰਟ ਦੇ ਵਿੱਚ ਇਹੀ ਅੱਡ ਅੱਡ ਰਿਪੋਰਟਾਂ ਦੇ ਉੱਤੇ ਆਪਾਂ ਅੱਜ ਦੇ ਦਿਨ ਗੱਲ ਕਰਨੀ ਸੀਗੀ ਥੈਂਕ ਯੂ ਸੋ ਮੱਚ ਟੇਕ ਕੇਅਰ ਗੌਤਮ ਕਪਿਲ ਵੱਲੋਂ ਇੰਨਾ ਹੀ ਰੇਡੀਓ ਹਾਂਜੀ 1674 AM ਸੁਣਦੇ ਰਹੋ

0: ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ highfivetravels.com.au ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ, ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2 fold lending।

ਭਗਤੀ ਰੇਡੀਓ ਹਾਂ ਜੀ 1674 AM 200 ਸਵਾਗਤ ਤੁਹਾਡੇ ਸਾਰਿਆਂ ਦਾ। ਅੱਜ ਦਿਨ ਬੁੱਧਵਾਰ ਦਾ, ਲਗਭਗ ਸ਼ਾਮਾਂ ਪੈ ਚੁੱਕੀਆਂ ਨੇ। ਬੁੱਧਵਾਰ ਦੀਆਂ ਕੰਮਾਂ ਕਾਰਾਂ ਤੋਂ ਵਿਹਲੇ ਹੋਵੋਗੇ, ਨਹੀਂ ਹੋਵੋਗੇ ਤਾਂ ਫਿਰ ਛੇਤੀ ਹੋਣ ਵਾਲੇ ਹੋਵੋਗੇ ਅਤੇ ਕੱਲ੍ਹ ਨੂੰ ਫਿਰ ਜਾਣ ਦੀ ਤਿਆਰੀ 'ਚ ਹੋਵੋਗੇ। ਅਤੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ। ਕਹਿੰਦੇ ਨੇ ਰਾਤੋਂ ਰਾਤ ਜਿਹੜਾ ਇਮੀਗ੍ਰੇਸ਼ਨ ਆ, ਮਾਈਗ੍ਰੇਸ਼ਨ ਡਿਪਾਰਟਮੈਂਟ ਆ, ਉਹ ਰੂਲ ਚੇਂਜ ਕਰ ਦਿੰਦਾ ਵਾ। ਦਿਨ ਚੜ੍ਹੋ ਦੇ ਕੁਛ ਵੱਖਰਾ ਹੋ ਜਾਂਦਾ ਵਾ, ਪਤਾ ਨਹੀਂ ਉਹ ਕਿਹੜੇ ਵੀਜ਼ੇ ਦੇ ਰਿਲੇਟਿਡ ਹੋ ਜਾਣਾ, ਕੀ ਹੋ ਜਾਣਾ। ਉੱਠ ਕੇ ਮੁੜ ਕੇ ਇਹਨਾਂ ਨੂੰ ਫੋਨ ਕਰਕੇ ਪੁੱਛੀਦਾ ਵੀ

0: ਮੈਂ ਬਿਲਕੁਲ ਠੀਕ ਹਾਂ ਬਲਕੀਰ, ਥੈਂਕ ਯੂ। ਅਤੇ ਬਿਲਕੁਲ ਸਟੂਡੈਂਟ ਵੀਜ਼ਾ ਨੂੰ ਲੈ ਕੇ ਇੰਨੇ ਚੇਂਜਿਸ ਆਏ ਹੈ, ਹੋਰ ਵੀ ਬਹੁਤ ਸਾਰੇ ਰੂਲਸ ਹੈ ਜਿਹੜੇ ਸਡਨ ਚੇਂਜ ਹੋ ਰਹੇ ਹੈ।
1: ਦੇਖ ਲਓ ਕੁਛ ਵੀ ਹੋ ਜਾਏ ਨਾ, ਫਿਰ ਹਿੰਦੀ ਕਿੱਥੇ ਸ਼ੁਰੂ ਹੋ ਗਈ ਮੇਰੀ, ਕੁਝ ਵੀ ਹੋ ਜਾਏ ਅਤੇ ਭਾਵੇਂ ਕਹਿ ਲਓ ਵੀ ਘਰਾਂ ਦੇ ਪ੍ਰਾਈਜ਼ ਵੱਧ ਗਏ, ਉਹਦੇ ਪਿੱਛੇ ਵੀ ਸਟੂਡੈਂਟ ਜ਼ਿੰਮੇਵਾਰ ਨੇ, ਕੋਈ ਵੀ ਚੀਜ਼ ਹੋ ਜਾਏ ਜ਼ਿੰਮੇਵਾਰ ਸਟੂਡੈਂਟ ਦੀ ਰਹਿਣੀ ਹੈ, ਇਹ ਕੀ ਚੱਕਰ ਹੈ?
0: ਇਹ ਬਸ ਇੱਕ ਸਟੂਡੈਂਟ ਕਰਕੇ, ਆਈ ਥਿੰਕ ਸਟੂਡੈਂਟ ਬੈਕਬੋਨ ਹੈ ਆਸਟ੍ਰੇਲੀਆ ਦੀ, ਟਰੱਕ ਇੰਡਸਟਰੀ, ਕੰਸਟਰਕਸ਼ਨ ਇੰਡਸਟਰੀ, ਹਰ ਜਗ੍ਹਾ ਸਟੂਡੈਂਟਸ ਦਾ ਇੰਨਾ ਮੇਜਰ ਕੰਟਰੀਬਿਊਸ਼ਨ ਹੈ। ਔਰ ਰੀਸੈਂਟਲੀ ਇੱਕ ਇੰਟਰਵਿਊ ਵੀ ਸੀਗੀ ਇੱਕ ਬਹੁਤ ਵੱਡੀ ਟਰਾਂਸਪੋਰਟ ਕੰਪਨੀ ਸੀਗੀ, ਅਤੇ ਉਹਨਾਂ ਨੇ ਬੜਾ ਦੱਸਿਆ ਸੀ, ਕਹਿੰਦੇ ਕਿ ਅਸੀਂ ਇੱਕ ਐਡ ਪਾਉਂਦੇ ਹਾਂ ਟਰੱਕ ਡਰਾਈਵਰ ਦੀ, ਅਤੇ ਜਿਹੜੀ ਮੇਜਰ ਐਪਲੀਕੇਸ਼ਨ ਆਉਂਦੀ ਹੈ ਉਹ ਇੰਡੀਅਨਸ ਦੀ ਆਉਂਦੀ ਹੈ, ਅਤੇ ਅਸੀਂ ਕਹਿੰਦੇ ਐਡ 'ਚ ਥੋੜ੍ਹੀ ਲਿਖ ਕੇ ਪਾਈਦਾ ਕਿ ਇੰਡੀਅਨਸ ਆਓ, ਪਰ ਅਤੇ ਕੌਣ ਇਸ ਕੰਟਰੀ ਦਾ ਜਿਹੜੇ ਸਟੂਡੈਂਟਸ ਹੈ ਇਹਨਾਂ ਦਾ ਬਹੁਤ ਵੱਡਾ ਰੋਲ ਹੈ, ਅਤੇ ਦੇ ਵਿਲ ਰਿਅਲਾਈਜ਼ ਇਟ ਸੂਨਰ ਔਰ ਲੇਟਰ।
1: ਜੀ ਬਿਲਕੁਲ, ਅਤੇ ਕੀ ਫਿਰ ਅੱਜ ਲੈ ਕੇ ਆਏ ਹੋ ਸਾਡੇ ਲਈ ਅਪਡੇਟਸ?
0: ਅੱਜ ਸਭ ਤੋਂ ਪਹਿਲਾਂ ਤਾਂ ਬਹੁਤ ਪੈਨਿਕ ਮੋਡ ਕ੍ਰੀਏਟ ਹੋਇਆ ਹੋਇਆ ਸਟੂਡੈਂਟ ਵੀਜ਼ਾ ਹੋਲਡਰਸ 'ਚ ਕਿ ਖੜ੍ਹੇ ਪੈ ਸਟੂਡੈਂਟ ਵੀਜ਼ਾ ਦੇ ਜਿਹੜੇ ਰੂਲਸ ਹੈ ਉਹ ਚੇਂਜ ਹੋ ਗਏ, ਰਾਤੋਂ ਰਾਤ ਲਾਈਕ 4 ਘੰਟੇ ਵੀ ਨਹੀਂ ਸਾਨੂੰ ਦਿੱਤੇ ਸੀ ਐਪਲੀਕੇਸ਼ਨਸ ਪਾਉਣ 'ਚ, ਅਤੇ ਖੜ੍ਹੇ ਪੈਰ ਫੈਮਿਲੀ ਨੂੰ ਇੰਕਲੂਡ ਕਰਨਾ ਬੰਦ ਕਰਾਤਾ, ਸਟੂਡੈਂਟ ਵੀਜ਼ਾ ਐਕਸਟੈਂਸ਼ਨ ਸਟੋਪ ਕਰਤੀ। ਅਤੇ ਸਭ ਤੋਂ ਪਹਿਲਾਂ ਮੈਂ ਇਹ ਕਹੂੰਗੀ ਕਿ 485 'ਤੇ ਵੀ ਇਹਨਾਂ ਨੇ ਅਨਾਊਂਸ ਕੀਤਾ ਹੈ ਕਿ ਸਟੂਡੈਂਟ ਜਿਹੜਾ 485 'ਤੇ ਸਬਸੀਕੁਐਂਟ ਐਂਟਰੈਂਟ ਕਹਿੰਦੇ, ਜਿਹਨੂੰ ਡਿਪੈਂਡੈਂਟ ਤੁਸੀਂ ਕਹਿੰਦੇ ਆਪਣੀ ਲੈਂਗੁਏਜ ਵਿੱਚ, ਕਿ ਤੁਸੀਂ ਆਪਣੀ ਵਾਈਫ ਨੂੰ ਜਾਂ ਆਪਣੇ ਪਾਰਟਨਰ ਨੂੰ ਜਾਂ ਆਪਣੇ ਬੱਚਿਆਂ ਨੂੰ ਬੁਲਾਉਣਾ ਹੈ, ਉਹ ਲੇਟਰ ਔਨ ਤੁਸੀਂ ਨਹੀਂ ਕਰ ਸਕੋਗੇ, ਇਹ ਹਲੇ ਪ੍ਰਪੋਜ਼ਡ ਹੈ। ਐਂਡ ਮੈਂ ਤੁਹਾਨੂੰ ਇੱਕ ਇਹ ਵਾਰਨਿੰਗ ਸਮਝ ਲਓ ਜਾਂ ਤੁਹਾਨੂੰ ਅਲਰਟ ਕਰ ਰਹੀ ਹਾਂ ਕਿ ਜਿੱਦਾਂ ਇਹਨਾਂ ਨੇ ਸਟੂਡੈਂਟ ਵੀਜ਼ਾ ਦਾ ਸਡਨ ਚੇਂਜ ਕੀਤਾ ਹੈ, 485 'ਤੇ ਵੀ ਇਹ ਚੇਂਜ ਸਡਨਲੀ ਹੋਏਗਾ, ਐਂਡ ਯੂ ਮਸਟ ਲੌਂਚ ਯੋਰ, ਜੇ ਤੁਸੀਂ ਚਾਹੁੰਦੇ ਹੋ ਆਪਣੇ ਪਾਰਟਨਰ ਨੂੰ ਇੰਕਲੂਡ ਕਰਨਾ, ਐਸ ਸੂਨ ਐਸ ਪੋਸੀਬਲ ਇੰਕਲੂਡ ਕਰ ਲਓ ਵਿਦਆਊਟ ਟੇਕਿੰਗ ਐਨੀ ਰਿਸਕ। ਔਰ ਦੂਜੀ ਗੱਲ, ਸਾਨੂੰ ਬਹੁਤ ਕਾਲਸ ਆਈਆਂ ਕਿ ਜਿਨ੍ਹਾਂ ਦੀ ਸਟੂਡੈਂਟ ਵੀਜ਼ਾ ਐਕਸਟੈਂਸ਼ਨਸ ਪੈ ਚੁੱਕੀ ਹੈ, ਉਹਨਾਂ ਦੇ ਤਾਂ ਕੋਈ ਇਫੈਕਟ ਨਹੀਂ ਹੋਏਗਾ? ਜੀ ਨਹੀਂ, ਜਿਹੜੀ ਐਪਲੀਕੇਸ਼ਨਸ ਆਲਰੇਡੀ ਲੌਂਚਡ ਹੈ ਉਹਨਾਂ 'ਤੇ ਕੋਈ ਵੀ ਇਫੈਕਟ ਨਹੀਂ ਪਏਗਾ, ਕਿਉਂਕਿ ਉਹ ਪੁਰਾਣੇ ਲੋ ਦੇ ਅਕੋਰਡਿੰਗ ਪਈ ਹੈ। ਐਸ ਲੌਂਗ ਐਸ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਨੂੰ ਮੀਟ ਕਰ ਰਹੇ ਹੋ, ਤੁਹਾਡੇ ਕੋਲ ਫੰਡਸ ਹੈ ਜਾਂ ਜੋ ਵੀ ਤੁਹਾਡੀ ਹੋਰ ਰਿਕੁਆਇਰਮੈਂਟਸ ਸੀਗੀਆਂ, ਹੈਲਥ ਇੰਸ਼ੋਰੈਂਸ, ਫੰਡਸ, ਤੁਹਾਡੀ ਵੈਲਿਡ COE, ਤੁਹਾਡੇ ਪਾਰਟਨਰ ਦਾ ਵੈਲਿਡ ਵੀਜ਼ਾ, ਉਸ ਵੈਲਿਡ ਰਿਲੇਸ਼ਨਸ਼ਿਪ, ਹੈ ਨਾ, ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਫਾਈਲ ਦੀ ਡਿਮਾਂਡ ਹੈਗੀ ਆ ਤੇ ਹੈ, ਤੇ ਤੁਸੀਂ ਜ਼ਰੂਰ ਉਸ ਚੀਜ਼ ਨੂੰ ਮੀਟ ਕਰ ਰਹੇ ਹੋ ਤੇ ਤੁਹਾਡਾ ਵੀਜ਼ਾ ਗ੍ਰਾਂਟ ਹੋਏਗਾ, ਉਹਦੇ 'ਚ ਕੋਈ ਰਿਫਿਊਜ਼ਲ ਦਾ ਨਹੀਂ ਹੈ ਚਾਂਸਿਸ, ਦੈਨ ਨੋ ਇਫੈਕਟ।
1: ਅਤੇ ਇਹਦਾ ਮਤਲਬ ਵੀ ਜੇ ਤੁਸੀਂ 485 'ਤੇ ਵੀ ਕੋਈ ਐਡ ਔਨ ਕਰਾਉਣੀ ਆ ਤੇ ਉਹ ਫਿਰ ਹੁਣੇ ਕਰਾ ਲੈਣੀ ਚਾਹੀਦੀ,
0: ਬਿਲਕੁਲ ਡਿਲੇ ਕੀਏ ਬਿਨਾਂ ਤੁਹਾਨੂੰ ਕਰ ਲੈਣਾ ਚਾਹੀਦਾ, ਦੇਰ ਇਜ਼ ਨੋ ਪੁਆਇੰਟ ਕਿ ਤੁਸੀਂ ਵੇਟ ਕਰੋ। ਤੁਸੀਂ ਵੀ ਅੰਡਰਸਟੈਂਡ ਕਿ TR ਦੀ ਹੁਣ ਫੀਸ ਵੀ ਬਹੁਤ ਵੱਧ ਗਈ, ਆਲਮੋਸਟ 6,000 ਕੁਛ ਹੈ, ਅਤੇ ਯੈਸ ਇਟਸ ਗੋਨਾ ਕੋਸਟ ਯੂ ਮਨੀ, ਬਟ ਬਾਅਦ 'ਚੋਂ ਪਾਰਟਨਰ ਨੂੰ ਬੁਲਾਉਣਾ ਰੀਅਲੀ ਬਹੁਤ ਔਖਾ ਹੋਏਗਾ।
1: ਅਤੇ ਇਹਦਾ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਚੱਲਣ ਡਿਆ ਫਿਰ?
0: 2-3 ਮਹੀਨੇ।
1: ਓਕੇ, ਫਿਰ ਤਾਂ ਨੋਟ ਮੱਚ,
0: ਨੋਟ ਮੱਚ, ਐਂਡ ਇਟ ਇਜ਼ ਦਾ ਬੈਸਟ ਵੀਜ਼ਾ ਟੂ ਐਡ ਯੋਰ ਪਾਰਟਨਰ, ਲਾਈਕ 485 ਵੀਜ਼ਾ ਬੈਸਟ ਵੀਜ਼ਾ ਆਪਣੇ ਪਾਰਟਨਰ ਨੂੰ ਐਡ ਕਰਨ ਦਾ। ਅਤੇ ਜੇ ਤੁਹਾਡੇ ਪਾਰਟਨਰ ਹੈ ਇੰਡੀਆ 'ਚ ਜਾਂ ਕਿਸੇ ਵੀ ਹੋਰ ਕੰਟਰੀ 'ਚ ਹੈ ਅਤੇ ਤੁਸੀਂ ਉਹਨਾਂ ਨੂੰ ਇੰਕਲੂਡ ਕਰਨਾ ਚਾਹੁੰਦੇ ਹੋ, ਜਾਂ ਉਹ ਔਨਸ਼ੋਰ ਵੀ ਹੈਗੇ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਪਾਰਟਨਰ ਨੂੰ ਉਹਨਾਂ ਦੀ ਫਾਈਲ 'ਚ ਇੰਕਲੂਡ ਕਰੋ ਜਾਂ ਉਹਨਾਂ ਦੀ ਫਾਈਲ 'ਚ ਆਪ ਇੰਕਲੂਡ ਹੋ ਜਾਓ, ਵਾਈਸ ਵਰਸਾ, ਅਤੇ ਉਹ ਤੁਹਾਨੂੰ ਐਸ ਸੂਨ ਐਸ ਪੋਸੀਬਲ ਕਰਨਾ ਚਾਹੀਦਾ।
1: ਓਕੇ ਓਕੇ, ਦੈਟਸ ਗੁੱਡ, ਅਤੇ ਤੁਸੀਂ ਸਟੈਪ ਲਾ ਲਓ ਛੇਤੀ ਛੇਤੀ ਜੇ ਸੱਦਣਾ ਵਾ ਤੇ। ਅਤੇ ਨੈਕਸਟ ਜੇ ਆਪਾਂ ਵੇਖੀਏ ਤਾਂ ਕਹਿੰਦੇ ਨੇ ਕਿ ਜਦੋਂ ਇਹ ਓਵਰਨਾਈਟ ਸਾਰੇ ਰੂਲ ਚੇਂਜ ਹੋਏ ਅਤੇ ਵੈਸੇ ਵੀ ਇਹ ਜਿਹੜੇ ਕਈ ਰੂਲ ਆਉਂਦੇ ਆ ਉਹ ਔਨਸ਼ੋਰ ਬੰਦੇ ਦੇ ਹੱਕ ਦੇ ਵਿੱਚ ਆਉਂਦੇ ਆ, ਜ਼ਿਆਦਾਤਰ ਕਿਹਾ ਜਾਂਦਾ ਕਿ ਜੇ ਤੁਸੀਂ ਔਫਸ਼ੋਰ ਹੋ ਰਹੇ ਤਾਂ ਫਿਰ ਤੁਹਾਡੇ ਕੋਲ ਆਪਸ਼ਨਸ ਥੋੜ੍ਹੀਆਂ ਜਿਹੜੀਆਂ ਉਹ ਘੱਟ ਜਾਂਦੀਆਂ। ਅਤੇ ਜੀ ਇਹਦੀਆਂ ਮੰਨ ਲਓ ਨਿਊ ਜਿਹੜੇ ਐਪਲੀਕੇਸ਼ਨਸ ਪਾਉਣੀਆਂ ਹੁਣ, ਕਿ ਉਹ ਔਨਸ਼ੋਰ ਜਾਂ ਔਫਸ਼ੋਰ, ਇਹਨਾਂ ਦਾ ਕੀ ਸਿਨੈਰੀਓ?
0: ਇਹ ਦੇਸ਼ ਤਾਂ ਉਹਨਾਂ ਨੇ ਕੋਈ ਸਟੂਡੈਂਟਸ ਦੇ ਫੇਵਰ 'ਚ ਨਹੀਂ ਰੂਲਸ ਆਏ।
1: ਅੱਛਾ ਜੀ,
0: ਬਟ ਟੂ ਸਮ ਐਕਸਟੈਂਟ ਤੁਸੀਂ ਦੇਖੋ ਉਹਨਾਂ ਨੇ ਇਹ ਕਿਹਾ, ਜੇ ਤੁਸੀਂ ਫੋਰ ਐਗਜ਼ਾਮਪਲ ਡੀਕਨ ਯੂਨੀਵਰਸਿਟੀ 'ਚ ਆਏ ਸੀ,
1: ਓਕੇ,
0: ਅਤੇ ਉੱਥੋਂ ਹੀ ਤੁਸੀਂ ਬੈਚੁਲਰਸ ਕਰ ਰਹੇ ਹੋ,
1: ਹਾਂਜੀ,
0: ਅਤੇ ਤੁਹਾਡਾ ਸਾਲ ਦਾ ਕੋਰਸ ਪਿਆ, ਅਤੇ ਤੁਸੀਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾ ਸਕਦੇ ਹੋ। ਪਰ ਜੇ ਤੁਸੀਂ ਸੇਮ ਪ੍ਰੋਵਾਈਡਰ ਚੇਂਜ ਕਰ ਲਿਆ, ਯਾਨੀ ਕਿ ਤੁਸੀਂ ਡੀਕਨ 'ਚ ਆਏ ਸੀ ਅਤੇ ਤੁਸੀਂ ABC ਹੋਰ ਕਾਲਜ ਵਿੱਚ ਚਲੇ ਗਏ, ਐਂਡ ਤੁਸੀਂ ਕਰ ਬੈਚੁਲਰਸ ਹੀ ਰਹੇ ਹੋ, ਤੇ ਤੁਸੀਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨਹੀਂ ਪਾ ਸਕਦੇ
1: ਜਸਟ ਬਿਕੋਜ਼ ਆਫ ਕਿ ਤੁਸੀਂ ਪ੍ਰੋਵਾਈਡਰ ਚੇਂਜ ਕੀਤਾ।
0: ਤੁਸੀਂ ਪ੍ਰੋਵਾਈਡਰ ਚੇਂਜ ਕਰ ਲਿਆ, ਤੇ ਜੇ ਤੁਸੀਂ ਬਿਲਕੁਲ ਇਟ ਸਰਟ 3-4 ਡਿਪਲੋਮਾ ਤੇ ਆ ਗਏ ਹੋ, ਫਿਰ ਵੀ ਤੁਸੀਂ ਨਹੀਂ ਪਾ ਸਕਦੇ।
1: ਅਸਾ ਡਾਊਨਗ੍ਰੇਡ ਵੀ ਨਹੀਂ ਨਾ ਕਰ ਸਕਦੇ?
0: ਹਾਂ, ਡਾਊਨਗ੍ਰੇਡ ਤਾਂ ਪਹਿਲਾਂ ਵੀ ਅਲਾਊਡ ਨਹੀਂ ਸੀ, ਬਟ ਦੇ ਆਲ ਹੈਵ ਡਨ ਇਟ, ਜੋ ਵੀ ਹੋ ਰਿਹਾ ਸੀ ਮਾਰਕੀਟ ਵਿੱਚ, ਜੋ ਵੀ ਸਭ ਨੇ ਕੀਤਾ, ਸਭ ਬੱਚਿਆਂ ਨੇ ਆਪਣੇ

0: ਪੀਆਰ ਦੇ ਪ੍ਰੋਸੈਸ ਲਈ, ਆਪਣੀ ਪੀਆਰ ਸਿਕਿਓਰ ਕਰਨ ਲਈ ਹੀ ਜੋ ਵੀ ਕੀਤਾ ਕੀਤਾ, ਕਿਉਂਕਿ ਕੰਸਟਰਕਸ਼ਨ ਵਿੱਚ ਵੀ ਅਗਰੀ ਵੀ ਆਲ ਨੋ ਪੀਆਰ ਆ ਰਹੀ ਹੈ, ਅਤੇ ਬੱਚਿਆਂ ਨੇ ਜੇ ਲਿੱਤੇ ਵੀ ਹੈ ਅਤੇ ਉਹਦੇ 'ਚ ਕੰਮ ਵੀ ਕਰ ਰਹੇ ਹੈ, ਉਹਦੇ 'ਚ ਪੀਆਰ ਵੀ ਲਿੱਤੀ ਹੈ, ਅਤੇ ਹੁਣ ਉਹ ਪੋਸੀਬਿਲਿਟੀ ਨਹੀਂ ਹੈ. ਕੋਰਸ ਤੁਸੀਂ ਜੇ ਤੁਹਾਡਾ ਰਹਿੰਦਾ, ਫੋਰ ਐਗਜ਼ਾਮਪਲ ਤੁਹਾਡਾ 6 ਮਹੀਨੇ ਦਾ ਕੋਰਸ ਹਾਲੇ ਰਹਿੰਦਾ ਹੈ, ਅਤੇ ਤੁਹਾਨੂੰ ਆਫਸ਼ੋਰ ਜਾ ਕੇ ਐਕਸਟੈਂਸ਼ਨ ਪਾਉਣੀ ਪਏਗੀ.
1: ਓਕੇ,
0: ਇੱਦਾਂ ਜੇ ਤੁਹਾਨੂੰ ਗਲਤ ਫਹਿਮੀ ਹੈ ਕਿ ਅੱਜ ਮੈਂ ਜਾਣਾ ਆਫਸ਼ੋਰ ਐਕਸਟੈਂਸ਼ਨ ਪਾਈ ਐਂਡ ਆਈ ਵਿਲ ਕਮ ਬੈਕ ਇਨ ਅ ਵੀਕ, ਨੋ. ਜੇ ਤੁਸੀਂ ਆਫਸ਼ੋਰ ਐਕਸਟੈਂਸ਼ਨ ਪਾਈ ਹੈ, ਤੁਸੀਂ ਵਾਪਸ ਵੀ ਆ ਜਾਂਦੇ ਹੋ, ਇਟ ਇਜ਼ ਨੋਟ ਸੇਫ, ਕਿਉਂਕਿ ਐਟ ਦ ਟਾਈਮ ਆਫ ਗ੍ਰਾਂਟ ਵੀ ਤੁਸੀਂ ਆਫਸ਼ੋਰ ਹੀ ਹੋਣੇ ਚਾਹੀਦੇ ਹੋ. ਪਰ ਜਿਹੜਾ ਸਟੂਡੈਂਟ ਵੀਜ਼ਾ ਦੀ ਗ੍ਰਾਂਟ ਹੈ, ਜੇ ਤੁਸੀਂ ਇੰਡੀਆ ਜਾ ਕੇ ਪਾ ਕੇ ਆਏ ਹੋ, ਤਾਂ ਉਹ ਇੰਡੀਆ 'ਚ ਹੀ ਤੁਸੀਂ ਹੋਣੇ ਚਾਹੀਦੇ ਹੋ, ਜਾਂ ਕਿਸੇ ਵੀ ਦੁਨੀਆ ਦੀ ਹੋਰ ਕੰਟਰੀ 'ਚ ਹੋਣੇ ਚਾਹੀਦੇ ਹੋ, ਤੁਸੀਂ ਆਸਟ੍ਰੇਲੀਆ ਨਹੀਂ ਹੋਣੇ ਚਾਹੀਦੇ ਉਹਦੀ ਗ੍ਰਾਂਟ ਦੇ ਟਾਈਮ.
1: ਤੇ ਉਹਦਾ ਪ੍ਰੋਸੈਸਿੰਗ ਟਾਈਮ ਕਿੰਨਾ ਕਾ?
0: ਇਟ ਕੈਨ ਬੀ 2 ਮੰਥਸ, ਇਟ ਕੈਨ ਬੀ 10 ਮੰਥਸ.
1: ਤੇ ਜੇ ਮੰਨ ਲਓ ਕੋਈ ਕੋ ਹੈਗਾ ਹੀ ਤੇ ਵਾਪਸ ਆ ਗਿਆ,
0: ਕਿਸੇ ਕੋਲ ਵੈਲਿਡ ਵੀਜ਼ਾ,
1: ਉਹਨੂੰ ਫੇਰ ਵਾਪਸ ਜਾਣਾ ਪਊਗਾ ਜਦੋਂ ਗ੍ਰਾਂਟ ਦੇ ਟਾਈਮ.
0: ਹਾਂ, ਪਰ ਹੁਣ ਡਿਪਾਰਟਮੈਂਟ ਇੰਨਾ ਇਹਨਾਂ ਤੇ ਕਾਈਂਡ ਹੋਏਗਾ ਕਿ ਅੱਜ ਮੇਰੀ ਫਾਈਲ ਖੁੱਲੀ ਹੈ, ਕਿ ਮੈਨੂੰ ਮੇਲ ਕਰੇਗਾ ਜਾਂ ਕਾਲ ਕਰਨਗੇ, ਜੀ ਮਨੀਸ਼ਾ ਜੀ ਇਹਨਾਂ ਨੂੰ ਭੇਜੋ ਬਾਹਰ. ਤੇ ਇਹ ਸਟੂਡੈਂਟਸ ਨੂੰ ਮਿਸਕਨਸੈਪਸ਼ਨ ਹੋ ਰਹੀ ਹੈ ਕਿ ਅਸੀਂ ਅੱਜ ਜਾਂਦੇ ਹਾਂ, ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾ ਕੇ ਵਾਪਸ ਆ ਜਾਂਦੇ ਹਾਂ. ਪਲਾਨ ਕਰ ਰਹੇ ਹੋ, ਤੁਸੀਂ ਡਿਸੰਬਰ ਜਨਵਰੀ ਵਾਲੇ ਟਾਈਮ ਤੇ ਪਲਾਨ ਕਰੋ. ਪਰ ਇਹ ਵੀ ਚੀਜ਼ ਧਿਆਨ ਰੱਖਣੀ ਹੈ, ਵੀਜ਼ਾ ਕੈਂਸਲੇਸ਼ਨ ਜੇ ਆਫਸ਼ੋਰ ਹੁੰਦੀ ਹੈ, ਤੁਸੀਂ ਕੋਈ ਕੰਡੀਸ਼ਨ ਬ੍ਰੀਚ ਕੀਤੀ ਹੈ, ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ. ਤੁਹਾਡਾ ਇੱਥੇ ਵੀਜ਼ਾ ਕੈਂਸਲ ਹੁੰਦਾ, ਸਾਡੇ ਕੋਲ ਬਹੁਤ ਰਸਤੇ ਹੁੰਦੇ ਆ, ਜਾਂ ਅਸੀਂ ਹੈਲਪ ਕਰ ਸਕਦੇ ਹਾਂ, ਅਸੀਂ ਤੁਹਾਡੇ ਕੋਲ ਟ੍ਰਾਈਬਿਊਨਲ ਰਾਈਟਸ ਹੁੰਦੇ ਆ. ਬਟ ਜੇ ਤੁਹਾਡਾ ਆਫਸ਼ੋਰ ਵੀਜ਼ਾ ਕੈਂਸਲ ਹੁੰਦਾ, ਤੁਹਾਡੇ ਕੋਲ ਕੋਈ ਟ੍ਰਾਈਬਿਊਨਲ ਰਾਈਟਸ ਨਹੀਂ ਹੁੰਦੇ.
1: ਓਕੇ, ਤੇ ਫਿਰ ਉਹਨਾਂ ਕੋਲ ਤੇ ਫਿਰ ਹੋਰ ਕੋਈ ਚਾਰਾ ਵੀ ਨਹੀਂ ਹੈਗਾ ਆਫਸ਼ੋਰ ਜਾ ਕੇ ਪਾਉਣ ਦਾ ਤੇ ਉੱਥੇ ਰਹਿਣ ਦਾ?
0: ਅਨਫੋਰਚੂਨੇਟਲੀ ਨਹੀਂ ਹੈ. ਠੀਕ ਹੈ, ਤੇ ਉਹਨਾਂ ਨੂੰ ਆਫਸ਼ੋਰ ਹੀ ਜਾਣਾ ਪਏਗਾ. ਤੇ ਜੇ ਤੁਸੀਂ ਇੱਥੇ ਰਹਿ ਕੇ ਤੁਸੀਂ ਹੁਣ ਪ੍ਰੋਵਾਈਡਰ ਚੇਂਜ ਕਰ ਲਿਆ, ਤੁਸੀਂ ਆਨਸ਼ੋਰ ਤੇ ਐਕਸਟੈਂਸ਼ਨ ਪਾ ਹੀ ਨਹੀਂ ਸਕਦੇ ਹੋ.
1: ਮਤਲਬ ਕੋਈ ਵੀ ਇਦਾਂ ਦਾ ਕਿੱਤਾ ਨਹੀਂ ਹੈ ਜਿਹ ਚ ਪੈ ਸਕੇ, ਕੋਈ ਤੇ ਹੋਊਗਾ ਵੀ ਆ, ਕੁਛ ਕੁ ਤੇ ਰਿਕੁਆਇਰਮੈਂਟਸ ਹੋਣਗੀਆਂ, ਆਨਸ਼ੋਰ ਤੇ ਕੋਈ ਪਾ ਸਕਦਾ ਉਹ?
0: ਆਨਸ਼ੋਰ ਐਕਸਟੈਂਸ਼ਨ ਲਈ ਜੇ ਤੁਹਾਡਾ ਪ੍ਰੋਵਾਈਡਰ ਵੀ ਚੇਂਜ ਕਰ ਲਿਆ, ਫੋਰ ਐਗਜ਼ਾਮਪਲ ਬੈਚਲਰਸ ਤੁਸੀਂ ਆਏ ਸੀ, ਤੁਸੀਂ ਕੋਰਸ ਚੇਂਜ ਕਰ ਲਿਆ, ABC ਕਾਲਜ ਚਲੇ ਗਏ,
1: ਕਾਲਜ ਐਂਡ ਵਿਦ ਇਨ ਸਟੱਡੀ ਸੇਮ ਹੀ ਆ?
0: ਹਾਂ, ਸਟੱਡੀ ਸੇਮ ਹੈ, ਮੈਂ ਲੈਵਲ AQF ਲੈਵਲ ਸੇਮ ਹੈ, AQF ਲੈਵਲ ਇਜ਼ ਬੈਚਲਰਸ ਦਾ 7 ਹੈ, ਤੁਸੀਂ ਬੈਚਲਰਸ ਹੀ ਕੀਤੀ ਹੈ, ਠੀਕ ਹੈ, ਉਹ ਤੁਸੀਂ ਕੰਪਲੀਟ ਕਰ ਲਈ. ਜੇ ਉਹ ਕੰਪਲੀਟਿਡ ਹੈ, ਫਿਰ ਤੁਸੀਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਆਨਸ਼ੋਰ ਮਾਸਟਰ ਡਿਗਰੀ ਚ ਪਾ ਸਕਦੇ ਹੋ.
1: ਓਕੇ, ਯਾਨੀ ਇੱਕ ਸਟੈਪ ਅਹੈਡ ਕਰਕੇ,
0: ਇੱਕ ਸਟੈਪ ਅਹੈਡ, ਜੇ ਤੁਸੀਂ ਮਾਸਟਰਸ ਵਿੱਚ ਆਏ ਸੀ ਤੇ ਤੁਸੀਂ ਮਾਸਟਰਸ ਕੰਪਲੀਟ ਕਰ ਲਈ ਹੈ, ਹੁਣ ਇਸ ਪੂਰੇ ਕੇਸ ਵਿੱਚ ਪ੍ਰੋਵਾਈਡਰ ਦਾ ਰੋਲ ਨਹੀਂ ਹੈ. ਜੇ ਤੁਹਾਡੀ ਡਿਗਰੀ ਕੰਪਲੀਟਿਡ ਹੈ ਤੇ ਤੁਸੀਂ PhD ਚ ਪਾ ਰਹੇ ਹੋ, ਮਾਸਟਰਸ ਕਰ ਲਈ ਹੈ, ਮਾਸਟਰਸ ਬਾਰੇ ਰਿਸਰਚ ਕਰ ਰਹੇ ਹੋ, ਤਾਂ ਉਸ ਕੇਸ ਜੇ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਕੇ ਹਾਇਰ ਲੈਵਲ ਤੇ ਜਾ ਰਹੇ ਹੋ, ਵਿਚ ਇਜ਼ ਜਸਟ ਬੈਚਲਰਸ ਟੂ ਮਾਸਟਰਸ ਜਾਂ ਮਾਸਟਰਸ ਟੂ ਰਿਸਰਚ ਜਾਂ ਡਿਪਲੋਮਾ ਚ ਆਏ ਸੀ ਤੇ ਡਿਗਰੀ ਚ ਜਾ ਰਹੇ ਹੋ, ਯੂ ਨੋ, ਤਾਂ ਤੁਸੀਂ ਆਨਸ਼ੋਰ ਐਕਸਟੈਂਸ਼ਨ ਪਾ ਸਕਦੇ ਹੋ.
1: ਮਤਲਬ ਇਹਨਾਂ ਦੇ ਜਿਹੜੇ ਕਿ ਰੂਲ ਦੇ ਹਿਸਾਬ ਨਾਲ ਇੰਨਾ ਕੁ ਪਤਾ ਲੱਗਣ ਡਿਆ ਵਾ ਕਿ ਇਹ ਚਾਹੁੰਦੇ ਨੇ ਕਿ ਜੇ ਬੰਦਾ ਸਟੱਡੀ ਕਰਨ ਆਇਆ ਤੇ ਜੇ ਉਹ ਸਟੱਡੀ ਵੀਜ਼ਾ ਲੈ ਰਿਹਾ ਤੇ ਫਿਰ ਉਹ ਸਟੱਡੀ ਹੀ ਕਰੇ.
0: ਬਿਲਕੁਲ, ਉਹ ਜੈਨੂਇਨਲੀ ਪੜ੍ਹੇ ਕਿ ਜੇ ਤੁਸੀਂ ਡੀਕਨ ਯੂਨੀ ਆਏ ਹੋ ਜਾਂ ਸਵਿਨਬਰਨ ਜਾਂ ਕਿਸੇ ਵੀ ਯੂਨੀਵਰਸਿਟੀ 'ਚ ਆਏ ਹੋ, ਉਸੇ ਯੂਨੀਵਰਸਿਟੀ 'ਚ ਤੁਸੀਂ ਆਪਣੀ ਪੜ੍ਹਾਈ ਕੰਪਲੀਟ ਕਰੋ. ਐਂਡ ਵਨ ਮੋਰ ਥਿੰਗ, ਇਹ ਵੀ ਰੂਲ 'ਚ ਆਇਆ ਕਿ ਜੇ ਤੁਹਾਡੇ ਕੋਲ 12 ਮਹੀਨੇ ਦੀ ਪੜ੍ਹਾਈ ਰਹਿੰਦੀ ਹੈ, ਤੁਸੀਂ ਤਾਂ ਹੀ ਐਕਸਟੈਂਡ ਕਰ ਸਕਦੇ ਹੋ.
1: ਅੱਛਾ ਜੀ, ਸਾਲ ਪਹਿਲਾਂ.
0: ਉਹਨਾਂ ਦਾ ਮਤਲਬ ਇਹ ਹੈਗਾ, ਸਾਰੀ ਗੱਲ ਦਾ ਕੰਕਲੂਜਨ ਇਹ ਹੈਗਾ, ਇੱਥੇ ਆਓ, ਆਪਣਾ ਪੜ੍ਹਾਈ ਕਰੋ, ਪੜ੍ਹਾਈ ਤੋਂ ਬਾਅਦ ਅਗਲੀ ਗੱਲ ਕਰੋ. ਪਹਿਲਾਂ ਜਿਹੜੇ ਵੀਜ਼ੇ ਤੇ ਆਏ ਹੋ, ਉਸ ਵੀਜ਼ਾ ਦੀ ਪੂਰੀ ਪ੍ਰੋਵਿਜ਼ਨਸ ਨੂੰ ਕੰਪਲਾਈ ਕਰੋ. ਬੈਚਲਰਸ ਆਏ ਹੋ, ABC ਕਾਲਜ ਆਏ ਹੋ, ABC ਕਾਲਜ ਵਿੱਚ ਹੀ ਪੜ੍ਹੋ, ਉਹਨੂੰ ਪੜ੍ਹ ਕੇ ਉਸ ਤੋਂ ਬਾਅਦ TR ਲਓ, ਉਸ ਤੋਂ ਬਾਅਦ ਮਾਸਟਰ ਡਿਗਰੀ ਦੀ ਐਕਸਟੈਂਸ਼ਨ ਪਾਓ. ਉਹ ਚਾਹੁੰਦੇ ਕਿ ਤੁਸੀਂ ਜੈਨੂਇਨਲੀ ਪੜ੍ਹੋ, ਵਿਚ ਇਜ਼ ਫੇਅਰ, ਕਿ ਤੁਸੀਂ ਜੋ ਉੱਥੋਂ ਪ੍ਰੋਮਿਸ ਕਰਕੇ ਆ ਰਹੇ ਹੋ ਆਪਣੀ ਕੰਟਰੀ ਤੋਂ, ਉਹ ਇੱਥੇ ਆ ਕੇ ਪੂਰਾ ਕਰੋ.
1: ਉਹ ਇਹ ਨਹੀਂ ਕਿ ਉੱਥੇ ਸਾਈਆਂ ਵਧਾਈਆਂ ਕੋਈ ਹੋਰ ਲਾਈਆਂ ਸੀ ਤੇ ਇੱਥੇ ਆ ਗਏ ਹੋਰ ਰਾਹ ਤੁਰ ਪਏ, ਇਹ ਕੁਝ ਹੀ ਫਿਰ ਕੱਟ ਕਰਨ ਦੀ ਕੋਸ਼ਿਸ਼ ਹੋਈ.
0: ਇਹੀ ਕੱਟ ਕਰ ਰਹੇ ਆ. ਸੈਕਿੰਡ ਥਿੰਗ ਇਹ ਆਈ ਹੈ ਕਿ ਹੁਣ ਤੁਸੀਂ ਅਨਫੋਰਚੂਨੇਟਲੀ ਸਟੂਡੈਂਟ ਵੀਜ਼ਾ ਤੇ ਫੈਮਿਲੀ ਇਨਕਲੂਡ ਕਰ ਹੀ ਨਹੀਂ ਸਕਦੇ ਹੋ ਆਪਣੀ. ਪਹਿਲਾਂ ਅਸੀਂ ਡਿਪੈਂਡੈਂਟਸ ਬੁਲਾਏ ਹੈ ਸਾਰਿਆਂ ਨੇ, ਵੀ ਹੈਵ ਡਨ ਦਿਸ, ਹੁਣ ਤੁਸੀਂ ਡਿਪੈਂਡੈਂਟ ਨਹੀਂ ਬੁਲਾ ਸਕਦੇ ਸਟੂਡੈਂਟ ਵੀਜ਼ਾ ਤੇ. ਇਟਸ ਨੋਟ ਅ ਗੁੱਡ ਥਿੰਕ ਫੋਰ, ਜੇ ਕਿ ਕੋਈ 3 ਸਾਲ ਦੀ ਇੱਥੇ ਪੜ੍ਹਾਈ ਕਰ ਰਿਹਾ ਤੇ 3 ਸਾਲ ਯੂ ਹੈਵ ਟੂ ਲਿਵ ਵਿਦਆਊਟ ਯੋਰ ਫੈਮਿਲੀ, ਯੂ ਕੈਨ ਟਰੈਵਲ ਬੈਕ, ਬਟ ਯੂ ਕੈਨ ਨੋਟ ਇਨਕਲੂਡ ਯੋਰ ਫੈਮਿਲੀ ਇਨ ਦ ਸਟੂਡੈਂਟ ਵੀਜ਼ਾ.
1: ਬਟ ਫੈਮਿਲੀ ਕੈਨ ਸਟਿਲ ਏਬਲ ਟੂ ਕਮ ਔਨ ਮਿਸਟਰ ਵੀਜ਼ਾ.
0: ਹਾਂ, ਤੇ ਵਿਜ਼ਿਟਰ ਵੀਜ਼ਾ ਤੇ ਵੀ ਇਹਨਾਂ ਨੇ ਹੁਣ ਕੀਤਾ ਹੈ ਕਿ ਆਲ ਵਿਜ਼ਿਟਰਸ ਵੀਜ਼ ਨੋ ਨਾਟ 3 ਮਹੀਨੇ ਆਲ ਵਿਜ਼ਿਟਰ ਵੀਜ਼ਾਸ ਵਿਲ ਕਮ ਵਿਦ ਅ ਨੋ ਫਰਦਰ ਸਟੇ ਕੰਡੀਸ਼ਨ ਉਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਹੁਣ ਫੋਰ ਐਗਜ਼ਾਮਪਲ ਪਹਿਲਾਂ ਕੀ ਹੁੰਦਾ ਸੀ ਵਿਜ਼ਿਟਰ ਵੀਜ਼ਾ ਕਿਸੇ ਨੇ ਵਿਆਹ ਕਰਾਇਆ ਉਹਦੇ ਪਾਰਟਨਰ ਦਾ ਵਿਜ਼ਿਟਰ ਵੀਜ਼ਾ ਲਗਾਇਆ ਉਹਨਾਂ ਨੂੰ ਇੱਥੇ ਬੁਲਾਇਆ ਤੇ ਪਾਰਟਨਰ ਵੀਜ਼ਾ ਪਾਤਾ ਬੜੀ ਕਾਮਨ ਪ੍ਰੈਕਟਿਸ ਸੀ ਐਂਡ ਇਹ ਲੀਗਲ ਸੀ ਹੁਣ ਜੇ ਤੁਸੀਂ ਵਿਜ਼ਿਟਰ ਵੀਜ਼ਾ ਲਗਵਾਉਂਦੇ ਹੋ ਉਹਦੇ ਤੇ ਨੋ ਫਰਦਰ ਸਟੇ ਕੰਡੀਸ਼ਨ ਲੱਗ ਕੇ ਆਏਗੀ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਅੱਗੇ ਕੋਈ ਵੀ ਵੀਜ਼ਾ ਨਹੀਂ ਪਾ ਸਕਦੇ ਹੋ ਅਨਲੈਸ ਦੇਅਰ ਇਜ਼ ਐਨ ਐਕਸੈਪਸ਼ਨ ਜਾਂ ਕੁਛ ਕੁ ਵੀਜ਼ਾ ਹੈ ਜਿਹੜੇ ਤੁਸੀਂ ਪਾ ਸਕਦੇ ਹੋ ਫੋਰ ਐਗਜ਼ਾਮਪਲ ਪ੍ਰੋਟੈਕਸ਼ਨ ਵੀਜ਼ਾ ਵਿਚ ਇਜ਼ ਅ ਵੈਰੀ ਅਨਐਥੀਕਲ ਵੀਜ਼ਾ ਈਵਨ ਮਤਲਬ ਹੁਣ ਅਸੀਂ ਵੀ ਆਪਣੇ ਪੇਰੈਂਟਸ ਦਾ ਵੀਜ਼ਾ ਪਾ ਰਹੇ ਹਾਂ ਸਿਟੀਜ਼ਨਸ ਵੀ ਪਾ ਰਹੇ ਹਾਂ ਤਾਂ ਵੀ ਸਾਡੇ ਪੇਰੈਂਟਸ ਦੇ ਵੀਜ਼ਾ ਤੇ ਨੋ ਫਰਦਰ ਸਟੇ ਕੰਡੀਸ਼ਨ ਲੱਗ ਕੇ ਆਏਗੀ
1: ਔਰ ਡਸਨਟ ਮੈਟਰ ਉਹਨਾਂ ਦੀ ਪ੍ਰੀਵੀਅਸ ਹਿਸਟਰੀ ਕੀ ਹੈ ਵੀਜ਼ੇ ਨੂੰ ਲੈ ਕੇ
0: ਬਿਲਕੁਲ
1: ਕੋਈ ਫਰਕ ਨਹੀਂ ਨਿਊ ਐਪਲੀਕੈਂਟ ਭਾਵੇਂ ਔਨ ਜਾਣ ਲੱਗਾ ਰਹਿੰਦਾ
0: ਤਾਂ ਆਲਰੇਡੀ ਜਿਹੜੇ ਪੇਰੈਂਟਸ 10 10 ਵਾਰੀ ਵਿਜ਼ਿਟ ਕਰਕੇ ਜਾ ਚੁੱਕੇ ਉਹਨਾਂ ਦੇ ਵੀ ਵਿਜ਼ਿਟਰ ਵੀਜ਼ਾ ਤੇ ਨੋ ਫਰਦਰ ਸਟੇ ਕੰਡੀਸ਼ਨ ਲੱਗ ਕੇ
1: ਫਿਰ ਬਾਈ ਡਿਫਾਲਟ
0: ਆਈ ਹੈ ਹਾਂ ਇਹਨਾਂ ਨੇ ਕਿਹਾ ਕਿਉਂ ਕਿਉਂਕਿ ਦੇ ਡੋਂਟ ਵਾਂਟ ਟੂ ਵਾਇਲੇਟ ਅਗੇਨ ਵਾਇਲੇਸ਼ਨ ਆਫ ਰੂਲ ਨਹੀਂ ਹੋਣਾ ਚਾਹੀਦਾ ਵਾਇਲੇਸ਼ਨ ਆਫ ਵੀਜ਼ਾ ਨਹੀਂ ਹੋਣਾ ਚਾਹੀਦਾ ਜੇ ਘੁੰਮਣ ਦਾ ਪ੍ਰੋਮਿਸ ਕੀਤਾ ਘੁੰਮੋ ਤੇ ਜਾਓ ਦੈਟ ਇਜ਼ ਵਾਟ ਦੇ ਵਾਂਟ ਕਿ ਪਾਰਟਨਰ ਵੀਜ਼ਾ ਤੁਸੀਂ ਵਿਜ਼ਿਟਰ ਵੀਜ਼ਾ ਤੇ ਆ ਕੇ ਪਾਰਟਨਰ ਵੀਜ਼ਾ ਪਾ ਰਹੇ ਹੋ ਦੇਖੋ ਨੋਰਮਲੀ ਲੋਕ ਕਹਿੰਦੇ ਕਿ 2 ਸਾਲ ਦੀ ਵੇਟ ਹੈ ਦੇ ਡੋਂਟ ਵਾਂਟ ਟੂ ਲਿਵ ਸੈਪਰੇਟਲੀ ਫੋਰ 2 ਈਅਰਸ ਦੈਟ ਇਜ਼ ਵਾਈ ਪੀਪਲ ਕਮ ਹੇਅਰ ਕਿ ਆਉਂਦੇ ਆਪਣਾ ਇੱਕ ਪ੍ਰੋਸੈਸ ਸੀਗਾ ਪਾਰਟਨਰ ਵੀਜ਼ਾ ਦਾ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੈ ਦੇ ਵਾਂਟ ਕਿ ਜਿਹੜਾ ਬੰਦਾ ਇੱਥੇ ਆਇਆ ਉਹ ਇੱਥੇ ਹੀ ਆਪਣਾ ਪੂਰਾ ਲੋ ਕਰੇ ਤੇ ਚਲਾ ਜਾਏ ਪਾਰਟਨਰ ਵੀਜ਼ਾ ਜੇ ਆਫਸ਼ੋਰ ਪੈ ਸਕਦਾ ਆਫਸ਼ੋਰ ਪਾਓ ਇਹ ਤਾਂ ਈਵਨ ਫੋਨ ਤੇ ਇੰਟਰਵਿਊਜ਼ ਤੇ ਵੀ ਕਹਿੰਦੇ ਜਦੋਂ ਵਿਜ਼ਿਟਰ ਵੀਜ਼ਾ ਦੀ ਇੰਟਰਵਿਊ ਹੁੰਦੀ
1: ਹੈ
0: ਕਿ ਜੇ ਤੁਹਾਡਾ ਪਾਰਟਨਰ ਉੱਥੇ ਹੈ ਮੇਕ ਸ਼ੋਰ ਯੂ ਕਮ ਬੈਕ ਐਂਡ ਲੌਜ ਦ ਪਾਰਟਨਰ ਵੀਜ਼ਾ
1: ਹਾਂ ਓਕੇ ਯੈਸ ਥੋੜੀ ਜੀ ਸੁਣਨ ਵਾਸਤੇ ਹੋ ਸਕਦਾ ਕਿ ਨਿਊਜ਼ ਜਿਹੜੀ ਨਾ ਸਹੀ ਹੋਵੇ ਪਰ ਛੋਕੇ ਹੁਣ ਕੀ ਕਰ ਸਕਦੇ ਸਾਰਿਆਂ ਦੇ ਨਾਲ ਹੀ ਇਹ ਕਿਹੜਾ ਇੱਕ ਸਟੂਡੈਂਟ ਨਾ ਹੋਇਆ
0: ਬਹੁਤ ਬੱਚੇ ਜਿਨ੍ਹਾਂ ਦੇ ਐਕਸਟੈਂਸ਼ਨਸ ਪੈਣੀਆਂ ਸੀ ਬਹੁਤ ਬੱਚੇ ਜਿਨ੍ਹਾਂ ਦੀ ਫਿਊਚਰ 'ਚ ਕਿਸੇ ਦਾ ਇੱਕ ਸਬਜੈਕਟ ਫੇਲ ਹੋ ਗਿਆ ਤੇ ਉਹ ਵੀ ਹੁਣ ਨਹੀਂ ਐਕਸਟੈਂਸ਼ਨ ਪਾ ਸਕਦੇ ਇਟਸ ਵੈਰੀ ਅਨਫੋਰਚੂਨੇਟ
1: ਜੀ ਬਿਲਕੁਲ ਤੇ ਜੇ ਆਪਾਂ ਅੱਗੇ ਚੱਲ ਕੇ ਵੇਖੀਏ ਤੇ ਇਹ ਵੀ ਕਹਿੰਦੇ ਸੀ ਸਰਕਾਰ ਵੀ ਜਿਹੜਾ 189 ਦਾ ਰਾਊਂਡ ਆ ਉਹ ਅਸੀਂ 30 ਸਤੰਬਰ ਤੋਂ ਪਹਿਲਾਂ ਪਹਿਲਾਂ ਕਰ ਦਿਆਂਗੇ ਪਰ ਉਹ ਵੀ ਅਨਫੋਰਚੂਨੇਟਲੀ ਅੱਜ 7 ਅਕਤੂਬਰ ਆ
0: ਉਹ ਵੀ ਬੇਚਾਰੇ ਸਾਰੇ ਬੱਚਿਆਂ ਨਾਲ ਬੜਾ ਹੀ ਮਜ਼ਾਕ ਹੋਇਆ
1: ਇਹ ਕੀ ਚੱਕਰ
0: ਇੰਨਾ ਅਸੀਂ ਅਨਾਊਂਸ ਕੀਤਾ ਦੇਖੋ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਸੀ ਸ਼ਾਇਦ ਸੈਂਡ ਦਾ ਬਟਨ ਪ੍ਰੈਸ ਨਹੀਂ ਹੋਇਆ ਉਸ ਦਿਨ ਤੱਕ ਜਾਂ ਰੂਲਸ ਚੇਂਜ ਹੋ ਰਹੇ ਸੀ ਕੁਛ ਤੇ ਹੋਇਆ ਹੋਏਗਾ ਵੀ ਡੋਂਟ ਨੋ
1: ਮੇ ਬੀ ਸਿਸਟਮ ਚ ਗਲਿਚ ਨਾ ਆ ਗਿਆ
0: ਹਾਂ ਗਲਿਚ ਹੀ ਆਇਆ ਹੋਣਾ ਕਿਉਂਕਿ ਹੁਣ 30 ਅਕਤੂਬਰ ਤੱਕ ਇਹਨਾਂ ਨੇ ਨਿਊ ਡੇਟ ਲਿਖਤੀ ਹੈ ਕਿ 189 ਦਾ ਇਨਵੀਟੇਸ਼ਨ ਰਾਊਂਡ ਬਾਈ 30th ਆਫ ਅਕਤੂਬਰ ਆਏਗਾ ਜਿਹੜੇ ਬੱਚਿਆਂ ਕੋਲ ਵੀਜ਼ਾ ਹੈ ਉਹਨਾਂ ਨੂੰ ਤਾਂ ਕੋਈ ਸਟ੍ਰੈਸ ਨਹੀਂ ਹੈ ਬਟ ਜਿਹਨਾਂ ਕੋਲ ਵੀਜ਼ਾ ਨਹੀਂ ਹੈ ਉਹਨਾਂ ਨੂੰ ਬਹੁਤ ਸਟ੍ਰੈਸ ਹੈ ਕਿਉਂਕਿ ਉਹ ਡਿਪੈਂਡੈਂਟ ਸੀਗੇ ਉਹਨਾਂ ਨੂੰ ਪਤਾ ਸੀ 189 ਦਾ ਇਨਵੀਟੇਸ਼ਨ ਰਾਊਂਡ ਆਉਣਾ ਹੀ ਆਉਣਾ ਤੇ ਉਹਨਾਂ ਦਾ ਇਨਵਾਈਟ ਪੱਕਾ ਹੈ ਬਟ ਅਨਫੋਰਚੂਨੇਟਲੀ ਰਾਊਂਡ ਹੀ ਨਹੀਂ ਆਇਆ ਬਟ ਇਹਦੇ ਨਾਲ ਅਸੀਂ ਕੋਈ ਨਿਰਾਸ਼ ਨਹੀਂ ਹੋ ਸਕਦੇ ਡਿਪਾਰਟਮੈਂਟ ਰੱਬ ਹੈ ਜੋ ਉਹਨਾਂ ਨੇ ਕੀਤਾ ਸਾਨੂੰ ਐਕਸੈਪਟ ਕਰਨਾ ਪੈਣਾ ਹੈ ਤੇ ਹੁਣ ਜੇ ਉਹਨਾਂ ਨੇ ਕਹਿ ਦਿੱਤਾ ਕਿ 30 ਅਕਤੂਬਰ ਤੱਕ ਰਾਊਂਡ ਆਏਗਾ ਤੇ ਫਿਰ 30 ਅਕਤੂਬਰ ਤੱਕ ਵੇਟ ਕਰੋ ਤੇ ਕੰਸਟਰਕਸ਼ਨ ਵਾਲਿਆਂ ਨੂੰ 100% ਪ੍ਰਾਇਰਟੀ ਮਿਲੇਗੀ ਜੇ ਤੁਸੀਂ ਨਿਊ ਮਿਨਿਸਟੀਰੀਅਲ ਡਾਇਰੈਕਸ਼ਨ ਦੇਖਦੇ ਹੋ ਉਹਦੇ ਤੇ ਵੀ ਲਿਖਿਆ ਹੋਇਆ ਕਿ ਹੈਲਥ ਸੈਕਟਰ ਤੇ ਕੰਸਟਰਕਸ਼ਨ ਸੈਕਟਰ ਨੂੰ ਪ੍ਰਾਇਰਟੀ ਮਿਲੇਗੀ ਹੁਣ ਇਸ ਚੀਜ਼ ਨੂੰ ਦੇਖੇ ਬਿਕੋਜ਼ ਕਾਰਪੈਂਟਰਸ ਨੂੰ 1-1.5-2 ਸਾਲ ਤੋਂ ਵੀ ਸਾਡੇ ਕੋਲ ਵੀ ਕੋਈ ਕਾਰਪੈਂਟਰ ਨਹੀਂ ਹੈ ਜਿਹਦਾ 189 ਨਹੀਂ ਆਇਆ ਪਰ ਜਿਨ੍ਹਾਂ ਦੇ ਨਹੀਂ ਆਏ ਹੁਣ ਉਹ ਕੀ ਹੋਇਆ ਕਾਰਪੈਂਟਰ ਸਭ ਕਾਰਪੈਂਟਰੀ ਕਰ ਲੈਂਦੇ ਆ ਹੁਣ ਵੀ ਇਨਵਾਈਟ ਆਉਣਗੇ ਕਾਰਪੈਂਟਰਸ ਨੂੰ ਬਿਕੋਜ਼ ਦੇ ਰੀਅਲੀ ਨੀਡ ਕਾਰਪੈਂਟਰਸ ਫੋਰ ਫਰੇਮਿੰਗ ਫਰੋਮ ਲੋਕਅਪ ਇਹਨਾਂ ਨੂੰ ਬਿਲਡਿੰਗ ਕੰਸਟਰਕਸ਼ਨ 'ਚ ਬਹੁਤ ਲੋੜ ਹੈ ਪਰ ਇਹ ਚੀਜ਼ ਯਾਦ ਰੱਖੋ ਕਿ ਜਿਹੜਾ ਕੋਰਸ ਅੱਜ ਹਾਈ ਡਿਮਾਂਡ 'ਚ ਹੈ ਉਹ ਕੱਲ੍ਹ ਨੂੰ ਨਹੀਂ ਹੋਏਗਾ ਹਾਈ ਡਿਮਾਂਡ 'ਚ ਜਾਂ ਉਹਦੀ ਸਪਲਾਈ ਇੰਨੀ ਜ਼ਿਆਦਾ ਹੋ ਜਾਏਗੀ ਤਾਂ ਡਿਮਾਂਡ ਉੰਨੀ ਰਹੇਗੀ ਤੇ ਜੇ ਤੁਸੀਂ ਕੰਸਟਰਕਸ਼ਨ ਦਾ ਕੋਰਸ ਪਲਾਨ ਕਰ ਰਹੇ ਹੋ ਯੂ ਮਸਟ ਥਿੰਕ ਵੈਰੀ ਕੇਅਰਫੁਲੀ ਬਿਫੋਰ ਯੂ ਸਟਾਰਟ ਸਟੱਡਿੰਗ ਫੋਰ ਐਨੀ ਕੋਰਸ ਹੁਣ ਅੱਜ ਜੇ 10,000 ਬੱਚਾ ਕਾਰਪੈਂਟਰੀ ਕਰ ਰਿਹਾ ਹੈ ਤਾਂ ਕਿੰਨੇ ਕਾਰਪੈਂਟਰਸ ਨੂੰ ਇਨਵਾਈਟ ਆ ਜਾਣਗੇ ਅਤੇ ਕਿੰਨੀਆਂ ਹੀ EOI ਹੋ ਜਾਣਗੀਆਂ ਜਿੱਦਾਂ ਕਿ ਸ਼ੈਫ ਮੋਟਰ ਮਕੈਨਿਕ IT ਅਕਾਊਂਟਿੰਗ ਦੇ ਆਰ ਦਾ ਬਿਗੈਸਟ ਐਗਜ਼ਾਮਪਲਸ ਇਹਦੇ 'ਤੇ ਅਸੀਂ ਇੰਨੇ ਇਨਵੀਟੇਸ਼ਨਸ ਦੇਖੇ ਹੋਏ ਹੈ ਆਈ ਹੈਵ ਸੀਨ ਦਾ ਇਨਵੀਟੇਸ਼ਨ ਆਫ ਸ਼ੈਫ ਐਟ 65 points ਐਜ ਵੈਲ ਅਤੇ ਹੁਣ ਅਸੀਂ 1-2 ਸਾਲ ਤੋਂ ਕੋਈ ਇਨਵੀਟੇਸ਼ਨ ਨਹੀਂ ਦੇਖ ਰਹੇ ਹਾਂ 90 points 'ਤੇ ਵੀ ਸ਼ੈਫ ਨੂੰ ਬੜੀ ਮੁਸ਼ਕਿਲ ਨਾਲ ਇਨਵਾਈਟ ਆ ਰਿਹਾ ਅਤੇ ਜਦੋਂ ਤੁਸੀਂ ਆਪਣਾ ਟਰੇਡ ਕੋਰਸ ਚੂਜ਼ ਕਰ ਰਹੇ ਹੋ ਕਿ ਬਹੁਤ ਸੋਚ ਸਮਝ ਕੇ ਚੂਜ਼ ਕਰੋ ਕਿਉਂਕਿ ਹਮੇਸ਼ਾ 189, 190, 491 ਜਿਹੜੇ ਇੰਡੀਪੈਂਡੈਂਟ ਵੀਜ਼ਾਸ ਹੁੰਦੇ ਹੈ ਇਹ ਬਹੁਤ ਹੀ ਜ਼ਿਆਦਾ ਈਜ਼ੀ ਟੂ ਗੋ ਹੁੰਦੇ ਹੈ ਇਹਦੇ 'ਚ ਤੁਸੀਂ ਆਪਣੇ ਇੰਪਲੋਇਰਸ 'ਤੇ ਡਿਪੈਂਡੈਂਟ ਨਹੀਂ ਹੋ। ਐਂਡ ਅਨਫੋਰਚੁਨੇਟਲੀ ਜੋ ਹੁਣ ਸਾਰੇ ਰੂਲਸ ਹੋ ਰਹੇ ਆ, ਦੇਖੋ ਤੁਹਾਨੂੰ ਇੰਪਲੋਏ ਡਿਪੈਂਡੈਂਸੀ ਵਧੇਗੀ। ਹੁਣ ਸਟੂਡੈਂਟ ਵੀਜ਼ਾ ਜਿਹੜੇ ਐਕਸਟੈਂਸ਼ਨ ਨਹੀਂ ਪਾ ਸਕਦੇ, ਜੇ ਤੁਸੀਂ ਪੇਂਟਰ ਦਾ ਕੰਮ ਕਰ ਰਹੇ ਹੋ 2 ਸਾਲ ਤੋਂ, ਜਿਸ ਦਿਨ ਜਾਂ 3 ਸਾਲ ਤੋਂ, ਜਦੋਂ ਦੇ ਵੀ ਤੁਸੀਂ ਆਸਟ੍ਰੇਲੀਆ 'ਚ ਆਏ ਹੋ, ਤਾਂ ਤੁਸੀਂ 482 ਲਈ ਐਲੀਜੀਬਲ ਹੋ ਸਕਦੇ ਹੋ। ਇੱਦਾਂ ਨਹੀਂ ਹੈ। ਹੁਣ ਇਹ ਬਸ ਮੈਂ ਇੱਕ ਜ਼ਰੂਰ ਦੱਸਣਾ ਚਾਹੂੰਗੀ ਸਾਰਿਆਂ ਨੂੰ ਕਿ ਸਟੂਡੈਂਟ ਟੂ ਸਟੂਡੈਂਟ ਐਕਸਟੈਂਸ਼ਨ ਬੰਦ ਹੋਈ ਹੈ, ਪਰ ਸਟੂਡੈਂਟ ਤੋਂ ਹੋਰ ਵੀਜ਼ਾਸ ਦੀ ਬਹੁਤ ਆਪਸ਼ਨ ਹੈ। ਜੇ ਤੁਹਾਡੇ ਕੋਲ ਐਜ਼ ਅ ਆਫਿਸ ਮੈਨੇਜਰ, ਐਜ਼ ਅ ਰਿਟੇਲ ਮੈਨੇਜਰ, ਫਿਊਲ ਜਿਹੜਾ ਫਿਊਲ ਸਟੇਸ਼ਨ ਦੀ ਕੰਪਨੀ 'ਤੇ ਕੰਮ ਹੈ, ਇਨ ਮਤਲਬ 202 ਉੱਪਰ ਆਕੂਪੇਸ਼ਨ ਹੈ ਜਿਹਦੇ 'ਚ 482 ਅਸੀਂ ਪਾ ਸਕਦੇ ਹਾਂ। ਕੋਈ ਤੋਂ ਕੰਮ ਆਪ ਕਰ ਹੀ ਰਹੇ ਹੋਗੇ ਨਾ, ਟਰੱਕ ਤੋਂ ਚਲਾ ਹੀ ਰਹੇ ਹੋ, ਉਸਮੇ ਮਿਡਾਮਾ ਕੀ ਆਪਸ਼ਨ ਹੈ? ਤੋ ਵਾਟ ਆਈ ਐਮ ਟਰਾਇੰਗ ਟੂ ਸੇ ਇਜ਼, ਜੇ ਤੁਹਾਡੇ ਕੋਲ ਐਕਸਟੈਂਸ਼ਨ ਦੀ ਆਪਸ਼ਨ ਨਹੀਂ ਹੈ, ਸਭ ਕੁਝ ਖਰਾਬ ਹੋ ਗਿਆ ਪਿੱਛੇ, ਹਲੇ ਵੀ ਹੋਪ ਛੱਡਣ ਦੀ ਕੋਈ ਲੋੜ ਨਹੀਂ ਹੈ। ਫਿਊਚਰ 'ਚ ਤੁਹਾਡੇ ਕੋਲ ਬਹੁਤ ਆਪਸ਼ਨਸ ਹੋਣਗੀਆਂ, ਐਂਡ ਯੂ ਮਸਟ ਕ੍ਰੀਏਟ ਦੋਜ਼ ਆਪਸ਼ਨਸ। ਜੇ ਤੁਸੀਂ ਪਲਾਨ ਕਰ ਰਹੇ ਹੋ ਟਾਈਲਿੰਗ ਦਾ, ਤਾਂ ਅੱਜ ਹੀ ਟਾਈਲਿੰਗ ਦਾ ਕੰਮ ਆਪਣੀ ਫੀਲਡ ਵਿੱਚ ਕੰਮ ਕਰੋ। ਆਲ ਦਾ ਟਾਈਮ ਵਟ ਡੂ ਯੂ ਲਿਸਨ? ਸਕਿੱਲਡ ਵਰਕਰ, ਸਕਿੱਲਡ ਵਰਕਰ, ਹੂ ਇਜ਼ ਅ ਸਕਿੱਲਡ ਵਰਕਰ? ਜਿਹਨੂੰ ਆਪਣਾ ਕੰਮ ਮੰਨਦਾ ਹੈ। ਇਸ ਟਾਈਮ ਆਸਟ੍ਰੇਲੀਆ 'ਚ ਕਿਹੜੇ ਸਕਿੱਲਡ ਵਰਕਰ ਦੀ ਡਿਮਾਂਡ ਹੈ? ਕੰਸਟਰਕਸ਼ਨ ਦੀ, ਟ੍ਰੇਡ ਦੀ, ਕਾਰਪੈਂਟਰ ਦੀ, ਰੈਂਡਰਰ ਦੀ, ਗਲੇਜ਼ੀਅਰ ਦੀ, ਬ੍ਰਿਕਲੇਅਰ ਦੀ, ਟਾਈਲਰ ਦੀ, ਬਹੁਤ ਹੈ, ਭਰੇ ਬੜੇ ਹੈ। ਤੁਸੀਂ ਲਿਸਟ ਖੋਲੋ, ਤੁਸੀਂ ਆਪਣੇ ਏਜੰਟ ਤੋਂ ਪੁੱਛੋ, ਤੁਸੀਂ ਸਾਨੂੰ ਪੁੱਛੋ, ਬਟ ਤੁਸੀਂ ਬਹੁਤ ਕੇਅਰਫੁਲੀ ਕੋਰਸ ਨੂੰ ਚੂਜ਼ ਕਰੋ। ਯੂ ਮਸਟ ਥਿੰਕ ਬਿਫੋਰ ਯੂ ਸਟਾਰਟ ਯੋਰ ਕੰਸਟਰਕਸ਼ਨ ਪ੍ਰੋਸੈਸ। ਐਂਡ ਇਸ ਟਾਈਮ 'ਤੇ ਤੁਹਾਨੂੰ ਸਾਰਿਆਂ ਨੂੰ ਕੰਸਟਰਕਸ਼ਨ ਦਾ ਕੋਰਸ ਕਰਨਾ ਹੀ ਚਾਹੀਦਾ ਹੈ। ਦੇਰ ਇਜ਼ ਨੋ ਅਦਰ ਆਪਸ਼ਨ, ਨਥਿੰਗ ਅਰਾਊਂਡ ਦਿਸ।
1: ਅਤੇ ਟ੍ਰੇਡ ਤੋਂ ਇਲਾਵਾ ਜੇ ਆਪਾਂ ਵੇਖ ਲਈਏ ਤਾਂ ਇਹਦੇ ਸੈਕਿੰਡ ਨੰਬਰ 'ਤੇ ਜਾਂ ਥਰਡ ਨੰਬਰ 'ਤੇ ਹੋਰ ਕੋਈ ਕੋਰਸਿਸ?
0: ਹੈਲਥ ਸੈਕਟਰ, ਐਂਡ ਹੈਲਥ ਸੈਕਟਰ ਡਜ਼ਨਟ ਆਲਵੇਸ ਮੀਨ ਰਜਿਸਟਰਡ ਨਰਸ। ਉਹਦੇ ਤੋਂ ਜ਼ਿਆਦਾ ਹੋਰ ਆਪਸ਼ਨਸ ਹੈਗੀ ਹੈ। ਉਹਦੇ 'ਚ ਫਾਰਮਾਸਿਸਟ ਹੈ, ਉਹਦੇ 'ਚ ਬਹੁਤ ਆਪਸ਼ਨਸ ਹੈਗੀਆਂ, GPs ਹੈ, ਸਾਈਕੋਲੋਜਿਸਟ ਹੈ, ਕਲੀਨਿਕਲ ਸਾਈਕੋਲੋਜਿਸਟ ਹੈ, ਬਹੁਤ ਆਪਸ਼ਨਸ ਹੈ ਉਹਦੇ 'ਚ। ਅਤੇ ਯੂ ਮਸਟ ਕੰਸਿਡਰ, ਠੀਕ ਹੈ, ਸਪੀਚ ਪੈਥੋਲੋਜਿਸਟ ਹੈ, ਇੰਨੀਆਂ ਆਪਸ਼ਨਸ ਹੈ ਨਾ ਉਹਦੇ 'ਚ, ਤੁਸੀਂ ਉਹਦੇ 'ਚ ਵੀ ਐਕਸਪਲੋਰ ਕਰ ਸਕਦੇ ਹੋ। ਅਤੇ ਆਈ ਹੋਪ ਹੋਏ ਕਲੀਅਰ ਸਾਰਿਆਂ ਨੂੰ।
1: ਜੀ ਬਿਲਕੁਲ, ਕਿਉਂਕਿ ਟਾਈਮ ਹੀ ਇੱਦਾਂ ਦਾ ਵਾ ਕਿ ਸਾਨੂੰ ਇਹ ਚੀਜ਼ਾਂ ਵੇਖਣੀਆਂ ਪੈਂਡੀਆਂ ਹੁਣ ਵੀ ਕਿਹੜੀ ਚੀਜ਼ ਕਰਾਂਗੇ ਅਤੇ ਗਾਂ ਜਿਹੜਾ ਉਹ ਟਾਈਮ ਸਾਡਾ ਵਧੀਆ ਜਾਵੇ, ਨਾ ਕਿ ਫਿਰ ਅਸੀਂ ਇਹਨਾਂ ਦੇ ਆ ਲੋਸ ਦੇ ਜਾਗੇ ਵਿੱਚ ਫਸ ਜਾਈਏ। ਪਰ ਕਿਤੇ ਨਾ ਕਿਤੇ ਵੇਖੀਏ ਤਾਂ ਹੋ ਸਕਦਾ ਵਾ ਮਨੀਸ਼ਾ ਜੀ, ਕਿ ਜਦੋਂ ਹੁਣ ਆਪਾਂ ਡਿਸੀਜ਼ਨ ਲੈ ਲੈਂਦੇ ਹਾਂ ਅਤੇ ਜਦੋਂ ਤੱਕ ਆਪਾਂ ਉਸ ਥਾਂ ਤੱਕ ਪਹੁੰਚਣਾ ਵਾ ਅਤੇ ਉਦੋਂ ਵੀ ਕੁਛ ਹੋਰ ਰੂਲਸ ਐਂਡ ਰੈਗੂਲੇਸ਼ਨਸ ਹੋਣ।
0: ਹੁਣ ਇਹਨਾਂ ਨੇ ਅਨਾਊਂਸ ਕੀਤਾ ਤਾਂ ਹੈ ਕਿ ਮਾਰਚ ਵਿੱਚ ਪੁਆਇੰਟ ਸਿਸਟਮ ਚੇਂਜ ਹੋਏਗਾ, ਅਤੇ ਪੁਆਇੰਟ ਸਿਸਟਮ ਚੇਂਜ ਹੋਏਗਾ ਅਤੇ ਵਨ ਆਫ ਦਾ ਮੇਜਰ ਥਿੰਗ ਸ਼ਾਇਦ ਨਾਟੀ ਦੇ ਪੁਆਇੰਟਸ ਬੰਦ ਕਰ ਦੇਣ, ਬੈਚੁਲਰ ਦੇ ਪੁਆਇੰਟਸ ਚੇਂਜ ਹੋਣਗੇ, ਟ੍ਰੇਡ ਦੇ ਪੁਆਇੰਟਸ ਚੇਂਜ ਹੋਣਗੇ, ਅਤੇ ਪੁਆਇੰਟ ਸਿਸਟਮ ਚੇਂਜ ਹੋਏਗਾ।
1: ਜੀ ਬਿਲਕੁਲ, ਅਤੇ ਜੇ ਪੁਆਇੰਟ ਸਿਸਟਮ ਚੇਂਜ ਹੋਊਗਾ ਅਤੇ ਇਹਦਾ ਮਤਲਬ ਇਹ ਕਿ ਦੁਬਾਰਾ ਫਿਰ ਨਵੇਂ ਸਿਰੇ ਤੋਂ ਚੀਜ਼ਾਂ ਵੇਖੀਆਂ ਕੀਤੀਆਂ ਜਾਣਗੀਆਂ ਕਿ ਜਿਹਨੇ ਜੋ ਕੀਤਾ ਉਹਦੇ ਉਸ ਹਿਸਾਬ ਨਾਲ ਪੁਆਇੰਟ ਕੈਲਕੂਲੇਟ ਹੋਣਗੇ। ਪਰ ਜਿਹੜੀਆਂ ਉਹ ਚੀਜ਼ਾਂ ਤਾਂ ਪੱਕੀਆਂ ਹੀ ਆ ਨਾ, ਆਪਣੀਆਂ ਜਿਹੜਾ ਉਹ 7 ਈਚ ਬੈਂਡ ਤੇ ਨਾਟੀ, ਇਹਨਾਂ ਦੇ ਤੇ ਪੁਆਇੰਟ ਤੇ ਨਹੀਂ ਜਾਂਦੇ ਕਿਤੇ।
0: ਆਈ ਥਿੰਕ ਦੇ ਆਰ ਕੰਸੀਡਰਿੰਗ ਕਿ ਮਾਰਚ ਤੋਂ ਸ਼ਾਇਦ ਨਾਟੀ ਐਕਸਕਲੂਡ ਕਰ ਦੇਣ। ਦੈਟ ਇਜ਼ ਵਨ ਥਿੰਗ ਵੀ ਹੈਵ ਹਰਡ ਕਿ ਸ਼ਾਇਦ ਨਾਟੀ ਦੇ ਨਾ ਹੋਣ, ਬਟ ਮਾਰਚ ਤੱਕ ਕਿੰਨੇ ਇਨਵੀਟੇਸ਼ਨ ਰਾਊਂਡ ਆ ਜਾਣੇ ਹੈ। ਹਲੇ ਵਿਕਟੋਰੀਆ, ਨਿਊ ਸਾਊਥ ਵੇਲ, ਇਹਨਾਂ ਨੇ ਤਾਂ ਆਪਣੇ ਰੂਲਸ ਅਨਾਊਂਸ ਵੀ ਨਹੀਂ ਕੀਤੇ, ਤੇ ਮਾਰਚ ਤੱਕ ਤਾਂ ਮੇਜਰ ਚੇਂਜਸ ਆ ਜਾਣੇ ਹੈ।
1: ਜੀ ਬਿਲਕੁਲ, ਤੇ ਫਿਰ ਇਹ ਆ ਕਿ 5-7 ਮਹੀਨੇ ਵੇਟ ਕਰ ਲੈਣ ਤੇ ਸਟੇਟ ਵੱਲੋਂ ਵੀ ਨਹੀਂ ਕੋਈ ਆਪਣੀ
0: 5-7 ਮਹੀਨੇ ਮੇਂ ਇਨਵੀਟੇਸ਼ਨ ਸਿਕਿਉਰ ਕਰ ਲੈ। ਅਭੀ ਤੋ ਨਾਟੀ ਕੇ 5 ਪੁਆਇੰਟ ਮਿਲ ਰਹੇ ਹੈ ਨਾ, ਤੇ ਨਾਟੀ ਕਰਕੇ ਉਹਦੇ ਪੁਆਇੰਟ ਸਿਕਿਉਰ ਕਰੋ।
1: ਨਹੀਂ, ਜਿਹਦਾ ਹਲੇ ਗਾਂ ਦਾ ਟਾਈਮ ਹੈ ਉਹ ਤੇ ਫਿਰ ਵੇਟ ਹੀ ਕਰੇ ਮਾਰਚ ਤੱਕ ਦੀ ਪੁਆਇੰਟ ਸਿਸਟਮ।
0: ਉਹਨੂੰ ਨਾਟੀ ਨਹੀਂ, ਪੀਟੀ, ਆਇਲਸ, ਇੰਗਲਿਸ਼, ਇਹ ਐਗਜ਼ਾਮ ਕਦੀ ਨਹੀਂ ਰਿਮੂਵ ਹੋਏਗਾ, ਇਹ ਰਹੇਗਾ ਹੀ ਰਹੇਗਾ। ਬਿਕੋਜ਼ ਦੇ ਵਾਂਟ ਯੂ ਟੂ ਹੈਵ, ਮਤਲਬ ਇਹ ਚਾਹੁੰਦੇ ਹੈ ਕਿ ਤੁਹਾਡੀ ਜਿਹੜਾ ਇੰਗਲਿਸ਼ ਬੋਲਣ ਦਾ ਫਲੋ ਹੈ ਜਾਂ ਜਿਹੜੀ ਬੇਸਿਕ ਗੱਲ ਹੈ ਉਹ ਤੁਸੀਂ ਸਮਝਾ ਸਕੋ।
1: ਜੀ ਬਿਲਕੁਲ, ਅਤੇ ਇੱਧਰ ਕਾਫੀ ਸਾਰੇ ਮੈਸੇਜ ਵੀ ਆਏ ਨੇ ਪਰ ਜਿਹੜੇ ਕਿ ਆਪਾਂ ਨਹੀਂ ਲੈ ਸਕਦੇ ਕਿਉਂਕਿ ਸਮਾਂ ਥੋੜ੍ਹਾ ਜਿਹਾ ਸਾਡੇ ਕੋਲ ਘੱਟ ਹੁੰਦਾ ਵਾ। ਅਤੇ ਇਸ ਤੋਂ ਇਲਾਵਾ ਕੋਈ ਮਨੀਸ਼ਾ ਜੀ ਹੋਰ ਕੋਈ ਅਪਡੇਟ ਜਾਂ ਕੋਈ ਚੀਜ਼ ਰਹਿ ਗਈ ਹੋਵੇ ਆਪਣੇ ਸਰੋਤਿਆਂ ਨੂੰ ਦੱਸਣ ਦੇ ਲਈ?
0: ਫਿਰ ਐਟ ਦਾ ਐਂਡ ਆਪਣੀ UIs ਅਪ ਟੂ ਡੇਟ ਕਰੋ। ਓਵਰ ਪੁਆਇੰਟਸ ਕਲੇਮ ਨਹੀਂ ਕਰਨੇ ਹੈ, ਅੰਡਰ ਪੁਆਇੰਟਸ ਕਲੇਮ ਨਹੀਂ ਕਰਨੇ ਹੈ। ਓਵਰ ਪੁਆਇੰਟ ਜੇ ਕਲੇਮ ਕਰ ਲਏ ਉਹਦਾ ਕੋਈ ਸਲਿਊਸ਼ਨ ਨਹੀਂ ਹੁੰਦਾ, ਰਿਫਿਊਜ਼ਲ ਹੈ। EOI ਤੁਸੀਂ ਲੌਂਚ ਕਰਾ ਸਕਦੇ ਹੋ, EOI ਦੇ ਕੋਈ ਚਾਰਜਿਸ ਨਹੀਂ ਹੁੰਦੇ ਹੈ। ਮੇਕ ਸ਼ੋਰ ਤੁਹਾਡੀ EOIs ਅਪ ਟੂ ਡੇਟ ਹੈ।
1: ਜੀ ਬਿਲਕੁਲ, ਇਹ ਕਹਿੰਦੇ ਨੇ ਜੀ ਫੋਨ ਕਰ ਸਕਦਾ, ਨਹੀਂ ਜੀ ਤੁਸੀਂ ਫੋਨ ਨਹੀਂ ਕਰ ਸਕਦੇ, ਫੋਨ ਨਹੀਂ ਆਪਾਂ ਤੁਹਾਡਾ ਪਿਕ ਕਰਨਾ। ਹਾਂ ਤੁਸੀਂ ਉੱਦਾਂ ਫੋਨ ਕਰ ਲਿਓ,
0: ਤੁਸੀਂ ਵੈਬਸਾਈਟ ਦੇ ਥਰੂ ਅਪੁਆਇੰਟਮੈਂਟ ਬੁੱਕ ਕਰਾ ਕੇ ਕੰਸਲਟੇਸ਼ਨ ਲਓ। ਇੱਕ ਪ੍ਰੋਸੈਸ ਹੁੰਦਾ ਹਰ ਚੀਜ਼ ਦਾ, ਤੁਸੀਂ ਆਫਿਸ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਾਓ, ਵੀ ਵਿਲ ਗਿਵ ਯੂ ਅ ਕੰਸਲਟੇਸ਼ਨ।
1: ਜੀ ਬਿਲਕੁਲ ਜੀ, 0482610000 ਇਹਨਾਂ ਦਾ ਨੰਬਰ ਹੈ, ਤੁਸੀਂ ਉੱਥੇ ਕਾਲ ਕਰਨੀ ਆ। ਹੁਣ ਨਾ ਕਾਲ ਕਰਿਓ ਕਿਉਂਕਿ ਹੁਣ ਪਿਕ ਨਹੀਂ ਕੀਤੀ ਜਾਣੀ,
0: ਸਿਰਫ ਆਕੂਪੇਸ਼ਨਸ ਨੂੰ ਪ੍ਰੈਫਰੈਂਸ ਦੇਣੀ ਹੈ ਜਿਹੜੇ ਬੰਦਿਆਂ ਦੀ ਇਹਨਾਂ ਨੂੰ ਲੋੜ ਹੈ, ਤੇ ਰੀਜਨਲ ਦੀ ਹੁਣ ਸੀਟਸ ਅਰਾਊਂਡ ਹਾਫ ਹੋ ਗਈਆਂ, ਤੇ 491 ਦੇ ਜੇ ਸੀਟਸ ਹੀ ਹਾਫ ਹੋ ਗਏ ਤੇ ਚਾਂਸਿਸ ਵੀ ਘੱਟ ਗਏ। ਦੈਟ ਇਜ਼ ਵਾਈ ਕੋਈ ਵੀ ਉਹਦੇ ਬਾਰੇ ਕੀ ਗੱਲ ਕਰਾਂਗੇ, ਕਿਉਂਕਿ ਉਹਦੀ ਸੀਟਾਂ ਹੀ ਬਹੁਤ ਘੱਟ ਹੋ ਗਈਆਂ।
1: ਇਹ ਵੀ ਚੱਕਰ ਪੈ ਜਾਂਦਾ ਨਾ। ਤੇ ਇੱਧਰ ਹੋਰ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਆਪਾਂ ਸਕਿਪ ਕਰਦੇ ਹਾਂ, ਜੀ ਮਾਫੀ ਚਾਹਾਂਗੇ, ਮੈਮ ਕੋ ਵੀ ਸਮਾਂ ਥੋੜਾ ਜਿਹਾ ਘੱਟ ਹੁੰਦਾ ਹੈ, ਵੀ ਬਿਜੀ ਸਮੇਂ 'ਚ ਸਮਾਂ ਕੱਢ ਕੇ ਆਉਂਦੇ ਨੇ, ਤੇ ਆਪਾਂ ਚੱਲੀਏ ਇਜਾਜ਼ਤ ਲਈਏ। ਜੀ ਬਹੁਤ ਬਹੁਤ ਧੰਨਵਾਦ ਜੀ ਸਾਥ ਦੇਣ ਦਾ, ਤੁਸੀਂ ਰਿਪੀਟ ਵੀ ਸੁਣ ਸਕਦੇ ਹੋ ਇਹ ਪ੍ਰੋਗਰਾਮ, ਅਤੇ ਫਿਰ ਦਿਨ ਅਤੇ ਸਮਾਂ ਫਿਰ ਉਸ ਹਿਸਾਬ ਨਾਲ ਤੁਸੀਂ ਐਡਜਸਟ ਕਰ ਲਿਓ। ਬਹੁਤ ਬਹੁਤ ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਧੰਨਵਾਦ ਮਨੀਸ਼ਾ ਜੀ।
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
6: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
7: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
10: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
11: टेंशन टेंशन मेरी टेंशन
12: की होया,
11: एथे इमिग्रेशन दे इन्ने पंगे ने यार, मुकदे ही नहीं।
12: काका जी टेंशन छड्डो, फोन चको, कॉल करो वीवा इमिग्रेशन नु, जिथे इमिग्रेशन एक्सपर्ट हरपाल सिंह बाजवा, एम्प्लॉय स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
11: या 90-77-97-33
12: या ईमेल info@vivaimmigration.com.au।
11: याद रखो 9077-9733।
12: वीवा इमिग्रेशन एंड एजुकेशन कंसल्टेंट,
11: हर कदम तुहाडे नाल।
13: आर यू रेडी टू स्टार्ट समथिंग? डू व्हाट यू लव। With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
14: हां जी हां जी, ओए हां जी हां जी,
15: हां जी रेडियो

0: This autumn, laugh out loud with Ayushman Khurana and Saad Ali Khan in Urta Teer.
1: Ek Pakistani jasoos Hindustan jayega.
2: Desh bhakti to yaad aage.
3: Desh kaun sa hai? Ye bhool gaya.
0: A spy mission gone wrong with hilarious moments.
4: Ye border chal rahi hai.
0: Nahi ji, ye to Urta Teer chal raha hai. From October 9th at cinemas near you.
5: Yaar tu itthe niche thi aake pakka bhi ho gaya. Ki jugaad laya hai?
6: Jugaad nahi. E hai 8 saalan to bhi vadda tajurba. Bansal immigration da. Jinnan ne vadiya course vich admission karai. Ate फिर मेनू PR दी राह भी विखाई इन्ना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने
5: नंबर ता दे बांसल इमिग्रेशन वालिया दा
6: हां जी अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au
7: चलदी दा नाम गड्डी आ ते सुनया ही होना ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ
8: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ
9: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 10 ਅਕਤੂਬਰ, ਖਬਰਾਂ ਨੇ ਅੱਜ ਦੀਆਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਔਰ ਕੌਮਾਂਤਰੀ ਖਬਰਾਂ 'ਚ ਸਭ ਤੋਂ ਪਹਿਲਾਂ ਸਾਂਝ ਅਮਰੀਕਾ ਤੋਂ। ਅਮਰੀਕਾ ਦੇ ਨਿਊਯਾਰਕ ਸਿਟੀ ਦੇ ਬ੍ਰੌਂਕਸ ਦੇ ਵਿੱਚ ਵੀਰਵਾਰ ਦੇ ਦਿਨ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਯਾਨੀ ਆਈਸ ਦੇ ਇੱਕ ਅਧਿਕਾਰੀ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ। ਇਸ ਏਜੰਸੀ ਦਾ ਸੰਚਾਲਨ ਕਰਨ ਵਾਲੀ ਅਮਰੀਕੀ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਪਰਾਧੀ ਪ੍ਰਵਾਸੀ ਸੀ ਜਿਸ ਨੂੰ ਗ੍ਰਿਫਤਾਰ ਕਰਨ ਦੇ ਲਈ ਟਾਰਗੇਟਿਡ ਐਨਫੋਰਸਮੈਂਟ ਆਪਰੇਸ਼ਨ ਚਲਾਇਆ ਗਿਆ ਸੀ। ਇਸ ਦਰਮਿਆਨ ਆਈਸ ਦੇ ਇੱਕ ਅਧਿਕਾਰੀ ਨੇ ਆਪਣਾ ਹਥਿਆਰ ਚਲਾਇਆ। ਵਿਭਾਗ ਨੇ ਬਿਆਨ ਦੇ ਵਿੱਚ ਦੱਸਿਆ ਕਿ ਉਹ ਵਿਅਕਤੀ ਫਿਲਹਾਲ ਜਿਉਂਦਾ, ਉਸ ਨੂੰ ਸਥਾਨਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਨਿਊਯਾਰਕ ਸਿਟੀ ਦੇ ਮੇਅਰ ਜ਼ਹਰਾਨ ਮਮਦਾਨੀ ਨੇ ਇਸ ਦੇ ਉੱਤੇ ਬੇਹੱਦ ਨਾਰਾਜ਼ਗੀ ਜਤਾਈ ਹੈ। ਉਹਨਾਂ ਕਿਹਾ ਹੈ ਕਿ ਇਹ ਸਥਿਤੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ, ਬੇਹੱਦ ਗੰਭੀਰ ਖਬਰ ਹੈ ਇਹ। ਉਹਨਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਗੋਲੀ ਚਲਾਉਣ ਤੋਂ ਪਹਿਲਾਂ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਉਸ ਦੀ ਕਾਰ ਦੇ ਵਿੱਚ ਮੌਜੂਦ 5 ਸਾਲ ਦੇ ਬੱਚੇ ਤੱਕ ਨੂੰ ਵੀ ਘੇਰ ਲਿਆ ਸੀ, ਕਈ ਰਾਊਂਡ ਗੋਲੀਆਂ ਚਲਾਈਆਂ। ਸਾਡਾ ਮੰਨਣਾ ਹੈ ਕਿ ਬੱਚੇ ਨੂੰ ਵੀ ਸਰੀਰਕ ਰੂਪ ਦੇ ਵਿੱਚ ਜਿਹੜਾ ਉਹ, ਹਾਲਾਂਕਿ ਕੋਈ ਸੱਟ ਨਹੀਂ ਲੱਗੀ ਪਰ ਉਸਨੂੰ ਮਾਨਸਿਕ ਰੂਪ ਦੇ ਵਿੱਚ ਇੱਕ ਵੱਡਾ ਝਟਕਾ ਲੱਗਿਆ ਹੋਵੇਗਾ। ਉਧਰ ਮਮਦਾਨੀ ਦੀ ਟਿੱਪਣੀਆਂ ਦੇ ਉੱਤੇ ਪ੍ਰਤੀਕਿਰਿਆ ਦੇਣ ਦੇ ਲਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਹਾਲੇ ਤੱਕ ਕੋਈ ਵੀ ਟਿੱਪਣੀ ਨਹੀਂ ਦਿੱਤੀ ਹੈ ਬੀਬੀਸੀ ਦੀ ਇਸ ਖਬਰ ਦੇ ਉੱਤੇ। ਵੀਰਵਾਰ ਦੇਰ ਸ਼ਾਮ ਨਿਊਯਾਰਕ ਦੀ ਗਵਰਨਰ ਕੈਥੀ ਹੋਕੁਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੋਲੀਬਾਰੀ ਦੀ ਘਟਨਾ ਦੇ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਨਿਊਯਾਰਕ ਦੇ ਲੋਕਾਂ ਨੂੰ ਇਸ ਦੇ ਵਿੱਚ ਗਹਿਰਾ ਸੋਗ, ਗਹਿਰਾ ਝਟਕਾ ਜਿਹੜਾ ਲੱਗਿਆ ਉਸ ਦੇ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਵਾ ਦਿੱਤਾ। ਉਹਨਾਂ ਕਿਹਾ ਕਿ ਮੈਂ ਅਪੀਲ ਕੀਤੀ ਹੈ ਕਿ ਗੋਲੀਬਾਰੀ ਦੀ ਬੋਡੀ ਕੈਮਰਾ ਫੁਟੇਜ ਜਨਤਾ ਦੇ ਲਈ ਜਾਰੀ ਕੀਤੀ ਜਾਵੇ ਤਾਂ ਕਿ ਅਸੀਂ ਤੱਥਾਂ ਨੂੰ ਸਥਾਪਿਤ ਕਰ ਸਕੀਏ ਅਤੇ ਸੱਚਾਈ ਸਾਹਮਣੇ ਲਿਆ ਸਕੀਏ। ਦੱਸ ਦਈਏ ਕਿ ਆਈਸੋ ਮਹਿਕਮਾ ਹੈ ਜਿਹੜਾ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਕੰਟਰੋਲ ਕਰਨ ਦੇ ਲਈ ਇੱਕ ਏਜੰਸੀ ਦੇ ਤੌਰ ਦੇ ਉੱਤੇ ਕੰਮ ਕਰਦਾ। ਪਿਛਲੇ ਕੁਝ ਅਰਸੇ ਦੇ ਵਿੱਚ ਆਈਸ ਦੀ ਤਰਫ ਤੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਉਹਨਾਂ ਦੀ ਖਾਸੀ ਆਲੋਚਨਾ ਵੀ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ। ਉੱਥੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਡੋਨਲਡ ਟਰੰਪ ਅਕਸਰ ਨੋਬਲ ਪੁਰਸਕਾਰ ਦੀ ਮੰਗ ਕਰਦੇ ਰਹੇ ਨੇ, ਪਿਛਲੇ ਸਾਲ ਵੀ, ਇਸ ਸਾਲ ਵੀ, ਪਰ ਇਹ ਪੁਰਸਕਾਰ ਕਿਸੇ ਹੋਰ ਨੂੰ ਚਲਾ ਗਿਆ। ਨੋਬਲ ਕਮੇਟੀ ਨੇ ਸਾਲ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਵਨੇਥਮ ਨਵੀ ਪਿੱਲਈ ਦੇ ਨਾਮ ਦਾ ਐਲਾਨ ਕੀਤਾ। ਨੋਬਲ ਪੁਰਸਕਾਰਾਂ ਦਾ ਅਧਿਕਾਰਕ ਐਲਾਨ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ ਔਰ ਇਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਖਬਰ ਸਾਂਝੀ ਕੀਤੀ ਗਈ ਹੈ ਕਿ ਪਿੱਲਈ ਨੂੰ ਸ਼ਾਂਤੀ ਅਤੇ ਕੌਮਾਂਤਰੀ ਕਾਨੂੰਨਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਦੇ ਵਿੱਚ ਉਹਨਾਂ ਦੇ ਕਦਮਾਂ ਦੇ ਲਈ ਇਹ ਸਨਮਾਨ ਦਿੱਤਾ ਜਾ ਰਿਹਾ। ਸਾਊਥ ਅਫਰੀਕਾ ਦੇ ਵਿੱਚ ਡਰਬਨ ਨਾਮ ਦਾ ਜਿਹੜਾ ਸ਼ਹਿਰ ਹੈ, ਰਾਜਧਾਨੀ ਸ਼ਹਿਰ, ਅਤੇ ਭਾਰਤੀ ਮੂਲ ਦੀ, ਜਾਂ ਇੰਝ ਕਹਿ ਲਈਏ ਕਿ ਭਾਰਤੀ ਜਿਹੜੀ ਇਹਨਾਂ ਦੀ ਬੈਕਗਰਾਊਂਡ ਹੈ ਉਹ ਜੋ ਤਮਿਲ ਮੂਲ ਦੇ ਨੇ, ਨਵਨੇਥਮ ਨਾਵੀ ਪਿੱਲਈ ਰੰਗ ਭੇਦ ਦੇ ਦੌਰ ਦੇ ਵਿੱਚ ਭੇਦਭਾਵ ਅਤੇ ਸਮਾਜਿਕ ਗੈਰ ਸਮਾਨਤਾ ਦਾ ਉਹਨਾਂ ਨੇ ਸਾਹਮਣਾ ਵੀ ਕੀਤਾ। ਵਕਾਲਤ ਦੇ ਪੇਸ਼ੇ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ ਅਤੇ ਕਾਨੂੰਨੀ ਖੇਤਰ ਦੇ ਵਿੱਚ ਆਪਣੀ ਅਲੱਗ ਪਛਾਣ ਬਣਾਈ। ਪਿੱਲਈ ਨੇ ਭੇਦਭਾਵ, ਨਸਲੀ ਟਿੱਪਣੀਆਂ ਅਤੇ ਸਮਾਜ ਤੋਂ ਵਾਂਝੇ ਰੱਖੇ ਜਾਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਚੁੱਕੀ ਅਤੇ ਇਹਨਾਂ ਚੁਣੌਤੀਆਂ ਦੇ ਖਿਲਾਫ ਅਕਸਰ ਆਵਾਜ਼ ਖੜੀ ਕੀਤੀ ਹੈ। ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਆਪਣੇ ਦੇਸ਼ ਦੀ ਤਰਫ ਤੋਂ 8 ਤਕਨੀਕ ਕੰਪਨੀਆਂ ਨੂੰ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਯਾਨੀ PRM ਤੋਂ ਬਾਹਰ ਕਰਨ ਦੇ ਫੈਸਲੇ ਦੀ ਹੁਣ ਹਮਾਇਤ ਕੀਤੀ ਹੈ। ਇਸ ਫੈਸਲੇ ਦੇ ਵਿੱਚ ਬੈਂਸ ਨੇ ਜਿਹੜਾ ਬਿਆਨ ਦਿੱਤਾ ਸੀ ਉਸ ਦੇ ਉੱਤੇ ਭਾਰਤ ਨੇ ਵੀ ਜਵਾਬ ਦਿੱਤਾ।

0: ਦੱਸ ਦਈਏ ਕਿ ਜਿਨ੍ਹਾਂ ਕੰਪਨੀਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਵਿੱਚ ਮਾਈਕਰੋਸੋਫਟ ਅਤੇ ਐਡੋਬੀ ਅਮਰੀਕੀ ਕੰਪਨੀਆਂ, ਉਸ ਤੋਂ ਇਲਾਵਾ ਭਾਰਤੀ ਕੰਪਨੀਆਂ ਜਿਨ੍ਹਾਂ 'ਚ ਕੋਗਨੀਜ਼ੇਟ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ, ਵਿਪਰੋ, HCL ਆਦਿ ਸ਼ਾਮਲ ਨੇ। ਇਹਨਾਂ ਕੰਪਨੀਆਂ ਦੇ ਵਿੱਚ H-1B ਵੀਜ਼ਾ ਦੇ ਜ਼ਰੀਏ ਵੱਡੀ ਗਿਣਤੀ ਦੇ ਵਿੱਚ ਭਾਰਤੀ ਅਮਰੀਕਾ ਦੇ ਅੰਦਰ ਕੰਮ ਕਰਦੇ ਨੇ। ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਲੰਘੀ ਕੱਲ੍ਹ ਸ਼ੁੱਕਰਵਾਰ ਦੀ ਸ਼ਾਮ, ਕਿ ਅਸੀਂ ਕੁਝ ਕੰਪਨੀਆਂ ਦੇ ਲਈ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਯਾਨੀ PERM ਦੇ ਪ੍ਰੋਗਰਾਮ ਦੇ ਨਾਲ ਸੰਬੰਧ ਦੇ ਵਿੱਚ ਜਿਹੜੀ ਅਮਰੀਕੀ ਲੇਬਰ ਮਹਿਕਮਾ ਹੈ ਉਹਨਾਂ ਦੇ ਫੈਸਲੇ ਤੋਂ ਅਸੀਂ ਜਾਣੂ ਹਾਂ। ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ PERM ਪ੍ਰੋਗਰਾਮ H-1B ਵੀਜ਼ਾ ਪ੍ਰੋਗਰਾਮ ਤੋਂ ਇੱਕ ਅਲੱਗ ਹੈ। PERL ਆਵੇਦਕਾਂ ਦੇ ਉੱਤੇ ਰੋਕ ਲੱਗਣ ਦੇ ਨਾਲ ਮੌਜੂਦਾ H-1B ਵੀਜ਼ਾ ਦੀ ਵੈਲਿਡਿਟੀ ਅਤੇ ਉਹਨਾਂ ਦੀ ਜਿਹੜੀ ਸਥਿਤੀ ਹੈ, ਜਿਹੜੇ ਆਵੇਦਕ ਨੇ ਜਾਂ ਜਿਹੜੇ ਅਮਰੀਕਾ 'ਚ ਕੰਮ ਕਰਦੇ ਹਾਂ, ਉਸ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਗੈਰ ਲਾਜ਼ਮੀ ਨੇ, ਜਿਸ ਦੇ ਵਿੱਚ ਅਮਰੀਕਾ ਦੇ ਅੰਦਰ ਭਾਰਤੀ ਪੇਸ਼ੇਵਰਾਂ ਦੇ ਯੋਗਦਾਨ ਨੂੰ ਅਣਗੌਲਿਆ ਕਰਕੇ ਦੇਖਿਆ ਜਾਂਦਾ ਹੈ। ਭਾਰਤੀ ਪੇਸ਼ੇਵਰ ਕਾਫ਼ੀ ਜ਼ਿਆਦਾ ਸਿੱਖਿਅਤ ਅਤੇ ਹੁਨਰਮੰਦ ਨੇ ਅਤੇ ਅਮਰੀਕਾ ਦੀ ਅਰਥ ਵਿਵਸਥਾ ਦੇ ਵਿੱਚ, ਉੱਥੋਂ ਦੇ ਇਨੋਵੇਸ਼ਨ ਇਕੋ ਸਿਸਟਮ ਦੇ ਵਿੱਚ ਬੜਾ ਅਹਿਮ ਯੋਗਦਾਨ ਦਿੰਦੇ ਨੇ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਦਰਅਸਲ ਅਮਰੀਕਾ ਦਾ ਇਤਿਹਾਸ ਖੁਦ ਅਪ੍ਰਵਾਸੀਆਂ ਦੀਆਂ ਪੀੜ੍ਹੀਆਂ ਨੇ ਹੀ ਘੜਿਆ ਸੀ, ਜਿਨ੍ਹਾਂ ਦੀ ਮਿਹਨਤ, ਜਿਨ੍ਹਾਂ ਦੀ ਐਂਟਰਪ੍ਰਨਰਸ਼ਿਪ, ਜਿਨ੍ਹਾਂ ਦੀ ਇਨੋਵੇਸ਼ਨ ਦੇ ਚੱਲਦਿਆਂ ਦੇਸ਼ ਦੇ ਵਿੱਚ ਤਰੱਕੀ ਹੋਈ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਦਿੱਲੀ ਦੇ ਵਿੱਚ ਅੱਜ ਯਾਨੀ 10 ਅਕਤੂਬਰ ਨੂੰ ਹੋਣ ਵਾਲੇ ਕਾਕਰੇਜ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਪਹਿਲਾਂ 57 ਮੈਟਰੋ ਸਟੇਸ਼ਨਸ ਬੰਦ ਕਰਨ ਦਾ ਫੈਸਲਾ ਲਿਆ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ DMRC ਨੇ ਸ਼ੁੱਕਰਵਾਰ ਦੇ ਦਿਨ ਇਸ ਸੰਬੰਧ ਦੇ ਵਿੱਚ ਜਾਣਕਾਰੀ ਜਾਰੀ ਕਰ ਦਿੱਤੀ ਸੀ। DMRC ਦੀ ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਰਾਤ 9 ਵਜੇ ਤੋਂ ਹੀ ਇਹਨਾਂ ਸਟੇਸ਼ਨਸ ਨੂੰ ਬੰਦ ਕਰ ਦਿੱਤਾ ਗਿਆ। ਇਹ ਸਟੇਸ਼ਨ ਹੁਣ ਅਗਲੇ ਹੁਕਮ ਤੱਕ ਬੰਦ ਰਹਿਣਗੇ। ਸੁਰੱਖਿਆ ਕਾਰਨਾਂ ਦੇ ਚੱਲਦਿਆਂ ਇਹਨਾਂ ਮੈਟਰੋ ਸਟੇਸ਼ਨ ਦੇ ਉੱਤੇ ਐਂਟਰੀ ਐਗਜ਼ਿਟ ਦੇ ਰਾਹ ਵੀ ਬੰਦ ਰਹਿਣਗੇ ਔਰ ਅਗਲੇ ਹੁਕਮ ਤੱਕ ਇਹ ਰੋਕ ਜਾਰੀ ਰਹੇਗੀ। ਹਾਲਾਂਕਿ ਨਵੀਂ ਦਿੱਲੀ ਮੈਟਰੋ ਸਟੇਸ਼ਨ ਨੂੰ ਛੱਡ ਕੇ ਸਾਰੇ ਸੰਬੰਧਿਤ ਮੈਟਰੋ ਸਟੇਸ਼ਨਸ 'ਤੇ ਮੈਟਰੋ ਬਦਲਣ ਦੀ ਸੁਵਿਧਾ ਜਿਹੜੀ ਹੈ ਉਹ ਉਪਲਬਧ ਰਹੇਗੀ, ਪਰ ਇਹਨਾਂ ਦੇ ਵਿੱਚ ਕੁਝ ਵੱਡੇ ਮੈਟਰੋ ਸਟੇਸ਼ਨ ਨੇ ਜਿਨ੍ਹਾਂ ਨੂੰ ਬੰਦ ਕੀਤਾ ਗਿਆ, ਜਿਵੇਂ ਸ਼ਾਹਦਰਾ, ਰੋਹਿਣੀ, ਨੇਤਾ ਜੀ ਸੁਭਾਸ਼ ਪੈਲੇਸ, ਸਲੀਮਪੁਰ, ਇਸ ਤੋਂ ਇਲਾਵਾ ਗੁਰਤੇਗ ਬਹਾਦਰ ਨਗਰ, ਆਜ਼ਾਦਪੁਰ, ਹੈਦਰਪੁਰ, ਕਸ਼ਮੀਰੀ ਗੇਟ, ਵਿਧਾਨ ਸਭਾ, ਸੈਂਟਰਲ ਸੈਕਟਰੀਏਟ, ਰਾਜੀਵ ਚੌਂਕ, ਦਿੱਲੀ ਹਾਟ, ਹੌਸ ਖਾਸ, ਜ਼ੋਰਬਾਗ ਅਤੇ ਇਸ ਤੋਂ ਇਲਾਵਾ ਆਸ਼ਰਮ, ਮੌਜਪੁਰ, ਬਦਰਪੁਰ ਵਰਗੇ, ਦਿੱਲੀ ਗੇਟ ਵਰਗੇ, ਜਿਹੜੇ ਅਖਾਨ ਮਾਰਕੀਟ ਵਰਗੇ ਮੈਟਰੋ ਸਟੇਸ਼ਨ ਨੇ ਉਹ ਵੀ ਬੰਦ ਰੱਖੇ ਜਾਣਗੇ। ਉੱਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ ਅਤੇ ਆਸਟ੍ਰੇਲੀਆ ਦੇ ਵਿੱਚ ਜਾਪਾਨ ਦੇ ਦੌਰੇ ਤੋਂ ਵਾਪਸ ਪਰਤਦਿਆਂ ਹੀ ਜਿਮ ਚਾਮਸ ਐਕਸ਼ਨ ਦੇ ਵਿੱਚ ਨਜ਼ਰ ਆਏ। ਪਿਛਲੇ ਕਈ ਦਿਨਾਂ ਤੋਂ ਜਿਹੜਾ ਹੇਰ ਫੇਰ ਚੱਲ ਰਿਹਾ ਸੀ ATO ਦੀ ਤਰਫ ਤੋਂ ਕ੍ਰੈਡਿਟ ਕਾਰਡ ਪੇਮੈਂਟ ਦੇ ਉੱਤੇ, ਟੈਕਸ ਭੁਗਤਾਨ ਦੇ ਉੱਤੇ ਜਿਹੜਾ ਰੋਕ ਲਗਾ ਦਿੱਤੀ ਸੀ ਕ੍ਰੈਡਿਟ ਕਾਰਡ ਦੇ ਜ਼ਰੀਏ, ਉਸ ਫੈਸਲੇ ਨੂੰ ਫਿਲਹਾਲ 6 ਮਹੀਨਿਆਂ ਦੇ ਲਈ ਫੈਡਰਲ ਸਰਕਾਰ ਦੀ ਤਰਫ ਤੋਂ ਟਾਲ ਦਿੱਤਾ ਹੈ। ਲਗਭਗ 6 ਮਹੀਨੇ ਕਹਿ ਸਕਦੇ ਹੋ ਤੁਸੀਂ, ਅਗਲੇ ਸਾਲ ਦੇ ਜੂਨ ਮਹੀਨੇ ਤੱਕ ਯਾਨੀ ਜਦੋਂ ਤੱਕ ਇਹ ਫਾਈਨੈਂਸ਼ੀਅਲ ਈਅਰ ਚੱਲ ਰਿਹਾ। ਟ੍ਰੈਜਰ ਜਿਮ ਚਾਮਸ ਨੇ ਕਿਹਾ ਕਿ ਇਸ ਦੇ ਬਾਰੇ ਸ਼ੁੱਕਰਵਾਰ ਦੇ ਦਿਨ ਐਲਾਨ ਕਰਦੇ ਹੋਇਆ ਕਿ ਫਿਲਹਾਲ ਜਿਹੜੇ ਛੋਟੇ ਵਪਾਰਕ ਅਦਾਰੇ ਸੀ ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਤਾਏ ਜਾ ਰਹੇ ਸੀ। ਟੈਕਸ ਡਿਪਾਰਟਮੈਂਟ ਫਿਲਹਾਲ ਕ੍ਰੈਡਿਟ ਕਾਰਡ ਦੇ ਜ਼ਰੀਏ ਪੇਮੈਂਟਸ ਜਿਹੜੀਆਂ ਲੈਣੀਆਂ ਜਾਰੀ ਰੱਖੇਗਾ ਔਰ ਇਸ ਦਰਮਿਆਨ ATO ਦੀ ਤਰਫ ਤੋਂ ਇਹ ਫੈਸਲਾ ਜਿਹੜਾ ਲਿਆ ਗਿਆ ਰਿਜ਼ਰਵ ਬੈਂਕ ਦੇ ਉਸ ਮੂਵ ਤੋਂ ਬਾਅਦ ਲਿਆ ਗਿਆ ਸੀ ਜਦੋਂ ਰਿਜ਼ਰਵ ਬੈਂਕ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਕਾਰਡ ਸਰਚਾਰਜ ਨੇ, ਕ੍ਰੈਡਿਟ ਕਾਰਡ FPOS ਸਰਚਾਰਜ, ਉਹ ਨਹੀਂ ਲਏ ਜਾਣਗੇ। ਬਹਰਹਾਲ ਤਾਜ਼ਾ ਮਾਮਲੇ ਦੇ ਵਿੱਚ ਟੈਕਸ ਕਮਿਸ਼ਨਰ ਰੌਬ ਹੈਫਰਮੈਨ ਨੇ ਇਸ ਗੱਲ ਦਾ ਅਨਾਊਂਸ ਕਰ ਦਿੱਤਾ ਹੈ ਕਿ ਕ੍ਰੈਡਿਟ ਕਾਰਡ ਪੇਮੈਂਟ ਫਿਲਹਾਲ ਜਾਰੀ ਰਹਿਣਗੀਆਂ ਅਤੇ 1 ਦਸੰਬਰ ਤੱਕ ਰਹਿਣਗੀਆਂ, ਪਰ ਉਸ ਨੂੰ ਅੱਗੇ ਵਧਾ ਦਿੱਤਾ ਜਾਏਗਾ। ਉੱਥੇ ਪੌਲਿਨ ਹੈਨਸਨ ਕਹਿੰਦੇ ਨੇ ਕਿ ਉਹ ਇੰਨੇ ਵੀ ਮਾੜੇ ਨਹੀਂ ਨੇ ਜਿੰਨਾ ਤੁਸੀਂ ਲੋਕ ਸਮਝਦੇ ਹੋ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਨੇਤਾ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਆਸਟ੍ਰੇਲੀਆ ਇਜ਼ਰਾਈਲ ਚੈਂਬਰ ਦੇ ਦਰਮਿਆਨ ਖੜ੍ਹੇ ਹੋ ਕੇ ਯਹੂਦੀ, ਇਜ਼ਰਾਈਲੀ ਅਤੇ ਆਸਟ੍ਰੇਲੀਆ ਦੇ ਕੁਝ ਕਾਰੋਬਾਰੀਆਂ ਦੇ ਦਰਮਿਆਨ ਗੱਲਬਾਤ ਕਰਦਿਆਂ ਹੋਇਆਂ ਇਹ ਗੱਲ ਕਹੀ ਕਿ ਜਿਹੜੇ ਮੁਸਲਿਮ ਪ੍ਰੀਚਰ ਨੇ ਯਾਨੀ ਇਸਲਾਮ ਦਾ ਪ੍ਰਚਾਰ ਕਰਦੇ ਨੇ ਔਰ ਉਹ ਅੱਤਵਾਦੀਆਂ ਨੂੰ ਰਿਕਰੂਟ ਕਰਦੇ ਨੇ, ਉਹਨਾਂ ਤੋਂ ਉਹਨਾਂ ਨੂੰ ਨਫ਼ਰਤ ਹੈ, ਹਰ ਇੱਕ ਮੁਸਲਮਾਨ ਤੋਂ ਨਹੀਂ ਹੈ। ਪੌਲਿਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਜਦੋਂ ਬੰਡਾਈ ਦੇ ਵਿੱਚ ਨਾਵੇਦ ਜਾਵੇਦ ਅਕਰਮ ਜਿਹੜੇ ਨੇ, ਨਾਵੇਦ ਅਤੇ ਸਾਜੀਦ ਅਕਰਮ ਮਾਫ ਕਰਨਾ, ਉਹ ਗੋਲੀਆਂ ਚਲਾਉਂਦੇ ਨੇ ਤਾਂ ਅਹਿਮਦ ਅਲ ਅਹਿਮਦ ਨਾਮ ਦਾ ਮੁਸਲਮਾਨ ਸ਼ਖਸ ਹੀ ਉਹਨਾਂ ਨੂੰ ਆ ਕੇ ਰੋਕਦਾ। ਉਹਨਾਂ ਕਿਹਾ ਕਿ ਮੈਂ ਉਦੋਂ ਵੀ ਕਿਹਾ ਸੀ, ਮੈਂ ਫਿਰ ਤੋਂ ਕਹਿ ਦਿੰਦੀ ਹਾਂ ਕਿ ਇਹ ਸ਼ਖਸ ਹੀਰੋ ਸੀ ਆਸਟ੍ਰੇਲੀਆ ਦਾ। ਔਰ ਇਸ ਦਰਮਿਆਨ ਉਹ ਸਾਰੇ ਮੁਸਲਮਾਨ ਜਿਹੜੇ ਅਦਾਰੇ ਨੇ ਜਾਂ ਇਸਲਾਮ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਿਹੜੇ ਇਸ ਕਿਸਮ ਦਾ ਪ੍ਰਚਾਰ ਕਰਦੇ ਨੇ, ਉਹਨਾਂ ਤੋਂ ਮੈਨੂੰ ਨਫ਼ਰਤ ਹੈ। ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਕੋਈ ਹੱਕ ਨਹੀਂ ਹੋਣੇ ਚਾਹੀਦੇ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਯਹੂਦੀ ਭਾਈਚਾਰੇ ਦੇ ਨਾਲ ਜੁੜੇ ਲੋਕ, ਇਜ਼ਰਾਈਲੀ ਸੰਸਥਾਵਾਂ ਦੇ ਨੁਮਾਇੰਦੇ ਜਿਹੜੇ ਸੀ ਇੱਥੇ ਮੌਜੂਦ ਸੀ। ਉੱਥੇ ਤਸਮੇਨੀਆ ਤੋਂ ਅਗਲੀ ਖਬਰ, ਜਿੱਥੇ ਸਰਕਾਰ ਦੇ ਖਿਲਾਫ ਸਰਕਾਰੀ ਕਰਮਚਾਰੀ ਹੀ ਖੜ੍ਹੇ ਹੋ ਗਏ। ਪਬਲਿਕ ਸੈਕਟਰ ਦੇ ਕੁਝ ਵਰਕਰਸ ਦੀ ਤਰਫ ਤੋਂ ਰਾਜਧਾਨੀ ਹੋਬਾਰਟ ਦੀ ਐਗਜ਼ੈਕਟਿਵ ਬਿਲਡਿੰਗ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਕਰਮਚਾਰੀਆਂ ਦੀ ਤਰਫ ਤੋਂ ਕਿ ਉਹਨਾਂ ਦਾ ਪ੍ਰੀਮੀਅਰ ਜੈਰੇਮੀ ਰੌਕਲਿਫ ਦੇ ਵਿੱਚ ਕੋਈ ਵੀ ਯਕੀਨ ਨਹੀਂ ਹੈ। ਅਸਲ 'ਚ ਬਿਲਡਿੰਗ ਤਸਮੇਨੀਆ ਅਤੇ ਡਿਪਾਰਟਮੈਂਟ ਆਫ ਪ੍ਰੀਮੀਅਰ ਐਂਡ ਕੈਬਨਿਟ ਦੇ ਨਾਲ ਜੁੜੇ ਹੋਏ ਮਹਿਕਮਿਆਂ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੀ ਤਰਫ ਤੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਪ੍ਰਦਰਸ਼ਨ ਦੇ ਦਰਮਿਆਨ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਹੜਤਾਲਾਂ ਇੰਡਸਟਰੀ ਇਲੈਕਸ਼ਨ ਉਲੀਕਣ ਦੀ ਵੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਇਹਨਾਂ ਕਰਮਚਾਰੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸਰਕਾਰ ਇਸ ਵਕਤ ਕਰਮਚਾਰੀਆਂ ਦੀਆਂ ਗੱਲਾਂ ਨੂੰ, ਉਹਨਾਂ ਦੇ ਵਰਕਪਲੇਸ ਨਿਯਮਾਂ ਨੂੰ ਅਣਗੌਲਿਆਂ ਕਰ ਰਹੀ ਹੈ। ਬਾਰ ਬਾਰ ਕਹੇ ਜਾਣ ਦੇ ਬਾਵਜੂਦ ਵੀ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਦੱਸ ਦਈਏ ਕਿ ਬਿਲਡਿੰਗ ਤਸਮੇਨੀਆ ਨਾਮ ਦੀ ਜਿਹੜੀ ਏਜੰਸੀ ਹੈ ਜਾਂ ਅਦਾਰਾ ਹੈ, ਉਸ ਦੇ ਨਾਲ ਜੁੜੇ ਹੋਏ 250 ਕਰਮਚਾਰੀਆਂ ਨੂੰ ਮਾਰਚ ਮਹੀਨੇ ਦੇ ਵਿੱਚ ਪ੍ਰੀਮੀਅਮ ਨੇ ਨੌਕਰੀ ਤੋਂ ਕੱਢ ਵੀ ਦਿੱਤਾ ਸੀ। ਇਹ ਅਦਾਰਾ ਅਸਲ ਦੇ ਵਿੱਚ ਤਸਮੇਨੀਆ ਦੇ ਅੰਦਰ ਅਲੱਗ ਅਲੱਗ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਕੰਮਾਂ ਦੇ ਲਈ ਜ਼ਿੰਮੇਦਾਰ ਅਦਾਰਾ ਹੈ। ਉੱਥੇ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਹੁਣ ਇੱਕ ਚੰਗੀ ਖਬਰ ਸਿਡਨੀ ਵਸਨੀਕਾਂ ਦੇ ਲਈ, ਜਿਹੜੇ ਪਹਿਲਾਂ ਇਸ ਗੱਲ ਤੋਂ ਪਰੇਸ਼ਾਨ ਹੋ ਰਹੇ ਸੀ ਕਿ ਸਿਡਨੀ ਟਾਊਨ ਹਾਲ ਸਕੁਏਅਰ ਦੀ ਇਮਾਰਤਾਂ ਨੂੰ ਢਾਹ ਕੇ ਇੱਕ ਪੱਧਰਾ ਮੈਦਾਨ ਬਣਾ ਦਿੱਤਾ ਜਾਏਗਾ। ਹੁਣ $150 million ਦਾ ਉਹ ਜਿਹੜਾ ਸਿਡਨੀ ਦੀ CBD ਦੀ ਜਿਹੜੀ ਕੌਂਸਲ ਦੀ ਮੇਅਰ ਨੇ ਕਲੋਵਰ ਮੁਰੇ ਉਹਨਾਂ ਦੇ ਕੋਲੋਂ ਇਹ ਸੁਫਨਾ ਖੋਲਿਆ ਗਿਆ। ਟੈਲੀਗ੍ਰਾਫ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਪਲੈਨਿੰਗ ਮਿਨਿਸਟਰ ਪੌਲ ਸਕਲੀ ਫਿਲਹਾਲ ਕਲੋਵਰ ਮੁਰੇ ਦੇ ਇਸ ਪ੍ਰੋਜੈਕਟ ਨੂੰ ਸੂਬਾਈ ਸਰਕਾਰ ਦੇ ਧਿਆਨ ਹੇਠ ਲੈ ਕੇ ਆਏ ਨੇ। ਇਸ ਨੂੰ ਸਟੇਟ ਸਿਗਨੀਫਿਕੈਂਟ ਡਿਵੈਲਪਮੈਂਟ ਕਹਿ ਕੇ ਸੂਬਾਈ ਸਰਕਾਰ ਦੇ ਕੰਟਰੋਲ ਦੇ ਵਿੱਚ ਲਿਆਂਦਾ ਗਿਆ। ਫਿਲਹਾਲ ਸਟੇਟ ਗੌਰਮੈਂਟ ਇਸ ਜਿਹੜਾ ਇਹ ਪ੍ਰੋਜੈਕਟ ਹੈ ਇਸ ਨੂੰ ਅੱਗੇ ਵਧਾਏਗੀ ਕਿ ਨਹੀਂ ਇਹ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਸਥਾਨਕ ਲੋਕਾਂ ਦੀ ਤਰਫ ਤੋਂ ਜਤਾਏ ਜਾ ਰਹੇ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਜਿਹੜਾ ਫਿਲਹਾਲ ਰੋਕ ਦਿੱਤਾ ਗਿਆ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
2: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: for obligations, and eventually you end up being very poor, not being able to pay all the bills, not being able to pay the mortgage, not being able to pay the car off. And what that means is that you slowly work yourself down so you have no money at all. What we really, and that's called jam contracting, when you're driving somebody else's truck under an Australian business number. And this is one of the things that we're trying to stop, because we're saying, hang on a sec, it's a race to the bottom. It's a race to who's the last man standing with no money left in their pocket. And this is what we've got to try and stop.
1: Right. Peter, when you mention about the trucking industry, as I initially mentioned, that in Australia, we say that the trucks runs Australia, and particularly when we talk about the Victoria, the association you're representing, the road freight, only the road freight, if we talk about that, it only handles 80% of all interstate freight, whatever they moved around across Australia, across Victoria. Now, when we talk about the heavy vehicle drivers, what do you think, what do you see the future of transport industry in Victoria, where thousands of numbers heavy vehicle drivers are required for this particular state, where the Melbourne is equally and only serving Australia as one of the largest container port, intermodal freight hub? Looking at the future, what do you see?
0: So, generally speaking, in the east coast of Australia, about 80% of the freight task travels less than 100 kilometres from the point of departure. About 15% travels intrastate, in other words, to regional areas. And only about 5% of the freight task travels interstate, even though that's the harder, longer type of work that people do. But most truck drivers sleep in their own bed every night. They don't travel night after night after night all around the place, most truck drivers I'm talking about. And the thing is that it's a good career. It's a good way to earn a solid living upon which you can build your life and progress and own a house and own car and own an investment property. It's a job which you'll never be without work. The more people that come into Australia, the more things they want, the more goods have to be moved, and the more work there is for transport. And transport is a growing industry. We believe we're about 5,000 drivers short here in Victoria, and we believe that will grow over the next 20 years to four times that.
1: Wow.
0: There will always be work for truck drivers. And what we need to do is to make sure our industry is operating professionally and our drivers are being well paid. They're being paid, they're being recognised for the work they do, the skills they develop, and the ability to be able to do what they do every day under constant pressure. Keeping in mind that truck driving is one of the most dangerous professions in Australia, and people don't recognise that. So the issue for us is the fact that we need drivers, we need good drivers, we want drivers to be trained, we want them to be skillful, and we want them to have the right attitude. And want to be able to do the best they can. Any accident in a truck is a big accident, and we don't want to have any of them in our industry at all. And we believe that our industry is travelling in the right direction, but it needs a lot more work and a lot more help than what we're getting at the moment, I can tell you.
1: Right. Now, that's definitely some eye-opening numbers. And now, before we conclude, I just want to know how the Victorian Transport Association and you can do for the industry. Specifically, I want to ask some pointers when the foreign truck drivers coming to Australia, they are new to the language, they're new to the environment. How do they get educated about this industry? There have been different courses being taught in the different TAFE and universities and colleges, but not about the trucking industry. How do you think they can get the education about that?
0: Well, we're working with Senator Glenn Stirl, who's a federal sitting member of Parliament, to get greater recognition for Punjabi drivers here in Australia. The Victorian Transport Association has developed a course that will help new entrants to our industry, and we're in the process of just implementing that course now. But we'd welcome any inquiry from any new member of our community to come to the Victorian Transport Association give me a call. Give Peter Anderson a call. I'll answer every one of them, every question and every person that I speak to help them to make sure that they feel confident in our industry, are operating safely, and we'll be able to build a strong career.
1: Good on you. Thank you so much, Peter. We'll later on tag this your Facebook page in this podcast section. But thank you so much for taking your time and talking to us.
0: Thank you. Well, absolute pleasure, and it's just wonderful to be able to have the opportunity. I thank you very much.
1: Thank you so much. So it was Peter Anderson from the Victorian Transport Association. Me, Gautam Kapil, signing off from this interview. Radio Hanji 167. Hanji, Hanji, yo, Hanji, Hanji, Hanji Radio.
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ
3: This autumn, laugh out loud with Ayushman Khurana and Saad Ali Khan in Urdatir.
4: Ek Pakistani jasoos Hindustan jayega.
5: Desh bhakti to yaad aagayi.
6: Desh kaun sa hai? Ye bhool gaya.
3: A spy mission gone wrong with hilarious moments.
7: Woh ye border chal rahi hai?
3: Nahi ji, ye to Urdatir chal raha hai. From October 9th at cinemas near you.
8: Australia cha apna kar lena hai ya construction karwani hai? Mortgage refinance karwani, navi car khareedni ya business nu aage ਵਧਾਉਣਾ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨੈਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494763700 ਔਰ ਵਟਸਐਪ टू फोल्ड लैंडिंग
9: दिल्ली की यात्रा का विचार बना रहे हैं मेलबर्न से क्वांटस की सीधी उड़ान उपलब्ध है बाजारों की रौनक देखें या अपनों के साथ फिर से समय बिताएं अद्भुत स्मारकों को निहारें या घर के बने भोजन का मजा लें चाहे आप दोस्तों और परिवार से मिलने जा रहे हों या किसी नई जगह की खोज कर रहे हों क्वांटस की बेहतरीन सेवा का अनुभव करें जिसमें आपका भोजन पेय सामान और मनोरंजन शामिल है आज ही क्वांटस के साथ दिल्ली की नॉन स्टॉप उड़ान बुक कीजिए 26 अक्टूबर 2026 से 27 मार्च 2027 तक उपलब्ध और शर्ते लागू
10: किथे वज गई तेरी गड्डी
11: गड्डी ता ठीक हो जू पर इंश्योरेंस वालियां नू लीगल वालियां नू एथे प्रदेश विच समझाऊंगा किवें
10: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालियां ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम ऑल मेजर एंड माइनर एक्सीडेंटल लाइफ टाइम वारंटी नाल वर्क एंड पेंट फ्री लोन कार दी सर्विस मिलदी है ऑल प्राइवेट एंड इंश्योरेंस ऑथराइज्ड काम ते फ्री लीगल एडवाइस लई कॉल करो 0383857748 ते सिंक स्मैश रिपेयर 8 ग्रेस वे Raven Hall.
12: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
13: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
12: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਸੋਨਾ ਚਾਹੀਦਾ
14: ਭਰੋਸਾ ਚਾਹੀਦਾ
12: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
15: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au
5: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਹੀਰ ਦੀ ਡੋਲੀ ਕੁਹਾਰਾ ਨੇ ਚੁੱਕ ਲਈ। ਸਹਿਦੇ ਖੇੜੇ ਦੇ ਮਨ ਖੁਸ਼ੀਆਂ, ਰਾਂਝੇ ਦੇ ਪੱਲੇ ਰੋਣੇ। ਰਾਂਝਾ ਬੇਬਸ ਮਜਬੂਰ, ਹੀਰ ਦੀ ਇੱਕ ਦਿਲ ਦੀ ਪੇਤਨ ਸਹੇਲੀ ਨੇ ਹੀਰ ਨੂੰ ਬੋਲੀ ਮਾਰੀ, ਵਿਚਾਰੇ ਚਾਸ ਨੂੰ ਰੋਂਦਾ ਦੇ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਵਿਕਟੋਰੀਆ ਵਾਸੀਓ, ਕਿਆ ਆਪਕੋ ਗੈਸ ਪਰ ਖਾਣਾ ਬਨਾਨਾ ਪਸੰਦ ਹੈ? ਕੜਾਕੇ ਕੀ ਠੰਡ ਵਾਲੀ ਰਾਤ ਮੇਂ ਤੁਰੰਤ ਗਰਮ ਹੋ ਜਾਣੇ ਵਾਲਾ ਘਰ, ਜਬ ਵੀ ਆਪਕੋ ਜ਼ਰੂਰਤ ਹੋ ਪੂਰੇ ਪਰਿਵਾਰ ਕੇ ਲਈ ਲਗਾਤਾਰ ਮਿਲਨੇ ਵਾਲਾ ਗਰਮ ਪਾਣੀ, ਤੋ ਜਬ ਤੱਕ ਆਪ ਇਸਕਾ ਆਨੰਦ ਲੈ ਸਕਤੇ ਹੈਂ ਲੈ ਲੀਜੀਏ, ਕਿਉਂਕਿ ਸਟੇਟ ਲੇਬਰ ਇਨ ਸਭ ਪਰ ਬੈਨ ਲਗਾਨੇ ਕੀ ਯੋਜਨਾ ਬਣਾ ਰਹੀ ਹੈ। ਬੈਨ ਕੇਰਲ ਸੇ ਕਹੀਏ ਕਿ ਆਪ ਨਹੀਂ ਚਾਹਤੇ ਕਿ ਕੋਈ ਆਪਕੋ ਬਤਾਏ ਕਿ ਆਪਕੋ ਆਪਣੇ ਹੀ ਘਰ ਮੇਂ ਖਾਣਾ ਕੈਸੇ ਬਨਾਨਾ ਹੈ, ਘਰ ਗਰਮ ਕੈਸੇ ਰੱਖਣਾ ਹੈ, ਯਾ ਨਹਾਨਾ ਕੈਸੇ ਹੈ, पर जाकर गैस सब्स्टिट्यूशन रोड मैप को नहीं कहें। डेविड डेविस एमपी द्वारा अधिकृत सदर मेट्रोपॉलिटन रीजन के सदस्य लेवल 1670 चैपल स्ट्रीट साउथ 11 daviddevis.com.in।
2: जी तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
3: चलदी दा नाम गड्डी, आते सुनिया ही होना। ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈ ਦਾ ਵਾਤਾਵਰਣ ਦੇ ਸੰਬੰਧ ਵਿੱਚ। ਅਤੇ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਮੇਸ਼ਾ ਜੁੜਦੇ ਨੇ ਟੋਰੋਂਟੋ ਤੋਂ, ਅਤੇ ਸਾਨੂੰ ਦੱਸਦੇ ਨੇ ਕੀ ਆਪਾਂ ਆਪਣੇ ਕਲਾਈਮੇਟ ਨੂੰ ਲੈ ਕੇ ਕਰ ਸਕਦੇ ਹਾਂ। ਅਤੇ ਆਓ ਫਿਰ ਅੱਜ ਦੇ ਇਸ ਅੰਕ ਦੇ ਵਿੱਚ ਵੇਖਦੇ ਹਾਂ ਕਿ ਕੀ ਸਾਨੂੰ ਸਿੱਖਣ ਕਰਨ ਨੂੰ ਮਿਲਦਾ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ, ਅਤੇ ਖਾਸ ਕਰਕੇ ਸੁਣਨ ਵਾਲਿਆਂ ਨੂੰ ਨਮਸਕਾਰ ਆਦਾਬ
0: ਜੀ। ਹੋਰ ਸੁਣਾਓ, ਕਿਵੇਂ ਤੁਹਾਡਾ ਦੇਸ਼, ਕਿਵੇਂ ਮੌਸਮ, ਕੀ ਚੱਲ ਰਿਹਾ?
1: ਬਹੁਤ ਅੱਛਾ ਜੀ ਮੌਸਮ, ਸਾਡੇ ਹੁਣ ਬਦਲਣਾ ਸ਼ੁਰੂ ਹੋ ਗਿਆ ਹੌਲੀ ਹੌਲੀ, ਠੰਡ ਆ ਰਹੀ ਹੈ ਅਤੇ ਅਸੀਂ ਆਪਣੇ ਫਰਨਸ ਵਗੈਰਾ ਔਨ ਕਰ ਰਹੇ ਹਾਂ ਹੌਲੀ ਹੌਲੀ।
0: ਗੁੱਡ ਗੁੱਡ ਗੁੱਡ। ਚਲੋ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਕੀ ਨਵਾਂ ਲੈ ਕੇ ਆਇਓ?
1: ਹਾਂਜੀ, ਮੈਂ ਸੋਚ ਰਿਹਾ ਸੀ ਕਿ ਆਪਾਂ ਕਾਫੀ ਬੜੀਆਂ ਦੁਰਘਟਨਾਵਾਂ ਜਿਹੜੀਆਂ ਹੋਈਆਂ ਉਹਦੇ ਬਾਰੇ ਗੱਲ ਕਰ ਰਹੇ ਸੀ, ਤੇ ਫਿਰ ਮੁੜ ਕੇ ਬਈ ਜੇ ਜਲਵਾਯੂ ਤਬਦੀਲੀ ਜਿਹੜੀ ਹੈ ਜਾਂ ਆਲਮੀ ਤਪਸ਼ ਹੈ ਇੰਨੀ ਖਤਰਨਾਕ ਹੈ, ਤਾਂ ਫਿਰ ਬੰਦੇ ਦੇ ਮਨ ਚ ਸਵਾਲ ਉੱਠਦਾ ਵੀ ਮੈਂ ਕੀ ਕਰ ਸਕਦਾ ਨਾ, ਤੇ ਅਸੀਂ ਕੀ ਕਰ ਸਕਦੇ ਹਾਂ। ਬਈ ਇੱਕ ਤਾਂ ਸਰਕਾਰਾਂ ਨੇ ਕਰਨਾ ਹੈ, ਬੜੀਆਂ ਕੰਪਨੀਆਂ ਨੇ ਕਰਨਾ ਜਿਹਨਾਂ ਦੇ ਮਿਸ਼ਨਸ ਨੇ, ਤੇ ਪਰ ਮੈਂ ਕੀ ਕਰ ਸਕਦਾ। ਸੋ ਆਖਿਰਕਾਰ ਤਾਂ ਇਹੀ ਗੱਲ ਜਿਹੜੀ ਮੈਟਰ ਕਰਦੀ ਹੈ ਵੀ ਅਸੀਂ ਕੀ ਕਰ ਸਕਦੇ ਹਾਂ। ਤੇ ਮੈਂ ਉਹਦੇ ਬਾਰੇ ਸੋਚ ਰਿਹਾ ਸੀ ਵੀ ਅਸੀਂ ਜਿਹੜੀਆਂ ਚੀਜ਼ਾਂ ਬਿਨਾਂ ਤੁਹਾਡੇ ਬਹੁਤੇ ਖਰਚੇ ਤੋਂ ਜਾਂ ਤੁਹਾਡੇ ਲਾਈਫ ਸਟਾਈਲ 'ਤੇ ਅਸਰ ਪਾਇਆ ਕੀ ਕਰ ਸਕਦੇ ਹਾਂ, ਕਿਉਂਕਿ ਸਾਰਾ ਸਾਡੀ ਕੰਜ਼ਮਪਸ਼ਨ ਨਾਲ ਜੁੜਿਆ ਹੋਇਆ, ਜਿਹੜਾ ਸਾਡਾ ਮਿਸ਼ਨਸ ਨੇ। ਅਤੇ ਜਿਹੜੀ ਸਭ ਤੋਂ ਜਿਹੜੀ ਜ਼ਿਆਦਾ ਇਹਨੂੰ ਡੈਮੇਜ ਕਰਦੀ ਹੈ ਉਹ ਕਾਰਬਨ ਡਾਈਆਕਸਾਈਡ ਹੈ, ਜਿਹੜੀ ਜਿੱਥੇ ਵੀ ਧੂੰਆਂ ਬਲਦਾ ਨਿਕਲਦੀ ਹੈ। ਅਤੇ ਉਹਦੇ ਨਾਲ ਨਾਲ ਜਿਹੜੀ ਇੱਕ ਮੀਥੇਨ ਗੈਸ ਹੈ, ਭਾਵੇਂ ਕਿ ਉਹਦੀ ਕੁਆਂਟਿਟੀ ਬੜੀ ਘੱਟ ਹੁੰਦੀ ਹੈ, ਪਰ ਉਹ ਸਾਡੀ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਧ ਖਤਰਨਾਕ ਹੈ। ਬਈ ਉਹਦਾ ਜਿਹੜਾ ਡੈਮੇਜ ਹੁੰਦਾ ਹੈ ਉਹ ਕਾਰਬਨ ਡਾਈਆਕਸਾਈਡ ਨਾਲੋਂ 90 ਗੁਣਾ ਵੱਧ, 90% ਨਹੀਂ 90 ਗੁਣਾ, ਸੋ 9000% ਵੱਧ ਹੁੰਦਾ ਕਿ ਜੇ 1 ਗ੍ਰਾਮ ਕਾਰਬਨ ਡਾਈਆਕਸਾਈਡ ਹੋਵੇ ਤੇ 1 ਗ੍ਰਾਮ ਮੀਥੇਨ ਹੋਵੇ। ਤੇ ਸੋਰੀ, ਉਹਦੇ ਬਾਰੇ ਮਤਲਬ ਜਿਹੜਾ ਅਸੀਂ ਮੀਥੇਨ ਬੜੀਆਂ ਥਾਵਾਂ ਤੋਂ ਨਿਕਲਦੀ ਹੈ, ਜਿਹੜੀਆਂ ਕੋਲੇ ਦੀਆਂ ਖਾਣਾਂ ਨੇ ਜਿਹੜੀਆਂ ਬੰਦ ਪਈਆਂ ਉਹਨਾਂ ਚੋਂ ਨਿਕਲਦੀ ਹੈ, ਫਿਰ ਮੀਥੇਨ ਜਿਹੜੀਆਂ ਤੁਹਾਡੇ ਆਇਲ ਦੇ ਜਿੱਥੇ ਤੇਲ ਕੱਢਦੇ ਆ ਉਹਦੇ ਜਿਹੜੇ ਬਿੱਲ ਹੁੰਦੇ ਨੇ ਪੁਰਾਣੇ ਖੂਹ ਉਹ ਬੰਦ ਪਏ ਉਹਨਾਂ ਚੋਂ ਨਿਕਲਦੀ ਹੈ, ਤੇ ਜਿਹੜੇ ਸਾਡੇ ਪੁਰਾਣੇ ਆਹ

0: ਪਹਿਲਾਂ, ਤੇ ਉਹ ਜਿਹੜੀ ਅੱਗ ਨਿਕਲਦੀ ਆ ਡੰਪ ਦੇ ਵਿੱਚੋਂ ਗਾਰਬੇਜ ਤੋਂ, ਉਹਨੂੰ ਉਹ ਮੀਥੇਨ ਗੈਸ ਨੂੰ ਅੱਗ ਲੱਗੀ ਹੁੰਦੀ ਆ। ਸੋ ਜਿਹੜੀ ਮੀਥੇਨ ਹੈ, ਤੇ ਇੱਕ ਜਿਹੜਾ ਸਾਡਾ ਸੰਬੰਧ ਹੈ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਮੀਥੇਨ ਗੈਸ ਦੇ ਨਾਲ, ਉਹ ਹੈਗਾ ਜਿਹੜੀ ਸਾਡੀ ਕਿਚਨ ਦਾ ਵੇਸਟ ਹੁੰਦਾ, ਫੂਡ ਵੇਸਟ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਬਚੀਆਂ ਸਬਜ਼ੀਆਂ, ਜਿਹੜੇ ਪੁਰਾਣੀਆਂ ਖਰਾਬ ਹੋਈਆਂ ਚੀਜ਼ਾਂ ਖਾਣ ਵਾਲੀਆਂ, ਚੀਜ਼, ਦਾਲ, ਰੋਟੀ, ਮੀਟ, ਬਚਿਆ ਹੋਇਆ ਮੀਟ, ਸਾਰਾ ਜਿਹੜਾ ਇਹ ਜਿਹੜਾ ਫੂਡ ਹੈ, ਜਿਹੜਾ ਫੂਡ ਹੈ, ਤੇ ਜੇ ਅਸੀਂ ਉਹ ਫੂਡ ਨੂੰ ਗਰਭ 'ਚ ਪਾ ਦਿੰਦੇ, ਜਿਹੜਾ ਕਿ ਆਮ ਤੌਰ 'ਤੇ ਲੋਕ ਕਰਦੇ ਸੀ ਜਾਂ ਹਾਲੇ ਵੀ ਕਰਦੇ ਨੇ ਬਹੁਤੇ ਥਾਂ 'ਤੇ, ਤੇ ਉਹ ਫਿਰ ਜਦੋਂ ਉਹ ਗਰਭ 'ਚ ਚਲਾ ਜਾਂਦਾ ਤੇ ਉਹਦੇ ਉੱਪਰ ਉਹ ਮਿੱਟੀ ਪਾ ਕੇ ਉਹਨੂੰ ਦੱਬ ਦਿੰਦੇ ਨੇ, ਕਿਉਂਕਿ ਉੱਥੇ ਫਿਰ ਆਕਸੀਜਨ ਨਹੀਂ ਹੁੰਦੀ, ਕਿਉਂਕਿ ਜੇ ਉਹਨੇ ਫੜਨਾ ਹੈ ਤਾਂ ਫੜਨ ਲਈ ਤੁਹਾਨੂੰ ਆਕਸੀਜਨ ਦਾ ਰਿਐਕਸ਼ਨ ਚਾਹੀਦਾ। ਤੇ ਫਿਰ ਜਿਹੜਾ ਉਹ ਜਿਹੜਾ ਫੂਡ ਹੈ ਉਹ ਜਦੋਂ ਥੱਲੇ ਗਲਦਾ ਹੈ ਤੇ ਉਹਦੇ ਵਿੱਚੋਂ ਮੀਥੇਨ ਪੈਦਾ ਹੁੰਦੀ ਹੈ, ਕਿਉਂਕਿ ਉਹਨਾਂ ਕਾਰਬਨ ਡਾਈਆਕਸਾਈਡ ਨਹੀਂ ਬਣਦੀ, ਤੇ ਕਿਉਂਕਿ ਉੱਥੇ ਉਹਨੂੰ ਆਕਸੀਜਨ ਚਾਹੀਦੀ ਹੈ ਨਾ, CO2, ਜਿਹੜਾ O2 ਹੈ ਉਹ ਆਕਸੀਜਨ ਹੈ, ਤੇ ਥੱਲੇ ਜਦੋਂ ਮਿੱਟੀ ਦੇ ਥੱਲੇ ਦੱਬਿਆ ਜਾਵੇ ਉੱਥੇ ਆਕਸੀਜਨ ਤਾਂ ਹੈ ਨਹੀਂ। ਤੇ ਸੋ ਜੇ ਅਸੀਂ ਜਿਹੜਾ ਸਾਡਾ ਖਾਣਾ ਹੈ, ਵੱਖ ਵੱਖ ਸ਼ਹਿਰਾਂ 'ਚ ਵੱਖ ਵੱਖ ਪੋਲਿਸੀਜ਼ ਹੋਣਗੀਆਂ, ਕਿਵੇਂ ਤੁਹਾਡੇ ਕਿਵੇਂ ਹੁੰਦਾ ਉਹ ਤੁਸੀਂ ਪਤਾ ਕਰੋਗੇ। ਜਿੱਦਾਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਹੈ ਵੀ ਅਸੀਂ ਹਰ ਹਫ਼ਤੇ ਜਦੋਂ ਆਪਣਾ ਗਾਰਬੇਜ ਬਾਹਰ ਰੱਖੀਦਾ, ਤੇ ਇੱਕ ਸਾਨੂੰ ਉਹਨੂੰ ਗ੍ਰੀਨ ਬਿਨ ਕਹਿੰਦੇ, ਅਸੀਂ ਉਹ ਹਰੇ ਰੰਗ ਦਾ ਹੁੰਦਾ, ਤੇ ਉਹਦੇ ਵਿੱਚ ਅਸੀਂ ਆਪਣਾ ਕਿਚਨ ਦਾ ਜਿਹੜਾ ਵੇਸਟ ਹੈ ਸਾਰਾ ਖਾਣੇ ਦਾ ਵੇਸਟ ਉਹ ਉਹ 'ਚ ਪਾ ਦੇਈਦਾ, ਉਹ ਫਿਰ ਸਿਟੀ ਵਾਲੇ ਲਿਜਾ ਕੇ ਉਹਨੂੰ ਉਹ ਗਾਰਬੇਜ 'ਚ ਨਹੀਂ ਪਾਉਂਦੇ, ਉਹਨੂੰ ਕੰਪੋਸਟ ਕਰਦੇ, ਉਹਦਾ ਢੇਰ ਬਣਾਉਂਦੇ ਜਿਹਨੂੰ ਆਪਾਂ ਕਹਿੰਦਾ, ਉਹ 'ਚ ਵਾਰਮ ਛੱਡ ਕੇ ਉਹ 'ਚ ਹੋਰ ਬੈਕਟੀਰੀਆ ਪਾ ਕੇ, ਤੇ ਉਹਨੂੰ ਬਣਾ ਕੇ ਫਿਰ ਜਿਹੜੇ ਸਿਟੀ ਦੇ ਆਪਣੇ ਪਲਾਂਟ ਲੱਗੇ ਹੋਏ ਨੇ, ਬੂਟੇ ਲੱਗੇ ਹੋਏ ਨੇ, ਸਿਟੀ ਦੇ ਆਪਣੇ ਗਾਰਡਨਸ ਨੇ, ਉੱਥੇ ਵਰਤਦੇ ਆ, ਉਹ ਵੇਚਦੇ ਵੀ ਆ, ਤੁਸੀਂ ਵੀ ਜਾ ਕੇ ਲਿਆ ਸਕਦੇ ਹੋ ਉਤੋਂ ਜਿਹੜੀ ਢੇਰ ਬਣਿਆ ਹੋਇਆ ਖਾਦ ਬਣੀ ਹੋਈ ਹੈ। ਤੇ ਜੇ ਅਸੀਂ ਆਪਣੇ ਮੰਨ ਲਓ ਆਪਾਂ ਇਹ ਦੱਸਣ ਲਈ ਵੀ ਇਹ ਕਿੰਨਾ ਖਤਰਨਾਕ ਹੈ ਉਹਨੂੰ ਗਰਭ 'ਚ ਪਾਉਣਾ, ਜੇ ਅਸੀਂ 5 ਕਿਲੋ ਆਪਣੀ ਕਿਚਨ ਦਾ ਜਿਹੜਾ ਪੁਰਾਣਾ ਫੂਡ ਹੈ ਉਹ ਅਸੀਂ ਉਹਨੂੰ ਕੰਪੋਸਟ ਨਾ ਪਾਈਏ, ਅਸੀਂ ਉਹਨੂੰ ਧਰਤੀ 'ਚ ਦੱਬ ਦਈਏ ਤੇ ਉਹਦੇ 'ਚ ਮੀਥੇਨ ਬਣੇ, ਜਿੰਨਾ 5 ਕਿਲੋ ਸਾਡਾ ਪੁਰਾਣਾ ਫੂਡ ਖਰਾਬ ਹੋਣ 'ਚ ਮੀਥੇਨ ਬਣ ਕੇ ਜਿੰਨਾ ਨੁਕਸਾਨ ਉਹਨੇ ਸਾਡੇ ਕਲਾਈਮੇਟ ਨੂੰ ਕਰਨਾ, ਜਿੰਨਾ ਨੁਕਸਾਨ ਉਹਨੇ ਸਾਡੇ ਜਲਵਾਯੂ ਤਬਦੀਲੀ ਨੂੰ ਕਰਨਾ, ਉਹ ਓਨਾ ਹੀ ਆ ਜਿੰਨਾ ਇੱਕ ਐਵਰੇਜ ਕਾਰ 100 ਕਿਲੋਮੀਟਰ ਚੱਲਣ ਤੋਂ ਬਾਅਦ ਕਰਦੀ ਹੈ।
1: ਜੀ,
0: ਪੰਜ ਕਿਲੋ ਹਾਂ। ਹੁਣ ਦੇਖੋ ਆਪਣੇ ਪਿੰਡ ਘਰਾਂ ਦੇ ਵਿੱਚ, ਖਾਸ ਕਰਕੇ ਆਪਾਂ ਜਿਹੜੇ ਇੰਡੀਆ, ਪਾਕਿਸਤਾਨ ਵਗੈਰਾ ਤੋਂ ਆਏ, ਬੰਗਲਾਦੇਸ਼ ਤੋਂ, ਤੇ ਸਾਡੇ ਤਾਂ ਘਰਾਂ ਦੇ ਵਿੱਚ ਅਸੀਂ ਸਾਰਾ ਕੁਛ ਸਕਰੈਚ ਤੋਂ ਬਣਾਉਂਦੇ ਹਾਂ ਨਾ, ਸਾਡੇ ਅਸੀਂ ਕੋਈ ਫੈਕਟਰੀ ਦੀ ਬਣੀ ਹੋਈ ਚੀਜ਼ ਨਹੀਂ ਹੈ। ਰੋਟੀ ਤੁਸੀਂ ਆਟੇ ਤੋਂ ਬਣਾਉਂਦੇ ਹੋ, ਤੁਹਾਡੇ ਮਿਲਕ ਬਹੁਤ ਦੁੱਧ ਵਰਤ ਹੁੰਦਾ ਦਹੀਂ ਦੇ ਰੂਪ 'ਚ। ਸੋ ਸਬਜ਼ੀਆਂ ਅਸੀਂ ਬਹੁਤ ਬਣਾਉਂਦੇ ਹਾਂ, ਅਤੇ ਸਬਜ਼ੀਆਂ ਜਿਹੜੀਆਂ ਤੁਸੀਂ ਗੋਭੀ ਬਣਾਈ ਉਹ 'ਚੋਂ ਅੱਧਾ ਕਿਲੋ, ਅੱਧਾ ਭਾਰਤ ਜਿਹੜਾ ਗੋਭੀ ਦੇ ਡੰਡਲ ਨਿਕਲ ਜਾਂਦੇ ਆ। ਸੋ ਸਾਡੇ ਕਿਚਨ ਦਾ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ ਨਾ, ਅਤੇ ਸਬਜ਼ੀਆਂ ਦੇ ਛਿਲਕੇ ਨੇ ਜਿਹੜੇ ਬਚੀਆਂ ਹੋਈਆਂ, ਕੋਈ ਬਚ ਗਈ, ਕੋਈ ਜੂਠੀ ਛੱਡੀ ਜਿਹੜੀ ਹੈ, ਤੇ ਸੋ 5 ਕਿਲੋ ਤਾਂ ਸਾਡੇ ਬੜਾ ਆਮ ਹੀ ਹੋ ਜਾਂਦਾ। ਆਮ ਘਰ ਦੇ ਵਿੱਚ ਇਹ ਤੁਹਾਡਾ ਤੁਸੀਂ ਕਹਿ ਲਓ ਵੀ ਜੇ 4 ਬੈਗ ਵੀ ਹੋ ਗਏ, 5 ਬੈਗ ਵੀ ਹੋ ਗਏ, ਤੁਹਾਡਾ 20-25 ਕਿਲੋ ਤੱਕ ਕਿਚਨ ਦਾ ਵੇਸਟ ਹੋ ਜਾਂਦਾ, ਜਿਹਦੇ ਘਰ 'ਚ 5-6 ਫੈਮਿਲੀ ਮੈਂਬਰ ਰਹਿੰਦੇ ਨੇ, ਬੱਚੇ ਨੇ, ਬਜ਼ੁਰਗ ਨੇ। ਸੋ ਤੁਸੀਂ ਵੇਖ ਲਓ ਵੀ ਜੇ ਤੁਸੀਂ ਉਹਨੂੰ ਗਾਰਬੇਜ 'ਚ ਜਾਣ ਤੋਂ ਰੋਕ ਲਓ, ਤੇ 25 ਕਿਲੋ ਨੂੰ, ਤੇ ਤੁਸੀਂ ਉਹਨੂੰ ਕੰਪੋਸਟ 'ਤੇ ਡਾਇਵਰਟ ਕਰ ਦਿਓ ਜਿੱਥੇ ਵੀ ਤੁਹਾਡੇ ਅਵੇਲੇਬਲ ਹੈ, ਤੇ ਉਹ 500 ਕਿਲੋਮੀਟਰ, ਇਹ ਆਪਾਂ 1 ਹਫ਼ਤੇ ਦੀ ਗੱਲ ਕਰ ਰਹੇ ਹਾਂ, ਤਾਂ 500 ਕਿਲੋਮੀਟਰ ਜਿਹੜੀ ਕਾਰ ਚੱਲਣ ਦਾ ਡੈਮੇਜ ਹੈ ਉਹਦੇ ਬਰਾਬਰ ਦਾ ਡੈਮੇਜ ਤੁਸੀਂ ਰੋਕ ਲਿਆ। ਤੇ ਆਮ ਤੌਰ 'ਤੇ ਅਸੀਂ ਆਪਣੀ ਕਾਰ ਨੂੰ 500 ਕਿਲੋਮੀਟਰ ਨਹੀਂ ਚਲਾਉਂਦੇ। ਸੋ ਜੇ ਤੁਹਾਡੇ ਕੋਲ ਡੀਜ਼ਲ ਵਾਲੀ, ਪੈਟਰੋਲ ਵਾਲੀ ਕਾਰ ਹੈ ਤੇ ਤੁਸੀਂ ਉਹਨੂੰ ਸੋਚ ਰਹੇ ਹੋ ਇਲੈਕਟ੍ਰਿਕ ਲੈਣ ਬਾਰੇ, ਔਰ ਸੋਚਣਾ ਚਾਹੀਦਾ, ਪਰ ਕਾਰ ਲੈਣਾ ਵੱਡੀ ਚੀਜ਼ ਹੈ, ਟਾਈਮ ਲੱਗਦਾ, ਰਕਮ ਵੱਡੀ ਚਾਹੀਦੀ ਹੈ। ਪਰ ਜੇ ਤੁਸੀਂ ਆਪਣੇ ਕਿਚਨ ਵੇਸਟ ਨੂੰ ਹੀ ਗਾਰਬੇਜ ਜਾਣ ਤੋਂ ਰੋਕ ਕੇ ਤੁਸੀਂ ਉਹਨੂੰ ਕੰਪੋਸਟ ਲੈ ਜਾਓ, ਤੇ ਤੁਸੀਂ ਆਪਣੀ ਕਾਰ ਵੱਲੋਂ ਵਾਤਾਵਰਣ ਦੇ ਕੀਤੇ ਨੁਕਸਾਨ ਤੋਂ ਕਈ ਗੁਣਾ ਵੱਧ ਤੁਸੀਂ ਉਹਦਾ ਫਾਇਦਾ ਕਰ ਸਕਦੇ।
1: ਗੁੱਡ
0: ਨਾ। ਹਾਂ, ਤੁਸੀਂ ਜੇ ਸੋਚ ਲਓ ਵੀ ਜੇ ਤੁਹਾਡੇ ਕੋਲ ਇੱਕ ਆਪਸ਼ਨ ਆ ਵੀ ਤੁਸੀਂ ਕਿਚਨ ਦੇ ਵੇਸਟ ਨੂੰ ਕਰਨਾ, ਜਿੱਥੇ ਤੁਹਾਡਾ ਕੋਲ ਬੜਾ ਪੈਸਾ ਨਹੀਂ ਲੱਗਦਾ, ਤੇ ਜਦੋਂ ਸਿਟੀ ਵਾਲੇ ਲੈ ਕੇ ਜਾਂਦੇ ਨੇ ਫਿਰ ਤਾਂ ਕੁਛ ਵੀ ਨਹੀਂ ਲੱਗਦਾ, ਜੇ ਤੁਸੀਂ ਆਪਣੇ ਘਰ ਦੇ ਪਿੱਛੇ ਕੰਪੋਸਟ ਬਣਾਉਣਾ ਆ ਤੁਹਾਨੂੰ ਜਿਹੜਾ ਪਲਾਸਟਿਕ ਦੇ ਹੁੰਦੇ ਉਹ ਲੈਣੇ ਲੈਣਾ ਪਏਗਾ।

0: ਤੇ ਸੋ ਇੱਕ ਪਾਸੇ ਤੁਸੀਂ ਵਾਤਾਵਰਨ ਨੂੰ ਬਚਾਉਣ ਲਈ ਆਪਣੇ ਘਰ ਦਾ 20-25 ਕਿਲੋ ਜਿਹੜਾ ਤੁਹਾਡਾ ਹਫ਼ਤੇ ਦਾ ਫੂਡ ਵੇਸਟ ਹੈ ਉਹਨੂੰ ਡਾਇਵਰਟ ਕਰ ਦਿਓ, ਤੇ ਜਾਂ ਤੁਸੀਂ ਜਿਹੜੀ ਕਾਰ ਹੈ ਜਿਹੜੀ 500 ਕਿਲੋਮੀਟਰ ਚੱਲਣੀ ਸੀ ਉਹਨੂੰ ਇਲੈਕਟ੍ਰਿਕ ਕਰ ਲਓ। ਤੇ ਸੋ ਕਈ ਵਾਰੀ ਅਸੀਂ ਨਾ ਬਾਈ ਜੀ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਗੱਲਾਂ ਕਰਦੇ ਹਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਕਿੰਨੇ ਲੱਖ ਮਿਲੀਅਨ ਬਿਲੀਅਨ ਟਨ, ਤੇ ਕਈ ਵਾਰੀ ਸਾਨੂੰ ਫਿਰ ਉਹਦਾ ਨਾ ਨੁਕਸਾਨ ਹੋ ਜਾਂਦਾ ਕਿ ਅਸੀਂ ਸੋਚਦੇ ਵੀ ਇਹ ਤਾਂ ਸਾਡੀ ਵਿੱਤ ਤੋਂ ਬਾਹਰ ਹੈ, ਇਹ ਮੇਰੇ ਮੈਂ ਨਹੀਂ ਕਰ ਸਕਦਾ, ਇੱਕ ਸਧਾਰਨ ਬੰਦਾ ਇਹਦੇ ਬਾਰੇ ਤਾਂ ਸਰਕਾਰਾਂ ਜਾਂ ਵੱਡੀਆਂ ਕੰਪਨੀਆਂ ਹੀ ਕਰ ਸਕਦੀਆਂ ਨੇ, ਤੇ ਉਹਦਾ ਨੁਕਸਾਨ ਹੁੰਦਾ। ਤੇ ਇਹ ਸਾਰਾ ਕੁਛ ਜਿਹੜਾ ਜੁੜਿਆ ਹੋਇਆ ਇਹਦੇ ਵਿੱਚ ਜਿਹੜੀ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਜਿਉਂਦੇ ਹਾਂ ਉਹਦੇ ਨਾਲ ਜਿਹੜੇ ਜੁੜੇ ਹੋਏ ਨੇ ਸਿੰਪਲ ਸਟੈਪ ਨੇ ਜਿਵੇਂ ਕਿਚਨ ਦਾ, ਤੇ ਉਹਦਾ ਵੀ ਬੜਾ ਵੱਡਾ ਹਿੱਸਾ।
1: ਸੋ ਆਪਾਂ ਵੀ ਆਪੋ ਆਪਣੇ ਪੱਧਰ ਦੇ ਉੱਤੇ ਘਰੋਂ ਘਰੀ ਬਥੇਰਾ ਕੁਛ ਕਰ ਸਕਦੇ ਹੁੰਦੇ ਹਾਂ। ਕੌਂਸਲਾਂ ਦੇ ਵੱਲੋਂ ਸਾਨੂੰ ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਵੀ ਜਾਂਦੀਆਂ ਨੇ, ਪਰ ਆਪਾਂ ਸਿਰਫ ਆਪਣਾ ਥੋੜ੍ਹਾ ਸਮਾਂ ਬਿਤਾਉਂਦੇ ਹਾਂ ਬਚਾਉਂਦੇ ਹਾਂ ਜਾਂ ਫਿਰ ਅਣਗਹਿਲੀ ਕਰਦੇ ਹਾਂ ਜਾਂ ਫਿਰ ਇੱਦਾਂ ਕਹਿ ਲਓ ਵੀ ਲੈਕ ਆਫ ਨੌਲੇਜ, ਸਾਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਇਹ ਵੀ ਕਰ ਸਕਦੇ ਹਾਂ ਜਾਂ ਇਹ ਆਪਾਂ ਕਿਉਂ ਕਰ ਰਹੇ ਹਾਂ। ਸੋ ਜਿੱਦਾਂ ਤੁਸੀਂ ਦੱਸਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹਰਾ ਬਿੰਨ ਜਿਹੜਾ ਉਹ ਮਿਲਦਾ ਨਾਲ, ਉਹਦੇ ਵਿੱਚ ਤੁਸੀਂ ਗ੍ਰੀਨ ਵੱਖਰਾ ਪਾਉਣਾ ਹੁੰਦਾ, ਅਤੇ ਜਿਹੜੇ ਪਾਸੇ ਤੁਸੀਂ ਇਸ਼ਾਰਾ ਕੀਤਾ ਕਿ ਹੁਣ ਜਿਹੜਾ ਸਾਡੇ ਘਰ ਦਾ ਗਿੱਲਾ ਕੂੜਾ ਵਾ ਕੋਈ ਸਬਜ਼ੀਆਂ ਦੇ ਛਿਲਕੇ ਨੇ, ਫਲਾਂ ਫਰੂਟਾਂ ਦੇ ਕੋਈ ਛਿਲਕੇ ਨੇ ਜਾਂ ਫਿਰ ਹੋਰ ਜੋ ਵੀ ਆਪਾਂ ਖਾਂਦੇ ਪੀਂਦੇ ਹਾਂ ਜਿਹੜਾ ਕਿ ਕੱਚਾ ਵਾ ਅਤੇ ਗਿੱਲਾ ਵਾ, ਇਹ ਨਹੀਂ ਕਿ ਬਣੀ ਸਬਜ਼ੀ ਬਣੇ ਛੋਲੇ ਵਿੱਚ ਪਾ ਦਈਏ, ਉਹ ਸਾਰਾ ਜਿਹੜਾ ਵਾ ਹਰਿਆ ਸਮਾਨ ਆ ਉਹਦਾ ਆਪਾਂ ਫਿਰ ਖਾਦ ਬਣਾ ਸਕਦੇ ਹਾਂ। ਸੋ ਉਹਦੇ ਨਾਲ ਵੀ ਤਾਂ ਸਾਡਾ ਖਰਚਾ ਬਚਦਾ। ਮੈਂ ਖੁਦ ਇਹ ਐਕਸਪੀਰੀਅੰਸ ਕੀਤਾ ਜੀ, ਜਿਹੜਾ ਆਪਾਂ ਆਪ ਘਰ ਜਿਹੜਾ ਸਬਜ਼ੀਆਂ ਦਾ ਆਪਾਂ ਜਾਂ ਫਿਰ ਹੋਰ ਜਿਹੜੀਆਂ ਅਖਬਾਰਾਂ ਹੋ ਗਈਆਂ ਗੱਤੇ ਹੋ ਗਏ ਇਹ ਸਾਰਾ ਕੁਛ ਜਿਹੜਾ ਜਾਂ ਫਿਰ ਪੱਤੇ ਪੁੱਤੇ ਉਹ ਸਾਰਾ ਕੁਛ ਐਵੇਂ ਡੰਪ ਦੇ ਵਿੱਚ ਸੁੱਟਣ ਦੇ ਨਾਲੋਂ ਜਦੋਂ ਆਪਾਂ ਉਹਦੀ ਖਾਦ ਬਣਾਉਂਦੇ ਹਾਂ ਆਪਾਂ, ਤਾਂ ਲਗਭਗ ਮੈਂ ਇਹ ਵੇਖਿਆ ਕਿ 3 ਗੁਣਾ ਸਾਡਾ ਜਿਹੜਾ ਵੇਸਟ ਵਾਲਾ ਬਿਨ ਆ ਜਿਹ 'ਚ ਆਪਾਂ ਗਾਰਬੇਜ ਸੁੱਟਦੇ ਹਾਂ ਉਹ ਖਾਲੀ ਜਾਣ ਲੱਗ ਪਿਆ, ਯਾਨੀ ਕਿ ਇੰਨਾ ਜ਼ਿਆਦਾ ਉਹਦੇ ਵਿੱਚ ਇਹ ਰਸੋਈ ਵਾਲਾ ਸਮਾਨ ਜਾ ਰਿਹਾ ਸੀ ਜਿਹੜਾ ਕਿ ਹੁਣ ਖਾਦ ਦੇ ਵਿੱਚ ਕਨਵਰਟ ਹੋ ਗਿਆ ਜਾਂ ਤੁਸੀਂ ਕੰਪੋਸਟਿੰਗ ਦੇ ਵਿੱਚ ਕਰ ਸਕਦੇ ਹੋ, ਅਤੇ ਉਹਦੇ ਨਾਲ ਜਿਹੜੀ ਇਹ ਨਹੀਂ ਕਿ ਵਾਤਾਵਰਣ ਦਾ ਚਲੋ ਜਿਹੜਾ ਤੁਸੀਂ ਫਾਇਦਾ ਦੱਸ ਰਹੇ ਹੋ ਉਸ ਤੋਂ ਬਲਹਿਦਾ ਜਿਹੜੀ ਘਰੇਲੂ ਤੁਹਾਡੀ ਖਾਦ ਬਣ ਜਾਂਦੀ ਆ ਉਹ ਤੁਹਾਨੂੰ ਬਾਜ਼ਾਰੋਂ ਲਿਆਉਣੀ ਨਹੀਂ ਪੈਂਦੀ। ਅਤੇ ਖਾਦਾਂ ਤਾਂ ਇੱਥੇ ਆਪਾਂ ਵੇਖੀਏ ਕਿ ਸਾਨੂੰ ਹਰ ਹਫ਼ਤੇ ਹਰ 2 ਹਫ਼ਤੇ ਬਾਅਦ ਕੁਛ ਨਾ ਕੁਛ ਪਾਉਣਾ ਹੀ ਪੈਂਦਾ, ਮਿੱਟੀ ਦੇ ਵਿੱਚ ਉੱਦਾਂ ਤਾਂ ਕੁਛ ਨਿਕਲਦਾ ਵੀ ਨਹੀਂ ਆ, ਸੋ ਇਹ ਵੀ ਇੱਕ ਵੱਡਾ ਫਾਇਦਾ।
0: ਹਾਂਜੀ ਹਾਂਜੀ ਬਿਲਕੁਲ ਤੁਸੀਂ ਜਿਵੇਂ ਠੀਕ ਕਿਹਾ, ਅਤੇ ਕਈ ਵਾਰੀ ਅਸੀਂ ਛੋਟੀਆਂ ਗੱਲਾਂ ਨੂੰ ਓਨੀ ਮਹੱਤਤਾ ਨਹੀਂ ਦਿੰਦੇ, ਅਤੇ ਇਹ ਸਾਨੂੰ ਕਰਨਾ ਚਾਹੀਦਾ ਜਿਵੇਂ ਤੁਸੀਂ ਦੱਸਿਆ ਵੀ ਸਿਟੀ ਵਾਲੇ ਲਿਜਾਂਦੇ ਨੇ ਉਹ ਤਾਂ ਸਾਡਾ ਕੋਈ ਧੇਲਾ ਵੀ ਨਹੀਂ ਲੱਗਦਾ, ਅਤੇ ਸਾਡੇ ਵੀ ਇੱਥੇ ਲੈ ਕੇ ਜਾਂਦੇ ਨੇ, ਪਰ ਇਹਦੇ ਬਾਵਜੂਦ ਵੀ ਸਰਕਾਰਾਂ ਔਰ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸਾਡੀ ਸਟਰੀਟ 'ਤੇ ਕੋਈ ਮੈਂ ਕਹਾਂਗਾ ਵੀ ਕੋਈ 20% ਘਰ ਨੇ ਜਿਹੜੇ ਹਾਲੇ ਵੀ ਗ੍ਰੀਨ ਬਿਨ ਨਹੀਂ ਬਾਹਰ ਰੱਖਦੇ, ਉਹਨਾਂ ਦੇ ਜਿਸ ਦਿਨ ਹੁੰਦਾ ਉਹ ਨਹੀਂ ਇਕੱਲਾ ਗਾਰਬੇਜ ਹੀ ਪਿਆ ਹੁੰਦਾ। ਅਤੇ ਤੁਸੀਂ ਗਾਰਬੇਜ ਦੀ ਗੱਲ ਕੀਤੀ, ਸਾਡੇ ਵੀ ਜਿਹੜਾ ਸਾਡੇ ਗਾਰਬੇਜ ਸਾਡੇ ਜਿਹੜਾ ਗ੍ਰੀਨ ਬਿਨ ਹੈ ਉਹ ਹਰ ਹਫ਼ਤੇ ਜਾਂਦਾ, ਅਤੇ ਇੱਕ ਹਫ਼ਤੇ ਉਹ ਰੀਸਾਈਕਲਿੰਗ ਵਾਲਾ ਲੈ ਕੇ ਜਾਂਦੇ ਉਹਦੀ, ਫਿਰ ਉਹਨੂੰ ਬਲੂ ਬਿਨ ਕਹਿੰਦੇ ਆ, ਅਤੇ ਇਹ ਫਿਰ ਇੱਕ ਹਫ਼ਤੇ ਉਹ ਗਾਰਬੇਜ ਲੈ ਕੇ ਜਾਂਦੇ ਆ। ਸੋ ਸਾਡਾ ਜਿਹੜਾ ਗਾਰਬੇਜ ਵਾਲਾ ਜਿਹੜਾ 15 ਦਿਨ ਬਾਅਦ ਜਾਂਦਾ ਉਹ ਤਕਰੀਬਨ ਖਾਲੀ ਹੁੰਦਾ, ਉਹ 'ਚ ਹੋ ਸਕਦਾ ਛੋਟਾ ਜਿਹਾ ਕਿਤੇ ਕੋਈ ਮਾੜਾ ਮੋਟੀ ਚੀਜ਼ ਹੋਵੇ, ਅਦਰਵਾਈਜ਼ ਉਹ ਖਾਲੀ ਰਹਿੰਦਾ। ਸੋ ਇਹਦਾ ਮਤਲਬ ਬਹੁਤੀਆਂ ਚੀਜ਼ਾਂ ਜਿਹੜੀਆਂ ਸਾਡੇ ਘਰਾਂ 'ਚ ਨੇ ਉਹਨੂੰ ਅਸੀਂ ਗ੍ਰੀਨ ਬਿਨ ਜਾਂ ਬਲੂ ਬਿਨ 'ਚ ਰੀਸਾਈਕਲ ਕਰਕੇ ਜਾਂ ਕੰਪੋਸਟ 'ਚ ਪਾ ਸਕਦੇ ਹਾਂ, ਅਤੇ ਉਹਦਾ ਬੜਾ ਵੱਡਾ ਫਰਕ ਪੈਂਦਾ। ਅਤੇ ਸੋ ਤੁਸੀਂ ਇਹੀ ਨਹੀਂ ਤੁਸੀਂ ਆਪ ਕਰੋ, ਤੁਸੀਂ ਇਹ ਗੱਲ ਆਪਣੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ, ਪਰਿਵਾਰ ਵਾਲੇ ਨੇ, ਤੁਹਾਡੇ ਗੁਆਂਢੀ ਨੇ, ਤੁਹਾਡੇ ਦੋਸਤ ਨੇ, ਤੁਸੀਂ ਉਹਨਾਂ ਨਾਲ ਵੀ ਗਾਹੇ ਵਗਾਹੇ ਗੱਲ ਕਰਕੇ ਵੀ ਤੁਹਾਨੂੰ ਇਹ ਕਰਨਾ ਚਾਹੀਦਾ, ਔਰ ਇਹਦੇ 'ਤੇ ਕੋਈ ਮੁੱਲ ਨਹੀਂ ਲੱਗਦਾ। ਫਿਰ ਤੁਸੀਂ ਧਿਆਨ ਹੀ ਰੱਖਣਾ ਵੀ ਕਿਹੜੀ ਚੀਜ਼ ਨੂੰ ਗਾਰਬੇਜ ਪਾਉਣਾ ਅਤੇ ਕਿਹੜੀ ਚੀਜ਼ ਨੂੰ ਹੋਰ ਪਾਸੇ ਰੱਖਣਾ ਤਾਂ ਕਿ ਉਹ ਜਿਹੜੀ ਆ ਆਪਣੀ ਪ੍ਰੋਪਰ ਥਾਂ 'ਤੇ ਜਾ ਸਕੇ। ਸੋ ਇਹ ਜਿਹੜਾ ਸਾਨੂੰ, ਹਾਂ ਮੈਂ ਤੈਨੂੰ ਥੋੜ੍ਹੀ ਜਿਹੀ ਮਿਸਾਲ ਦਿੰਦਾ ਵੀ ਮੈਂ ਮੇਰਾ ਆਫਿਸ ਹੈ ਜੀ ਉਹ 20 ਸਾਲ ਹੋ ਗਏ, ਹਾਂ 20 ਸਾਲ ਹੋ ਗਏ ਮੇਰੇ ਆਫਿਸ ਨੂੰ, ਮੇਰਾ ਲਾਇਰ ਦਾ ਆਫਿਸ ਹੈ, ਅਤੇ ਕਿਉਂਕਿ ਕਮਰਸ਼ੀਅਲ ਬਿਲਡਿੰਗਾਂ 'ਚ ਜਿਹੜਾ ਗ੍ਰੀਨ ਹੁੰਦਾ ਬਿਨ ਨਹੀਂ ਹੁੰਦਾ, ਅਤੇ ਮੈਂ ਉੱਥੇ ਗ੍ਰੀਨ ਬਿਨ ਲਾਇਆ ਹੋਇਆ, ਸਾਡੇ 10-12 ਇੰਪਲੋਈ ਨੇ, ਅਤੇ ਮੈਂ ਉਹਨੂੰ ਕੱਢ ਕੇ ਲਿਆ ਕੇ ਹਰ ਹਫ਼ਤੇ ਆਪਣੇ ਘਰ ਲਿਆਉਣਾ, ਘਰ ਲਿਆ ਕੇ ਮੈਂ ਜਿਹੜਾ ਸਾਡੇ ਗ੍ਰੀਨ ਬਿਨ ਆ ਮੈਂ ਉਹਦੇ 'ਚ ਪਾ ਦਿੰਦਾ, ਅਤੇ ਮੈਨੂੰ ਇਹ ਕੰਮ ਕਰਦੇ ਨੂੰ 20 ਸਾਲ ਹੋ ਗਏ। ਸੋ ਤੁਸੀਂ ਵੀ ਜਿਹੜਾ ਇਹ ਆਪਣਾ ਠੀਕ ਕਰਨ ਤੋਂ ਬਾਅਦ ਹੁਣ ਤੁਸੀਂ ਇਮੈਜਿਨ ਕਰੋ ਵੀ ਜੇ ਤੁਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਵੀ ਲਾ ਦਿੱਤਾ, ਅਤੇ ਉਹਦਾ 20 ਕਿਲੋ ਗ੍ਰੀਨ ਬਿਨ ਜਿਹੜਾ ਸੀ ਬਣਨ ਜਾਣ ਲੱਗ ਪਿਆ ਗਾਰਬੇਜ ਤੋਂ ਬਜਾਏ, ਤੁਸੀਂ ਉਹਨਾਂ ਦੀ 400 ਕਿਲੋਮੀਟਰ ਦੀ ਕਾਰ ਨਾਲ ਨੁਕਸਾਨ ਹੁੰਦਾ ਉਹ ਬਚਾ ਲਿਆ। ਜੇ ਉਹ ਕਾਰ ਚਲਾਉਂਦੇ ਆ 400 ਕਿਲੋਮੀਟਰ, ਤੁਸੀਂ ਇਹ ਮੰਨ ਲਓ ਵੀ ਉਹਨਾਂ ਦੀ ਕਾਰ ਜਿਹੜੀ ਆ ਹੁਣ ਉਹ ਇਲੈਕਟ੍ਰਿਕ ਬਣ ਗਈ, ਕਿਉਂਕਿ ਤੁਸੀਂ ਉਹਨਾਂ ਦਾ ਬਚਾਅ ਪਹਿਲਾਂ ਹੀ ਕਰ ਲਿਆ ਇਲੈਕਟ੍ਰਿਕ ਕਾਰ ਲੈਣ ਤੋਂ ਪਹਿਲਾਂ ਹੀ। ਸੋ ਇਹ ਜਿਹੜਾ ਸਾਨੂੰ ਇਹਦੇ ਵਿੱਚ, ਤੇ ਤੁਸੀਂ ਆਪਣੀ ਜਿਹੜੇ ਤੁਹਾਡੇ ਆਂਢੀ ਗੁਆਂਢੀ ਨਹੀਂ ਰੱਖਦੇ ਉਹਨਾਂ ਨਾਲ ਗੱਲ ਚਲਾ ਸਕਦੇ ਹੋ ਤੁਸੀਂ, ਜੇ ਤੁਹਾਨੂੰ ਲੱਗਦਾ ਵੀ ਹਾਲੇ ਬਹੁਤ ਲੋਕ ਨੇ ਜਿਹੜੇ ਨਹੀਂ ਇਹਦੇ ਬਾਰੇ ਤੁਹਾਡੇ ਸ਼ਹਿਰ ਦੇ ਵਿੱਚ ਨਹੀਂ ਰੱਖਦੇ, ਤੁਸੀਂ ਆਪਣੇ ਜਿਹੜੇ ਸਿਟੀ ਵਾਲੇ ਨੇ ਉਹਨਾਂ ਨੂੰ ਲਿਖੋ ਵੀ ਮੈਨੂੰ, ਮੈਂ ਦੇਖਿਆ ਵੀ ਆਪਣੀ ਸਟਰੀਟ 'ਤੇ ਜਾਂ ਆਪਣੇ ਸ਼ਹਿਰ 'ਚ ਬਹੁਤੇ ਲੋਕ ਗ੍ਰੀਨ ਬਿਨ ਨਹੀਂ ਵਰਤਦੇ, ਉਹਨਾਂ ਨੂੰ ਕਹੋ ਉਹ ਆਪਣੀਆਂ ਪੋਲਿਸੀਆਂ ਬਦਲਣ, ਜਿਵੇਂ ਕਿ ਉਹ ਦੇਖਣ। ਇੱਥੇ ਵੀ ਕੈਨੇਡਾ ਦੇ ਕਈ ਸ਼ਹਿਰਾਂ 'ਚ ਆ ਉਹ ਰੈਂਡਮ ਆਉਂਦੇ ਨੇ, ਉਹ ਦੇਖਦੇ ਆ ਵੀ ਤੁਸੀਂ ਆਪਣਾ ਗ੍ਰੀਨ ਬਿਨ ਬਾਹਰ ਰੱਖਿਆ ਕਿ ਨਹੀਂ ਰੱਖਿਆ, ਜੇ ਨਹੀਂ ਰੱਖਿਆ ਤਾਂ ਫਿਰ ਤੁਹਾਡੇ ਗਾਰਬੇਜ 'ਚ ਦੇਖਦੇ ਆ ਵੀ ਤੁਸੀਂ ਉਹ ਕਿਚਨ ਦਾ ਵੇਸਟ ਉਹਦੇ ਵਿੱਚ ਨਹੀਂ ਪਾਇਆ। ਜੇ ਤੁਸੀਂ ਉਹ 'ਚ ਪਾਇਆ ਹੋਇਆ ਤਾਂ ਉਹ ਤੁਹਾਨੂੰ 1 ਜਾਂ 2 ਵਾਰਨਿੰਗ ਦਿੰਦੇ ਆ, ਅਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਉਹ ਜੁਰਮਾਨਾ ਕਰ ਦਿੰਦੇ ਆ
1: ਓਕੇ
0: ਵੀ ਤੁਸੀਂ ਇਹਨੂੰ ਨਹੀਂ ਵਰਤਿਆ। ਸੋ ਤੁਸੀਂ ਵੀ ਇੱਦਾਂ ਦਾ ਜਿਹੜਾ ਆ ਤੁਸੀਂ ਆਪਣੇ ਸਿਟੀ ਦੇ ਕੌਂਸਲਰ ਦੇ ਨਾਲ ਜਾਂ ਜੋ ਵੀ ਤੁਹਾਡਾ ਉਹ ਹੈ ਉਹਦੇ ਨਾਲ ਮਿਲ ਕੇ ਉਹਨਾਂ ਨੂੰ ਕਹੋ ਵੀ ਇਹ ਸਿਰਫ ਇੰਨਾ ਹੀ ਨਹੀਂ ਕਿ ਉਹਨਾਂ ਨੇ ਗ੍ਰੀਨ ਬੰਦ ਦੇਣਾ, ਉਹਨਾਂ ਨੇ ਸਗੋਂ ਆਪਣੇ ਸੋਸ਼ਲ ਮੀਡੀਆ ਰਾਹੀਂ ਹੋਰ ਜਿਹੜੇ ਟੂਲਸ ਨੇ ਐਡਵੋਕੇਸੀ ਦੇ ਲੋਕਾਂ ਤੱਕ ਪਹੁੰਚ ਕੇ ਵੀ ਇਹ ਕਿੰਨਾ ਜ਼ਰੂਰੀ ਹੈ ਅਤੇ ਕਿੰਨਾ ਆਸਾਨ ਹੈ ਇਹਨੂੰ ਕਰਨਾ, ਉਹ ਉਹਨੂੰ ਸਿਟੀ ਨੂੰ ਕਹੋ ਵੀ ਉਹਨੂੰ ਹੋਰ ਜ਼ਿਆਦਾ ਇਹਨੂੰ ਕਾ ਪੁਸ਼ ਕਰਨ।
1: ਨਹੀਂ ਇਹ ਕਰ ਰਹੇ ਨੇ ਔਲਰੇਡੀ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਅਲੱਗ ਅਲੱਗ ਜਿਹੜੀਆਂ ਕੌਂਸਲ ਨੇ ਕਾਫੀ ਇਸ ਚੀਜ਼ ਨੂੰ ਲੈ ਕੇ ਕਾਫੀ ਸਤਰਕ ਨੇ। ਹੋਰ ਵੀ ਕਈ ਤਰ੍ਹਾਂ ਦੇ ਮਾਪਦੰਡ, ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਨੇ ਇੱਥੇ ਕੌਂਸਲਾਂ ਦੇ ਵੱਲੋਂ, ਪਰ ਇਹ ਹੈ ਕਿ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ। ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਆਪਣਾ ਜਿਹੜਾ ਕਿਚਨ ਦਾ ਵੇਸਟ ਆ ਜਿਹੜਾ ਖਾਦ ਬਣ ਸਕਦਾ ਉਹ ਵੀ ਸਾਰਾ ਆਪਾਂ ਜਿਹੜਾ ਰੈੱਡ ਬਿਨ ਦੇ ਵਿੱਚ ਪਾ ਦਿੰਦੇ। ਸਾਡੇ ਇੱਥੇ ਰੈੱਡ ਬਿਨ ਜਾਂਦਾ, ਵੈਸੇ ਹਰ ਇੱਕ ਕੌਂਸਲ ਦੇ ਰੰਗ ਅਲੱਗ ਅਲੱਗ ਹੋ ਸਕਦੇ ਨੇ, ਜ਼ਿਆਦਾਤਰ ਜਿਹੜਾ ਵਾ ਉਹ ਰੈੱਡ ਆ, ਯਾਨੀ ਕਿ ਜਿਹਦੇ ਵਿੱਚ ਗਾਰਬੇਜ ਵੇਸਟ ਆਪਾਂ ਪਾਉਂਦੇ ਹਾਂ ਜਿਹੜਾ ਵੇਸਟੇਜ ਦੇ ਵਿੱਚ ਜਾਣਾ। ਸੋ ਹੈ ਸਾਰਾ ਕੁਛ ਹੀ ਆ, ਪਰ ਉਹੀ ਆ ਕਿ ਜੇਕਰ ਕਿਸੇ ਨੂੰ ਕਿਸੇ ਹੱਦ ਤੱਕ ਪਤਾ ਆ ਜਾਂ ਨਹੀਂ ਪਤਾ, ਅਤੇ ਜੇਕਰ ਆਪਾਂ ਛੇਤੀ ਤੋਂ ਛੇਤੀ ਆਪਾਂ ਪਤਾ ਲਾ ਲਈਏ ਤਾਂ ਉਹਦੇ ਨਾਲ ਵਾਤਾਵਰਨ ਦਾ ਵੀ ਫਾਇਦਾ ਆ ਅਤੇ ਸਾਡਾ ਖਰਚਾ ਵੀ ਘੱਟਦਾ। ਅਤੇ ਥੋੜ੍ਹਾ ਜਿਹਾ ਆਪਾਂ ਇਹ ਵੀ ਵੇਖੀਏ ਜਦੋਂ ਆਪਾਂ ਕਰਨ ਲੱਗ ਪੈਂਦੇ ਹਾਂ ਫਿਰ ਉਹ ਆਪਣੇ ਆਪ ਨੂੰ ਸਰੂਰ ਜਿਹਾ ਆਉਣ ਲੱਗ ਪੈਂਦਾ, ਫਿਰ ਉਹ ਤੁਸੀਂ ਆਪ ਹੀ ਮਹਿਸੂਸ ਕਰਦੇ ਹੋ ਵੀ ਯਾਰ ਆਹ ਤਾਂ ਮੈਨੂੰ ਪਤਾ ਨਹੀਂ, ਮੈਂ ਤਾਂ ਬਹੁਤ ਸੋਹਣਾ ਕੰਮ ਸ਼ੁਰੂ ਕਰ ਲਿਆ। ਸੋ ਇੱਦਾਂ ਦੀ ਇੱਕ ਫੀਲਿੰਗ ਵੀ ਜ਼ਰੂਰ ਤੁਹਾਨੂੰ ਆਉਂਦੀ ਹੈ ਫਿਰ।
0: ਬਿਲਕੁਲ ਜੀ ਬਿਲਕੁਲ, ਕੋਈ ਦੇਖੋ ਜਿਹੜਾ ਮਨੁੱਖੀ ਮਨ ਹੈ ਨਾ ਉਹਨੂੰ ਪਤਾ ਹੈ ਵੀ ਮੈਂ ਚੰਗਾ ਕੰਮ ਕਿਹੜਾ ਕਰਦਾ ਤੇ ਮਾੜਾ ਕੰਮ ਕਿਹੜਾ ਕਰਦਾ, ਤੇ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਉਹਨੂੰ ਖੁਸ਼ੀ ਮਿਲਦੀ ਆ ਨਾ, ਅਸੀਂ ਨਹੀਂ ਤਾਂ ਖੁਸ਼ੀ ਲੈਣ ਲਈ ਪੈਸੇ ਖਰਚਦੇ ਹਾਂ, ਰੈਸਟੋਰੈਂਟ 'ਚ ਖਾਣਾ ਖਾਣ ਜਾਂਦੇ ਹਾਂ, ਫਿਲਮਾਂ ਦੇਖਣ ਜਾਂਦੇ ਹਾਂ, ਵੈਕੇਸ਼ਨ ਕਰਦੇ ਹਾਂ, ਅਸੀਂ ਉਹ ਸਾਰੇ ਕੰਮ ਕਰਦੇ ਹਾਂ ਖੁਸ਼ ਹੋਣ ਲਈ। ਪਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤੁਹਾਡਾ ਆਂਢੀ ਗੁਆਂਢੀ ਤੁਹਾਡੀ ਸਿਫਤ ਕਰਦਾ ਹੈ, ਤੁਹਾਡਾ ਦੋਸਤ ਤੁਹਾਡੀ ਸਿਫਤ ਕਰਦਾ ਵੀ ਅੱਛਾ ਵੀ ਤੂੰ ਕਰਦਾ ਮੈਂ ਤਾਂ ਨਹੀਂ ਕਰਦਾ, ਤੇ ਤੁਹਾਨੂੰ ਉਹਦੇ 'ਤੇ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ ਔਰ ਤੁਹਾਨੂੰ ਹੋਣਾ ਵੀ ਚਾਹੀਦਾ, ਕਿਉਂਕਿ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੜੇ ਜ਼ਿੰਮੇਦਾਰਾਨਾ ਤਰੀਕੇ ਦੇ ਨਾਲ ਇਸ ਧਰਤੀ 'ਤੇ ਰਹੀਏ, ਇਸ ਧਰਤੀ ਨੂੰ ਜਿੰਨਾ ਵੀ ਘੱਟ ਤੋਂ ਘੱਟ ਨੁਕਸਾਨ ਕਰਦੇ ਕਰ ਸਕੀਏ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਇੱਥੇ ਕੁਛ ਬਚ ਸਕੇ।
1: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਇਹ ਵਡਮੁੱਲੀ ਇਨਫੋਰਮੇਸ਼ਨ ਦੇਣ ਦੇ ਲਈ ਅਤੇ ਹਲੂਣਾ ਦੇਣ ਦੇ ਲਈ, ਯਾਦ ਕਰਵਾਉਣ ਦੇ ਲਈ, ਧੰਨਵਾਦ ਤੁਹਾਡਾ ਸਮਾਂ ਦੇ ਲਈ।
0: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
1: ਜੀ, ਬਹੁਤ ਸ਼ੁਕਰੀਆ ਜੀ। ਅਤੇ ਸੰਦੀਪ ਜੀ ਤੁਹਾਡਾ ਵੀ ਸ਼ੁਕਰੀਆ ਐਪਰੀਸ਼ੀਏਟ ਕਰਨ ਦੇ ਲਈ, ਕਹਿੰਦੇ ਬਹੁਤ ਸੋਹਣੀ ਗੱਲਬਾਤ, ਵੀ ਫੇਸ ਲੋਟ ਆਫ ਪ੍ਰੋਬਲਮ ਬਟ ਸਮ ਹਾਊਸਿਸ ਹੋਲਡ ਪੁੱਟ ਗ੍ਰੀਨ ਵੇਸਟ ਔਰ ਗਾਰਬੇਜ ਇਨ ਰੀਸਾਈਕਲ। ਅਤੇ ਖਿਆਲ ਕਰੋ ਜੀ ਆਪਣਾ, ਆਪਣੇ ਘਰਾਂ ਦੇ ਵਿੱਚ ਜੋ ਕੁਛ ਵੀ ਤੁਸੀਂ ਕਰ ਸਕਦੇ ਹੋ ਇਸ ਵਾਤਾਵਰਨ ਦੇ ਲਈ ਉਹ ਤੁਸੀਂ ਜ਼ਰੂਰ ਕਰੋ। ਜੇਕਰ ਕੰਪੋਸਟ ਬਣਾਉਣ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੁਸੀਂ ਇਸ ਤੋਂ ਬਲਾਇਦਾ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਕੁਇਕਲੀ ਆਪਾਂ ਜੇ ਮੋਟਾ ਜਿਹਾ ਦੱਸੀਏ ਤਾਂ ਕੁਛ ਨਹੀਂ, ਇੱਕ ਤੁਸੀਂ ਬਿਨ ਲੈਣਾ ਵਾ ਜੇ ਤਾਂ ਰੈਡੀਮੇਡ ਵੀ ਮਿਲ ਜਾਂਦੇ ਨੇ, ਨਹੀਂ ਤਾਂ ਫਿਰ ਕੋਈ ਵੀ ਬਾਲਟੀ ਵਗੈਰਾ ਲੈ ਕੇ ਵੱਡੀ ਉਹਦੇ ਵਿੱਚ ਵੀ ਤੁਸੀਂ ਛੇਕ ਮਾਰ ਕੇ ਜਿਹਦੇ 'ਚੋਂ ਕਿ ਹਵਾ ਪਾਸ ਹੁੰਦੀ ਰਹੇ, ਅਤੇ ਜਿੱਦਾਂ ਗਮਲੇ ਦੇ ਵਿੱਚ ਹੁੰਦਾ ਵਾ ਥੱਲੇ ਵੀ ਉੱਦਾਂ ਦੇ ਛੇਕ ਮਾਰਨੇ ਵੀ ਪਾਣੀ ਐਕਸੈਸ ਵਾਲਾ ਜਿਹੜਾ ਥਾਂ ਨੂੰ ਨਿਕਲ ਜਾਵੇ। ਬਸ ਇਹੋ ਬਾਲਟੀ ਤੁਹਾਨੂੰ ਚਾਹੀਦੀ ਆ ਢੱਕਣ ਉਹਦਾ, ਅਤੇ ਜੇ ਤੁਹਾਨੂੰ ਰੈਡੀਮੇਡ ਜੇ ਤੁਸੀਂ ਲੈਣਾ ਵਾ ਅਤੇ ਉਹਦੇ ਪੈਸੇ ਖਰਚ ਸਕਦੇ ਹੋ ਤਾਂ ਫਿਰ ਉਹ ਬਹੁਤ ਵਧੀਆ। ਸੋ ਹੁਣ ਇਹਦੇ ਵਿੱਚ ਜਿੰਨੇ ਵੀ ਤੁਹਾਡੀਆਂ ਸਬਜ਼ੀਆਂ ਨੇ, ਫਲਾਂ ਦੇ ਛਿਲਕੇ ਨੇ, ਜਿੰਨਾ ਵੀ ਤੁਹਾਡਾ ਹੋਰ ਹਰਿਆ ਸਮਾਨ ਜਿੰਨਾ ਵੀ ਬਚਿਆ ਵਾ ਕੱਚਾ, ਚਾਹ ਪੱਤੀ ਵੀ ਤੁਸੀਂ ਇਹ 'ਚ ਪਾ ਸਕਦੇ ਹੋ, ਇਹਦੇ ਵਿੱਚ ਤੁਸੀਂ ਕੌਫੀ ਪਾ ਸਕਦੇ ਹੋ, ਆਂਡੇ ਪਾ ਸਕਦੇ ਹੋ, ਆਂਡੇ ਨਹੀਂ ਆਂਡੇ ਦੇ ਛਿਲਕੇ ਤੁਸੀਂ ਪਾ ਸਕਦੇ ਹੋ, ਹਾਂ ਟਰੇਆਂ ਵੀ ਪਾ ਸਕਦੇ ਹੋ ਤੁਸੀਂ। ਸੋ ਉਹ ਵੀ ਉਹ ਪਰ ਸੁੱਕੇ 'ਚ ਆ ਜਾਣਗੀਆਂ। ਅਤੇ ਨਾਲ ਤੁਹਾਨੂੰ ਚਾਹੀਦਾ ਵਾ ਸੁੱਕਾ ਸਮਾਨ, ਸੁੱਕੇ ਦੇ ਵਿੱਚ ਤੁਹਾਡੇ ਕਾਗਜ਼, ਤੁਹਾਡੇ ਆਪਣੇ ਕਾਗਜ਼ ਆ ਗਏ, ਫਿਰ ਤੁਹਾਡਾ ਜਿਹੜਾ ਡੱਬੇ ਗੱਤੇ ਦੇ ਜਾਂ ਅਖਬਾਰਾਂ ਵਗੈਰਾ, ਇਹ ਸਾਰਾ ਕੁਛ, ਜਾਂ ਪੱਤੇ ਰੁੱਖਾਂ ਦੇ, ਜਾਂ ਫਿਰ ਜਿਹੜੇ ਪੁਰਾਣੇ ਬੂਟੇ ਹੋਏ ਉਹ ਜਿਹੜੇ ਤੁਸੀਂ ਕੱਟ ਕਟਾ ਕੀਤਾ, ਉਹ ਵੀ ਸਾਰਾ ਕੁਛ। ਸੋ ਇਹ ਸਾਰਾ ਕੁਛ ਜਿਹੜਾ ਇਹਦੇ ਵਿੱਚ ਆ ਜਾਣਾ। ਸਿੱਧਾ ਸਿੱਧਾ ਜਿਹਾ ਰੂਲ ਹੈ, ਸਭ ਤੋਂ ਥੱਲੇ ਤੁਸੀਂ ਜਿਹੜਾ ਉਹ ਪੱਤੇ ਪਾਉਣੇ ਆ ਸੁੱਕੇ ਬਾਹਰੋਂ, ਜਿਹੜੇ ਵੀ ਸੁੱਕੇ ਪੱਤੇ ਨੇ, ਬਰਾਊਨ ਕਹਿ ਦਿੰਦੇ ਹਾਂ ਆਪਾਂ ਇਹਨੂੰ। ਸੋ ਸਿੱਧਾ ਸੌਖਾ ਯਾਦ ਰੱਖਣ ਦੇ ਲਈ, ਬਰਾਊਨ ਦੇ ਵਿੱਚ ਫਿਰ ਤੁਹਾਡੇ ਗੱਤੇ ਵੀ ਆ ਜਾਂਦੇ, ਅਖਬਾਰਾਂ ਵੀ ਆ ਜਾਂਦੀਆਂ, ਬਸ ਉਹਨੂੰ ਵੀ ਛੋਟਾ ਛੋਟਾ ਜਿਹਾ ਬਰੀਕ ਉਹਨੂੰ ਸ਼ਰੈਡ ਕਰ ਲਓ, ਅਤੇ ਉਹ ਦੋ ਹਿੱਸੇ ਥੱਲੇ ਪਾ ਕੇ ਫਿਰ ਉੱਤੇ ਇੱਕ ਹਿੱਸਾ ਜਿਹੜਾ ਵਾ ਉਹ ਤੁਸੀਂ ਆਪਣੀਆਂ ਸਬਜ਼ੀਆਂ ਫਲਾਂ ਦੇ ਛਿਲਕੇ, ਫਿਰ ਉਹਦੇ ਉੱਤੇ ਤੁਸੀਂ ਜਿਹੜਾ ਦੋ ਹਿੱਸੇ ਸੁੱਕੇ ਦੇ ਬਰਾਊਨ ਦੇ, ਅਤੇ ਇੱਕ ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤੁਸੀਂ ਐਡ ਕਰਨੀਆਂ, ਜਿਹਦੇ ਨਾਲ ਕਿ ਛੇਤੀ ਉਹ ਗੰਡੋਏ ਜੇ ਬਣਨੇ ਸ਼ੁਰੂ ਹੋ ਜਾਂਦੇ ਆ। ਉਹ ਚਾਹੇ ਤੁਸੀਂ ਦਹੀਂ ਦਾ ਜਿਹੜਾ ਪਾਣੀ ਉਹ ਵੀ ਵਰਤ ਸਕਦੇ ਹੋ, ਜਾਂ ਫਿਰ ਗੁੜ ਘੋਲ ਕੇ ਤੁਸੀਂ ਪਾ ਸਕਦੇ ਹੋ, ਜਾਂ ਇਹ ਦੋਵੇਂ ਚੀਜ਼ਾਂ। ਅਤੇ ਪੁਰਾਣੀ ਜਿਹੜੇ ਗਮਲੇ ਦੇ ਵਿੱਚੋਂ ਜਾਂ ਫਿਰ ਗਾਰਡਨ ਦੇ ਵਿੱਚੋਂ ਮਿੱਟੀ ਜਿਹੜੀ ਪਹਿਲੀ ਆ ਉਹ ਤੁਸੀਂ ਹਰ ਇੱਕ ਲੇਅਰ ਦੇ ਵਿੱਚ ਥੋੜ੍ਹੀ ਥੋੜ੍ਹੀ ਜਿਹੀ ਐਡ ਕਰੀ ਜਾਣੀ ਹੈ। ਉਹਦੇ ਨਾਲ ਫਿਰ ਇਹ ਹੁੰਦਾ ਵਾ ਵੀ ਜਿਹੜਾ ਪਹਿਲੇ ਬਣੇ ਜਿਹੜੇ ਕਹਿ ਲਓ ਜੀਵਾਣੂ ਨੇ ਉਹ ਨਾਲ ਦੀ ਨਾਲ ਉਹਦੇ ਵਿੱਚ ਮਿਕਸ ਹੋ ਜਾਂਦੇ ਆ, ਅਤੇ ਉਹਦੇ ਨਾਲ ਛੇਤੀ ਜਿਹੜਾ ਆਪਣਾ ਕੰਪੋਸਟ ਹੈ ਉਹ ਬਣ ਜਾਂਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਹਰ ਰੋਜ਼ ਸੁੱਕਾ ਲਾਗੇ ਰੱਖ ਛੱਡੋ, ਗਿੱਲਾ ਜਿੰਨਾ ਪਾਇਆ ਉਹ ਤੋਂ ਦੂਣਾ ਜਿਹੜਾ ਸੁੱਕਾ ਨਾਲ ਪਾਤਾ, ਫਿਰ ਉਹਨੂੰ ਢੱਕਤਾ, ਅਤੇ ਇਸ ਤਰੀਕੇ ਦੇ ਨਾਲ ਤੁਸੀਂ ਲਗਭਗ 2 ਤੋਂ 3 ਮਹੀਨੇ ਲੱਗਦੇ, ਡਿਪੈਂਡ ਔਨ ਹੁਣ ਗਰਮੀ ਆ ਜਾਣੀ ਹੈ ਅਤੇ ਛੇਤੀ ਬਣ ਜਾਣ, ਅਤੇ ਉਹਨੂੰ ਤੁਸੀਂ ਵਿੱਚ ਵਿੱਚ ਕਰਕੇ ਅਤੇ ਹਲਾਉਂਦੇ ਰਹੋ, ਅਤੇ ਤੁਹਾਡੀ 3 ਕੁ ਮਹੀਨੇ ਦੇ ਵਿੱਚ ਵਧੀਆ ਖਾਦ ਬਣ ਕੇ, ਕੰਪੋਸਟ ਬਣ ਕੇ ਤੁਹਾਡੀ ਤਿਆਰ ਹੋ ਜੂਗੀ, ਘਰ ਦੇ ਵਿੱਚ ਤਿਆਰ ਕੀਤੀ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਕਰ ਸਕਦੇ ਹੋ, ਜੇਕਰ ਕਿਸੇ 'ਤੇ ਸਵਾਲ ਹੋਣ ਤਾਂ ਉਹ ਤੁਸੀਂ ਪੁੱਛ ਸਕਦੇ ਹੋ। ਹਰ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਵੀ ਕਿਤੇ ਕਹੋਗੇ ਉਹਦੇ ਉੱਤੇ ਹੋਰ ਵਧੇਰੇ ਚਾਨਣ ਪਾ ਲਾਂਗੇ। ਸੋ ਇੱਕ ਚੀਜ਼ ਦਾ ਜਿਹੜਾ ਧਿਆਨ ਤੁਸੀਂ ਇਹ ਰੱਖਣਾ ਵੀ ਜੇ ਬਹੁਤ ਗਿੱਲਾ ਗਿੱਲਾ ਜਿਹਾ ਜਾਂ ਮੱਛਰ ਜਿਹਾ ਲੱਗੇ ਆਵੇ, ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਵੀ ਬਦਬੂ ਆਉਣ ਲੱਗ ਪਈ, ਬੋਹ ਆਉਣ ਲੱਗ ਪਈ ਹੈ, ਅਤੇ ਇਹਦਾ ਮਤਲਬ ਕਿ ਸੁੱਕਾ ਤੁਸੀਂ ਘੱਟ ਪਾਇਆ ਵਾ, ਉਹ ਤੁਸੀਂ ਵਧਾ ਦਿਓ, ਫਿਰ ਲਾ ਦਿਓ, ਅਤੇ ਉਹਦੇ ਨਾਲ ਇਹ ਸਮੱਸਿਆ ਤੁਹਾਡੀ ਹੱਲ ਹੋ ਜਾਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਸ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਆਪਣਾ ਖਿਆਲ ਰੱਖੋ, ਆਪਣੇ ਵਾਤਾਵਰਣ ਦਾ, ਪਰਿਵਾਰ ਦਾ ਖਿਆਲ ਰੱਖੋ, ਦਿਓ ਜਾਂਦੇ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ,
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ VJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ। ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਉਹ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakdi hai.
3: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hifitravels.com.au te.
4: Delhi ki yatra ka vichar bana rahe hain? Melbourne se Qantas ki seedhi udaan uplabdh hai. Bazaaron ki ronak dekhein ya apno ke saath fir se samay bitayein. Adbhut smarakon ko niharein ya ghar ke bane bhojan ka maza lein. Chahe aap doston aur parivar se milne ja rahe hon ya kisi nayi jagah ki khoj kar rahe hon, Qantas ki behtareen सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਰਾਤੀ ਸੁਪਨੇ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: This autumn, laugh out loud with Ayushman Khurana and Saad Ali Khan in Urda Teer.
4: Ek Pakistani jasoos Hindustan jayega.
5: Desh bhakti to yaad aa gayi.
6: Desh kaun sa hai? Ye bhul gaya.
3: A spy mission gone wrong with hilarious moments.
7: Woh ek border chal rahi hai.
3: Nahi ji, ye to Urda Teer chal raha hai. From October 9th at cinemas near you.
8: Mera Desh Incredible India. Trugnina vich apne har bhen bhra nu unna de desh da swaad ate masale itthe de reha hai. Tusi itthe Indian masale, daalan, grocery da har ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
9: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
10: दिवाली रोशनी का त्योहार, तो चलो शान के साथ जायके से लगाएं इसमें चार चांद। रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
11: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
12: ਹਾਂਜੀ ਰੇਡੀਓ

0: ਬਣਿਆ ਕੋਲੇ, ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ, ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ।
3: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਰਾਜਾ ਜਿਹੜਾ ਘੋੜਿਆਂ ਦਾ ਬਹੁਤ ਸ਼ੌਕੀਨ ਸੀ, ਦੂਰ ਦਰੇਡਿਓਂ ਕਿਤੇੋਂ ਵੀ ਪਤਾ ਲੱਗਦਾ, ਕਿੰਨੇ ਵੀ ਮਹਿੰਗੇ ਸਸਤੇ ਉਹ ਘੋੜੇ ਮੰਗਾ ਲੈਂਦਾ। ਇੱਕ ਵਾਰੀ ਹੋਇਆ ਕੁਛ ਇੱਦਾਂ ਕਿ ਦੋ ਘੋੜੇ ਰਾਜੇ ਨੇ ਮੰਗਾਏ, ਬੜੇ ਵਧੀਆ ਨਸਲ ਦੇ। ਉਹਨਾਂ ਦੇ ਲਈ ਸੋਹਣਾ ਇੰਤਜ਼ਾਮ ਕੀਤਾ ਅਤੇ ਜਿੰਨਾ ਚਿਰ ਉਹਨਾਂ ਦਾ ਜੀਣਾ ਲੱਗ ਜਾਵੇ ਉਹਨਾਂ ਚਿਰ ਬਾਕੀਆਂ ਤੋਂ ਅਲੱਗ ਰੱਖ ਕੇ ਸੋਹਣੇ ਇੰਤਜ਼ਾਮ ਕੀਤੇ ਗਏ। ਸੋਹਣਾ ਜਿਹਾ ਕਵਾੜਾ ਬਣਾਇਆ ਗਿਆ, ਸੋਹਣਾ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ, ਜਿਹੜਾ ਵੀ ਕੋ ਘਾਹ ਬਿਹਤਰ ਮੰਨਿਆ ਜਾਂਦਾ। ਉਹ ਕਾਈ ਨੂੰ ਕਿਹਾ ਕਿ ਇਹਨਾਂ ਨੂੰ ਲਿਆ ਕੇ ਪਾਉਣਾ, ਭਈ ਇਹਨਾਂ ਦਾ ਜੀ ਸੋਹਣਾ ਲੱਗ ਜੇ, ਜੋ ਵੀ ਬਿਹਤਰ ਵੰਡ ਉਹ ਇਹਨਾਂ ਨੂੰ ਪਾਉਣਾ। ਸੋਹਣੀਆਂ ਖੁਰਲੀਆਂ ਬਣਾਈਆਂ ਗਈਆਂ, ਗੱਲ ਕਾਹਦੀ ਕਿ ਹਰ ਇੱਕ ਚੀਜ਼ ਦਾ ਸੋਹਣਾ ਇੰਤਜ਼ਾਮ। ਘੋੜਿਆਂ ਦੀ ਸੇਵਾ ਪਾਣੀ ਖੂਬ ਹੋਈ। ਉਸ ਬਾਅਦ ਹੁਣ ਹੌਲੀ ਹੌਲੀ ਰਾਜੇ ਨੇ ਸੋਚਿਆ ਕਿ ਇਹਨਾਂ ਨੂੰ ਟ੍ਰੇਨ ਕਰਨ ਦੀ ਵੀ ਵਾਰੀ ਹੈ, ਇਹਨਾਂ ਨੂੰ ਤਿਆਰ ਵੀ ਕੀਤਾ ਜਾਵੇ, ਭਜਾ ਕੇ ਵੀ ਵੇਖਿਆ ਜਾਵੇ। ਇੱਕ ਦਿਨ ਦੋਵਾਂ ਘੋੜਿਆਂ ਨੂੰ ਬਾਹਰ ਕੱਢਿਆ, ਭਜਾ ਕੇ ਵੇਖਿਆ। ਰਾਜਾ ਖੁਸ਼ ਹੋਇਆ ਇੱਕ ਘੋੜੇ ਨੂੰ ਵੇਖ ਕੇ, ਇੰਨੀ ਸੋਹਣੀ ਰਫ਼ਤਾਰ, ਜੋ ਮੈਂ ਸੁਣਿਆ ਸੀ ਉਹ ਬਿਲਕੁਲ ਸਹੀ, ਇਹ ਤਾਂ ਹਵਾ ਦੇ ਨਾਲ ਗੱਲਾਂ ਕਰਦਾ। ਪਰ ਦੂਸਰੇ ਘੋੜੇ ਨੂੰ ਵੇਖ ਕੇ ਰਾਜਾ ਥੋੜ੍ਹਾ ਜਿਹਾ ਪਰੇਸ਼ਾਨ ਹੋ ਗਿਆ, ਥੋੜ੍ਹਾ ਜਿਹਾ ਦੌੜਿਆ ਅਤੇ ਫਿਰ ਵਾਪਸ ਆਪਣੇ ਅਸਤਬਲ ਵੱਲ ਨੂੰ ਆ ਗਿਆ। ਰਾਜੇ ਨੇ ਸੋਚਿਆ ਥੋੜ੍ਹਾ ਥੱਕਿਆ ਹੋਊਗਾ ਅਗਲੇ ਦਿਨ ਅਗਲੇਰੇ ਦਿਨ। ਇਸੇ ਤਰ੍ਹਾਂ ਦੇ ਉਹ ਨਾਲ ਉਹ ਨੇਮ ਚੱਲਦਾ ਰਿਹਾ। ਇੱਕ ਘੋੜਾ ਜਿਹਨੂੰ ਕੋਈ ਸਮੱਸਿਆ ਨਹੀਂ, ਬੜੀ ਸੋਹਣੀ ਭੱਜ ਨੱਠ ਕਰਦਾ, ਬੜਾ ਤੇਜ਼ ਦੌੜਦਾ। ਆਖੇ ਲੱਗਦਾ ਉਹਨਾਂ ਦੇ ਜਿਹੜੇ ਇਹਦੀ ਸਵਾਰੀ ਕਰਦੇ। ਪਰ ਇਹ ਦੂਸਰਾ ਘੋੜਾ ਨਿਕਲਦਾ ਤਾਂ ਜ਼ਰੂਰ ਪਹਿਲੇ ਦੇ ਨਾਲ, ਪਰ ਥੋੜ੍ਹੀ ਦੂਰ ਜਾ ਕੇ ਤਾਂ ਫਿਰ ਵਾਪਸੀ ਕਰ ਲੈਂਦਾ, ਆ ਕੇ ਆਰਾਮ ਦੇ ਨਾਲ ਖਾਣ ਪੀਣ ਕਰਦਾ ਅਤੇ ਸਾਰਾ ਦਿਨ ਆਰਾਮ ਕਰਦਾ। ਰਾਜੇ ਨੇ ਸੋਚਿਆ ਕਿ ਸ਼ਾਇਦ ਇਹਦਾ ਨਵੀਂ ਥਾਂ ਦੇ ਉੱਤੇ ਦਿਲ ਨਹੀਂ ਲੱਗਾ। ਅਲੱਗ ਅਲੱਗ ਮਾਹਰਾਂ ਨੂੰ ਪੁੱਛਿਆ ਗਿਆ ਕੀ ਹੋ ਸਕਦਾ, ਕਿਸੇ ਨੇ ਕਿਹਾ ਹੋ ਸਕਦਾ ਥੋੜ੍ਹਾ ਅੰਦਰੋਂ ਹੱਲੇ ਠੀਕ ਨਾ ਮਹਿਸੂਸ ਕਰ ਰਿਹਾ ਹੋਵੇ, ਕਿਸੇ ਨੇ ਕਿਹਾ ਖਾਣ ਪੀਣ ਦਾ ਫਰਕ ਹੋ ਸਕਦਾ, ਕਿਸੇ ਨੇ ਕਿਹਾ ਕੋਈ ਦਰਦ ਹੋ ਸਕਦਾ। ਅਲੱਗ ਅਲੱਗ ਤਰੀਕੇ ਦੇ ਨਾਲ ਸਮਾਂ ਬੀਤਣ ਦੇ ਉੱਤੇ ਚੈੱਕ ਕੀਤਾ ਗਿਆ, ਕੋਈ ਘੋੜੇ ਨੂੰ ਕੋਈ ਬਿਮਾਰੀ ਤਾਂ ਨਹੀਂ, ਕੋਈ ਖਾਣ ਪੀਣ ਦੀ ਤਾਂ ਸਮੱਸਿਆ ਨਹੀਂ, ਪਰ ਕੀ ਵੇਖਦੇ ਨੇ ਕਿ ਖਾਂਦਾ ਪੀਂਦਾ ਵੀ ਬੜਾ ਵਧੀਆ, ਸਾਰਾ ਕੁਛ ਠੀਕ ਹੈ, ਕੋਈ ਸੱਟ ਪੇਟ ਵੀ ਨਹੀਂ ਆ। ਜੋ ਵੀ ਕਾਰਨ ਲੱਗਦੇ ਸੀ ਉਹ ਸਾਰੇ ਚੈੱਕ ਕਰਕੇ ਇਹੋ ਪਤਾ ਲੱਗਾ ਕਿ ਕੋਈ ਖਾਸ ਸਮੱਸਿਆ ਨਹੀਂ ਹੈ ਇਸ ਘੋੜੇ ਨੂੰ, ਪਰ ਫਿਰ ਵੀ ਭੱਜਦਾ ਕਿਉਂ ਨਹੀਂ, ਫਿਰ ਵੀ ਉਨੀ ਮੁਸ਼ਕਤ ਕਿਉਂ ਨਹੀਂ ਕਰਦਾ ਜਿੰਨੀ ਦੂਸਰਾ ਘੋੜਾ ਕਰ ਰਿਹਾ। ਅਲੱਗ ਅਲੱਗ ਮਾਹਰਾਂ ਨੂੰ, ਅਲੱਗ ਅਲੱਗ ਜਾਣਕਾਰਾਂ ਨੂੰ ਸੱਦਿਆ ਗਿਆ, ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਚੈੱਕ ਕੀਤਾ, ਦੜਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਬਣੇ ਨਾ। ਰਾਜੇ ਦੇ ਜਿੱਦਾਂ ਇਹ ਗੱਲ ਦਿਮਾਗ ਦੇ ਵਿੱਚ ਫਸ ਗਈ, ਆਪਣੇ ਰਾਜ ਦੇ ਵਿੱਚ ਢੰਡੋਰਾ ਵੀ ਪਟਵਾਇਆ ਕਿ ਜਿਹੜਾ ਇਸ ਘੋੜੇ ਦੇ ਨਾਂ ਬਹੁਤਾ ਭੱਜਣ ਨੱਥਣ ਦਾ ਕਾਰਨ ਲੱਭ ਲਏ, ਜਿਹਨੂੰ ਠੀਕ ਕਰ ਦੇਵੇ ਉਹਨੂੰ ਸੋਹਣੇ ਇਨਾਮ ਦਿੱਤੇ ਜਾਣਗੇ। ਦੂਰੋਂ ਦਰੇਡਿਓ ਲੋਕ ਵੀ ਆਏ ਪਰ ਗੱਲ ਬਣੀ ਨਹੀਂ, ਉਹਨੂੰ ਵੀ ਸੱਦਿਆ ਗਿਆ ਜਿਨ੍ਹਾਂ ਦੇ ਕੋਲੋਂ ਲੈ ਕੇ ਆਉਂਦੇ ਸੀ ਘੋੜੇ, ਪਰ ਕਿਸੇ ਨੂੰ ਕੁਛ ਸਮਝ ਨਾ ਲੱਗੇ। ਆਖਿਰਕਾਰ ਜਦੋਂ ਥਾਕਾ ਹੰਬ ਹਾਰ ਗਏ, ਇੱਕ ਜੱਟ ਬੂਟ ਜਿਹਾ ਬੰਦਾ ਆ ਕੇ ਦਰਬਾਰ ਦੇ ਵਿੱਚ ਕਹਿਣ ਲੱਗਾ, ਰਾਜਨ ਜੇ ਤੁਹਾਡੀ ਇੱਛਾ ਹੋਵੇ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਚੈੱਕ ਕਰਾਂ। ਰਾਜ ਦੇ ਵਿੱਚ ਬੈਠੇ ਦਰਬਾਰੀ ਹੱਸਦੇ ਨੇ, ਐਡੇ ਐਡੇ ਮਾਹਰ ਬੰਦੇ, ਐਡੇ ਐਡੇ ਗਿਆਨੀ ਇਸ ਵਿਸ਼ੇ ਦੇ ਉੱਤੇ ਜਿਹੜੀ ਸੋਹਣੀ ਸਮਝ ਰੱਖਦੇ ਨੇ, ਉਹਨਾਂ ਦੇ ਕੋਲੋਂ ਕੁਛ ਰੁੱਖ ਨਹੀਂ ਆਇਆ ਤਾਂ ਤੂੰ ਕੀ ਕਰੇਗਾ। ਹੱਥ ਜੋੜ ਕੇ ਖੜ ਗਿਆ, ਮਹਾਰਾਜ ਸਾਰਾ ਕੁਛ ਕਰਕੇ ਤਾਂ ਤੁਸੀਂ ਵੇਖ ਹੀ ਲਿਆ, ਇੱਕ ਚਾਂਸ ਮੈਨੂੰ ਵੀ ਦੇ ਦਿਓ। ਰਾਜੇ ਨੇ ਕਿਹਾ, ਜਾ ਤੂੰ ਹੀ ਭਾਈ ਵੇਖ ਲਾ, ਕੀ ਕਰ ਸਕਦਾ ਤੂੰ। ਇਸ ਨੇ ਜਾ ਕੇ ਦੋਵੇਂ ਘੋੜੇ ਵੇਖੇ, ਉਹ ਤੌਰ ਤਰੀਕੇ ਵੇਖੇ ਕਿੱਦਾਂ ਅਤੇ ਕੀ ਉਹ ਕਰਦੇ ਨੇ। ਦੋ ਦਿਨ ਉਹਨਾਂ ਨੂੰ ਨੋਟ ਕੀਤਾ, ਹੋਰ ਚਾਰ ਦਿਨ ਪਏ, ਅੱਠ ਦਿਨ ਪਏ, ਕੋ ਹਫ਼ਤਾ ਦਸ ਦਿਨ ਬਾਅਦ ਰਾਜੇ ਨੂੰ ਸੱਦਿਆ ਗਿਆ ਕਿ ਆਓ ਰਾਜਾ, ਆ ਕੇ ਜਦੋਂ ਵੇਖੋ ਤਾਂ ਸਹੀ। ਕੀ ਵੇਖਦਾ ਰਾਜਾ? ਕਿ ਦੋਵੇਂ ਤੋੜ ਘੋੜੇ ਹੁਣ ਇੱਕ ਦੂਸਰੇ ਦੇ ਸਾਵੇਂ ਦੌੜਦੇ ਨੇ, ਇੱਕ ਦੂਸਰੇ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਨੇ। ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਜੋ ਰਾਜਾ ਚਾਹੁੰਦਾ ਸੀ ਉਹ ਹੋ ਗਿਆ। ਬੜੀ ਹੈਰਾਨੀ ਦੇ ਨਾਲ ਪੁੱਛਣ ਲੱਗਾ, ਤੂੰ ਕੀਤਾ ਕੀ ਇਹਨਾਂ ਨੂੰ, ਕੀ ਖਵਾਇਆ? ਰਾਜਨ, ਨਾ ਤਾਂ ਮੈਂ ਕੁਛ ਇਹਨੂੰ ਖਵਾਇਆ ਅਤੇ ਨਾ ਹੀ ਕੋਈ ਇਹਨੂੰ ਬਿਮਾਰੀ ਸੀ। ਜੇ ਤੁਸੀਂ ਧਿਆਨ ਦੇ ਨਾਲ ਵੇਖੋ ਤਾਂ ਮੈਂ ਇੱਕ ਹੀ ਕੰਮ ਕੀਤਾ, ਜਿਹੜਾ ਤੁਸੀਂ ਬੜਾ ਸੋਹਣਾ ਆਲੀਸ਼ਾਨ ਇਹਨਾਂ ਦੇ ਲਈ ਇੰਤਜ਼ਾਮ ਕੀਤਾ ਸੀ ਨਾ, ਮੈਂ ਸਾਰਾ ਉਹ ਪਾਸੇ ਹਟਾ ਦਿੱਤਾ। ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਤੁਸੀਂ ਘਾਹ ਮੰਗਵਾਉਂਦੇ ਸੀ, ਸਭ ਤੋਂ ਪਹਿਲਾਂ ਤਾਂ ਮੈਂ ਉਹ ਬੰਦ ਕਰ ਦਿੱਤੇ ਨੇ। ਜੋ ਇਹਨਾਂ ਦੇ ਲਈ ਵੰਡ ਤੁਸੀਂ ਮੰਗਵਾਇਆ ਹੁੰਦਾ ਸੀ ਮੈਂ ਉਹ ਬੰਦ ਕਰ ਦਿੱਤਾ। ਜੋ ਆਸਾਨੀ ਦੇ ਨਾਲ ਇਹਨਾਂ ਨੂੰ ਖੁਰਲੀ ਦੇ ਵਿੱਚ ਪਿਆ ਚਾਰਾ ਮਿਲ ਜਾਂਦਾ ਸੀ, ਜੋ ਪਾਣੀ ਧਾਣੀ ਮਿਲ ਜਾਂਦਾ ਸੀ, ਉਹ ਸਾਰਾ ਕੁਛ ਮੈਂ ਇੱਥੋਂ ਚੁਕਵਾ ਦਿੱਤਾ। ਤੁਸੀਂ ਜੇ ਧਿਆਨ ਦੇ ਨਾਲ ਵੇਖੋ ਤਾਂ ਵਾੜਾ ਸਾਰਾ ਖਾਲੀ ਪਿਆ। ਹੁਣ ਇਸ ਘੋੜੇ ਨੇ ਜਦੋਂ ਵੀ ਕੁਛ ਖਾਣਾ ਹੁੰਦਾ ਤਾਂ ਉਹਨੂੰ ਇੱਥੋਂ ਨਿਕਲ ਕੇ ਥੋੜ੍ਹਾ ਹਟਵਾਂ ਜਾਣਾ ਪੈਂਦਾ, ਥੋੜ੍ਹੀ ਮੁਸ਼ੱਕਤ ਕਰਨੀ ਪੈਂਦੀ ਹੈ। ਗੱਲ ਕੋਈ ਨਹੀਂ, ਮੈਂ ਇਹ ਨੋਟ ਕੀਤਾ ਕਿ ਇਸ ਘੋੜੇ ਨੂੰ ਸਾਰਾ ਕੁਛ ਇੱਥੇ ਮਿਲ ਜਾਂਦਾ ਹੈ, ਇਹ ਛੋਟੀ ਜਿਹੀ ਚਾਰ ਦੀਵਾਰੀ ਦੇ ਵਿੱਚ ਖਾਣ ਲਈ ਪੀਣ ਲਈ ਹਰ ਇੱਕ ਤਰ੍ਹਾਂ ਦੀ ਉਹ ਸਹੂਲਤ ਜਿਹੜੀ ਇਹਨੂੰ ਚਾਹੀਦੀ ਸੀ ਉਹ ਇੱਥੇ ਇਹਨੂੰ ਮਿਲ ਜਾਂਦੀ ਸੀ। ਅਤੇ ਫਿਰ ਇਹ ਦੌੜੇ ਅਤੇ ਕਿਉਂ ਦੌੜੇ, ਥੋੜ੍ਹੀ ਦੂਰ ਜਾ ਕੇ ਅਤੇ ਫਿਰ ਇਹ ਵਾਪਸ ਆ ਜਾਂਦਾ ਹੈ। ਸੋ ਮੈਂ ਉਹ ਸਾਰੀਆਂ ਸੁੱਖ ਸਹੂਲਤਾਂ ਇਹਦੀਆਂ ਹਟਾਈਆਂ ਨੇ। ਹੌਲੀ ਹੌਲੀ ਇਹਨੂੰ ਤੁਰਨ ਦੀ ਆਦਤ ਪਈ ਹੈ, ਇਹਨੂੰ ਦੂਰ ਜਾ ਕੇ ਘਾਹ ਚਰਨ ਦੀ ਆਦਤ ਪਈ ਹੈ, ਅਤੇ ਬਾਕੀ ਨਤੀਜਾ ਤੁਹਾਡੇ ਸਾਹਮਣੇ। ਕਹਿੰਦੇ ਨੇ ਜਦੋਂ ਲੋੜ ਤੋਂ ਵੱਧ ਆਪਾਂ ਸੁੱਖ ਸਹੂਲਤਾਂ ਕਿਸੇ ਬੰਦੇ ਨੂੰ ਦੇ ਦਿੰਦੇ ਹਾਂ, ਜਾਨਵਰ ਨੂੰ ਦੇ ਦਿੰਦੇ ਹਾਂ, ਅਤੇ ਫਿਰ ਉਹ ਆਪਣੀ ਕਾਬਲੀਅਤ ਗਵਾ ਦਿੰਦਾ, ਹੌਲੀ ਹੌਲੀ ਉਹ ਨਕਾਰਾ ਹੋ ਜਾਂਦਾ। ਬਹੁਤੀ ਵਾਰੀ ਕਿਸੇ ਨੂੰ ਸਮਝ ਵੀ ਨਹੀਂ ਆਉਂਦੀ ਕਿ ਇਹਨੂੰ ਹੋਇਆ ਕੀ, ਪਹਿਲਾਂ ਤੋਂ ਆਪਣੀ ਕਾਬਲੀਅਤ ਗਵਾਉਂਦਾ। ਜੋ ਕਰ ਸਕਦਾ ਹੁੰਦਾ ਵਾ ਉਹ ਜਾਣ ਬੁੱਝ ਕੇ ਨਹੀਂ ਕਰਦਾ, ਹੌਲੀ ਹੌਲੀ ਉਹਦਾ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਵੀ ਨਹੀਂ ਰਹਿੰਦਾ, ਕਿਉਂਕਿ ਜੋ ਸਰੀਰ ਨੂੰ ਚਲਾਉਣ ਦੇ ਲਈ ਚਾਹੀਦਾ ਹੁੰਦਾ ਉਹ ਤੁਹਾਨੂੰ ਜਦੋਂ ਇੱਕ ਜਗ੍ਹਾ ਦੇ ਉੱਤੇ ਬੈਠਿਆ ਮਿਲ ਜਾਏ ਤਾਂ ਫਿਰ ਬੰਦਾ ਮਿਹਨਤ ਕਰੇ ਤਾਂ ਕਰੇ ਵੀ ਕਿਉਂ, ਜਾਨਵਰ ਮਿਹਨਤ ਕਰੇ ਤਾਂ ਕਰੇ ਵੀ ਕਿਉਂ। ਇਹ ਸਾਰੇ ਜੀਵ ਇਹ ਤਾਂ ਹੀ ਚੱਲ ਰਹੇ ਨੇ ਜੇ ਥੋੜ੍ਹਾ ਬਹੁਤਾ ਆਪਣੇ ਸਰੀਰ ਨੂੰ ਚਲਾਉਂਦੇ ਨੇ, ਮਿਹਨਤ ਕਰਦੇ ਨੇ। ਜੇ ਇੱਕ ਪੰਛੀ ਨੂੰ ਆਲਣੇ ਦੇ ਵਿੱਚ ਪਏ ਨੂੰ ਤੁਸੀਂ ਚਾਰਾ ਦੇਈ ਜਾਓ, ਉੱਥੇ ਲਿਆ ਕੇ ਉਹਨੂੰ ਦਾਣਾ ਦੇਈ ਜਾਓ, ਤਾਂ ਹੌਲੀ ਹੌਲੀ ਉਹ ਕਹਿੰਦੇ ਨੇ ਉੱਡਣਾ ਵੀ ਭੁੱਲ ਜੂਗਾ। ਅਤੇ ਇਹ ਚੀਜ਼ਾਂ ਪਰਤਾਈਆਂ ਗਈਆਂ ਨੇ। ਪਹਿਲਾਂ ਤਾਂ ਤੁਸੀਂ ਆਪਣਾ ਸਕਿੱਲ ਗਵਾਉਂਦੇ ਹੋ, ਆਪਣਾ ਹੁਨਰ ਗਵਾਉਂਦੇ ਹੋ, ਅਤੇ ਉਸ ਤੋਂ ਬਾਅਦ ਫਿਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੁਹਾਡੇ ਸਰੀਰ ਨੂੰ ਲੱਗਦੀਆਂ। ਵਜ੍ਹਾ ਇਹ ਹੋਈ ਕਿ ਜਿਹੜੀ ਚੀਜ਼ ਜਿੱਦਾਂ ਵਰਤਣ ਦੇ ਲਈ ਬਣੀ ਹੈ ਉੱਦਾਂ ਤੁਸੀਂ ਨਹੀਂ ਵਰਤ ਪਾਉਂਦੇ। ਸੋ ਇਨਸਾਨ ਨੂੰ ਸਮਝਾਉਣ ਦੇ ਲਈ ਇਹ ਕਹਾਣੀ, ਆਪਾਂ ਆਪਣੇ ਦੇ ਲਈ ਬੜੀਆਂ ਸੁੱਖ ਸਹੂਲਤਾਂ ਅੱਜ ਕੱਲ੍ਹ ਮੁਹੱਈਆ ਕਰਵਾਉਂਦੇ ਹਾਂ, ਆਪਣੇ ਬੱਚਿਆਂ ਦੇ ਲਈ ਖਾਸ ਤੌਰ ਦੇ ਉੱਤੇ ਆਪਾਂ ਚਾਹੁੰਦੇ ਹਾਂ ਕਿ ਹਰ ਇੱਕ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇ ਜਿਹੜੀ ਨੂੰ ਅਸੀਂ ਤਰਸੇ ਹਾਂ ਜਾਂ ਜਿਹੜੀ ਵੀ ਉਹ ਮੰਗਦੇ ਨੇ। ਉਹਨਾਂ ਦੇ ਮਨੋਰੰਜਨ ਦੇ ਲਈ ਬੈਠੇ ਬੈਠੇ ਸਾਰਾ ਕੁਛ ਕਰ ਦਿੰਦੇ ਹਾਂ, ਇੱਕੋ ਸੋਫੇ ਦੇ ਉੱਤੇ ਬੈਠੇ ਦੁਨੀਆ ਭਰ ਦੇ ਨਾਲ ਉਹ ਭਾਵੇਂ ਗੱਲਾਂ ਕਰ ਲੈਣ, ਗੇਮਾਂ ਖੇਡ ਲੈਣ, ਜੋ ਚਾਹੁੰਦੇ ਉਹ ਵੇਖ ਲੈਣ, ਉਹਨਾਂ ਦਾ ਮਨੋਰੰਜਨ ਹੁੰਦਾ ਰਹੇ, ਪਰ ਉਹਦੇ ਨਾਲ ਕੀ ਖਰਾਬੀਆਂ ਆਉਂਦੀਆਂ ਨੇ ਸਰੀਰ 'ਚ ਇਹ ਸਾਨੂੰ ਪਤਾ। ਤੁਸੀਂ ਆਪਣੇ ਸੁੱਖ ਸਹੂਲਤ ਦੇ ਲਈ ਬੜੇ ਸਾਰੀਆਂ ਚੀਜ਼ਾਂ, ਬੜੇ ਸਾਰੇ ਸੰਦ ਤੁਸੀਂ ਖਰੀਦਦੇ ਹੋ, ਬੜਾ ਖਰਚਾ ਕਰਦੇ ਹੋ, ਪਰ ਉਸ ਤੋਂ ਬਾਅਦ ਉਹਦਾ ਨੁਕਸਾਨ ਕੀ ਹੁੰਦਾ ਇਹ ਸਾਨੂੰ ਪਤਾ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਸ ਪਾਸ ਦੇ ਲੋਕ, ਤੁਹਾਡੇ ਆਸ ਪਾਸ ਜੋ ਜਾਨਵਰ ਨੇ, ਪੰਛੀ ਨੇ, ਤੁਹਾਡੇ ਬੱਚੇ ਨੇ, ਪਰਿਵਾਰ ਦੇ ਜੀ ਨੇ, ਤੁਸੀਂ ਆਪ ਹੋ, ਤੁਹਾਡੇ ਮਾਂ ਪਿਓ ਨੇ। ਹਰ ਇੱਕ ਨੂੰ ਉਨੀਆਂ ਕੁ ਸੁੱਖ ਸਹੂਲਤਾਂ ਦਿਓ ਜਿੰਨੀਆਂ ਕੁ ਸਿਰਫ ਅਤੇ ਸਿਰਫ ਜੀਣ ਦੇ ਲਈ ਕਾਫੀ ਹੋਣ। ਬਾਕੀ ਉਸ ਰੱਬ ਨੇ ਹੱਥ ਪੈਰ ਦਿੱਤੇ ਨੇ, ਦਿਮਾਗ ਦਿੱਤਾ, ਇਹ ਕਾਬਲੀਅਤ ਦਿੱਤੀ ਹੈ ਕਿ ਉਹ ਆਪਣੀ ਸੂਝਬੂਝ ਦੇ ਨਾਲ ਆਪਣਾ ਇੰਤਜ਼ਾਮ ਕਰ ਲੈਣ। ਲੋੜ ਤੋਂ ਵਧੇਰੇ ਕਿਸੇ ਨੂੰ ਦੇਣਾ ਉਹਦਾ ਆਦਰ ਸਤਿਕਾਰ ਨਹੀਂ ਹੁੰਦਾ, ਉਹਦੀ ਸੇਵਾ ਨਹੀਂ ਹੁੰਦੀ, ਉਹਦੇ ਨਾਲ ਵੈਰ ਹੁੰਦਾ। ਆਸ ਕਰਦੇ ਹਾਂ ਕਿ ਅੱਜ ਦੇ ਦਿਨ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ। ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 10 ਅਕਤੂਬਰ, ਖਬਰਾਂ ਨੇ ਅੱਜ ਦੀਆਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਔਰ ਕੌਮਾਂਤਰੀ ਖਬਰਾਂ 'ਚ ਸਭ ਤੋਂ ਪਹਿਲਾਂ ਸਾਂਝ ਅਮਰੀਕਾ ਤੋਂ। ਅਮਰੀਕਾ ਦੇ ਨਿਊਯਾਰਕ ਸਿਟੀ ਦੇ ਬ੍ਰੌਂਕਸ ਦੇ ਵਿੱਚ ਵੀਰਵਾਰ ਦੇ ਦਿਨ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਯਾਨੀ ਆਈਸ ਦੇ ਇੱਕ ਅਧਿਕਾਰੀ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ। ਇਸ ਏਜੰਸੀ ਦਾ ਸੰਚਾਲਨ ਕਰਨ ਵਾਲੀ ਅਮਰੀਕੀ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਪਰਾਧੀ ਪ੍ਰਵਾਸੀ ਸੀ ਜਿਸ ਨੂੰ ਗ੍ਰਿਫਤਾਰ ਕਰਨ ਦੇ ਲਈ ਟਾਰਗੇਟਿਡ ਐਨਫੋਰਸਮੈਂਟ ਆਪਰੇਸ਼ਨ ਚਲਾਇਆ ਗਿਆ ਸੀ। ਇਸ ਦਰਮਿਆਨ ਆਈਸ ਦੇ ਇੱਕ ਅਧਿਕਾਰੀ ਨੇ ਆਪਣਾ ਹਥਿਆਰ ਚਲਾਇਆ। ਵਿਭਾਗ ਨੇ ਬਿਆਨ ਦੇ ਵਿੱਚ ਦੱਸਿਆ ਕਿ ਉਹ ਵਿਅਕਤੀ ਫਿਲਹਾਲ ਜਿਉਂਦਾ, ਉਸ ਨੂੰ ਸਥਾਨਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਨਿਊਯਾਰਕ ਸਿਟੀ ਦੇ ਮੇਅਰ ਜ਼ਹਰਾਨ ਮਮਦਾਨੀ ਨੇ ਇਸ ਦੇ ਉੱਤੇ ਬੇਹੱਦ ਨਾਰਾਜ਼ਗੀ ਜਤਾਈ ਹੈ। ਉਹਨਾਂ ਕਿਹਾ ਹੈ ਕਿ ਇਹ ਸਥਿਤੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ, ਬੇਹੱਦ ਗੰਭੀਰ ਖਬਰ ਹੈ ਇਹ। ਉਹਨਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਗੋਲੀ ਚਲਾਉਣ ਤੋਂ ਪਹਿਲਾਂ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਉਸ ਦੀ ਕਾਰ ਦੇ ਵਿੱਚ ਮੌਜੂਦ 5 ਸਾਲ ਦੇ ਬੱਚੇ ਤੱਕ ਨੂੰ ਵੀ ਘੇਰ ਲਿਆ ਸੀ, ਕਈ ਰਾਊਂਡ ਗੋਲੀਆਂ ਚਲਾਈਆਂ। ਸਾਡਾ ਮੰਨਣਾ ਹੈ ਕਿ ਬੱਚੇ ਨੂੰ ਵੀ ਸਰੀਰਕ ਰੂਪ ਦੇ ਵਿੱਚ ਜਿਹੜਾ ਉਹ ਹਾਲਾਂਕਿ ਕੋਈ ਸੱਟ ਨਹੀਂ ਲੱਗੀ ਪਰ ਉਸ ਨੂੰ ਮਾਨਸਿਕ ਰੂਪ ਦੇ ਵਿੱਚ ਇੱਕ ਵੱਡਾ ਝਟਕਾ ਲੱਗਿਆ ਹੋਵੇਗਾ। ਉਧਰ ਮਮਦਾਨੀ ਦੀ ਟਿੱਪਣੀਆਂ ਦੇ ਉੱਤੇ ਪ੍ਰਤੀਕਿਰਿਆ ਦੇਣ ਦੇ ਲਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਹਾਲੇ ਤੱਕ ਕੋਈ ਵੀ ਟਿੱਪਣੀ ਨਹੀਂ ਦਿੱਤੀ ਹੈ ਬੀਬੀਸੀ ਦੀ ਇਸ ਖਬਰ ਦੇ ਉੱਤੇ। ਵੀਰਵਾਰ ਦੇਰ ਸ਼ਾਮ ਨਿਊਯਾਰਕ ਦੀ ਗਵਰਨਰ ਕੈਥੀ ਹੋਕੁਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੋਲੀਬਾਰੀ ਦੀ ਘਟਨਾ ਦੇ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਨਿਊਯਾਰਕ ਦੇ ਲੋਕਾਂ ਨੂੰ ਇਸ ਦੇ ਵਿੱਚ ਗਹਿਰਾ ਸੋਗ, ਗਹਿਰਾ ਝਟਕਾ ਜਿਹੜਾ ਲੱਗਿਆ ਉਸ ਦੇ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਵਾ ਦਿੱਤਾ। ਉਹਨਾਂ ਕਿਹਾ ਕਿ ਮੈਂ ਅਪੀਲ ਕੀਤੀ ਹੈ ਕਿ ਗੋਲੀਬਾਰੀ ਦੀ ਬੋਡੀ ਕੈਮਰਾ ਫੁਟੇਜ ਜਨਤਾ ਦੇ ਲਈ ਜਾਰੀ ਕੀਤੀ ਜਾਵੇ ਤਾਂ ਕਿ ਅਸੀਂ ਤੱਥਾਂ ਨੂੰ ਸਥਾਪਿਤ ਕਰ ਸਕੀਏ ਅਤੇ ਸੱਚਾਈ ਸਾਹਮਣੇ ਲਿਆ ਸਕੀਏ। ਦੱਸ ਦਈਏ ਕਿ ISO ਮਹਿਕਮਾ ਹੈ ਜਿਹੜਾ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਕੰਟਰੋਲ ਕਰਨ ਦੇ ਲਈ ਇੱਕ ਏਜੰਸੀ ਦੇ ਤੌਰ ਦੇ ਉੱਤੇ ਕੰਮ ਕਰਦਾ। ਪਿਛਲੇ ਕੁਝ ਅਰਸੇ ਦੇ ਵਿੱਚ ਆਈਸ ਦੀ ਤਰਫ ਤੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਉਹਨਾਂ ਦੀ ਖਾਸੀ ਆਲੋਚਨਾ ਵੀ ਦੁਨੀਆਂ ਭਰ ਦੇ ਵਿੱਚ ਹੋ ਰਹੀ ਹੈ। ਉੱਥੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਡੋਨਲਡ ਟਰੰਪ ਅਕਸਰ ਨੋਬਲ ਪੁਰਸਕਾਰ ਦੀ ਮੰਗ ਕਰਦੇ ਰਹੇ ਨੇ, ਪਿਛਲੇ ਸਾਲ ਵੀ, ਇਸ ਸਾਲ ਵੀ, ਪਰ ਇਹ ਪੁਰਸਕਾਰ ਕਿਸੇ ਹੋਰ ਨੂੰ ਚਲਾ ਗਿਆ। ਨੋਬਲ ਕਮੇਟੀ ਨੇ ਸਾਲ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਵਨੇਥਮ ਨਵੀ ਪਿੱਲਈ ਦੇ ਨਾਮ ਦਾ ਐਲਾਨ ਕੀਤਾ। ਨੋਬਲ ਪੁਰਸਕਾਰਾਂ ਦਾ ਅਧਿਕਾਰਕ ਐਲਾਨ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ ਔਰ ਇਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਖਬਰ ਸਾਂਝੀ ਕੀਤੀ ਗਈ ਹੈ ਕਿ ਪਿੱਲਈ ਨੂੰ ਸ਼ਾਂਤੀ ਅਤੇ ਕੌਮਾਂਤਰੀ ਕਾਨੂੰਨਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਦੇ ਵਿੱਚ ਉਹਨਾਂ ਦੇ ਕਦਮਾਂ ਦੇ ਲਈ ਇਹ ਸਨਮਾਨ ਦਿੱਤਾ ਜਾ ਰਿਹਾ। ਸਾਊਥ ਅਫਰੀਕਾ ਦੇ ਵਿੱਚ ਡਰਬਨ ਨਾਮ ਦਾ ਜਿਹੜਾ ਸ਼ਹਿਰ ਹੈ, ਰਾਜਧਾਨੀ ਸ਼ਹਿਰ, ਅਤੇ ਭਾਰਤੀ ਮੂਲ ਦੀ ਜਾਂ ਇੰਝ ਕਹਿ ਲਈਏ ਕਿ ਭਾਰਤੀ ਜਿਹੜੀ ਇਹਨਾਂ ਦੀ ਬੈਕਗਰਾਊਂਡ ਹੈ ਉਹ ਜੋ ਤਮਿਲ ਮੂਲ ਦੇ ਨੇ, ਨਵਨੇਥਮ ਨਾਵੀ ਪਿੱਲਈ ਰੰਗ ਭੇਦ ਦੇ ਦੌਰ ਦੇ ਵਿੱਚ ਭੇਦਭਾਵ ਅਤੇ ਸਮਾਜਿਕ ਗੈਰ ਸਮਾਨਤਾ ਦਾ ਉਹਨਾਂ ਨੇ ਸਾਹਮਣਾ ਵੀ ਕੀਤਾ। ਵਕਾਲਤ ਦੇ ਪੇਸ਼ੇ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ ਅਤੇ ਕਾਨੂੰਨੀ ਖੇਤਰ ਦੇ ਵਿੱਚ ਆਪਣੀ ਅਲੱਗ ਪਛਾਣ ਬਣਾਈ। ਪਿੱਲਈ ਨੇ ਭੇਦਭਾਵ, ਨਸਲੀ ਟਿੱਪਣੀਆਂ ਅਤੇ ਸਮਾਜ ਤੋਂ ਵਾਂਝੇ ਰੱਖੇ ਜਾਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਚੁੱਕੀ

ਫੈਸਲੇ ਦੇ ਵਿੱਚ ਬੈਂਸ ਨੇ ਜਿਹੜਾ ਬਿਆਨ ਦਿੱਤਾ ਸੀ ਉਸ ਦੇ ਉੱਤੇ ਭਾਰਤ ਨੇ ਵੀ ਜਵਾਬ ਦਿੱਤਾ। ਦੱਸ ਦਈਏ ਕਿ ਜਿਨ੍ਹਾਂ ਕੰਪਨੀਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਵਿੱਚ ਮਾਈਕਰੋਸੋਫਟ ਅਤੇ ਐਡੋਬੀ ਅਮਰੀਕੀ ਕੰਪਨੀਆਂ, ਉਸ ਤੋਂ ਇਲਾਵਾ ਭਾਰਤੀ ਕੰਪਨੀਆਂ ਜਿਨ੍ਹਾਂ 'ਚ ਕੋਗਨੀਜੇਟ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ, ਵਿਪਰੋ, ਐਚ ਸੀ ਐਲ ਆਦਿ ਸ਼ਾਮਲ ਨੇ। ਇਹਨਾਂ ਕੰਪਨੀਆਂ ਦੇ ਵਿੱਚ H-1B ਵੀਜ਼ਾ ਦੇ ਜ਼ਰੀਏ ਵੱਡੀ ਗਿਣਤੀ ਦੇ ਵਿੱਚ ਭਾਰਤੀ ਅਮਰੀਕਾ ਦੇ ਅੰਦਰ ਕੰਮ ਕਰਦੇ ਨੇ। ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਲੰਘੀ ਕੱਲ੍ਹ ਸ਼ੁੱਕਰਵਾਰ ਦੀ ਸ਼ਾਮ ਕਿ ਅਸੀਂ ਕੁਝ ਕੰਪਨੀਆਂ ਦੇ ਲਈ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਯਾਨੀ PERM ਦੇ ਪ੍ਰੋਗਰਾਮ ਦੇ ਨਾਲ ਸੰਬੰਧ ਦੇ ਵਿੱਚ ਜਿਹੜੀ ਅਮਰੀਕੀ ਲੇਬਰ ਮਹਿਕਮਾ ਉਹਨਾਂ ਦੇ ਫੈਸਲੇ ਤੋਂ ਅਸੀਂ ਜਾਣੂ ਹਾਂ। ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ PERM ਪ੍ਰੋਗਰਾਮ H-1B ਵੀਜ਼ਾ ਪ੍ਰੋਗਰਾਮ ਤੋਂ ਇੱਕ ਅਲੱਗ ਹੈ। PERL ਆਵੇਦਕਾਂ ਦੇ ਉੱਤੇ ਰੋਕ ਲੱਗਣ ਦੇ ਨਾਲ ਮੌਜੂਦਾ H-1B ਵੀਜ਼ਾ ਦੀ ਵੈਲਿਡਿਟੀ ਅਤੇ ਉਹਨਾਂ ਦੀ ਜਿਹੜੀ ਸਥਿਤੀ ਹੈ ਜਿਹੜੇ ਆਵੇਦਕ ਨੇ ਜਾਂ ਜਿਹੜੇ ਅਮਰੀਕਾ 'ਚ ਕੰਮ ਕਰਦੇ ਹਾਂ ਉਸ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਗੈਰ ਲਾਜ਼ਮੀ ਨੇ ਜਿਸ ਦੇ ਵਿੱਚ ਅਮਰੀਕਾ ਦੇ ਅੰਦਰ ਭਾਰਤੀ ਪੇਸ਼ੇਵਰਾਂ ਦੇ ਯੋਗਦਾਨ ਨੂੰ ਅਣਗੌਲਿਆ ਕਰਕੇ ਦੇਖਿਆ ਜਾਂਦਾ ਹੈ। ਭਾਰਤੀ ਪੇਸ਼ੇਵਰ ਕਾਫ਼ੀ ਜ਼ਿਆਦਾ ਸਿੱਖਿਅਤ ਅਤੇ ਹੁਨਰਮੰਦ ਨੇ ਅਤੇ ਅਮਰੀਕਾ ਦੀ ਅਰਥ ਵਿਵਸਥਾ ਦੇ ਵਿੱਚ ਉੱਥੋਂ ਦੇ ਇਨੋਵੇਸ਼ਨ ਇਕੋ ਸਿਸਟਮ ਦੇ ਵਿੱਚ ਬੜਾ ਅਹਿਮ ਯੋਗਦਾਨ ਦਿੰਦੇ ਨੇ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਦਰਅਸਲ ਅਮਰੀਕਾ ਦਾ ਇਤਿਹਾਸ ਖੁਦ ਅਪ੍ਰਵਾਸੀਆਂ ਦੀਆਂ ਪੀੜ੍ਹੀਆਂ ਨੇ ਹੀ ਘੜਿਆ ਸੀ ਜਿਨ੍ਹਾਂ ਦੀ ਮਿਹਨਤ, ਜਿਨ੍ਹਾਂ ਦੀ ਐਂਟਰਪ੍ਰਨਰਸ਼ਿਪ, ਜਿਨ੍ਹਾਂ ਦੀ ਇਨੋਵੇਸ਼ਨ ਦੇ ਚੱਲਦਿਆਂ ਦੇਸ਼ ਦੇ ਵਿੱਚ ਤਰੱਕੀ ਹੋਈ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਦਿੱਲੀ ਦੇ ਵਿੱਚ ਅੱਜ ਯਾਨੀ 10 ਅਕਤੂਬਰ ਨੂੰ ਹੋਣ ਵਾਲੇ ਕਾਕਰੇਜ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਪਹਿਲਾਂ 57 ਮੈਟਰੋ ਸਟੇਸ਼ਨ ਬੰਦ ਕਰਨ ਦਾ ਫੈਸਲਾ ਲਿਆ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ DMRC ਨੇ ਸ਼ੁੱਕਰਵਾਰ ਦੇ ਦਿਨ ਇਸ ਸੰਬੰਧ ਦੇ ਵਿੱਚ ਜਾਣਕਾਰੀ ਜਾਰੀ ਕਰ ਦਿੱਤੀ ਸੀ। DMRC ਦੀ ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਰਾਤ 9 ਵਜੇ ਤੋਂ ਹੀ ਇਹਨਾਂ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ। ਇਹ ਸਟੇਸ਼ਨ ਹੁਣ ਅਗਲੇ ਹੁਕਮ ਤੱਕ ਬੰਦ ਰਹਿਣਗੇ ਸੁਰੱਖਿਆ ਕਾਰਨਾਂ ਦੇ ਚੱਲਦਿਆਂ। ਇਹਨਾਂ ਮੈਟਰੋ ਸਟੇਸ਼ਨ ਦੇ ਉੱਤੇ ਐਂਟਰੀ ਐਗਜ਼ਿਟ ਦੇ ਰਾਹ ਵੀ ਬੰਦ ਰਹਿਣਗੇ ਔਰ ਅਗਲੇ ਹੁਕਮ ਤੱਕ ਇਹ ਰੋਕ ਜਾਰੀ ਰਹੇਗੀ। ਹਾਲਾਂਕਿ ਨਵੀਂ ਦਿੱਲੀ ਮੈਟਰੋ ਸਟੇਸ਼ਨ ਨੂੰ ਛੱਡ ਕੇ ਸਾਰੇ ਸੰਬੰਧਿਤ ਮੈਟਰੋ ਸਟੇਸ਼ਨ 'ਤੇ ਮੈਟਰੋ ਬਦਲਣ ਦੀ ਸੁਵਿਧਾ ਜਿਹੜੀ ਹੈ ਉਹ ਉਪਲਬਧ ਰਹੇਗੀ, ਪਰ ਇਹਨਾਂ ਦੇ ਵਿੱਚ ਕੁਝ ਵੱਡੇ ਮੈਟਰੋ ਸਟੇਸ਼ਨ ਨੇ ਜਿਨ੍ਹਾਂ ਨੂੰ ਬੰਦ ਕੀਤਾ ਗਿਆ, ਜਿਵੇਂ ਸ਼ਾਹਦਰਾ, ਰੋਹਿਣੀ, ਨੇਤਾ ਜੀ ਸੁਭਾਸ਼ ਪੈਲੇਸ, ਸਲੀਮਪੁਰ, ਇਸ ਤੋਂ ਇਲਾਵਾ ਗੁਰਤੇਗ ਬਹਾਦਰ ਨਗਰ, ਆਜ਼ਾਦਪੁਰ, ਹੈਦਰਪੁਰ, ਕਸ਼ਮੀਰੀ ਗੇਟ, ਵਿਧਾਨ ਸਭਾ, ਸੈਂਟਰਲ ਸੈਕਟਰੀਏਟ, ਰਾਜੀਵ ਚੌਂਕ, ਦਿੱਲੀ ਹਾਟ, ਹੌਸ ਖਾਸ, ਜ਼ੋਰਬਾਗ ਅਤੇ ਇਸ ਤੋਂ ਇਲਾਵਾ ਆਸ਼ਰਮ, ਮੌਜਪੁਰ, ਬਦਰਪੁਰ ਵਰਗੇ, ਦਿੱਲੀ ਗੇਟ ਵਰਗੇ, ਜਿਹੜੇ ਅਖਾਨ ਮਾਰਕੀਟ ਵਰਗੇ ਮੈਟਰੋ ਸਟੇਸ਼ਨ ਨੇ ਉਹ ਵੀ ਬੰਦ ਰੱਖੇ ਜਾਣਗੇ। ਉੱਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ ਅਤੇ ਆਸਟ੍ਰੇਲੀਆ ਦੇ ਵਿੱਚ ਜਾਪਾਨ ਦੇ ਦੌਰੇ ਤੋਂ ਵਾਪਸ ਪਰਤਦਿਆਂ ਹੀ ਜਿਮ ਚਾਮਸ ਐਕਸ਼ਨ ਦੇ ਵਿੱਚ ਨਜ਼ਰ ਆਏ। ਪਿਛਲੇ ਕਈ ਦਿਨਾਂ ਤੋਂ ਜਿਹੜਾ ਹੇਰ ਫੇਰ ਚੱਲ ਰਿਹਾ ਸੀ ATO ਦੀ ਤਰਫ ਤੋਂ ਕ੍ਰੈਡਿਟ ਕਾਰਡ ਪੇਮੈਂਟ ਦੇ ਉੱਤੇ ਟੈਕਸ ਭੁਗਤਾਨ ਦੇ ਉੱਤੇ ਜਿਹੜਾ ਰੋਕ ਲਗਾ ਦਿੱਤੀ ਸੀ ਕ੍ਰੈਡਿਟ ਕਾਰਡ ਦੇ ਜ਼ਰੀਏ, ਉਸ ਫੈਸਲੇ ਨੂੰ ਫਿਲਹਾਲ 6 ਮਹੀਨਿਆਂ ਦੇ ਲਈ ਫੈਡਰਲ ਸਰਕਾਰ ਦੀ ਤਰਫ ਤੋਂ ਟਾਲ ਦਿੱਤਾ ਹੈ। ਲਗਭਗ 6 ਮਹੀਨੇ ਕਹਿ ਸਕਦੇ ਹੋ ਤੁਸੀਂ ਅਗਲੇ ਸਾਲ ਦੇ ਜੂਨ ਮਹੀਨੇ ਤੱਕ ਯਾਨੀ ਜਦੋਂ ਤੱਕ ਇਹ ਫਾਈਨੈਂਸ਼ੀਅਲ ਈਅਰ ਚੱਲ ਰਿਹਾ। ਟ੍ਰੈਜਰ ਜਿਮ ਚਾਮਸ ਨੇ ਕਿਹਾ ਕਿ ਇਸ ਦੇ ਬਾਰੇ ਸ਼ੁੱਕਰਵਾਰ ਦੇ ਦਿਨ ਐਲਾਨ ਕਰਦੇ ਹੋਇਆਂ ਕਿ ਫਿਲਹਾਲ ਜਿਹੜੇ ਛੋਟੇ ਵਪਾਰਕ ਅਦਾਰੇ ਸੀ ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਤਾਏ ਜਾ ਰਹੇ ਸੀ। ਟੈਕਸ ਡਿਪਾਰਟਮੈਂਟ ਫਿਲਹਾਲ ਕ੍ਰੈਡਿਟ ਕਾਰਡ ਦੇ ਜ਼ਰੀਏ ਪੇਮੈਂਟਸ ਜਿਹੜੀਆਂ ਲੈਣੀਆਂ ਜਾਰੀ ਰੱਖੇਗਾ ਔਰ ਇਸ ਦਰਮਿਆਨ ATO ਦੀ ਤਰਫ ਤੋਂ ਇਹ ਫੈਸਲਾ ਜਿਹੜਾ ਲਿਆ ਗਿਆ ਰਿਜ਼ਰਵ ਬੈਂਕ ਦੇ ਉਸ ਮੂਵ ਤੋਂ ਬਾਅਦ ਲਿਆ ਗਿਆ ਸੀ ਜਦੋਂ ਰਿਜ਼ਰਵ ਬੈਂਕ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਕਾਰਡ ਸਰਚਾਰਜ ਨੇ ਕ੍ਰੈਡਿਟ ਕਾਰਡ FPOS ਸਰਚਾਰਜ ਉਹ ਨਹੀਂ ਲਏ ਜਾਣਗੇ। ਬਹਰਹਾਲ ਤਾਜ਼ਾ ਮਾਮਲੇ ਦੇ ਵਿੱਚ ਟੈਕਸ ਕਮਿਸ਼ਨਰ ਰੌਬ ਹੈਫਰਮੈਨ ਨੇ ਇਸ ਗੱਲ ਦਾ ਅਨਾਊਂਸ ਕਰ ਦਿੱਤਾ ਹੈ ਕਿ ਕ੍ਰੈਡਿਟ ਕਾਰਡ ਪੇਮੈਂਟ ਫਿਲਹਾਲ ਜਾਰੀ ਰਹਿਣਗੀਆਂ ਅਤੇ 1 ਦਸੰਬਰ ਤੱਕ ਰਹਿਣਗੀਆਂ ਪਰ ਉਸ ਨੂੰ ਅੱਗੇ ਵਧਾ ਦਿੱਤਾ ਜਾਏਗਾ। ਉੱਥੇ ਪੌਲਿਨ ਹੈਨਸਨ ਕਹਿੰਦੇ ਨੇ ਕਿ ਉਹ ਇੰਨੇ ਵੀ ਮਾੜੇ ਨਹੀਂ ਨੇ ਜਿੰਨਾ ਤੁਸੀਂ ਲੋਕ ਸਮਝਦੇ ਹੋ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਨੇਤਾ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਆਸਟ੍ਰੇਲੀਆ ਇਜ਼ਰਾਈਲ ਚੈਂਬਰ ਦੇ ਦਰਮਿਆਨ ਖੜ੍ਹੇ ਹੋ ਕੇ ਯਹੂਦੀ, ਇਜ਼ਰਾਈਲੀ ਅਤੇ ਆਸਟ੍ਰੇਲੀਆ ਦੇ ਕੁਝ ਕਾਰੋਬਾਰੀਆਂ ਦੇ ਦਰਮਿਆਨ ਗੱਲਬਾਤ ਕਰਦਿਆਂ ਹੋਇਆਂ ਇਹ ਗੱਲ ਕਹੀ ਕਿ ਜਿਹੜੇ ਮੁਸਲਿਮ ਪ੍ਰੀਚਰ ਨੇ ਯਾਨੀ ਇਸਲਾਮ ਦਾ ਪ੍ਰਚਾਰ ਕਰਦੇ ਨੇ ਔਰ ਉਹ ਅੱਤਵਾਦੀਆਂ ਨੂੰ ਰਿਕਰੂਟ ਕਰਦੇ ਨੇ ਉਹਨਾਂ ਤੋਂ ਉਹਨਾਂ ਨੂੰ ਨਫ਼ਰਤ ਹੈ। ਹਰ ਇੱਕ ਮੁਸਲਮਾਨ

0: ਮਾਨ ਤੋਂ ਨਹੀਂ ਹੈ। ਪੌਲੀਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਜਦੋਂ ਬੰਡਾਈ ਦੇ ਵਿੱਚ ਨਾਵੇਦ ਜਾਵੇਦ ਅਕਰਮ ਜਿਹੜੇ ਨੇ, ਨਾਵੇਦ ਅਤੇ ਸਾਜੀਦ ਅਕਰਮ ਮਾਫ ਕਰਨਾ, ਉਹ ਗੋਲੀਆਂ ਚਲਾਉਂਦੇ ਨੇ ਤਾਂ ਅਹਿਮਦ ਅਲ ਅਹਿਮਦ ਨਾਮ ਦਾ ਮੁਸਲਮਾਨ ਸ਼ਖਸ ਹੀ ਉਹਨਾਂ ਨੂੰ ਆ ਕੇ ਰੋਕਦਾ। ਉਹਨਾਂ ਕਿਹਾ ਕਿ ਮੈਂ ਉਦੋਂ ਵੀ ਕਿਹਾ ਸੀ, ਮੈਂ ਫਿਰ ਤੋਂ ਕਹਿ ਦਿੰਦੀ ਹਾਂ ਕਿ ਇਹ ਸ਼ਖਸ ਹੀਰੋ ਸੀ ਆਸਟ੍ਰੇਲੀਆ ਦਾ। ਔਰ ਇਸ ਦਰਮਿਆਨ ਉਹ ਸਾਰੇ ਮੁਸਲਮਾਨ ਜਿਹੜੇ ਅਦਾਰੇ ਨੇ ਜਾਂ ਇਸਲਾਮ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਿਹੜੇ ਇਸ ਕਿਸਮ ਦਾ ਪ੍ਰਚਾਰ ਕਰਦੇ ਨੇ, ਉਹਨਾਂ ਤੋਂ ਮੈਨੂੰ ਨਫ਼ਰਤ ਹੈ। ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਕੋਈ ਹੱਕ ਨਹੀਂ ਹੋਣੇ ਚਾਹੀਦੇ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਯਹੂਦੀ ਭਾਈਚਾਰੇ ਦੇ ਨਾਲ ਜੁੜੇ ਲੋਕ, ਇਜ਼ਰਾਈਲੀ ਸੰਸਥਾਵਾਂ ਦੇ ਨੁਮਾਇੰਦੇ ਜਿਹੜੇ ਸੀ ਇੱਥੇ ਮੌਜੂਦ ਸੀ। ਉੱਥੇ ਤਸਮੇਨੀਆ ਤੋਂ ਅਗਲੀ ਖ਼ਬਰ, ਜਿੱਥੇ ਸਰਕਾਰ ਦੇ ਖਿਲਾਫ਼ ਸਰਕਾਰੀ ਕਰਮਚਾਰੀ ਹੀ ਖੜ੍ਹੇ ਹੋ ਗਏ। ਪਬਲਿਕ ਸੈਕਟਰ ਦੇ ਕੁਝ ਵਰਕਰਸ ਦੀ ਤਰਫ ਤੋਂ ਰਾਜਧਾਨੀ ਹੋਬਾਰਟ ਦੀ ਐਗਜ਼ੈਕਟਿਵ ਬਿਲਡਿੰਗ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਕਰਮਚਾਰੀਆਂ ਦੀ ਤਰਫ ਤੋਂ ਕਿ ਉਹਨਾਂ ਦਾ ਪ੍ਰੀਮੀਅਰ ਜੈਰੇਮੀ ਰੌਕਲਿਫ ਦੇ ਵਿੱਚ ਕੋਈ ਵੀ ਯਕੀਨ ਨਹੀਂ ਹੈ। ਅਸਲ 'ਚ ਬਿਲਡਿੰਗ ਤਸਮੇਨੀਆ ਅਤੇ ਡਿਪਾਰਟਮੈਂਟ ਆਫ ਪ੍ਰੀਮੀਅਰ ਐਂਡ ਕੈਬਨਿਟ ਦੇ ਨਾਲ ਜੁੜੇ ਹੋਏ ਮਹਿਕਮਿਆਂ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੀ ਤਰਫ ਤੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਪ੍ਰਦਰਸ਼ਨ ਦੇ ਦਰਮਿਆਨ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਹੜਤਾਲਾਂ ਇੰਡਸਟਰੀ ਇਲੈਕਸ਼ਨ ਉਲੀਕਣ ਦੀ ਵੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਇਹਨਾਂ ਕਰਮਚਾਰੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸਰਕਾਰ ਇਸ ਵਕਤ ਕਰਮਚਾਰੀਆਂ ਦੀਆਂ ਗੱਲਾਂ ਨੂੰ, ਉਹਨਾਂ ਦੇ ਵਰਕਪਲੇਸ ਨਿਯਮਾਂ ਨੂੰ ਅਣਗੌਲਿਆਂ ਕਰ ਰਹੀ ਹੈ। ਬਾਰ ਬਾਰ ਕਹੇ ਜਾਣ ਦੇ ਬਾਵਜੂਦ ਵੀ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਦੱਸ ਦਈਏ ਕਿ ਬਿਲਡਿੰਗ ਤਸਮੇਨੀਆ ਨਾਮ ਦੀ ਜਿਹੜੀ ਏਜੰਸੀ ਹੈ ਜਾਂ ਅਦਾਰਾ ਹੈ, ਉਸ ਦੇ ਨਾਲ ਜੁੜੇ ਹੋਏ 250 ਕਰਮਚਾਰੀਆਂ ਨੂੰ ਮਾਰਚ ਮਹੀਨੇ ਦੇ ਵਿੱਚ ਪ੍ਰੀਮੀਅਮ ਨੇ ਨੌਕਰੀ ਤੋਂ ਕੱਢ ਵੀ ਦਿੱਤਾ ਸੀ। ਇਹ ਅਦਾਰਾ ਅਸਲ ਦੇ ਵਿੱਚ ਤਸਮੇਨੀਆ ਦੇ ਅੰਦਰ ਅਲੱਗ ਅਲੱਗ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਕੰਮਾਂ ਦੇ ਲਈ ਜ਼ਿੰਮੇਦਾਰ ਅਦਾਰਾ ਹੈ। ਉੱਥੇ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਹੁਣ ਇੱਕ ਚੰਗੀ ਖ਼ਬਰ ਸਿਡਨੀ ਵਸਨੀਕਾਂ ਦੇ ਲਈ, ਜਿਹੜੇ ਪਹਿਲਾਂ ਇਸ ਗੱਲ ਤੋਂ ਪਰੇਸ਼ਾਨ ਹੋ ਰਹੇ ਸੀ ਕਿ ਸਿਡਨੀ ਟਾਊਨ ਹਾਲ ਸਕੁਅਰ ਦੀ ਇਮਾਰਤਾਂ ਨੂੰ ਢਾਹ ਕੇ ਇੱਕ ਪੱਧਰਾ ਮੈਦਾਨ ਬਣਾ ਦਿੱਤਾ ਜਾਏਗਾ। ਹੁਣ $150 million ਦਾ ਉਹ ਜਿਹੜਾ ਸਿਡਨੀ ਦੀ CBD ਦੀ ਜਿਹੜੀ ਕੌਂਸਲ ਦੀ ਮੇਅਰ ਨੇ ਕਲੋਵਰ ਮੁਰੇ, ਉਹਨਾਂ ਦੇ ਕੋਲੋਂ ਇਹ ਸੁਫਨਾ ਖੋਲਿਆ ਗਿਆ। ਟੈਲੀਗ੍ਰਾਫ ਦੀ ਤਰਫ ਤੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਪਲੈਨਿੰਗ ਮਿਨਿਸਟਰ ਪੌਲ ਸਕਲੀ ਫਿਲਹਾਲ ਕਲੋਵਰ ਮੁਰੇ ਦੇ ਇਸ ਪ੍ਰੋਜੈਕਟ ਨੂੰ ਸੂਬਾਈ ਸਰਕਾਰ ਦੇ ਧਿਆਨ ਹੇਠ ਲੈ ਕੇ ਆਏ ਨੇ। ਇਸ ਨੂੰ ਸਟੇਟ ਸਿਗਨੀਫਿਕੈਂਟ ਡਿਵੈਲਪਮੈਂਟ ਕਹਿ ਕੇ ਸੂਬਾਈ ਸਰਕਾਰ ਦੇ ਕੰਟਰੋਲ ਦੇ ਵਿੱਚ ਲਿਆਂਦਾ ਗਿਆ। ਫਿਲਹਾਲ ਸਟੇਟ ਗੌਰਮੈਂਟ ਇਸ ਜਿਹੜਾ ਇਹ ਪ੍ਰੋਜੈਕਟ ਹੈ ਇਸ ਨੂੰ ਅੱਗੇ ਵਧਾਏਗੀ ਕਿ ਨਹੀਂ ਇਹ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਸਥਾਨਕ ਲੋਕਾਂ ਦੀ ਤਰਫ ਤੋਂ ਜਤਾਏ ਜਾ ਰਹੇ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਜਿਹੜਾ ਫਿਲਹਾਲ ਰੋਕ ਦਿੱਤਾ ਗਿਆ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਦਿੱਲੀ ਕੀ ਯਾਤਰਾ ਕਾ ਵਿਚਾਰ ਬਣਾ ਰਹੇ ਹੈ? ਮੈਲਬਨ ਸੇ ਕੁਆਂਟਸ ਕੀ ਸੀਧੀ ਉਡਾਨ ਉਪਲਬਧ ਹੈ। ਬਾਜ਼ਾਰੋਂ ਕੀ ਰੌਣਕ ਦੇਖੇ ਯਾ ਆਪਣੋ ਕੇ ਸਾਥ ਫਿਰ ਸੇ ਸਮੇਂ ਬਿਤਾਏ, ਅਦਭੁਤ ਸਮਾਰਕੋ ਕੋ ਨਿਹਾਰੇ ਯਾ ਘਰ ਕੇ ਬਨੇ ਭੋਜਨ ਕਾ ਮਜ਼ਾ ਲੇ, ਚਾਹੇ ਆਪ ਦੋਸਤੋ ਔਰ ਪਰਿਵਾਰ ਸੇ ਮਿਲਨੇ ਜਾ ਰਹੇ ਹੋ ਯਾ ਕਿਸੀ ਨਈ ਜਗ੍ਹਾ ਕੀ ਖੋਜ ਕਰ ਰਹੇ ਹੋ, ਕੁਆਂਟਸ ਕੀ ਬੇਹਤਰੀਨ ਸੇਵਾ ਕਾ ਅਨੁਭਵ ਕਰੇ ਜਿਸ ਮੇ ਆਪਕਾ ਭੋਜਨ, ਪੈ, ਸਾਮਾਨ ਔਰ ਮਨੋਰੰਜਨ ਸ਼ਾਮਿਲ ਹੈ। ਆਜ ਹੀ ਕੁਆਂਟਸ ਕੇ ਸਾਥ ਦਿੱਲੀ ਕੀ ਨਾਨ ਸਟਾਪ ਉਡਾਨ ਬੁੱਕ ਕੀਜੀਏ। 26 October 2026 ਸੇ 27 March 2027 ਤੱਕ ਉਪਲਬਧ, ਨਿਯਮ ਔਰ ਸ਼ਰਤੇ ਲਾਗੂ।
2: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
3: Attention, please. Din kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ। ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4222-905-860 ਔਰ ਵਿਜ਼ਿਟ bansallawyers.com.au।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਗੱਲ ਤੇ ਠੀਕ ਹੈ ਯਾਰ, ਗੱਲ ਤੇ ਠੀਕ ਹੈ। ਕੀ ਕਰਨਾ ਕੀ ਕਰਨਾ, ਖੜੀ ਕੱਚ ਨੀ ਤੋੜਿਆ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਐਂਡ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਅੱਜ ਦੇ ਘੈਂਟ ਜੇ ਅੱਤ ਜੇ ਐਪੀਸੋਡ ਸ਼ੋ ਦੇ, ਜਿਹਦਾ ਨਾਮ ਹੈ ਬੋਇਜ਼ ਮੀਟ ਅਪ। ਤੇ ਤੁਸੀਂ ਗਾਣਾ ਸੁਣ ਰਹੇ ਸੀ ਕੱਲੀ ਖੜੀ ਬਾਏ ਵਤਨ ਸਾਹੀ, ਤੇ ਮਿਊਜ਼ਿਕ ਡਾਕਟਰ ਜ਼ੂਸ ਦਾ, ਉਹ ਤੁਹਾਨੂੰ ਕੱਚ ਦੇ ਗਲਾਸ ਟੁੱਟਦੇ ਹੋਏ ਤੋਂ ਪਤਾ ਲੱਗ ਗਿਆ ਹੋਏਗਾ। ਟੌਪ ਕਮੈਂਟ ਇਸ ਵੀਡੀਓ ਦਾ ਇਹੀ ਕਹਿੰਦਾ ਪਿਆ ਕਿ ਡਾਕਟਰ ਜ਼ੂਸ ਬਸ ਗਲਾਸ ਤੋੜਨ ਨੂੰ ਰੱਖਿਆ।
1: ਨਹੀਂ, ਪਹਿਲਾਂ ਜੂਸ ਵੀ ਪੀਂਦੇ ਨੇ, ਪਹਿਲਾਂ ਜੂਸ ਪੀਂਦੇ ਨੇ, ਗਲਾਸ ਹੀ ਨਹੀਂ ਤੋੜਦੇ,
0: ਫਿਰ ਗਲਾਸ ਤੋੜਦੇ ਨੇ। ਹਾਂਜੀ ਬਲਕੀਰਤ ਜੀ, ਕਿਵੇਂ ਹੋ, ਕੀ ਹਾਲ ਚਾਲ ਨੇ ਤੁਹਾਡੇ?
1: ਵੇਖੋ ਜੀ, ਅਸੀਂ ਇਕੱਲੇ ਬਹਿ ਕੇ ਕੀ ਕਰਨਾ ਜੇ ਤੁਹਾਡਾ ਮੈਸੇਜ ਨਾ ਆਇਆ ਯਾਰ। ਨਵਾਂ ਬਹੁਤ ਕੁਛ ਆਇਆ ਵਾ ਕ੍ਰਿਸ਼ਨਾ ਜੀ ਮਾਰਕੀਟ ਦੇ ਵਿੱਚ, ਖਾਸ ਕਰਕੇ ਆ ਪਿਛਲੇ ਜਿਹੜੇ ਮਹੀਨੇ ਦੋ ਲੰਘੇ ਆ ਨਾ, ਸਤੰਬਰ ਅਕਤੂਬਰ, ਇਹਨਾਂ ਚ ਤੇ ਐਂ ਵਾ ਵੀ ਜਿੰਨਾ ਕਿਸੇ ਨੇ ਭਰ ਕੇ ਰੱਖਿਆ ਹੁੰਦਾ ਖਜ਼ਾਨਾ, ਤੇ ਉਹ ਕਹਿੰਦਾ ਵਾ ਵੀ ਕਿਤੇ ਮੈਂ ਨਾ ਲੇਟ ਹੋ ਜਾ, ਉਧਰੋਂ ਦੂਜਾ ਕਹਿੰਦਾ ਵੀ ਮੈਂ ਨਾ ਲੇਟ ਹੋ ਜਾ, ਤੀਜਾ ਕਹਿੰਦਾ ਮੈਂ ਨਾ ਲੇਟ ਹੋ ਜਾ, ਚੌਥਾ ਕਹਿੰਦਾ ਮੈਂ ਨਾ ਲੇਟ ਹੋ ਜਾ, ਤੇ ਇੱਦਾਂ ਹੀ ਕਰਦੇ ਕਰਦੇ ਜਿੰਨੇ ਵੀ ਤੁਸੀਂ ਕਹਿ ਲਓ ਵੀ ਚਰਚਾ ਦੇ ਵਿੱਚ ਨੇ ਸਿੰਗਰਸ ਆਪਣੇ, ਉਹਨਾਂ ਸਾਰਿਆਂ ਨੇ ਈਪੀ ਐਲਬਮ ਜਾਂ ਸਿੰਗਲ ਟਰੈਕਸ ਸੁੱਟਤੇ ਨੇ ਮਾਰਕੀਟ ਤੇ, ਹਨਾ। ਉਹਦੇ ਵੀ ਆ ਚੱਕੋ ਸਾਡੇ ਕੋਲ ਆ ਜੇ, ਉਹ ਕਹਿੰਦਾ ਆ ਚੱਕੋ ਸਾਡੇ ਕੋਲ ਆ ਜੇ, ਕਹਿੰਦੇ ਨੇ ਵੀ 2026 ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਇੱਕ ਵਾਰੀ ਤੜਥੱਲੀ ਮਚਾ ਦੇਣੀ ਆ।
0: ਤੜਥ ਯਾਰ, ਹਾਂਜੀ ਤੜਥੱਲੀ ਥੋੜੀ ਕਹੇਗਾ ਤੂੰ,
1: ਲੱਲੀ ਹੁਣ ਬਾਕੀ ਵਰਤਣ ਲੱਗ ਪਏ ਨਾ ਹੁਣ ਆਪਣਾ।
0: ਬੌਸ ਸੁਣ ਰਹੇ ਹੋ?
1: ਯਾਰ ਮੈਂ ਤੁਹਾਡੀ ਗੱਲ ਕਰਨ ਡਿਆ, ਤੁਸੀਂ ਇੱਦਾਂ ਰਹਿਣਾ ਕਰਿਆ
0: ਕਰੋ, ਗਲਤ ਗੱਲ ਹੈ ਯਾਰ। ਠੀਕ ਹੈ, ਨਹੀਂ ਸਹੀ ਹੈ, ਸਾਡਾ ਵਰਡ ਹੈ, ਅਸੀਂ ਵਰਤਾਂਗੇ। ਨਹੀਂ, ਗੁੱਡ ਹੈ, ਗੁੱਡ ਹੈ, ਗੁੱਡ ਹੈ। ਹੋਰ ਕੀ ਚੱਲ ਰਿਹਾ? ਵੈਸੇ ਇੱਕ ਮੈਂ ਗੱਲ ਬਹੁਤ ਸਹੀ ਕੀਤੀ, ਪਰ ਮੈਨੂੰ ਇੱਕ ਬੜੀ ਵੀਅਰਡ ਚੀਜ਼ ਲੱਗੀ ਜਿਹੜੀ ਆਹ ਕੱਲ੍ਹ ਪਰਸੋਂ ਹੋਈ ਹੈ ਕਿਤੇ।
1: ਕੀ
0: ਕਿ ਅਰਜਨ ਨੇ ਵੈਸੇ ਪਹਿਲੇ ਵੀ ਇੱਦਾਂ ਕੀਤਾ ਹੋਇਆ ਕਿ ਇੱਕੋ ਦਿਨ ਦੋ ਐਲਬਮਾਂ ਸੁੱਟੀਆਂ, ਪਹਿਲੀ ਵਾਰੀ ਵੇਖਿਆ ਕਿ ਸਿੰਗਰ ਦੇ ਇੱਕੋ ਦਿਨ ਦੋ ਸਿੰਗਲ ਟਰੈਕ ਸੁੱਟੇ।
1: ਉਹ ਇੱਦਾਂ ਹੀ ਆ ਫਿਰ, ਉਹ ਵੱਖਰਾ ਹੀ ਕਰਦਾ ਨਾ,
0: ਕੁਛ ਡਿਫਰੈਂਟ ਕਰਦਾ। ਗਾਣੇ ਆਏ ਚੱਲਣਾ, ਇੱਕ ਆਇਆ ਸੈਡ ਐਂਡ ਡਨ, ਐਂਡ ਦੂਸਰਾ ਆਇਆ ਬੈਡ ਐਸ। ਮੈਨੂੰ ਬੈਡ ਐਸ ਬਹੁਤ ਵਧੀਆ ਲੱਗਾ,
1: ਮੈਨੂੰ ਦੂਜਾ ਵੀ ਵਧੀਆ ਲੱਗਾ। ਕਈ ਲਿਰਿਕਸ ਉਹਦੇ ਇੱਦਾਂ ਦੇ ਵਿੱਚੋਂ ਨਾਈਸ ਨੇ, ਮਤਲਬ ਹਾਲੇ ਕਿ ਉਹ ਸਾਰੇ ਜਾਣੇ ਕਹਿ ਰਹੇ ਨੇ ਇੰਟਰਨੈਟ ਦੇ ਉੱਤੇ ਵਾਇਰਲਿਟੀ ਚੱਲਣ ਦੀ ਇਹਨੂੰ ਲੈ ਕੇ, ਕਿ ਬਿਲਕੁਲ ਡਿਫਰੈਂਟ ਹੀ ਅਰਜਨ ਦਾ ਇਹ ਜੋਨਰ ਨਹੀਂ ਸੀ। ਅਰਜਨ ਨੇ ਬਾਹਰ ਹੋ ਕੇ ਕੰਮ ਕੀਤਾ, ਹਨਾ, ਵਰਸਟੈਲਿਟੀ ਦੇ ਉੱਤੇ ਕੰਮ ਕੀਤਾ। ਕਈ ਕਹਿਣ ਡੇ ਆ ਜੀ ਵੀਡੀਓ ਵਧੀਆ ਬਣੀ ਆ ਪਰ ਮਿਊਜ਼ਿਕ ਨਹੀਂ ਵਧੀਆ ਹੋਇਆ, ਕੋਈ ਕਹਿਣ
0: ਡੇ ਮਰਸੀ ਤੋਂ ਬਗੈਰ, ਹਨਾ, ਤਾਂ ਕਰਕੇ ਕਹਿੰਦੇ ਆ।
1: ਕਹਿ ਲਓ ਤੁਸੀਂ ਇੱਦਾਂ ਕਹਿ ਲਓ, ਭਾਵੇਂ ਉਹ ਕਰਨ ਵਾਲੀ ਕੰਮ ਤੇ ਵਧੀਆ ਕੀਤਾ ਮੁੰਡੇ ਨੇ,
0: ਓਕੇ,
1: ਪਰ ਜਿਹੜੇ ਡਿਫਰੈਂਟ ਕਰਨਾ ਤੇ ਫਿਰ ਤੁਹਾਨੂੰ ਓਬਵੀਅਸਲੀ ਕਿਸੇ ਨਾਲ ਹੀ ਕਰਨਾ ਪਊਗਾ ਨਾ, ਕਿਉਂਕਿ ਹੁਣ ਇੱਕ ਬੰਦੇ ਦਾ ਜ਼ੋਨਰ ਹੋ ਸਕਦਾ ਕਿ ਉਹਦੀ ਜਿਹੜੀ ਪਿੱਚ ਆ ਜਾਂ ਉਹਦੀ ਕਹਿ ਲਓ ਕਿ ਕੁਆਲਿਟੀ ਇੱਕੋ ਤਰ੍ਹਾਂ ਦੀ ਹੀ ਹੋ ਸਕਦੀ ਹੈ,
0: ਹਰ ਕਿਸੇ ਆਪਣੀ ਨੀਚੋਂ
1: ਚੇਂਜ ਕਰਨੀ ਆ ਤੇ ਫਿਰ ਓਬਵੀਅਸਲੀ ਤੁਹਾਨੂੰ ਟੀਮ ਚੇਂਜ ਕਰਨੀ ਪੈਣੀ।
0: ਅੱਛਾ, ਇੱਕ ਇਹ ਵੀ ਚੱਕਰ ਆ, ਮੈਂ ਨੋਟਿਸ ਕੀਤਾ ਇਹ ਸਾਡੀ ਸਾਰੀ ਲਾਈਫ 'ਤੇ ਵੀ, ਸਾਡੇ ਸਾਰਿਆਂ ਦੀ ਲਾਈਫ 'ਤੇ ਵੀ ਢੁੱਕ ਜਾਂਦੀ ਹੈ ਚੀਜ਼, ਹੈ ਨਾ, ਕਿ ਆਪਾਂ ਕੋਈ ਚੀਜ਼ ਕਰਦੇ ਹੋਏ ਕਿਸੇ ਨੂੰ ਵੇਖੀਏ ਜਾਂ ਫਿਰ ਆਪ ਵੀ ਕਰਦੇ ਹੋਈਏ ਤਾਂ ਸਾਨੂੰ ਟੋਕ ਟਕਈਆ ਹੋ ਜਾਂਦਾ ਕਿ ਯਾਰ ਸੇਮ ਚੀਜ਼ ਕਿਉਂ ਕਰੀ ਜਾਂਦੇ ਹੋ, ਨਾ ਕੁਛ ਡਿਫਰੈਂਟ ਕਰੋ।
1: ਨਾਲੇ ਉਹ ਸਾਦਾ ਮਰਸੀ ਸਾਹਿਬ ਇੱਧਰ ਬਿਜ਼ੀ ਹੋਣੇ ਨਾ ਕਰਨ ਵਾਲਾ ਸੀਜ਼ਨ ਵਿੱਚ,
0: ਪਰ ਮੈਂ ਉਹੀ ਤਾਂ ਮੈਂ ਗੱਲ 'ਤੇ ਆ ਰਿਹਾ ਕਿ ਉਹ ਹੁਣ ਲੋਕ ਕਹਿੰਦੇ ਆ ਕਿ ਪਹਿਲੇ ਕਹਿੰਦੇ ਰਹੇ ਕਿ ਮਰਸੀ ਨੂੰ ਛੱਡਦੇ ਹਨਾ, ਕਿ
1: ਸਾਰੇ ਉਹਦੇ ਤੋਂ ਬਿਨਾਂ,
0: ਹੁਣ ਇੱਕ ਗਾਣਾ ਆਇਆ ਤਾਂ ਲੋਕੀ ਕਹਿ ਰਹੇ ਕਿ ਯਾਰ ਮਰਸੀ ਤੋਂ ਬਗੈਰ ਹੀ ਕੀਤਾ।
1: ਲੋਕ ਫਿਰ ਉਹ ਗੱਲ ਲੋਕੀ ਨੇ ਨਾ
0: ਕਹੇਗੇ, ਜਾਣ ਕੇ ਨਹੀਂ ਸੀਗਾ ਸੱਚੀ ਖਾਂਸੀ ਆ,
1: ਆਪਣਾ ਹੋਤਾ ਪਕੜ ਲੇਤੇ ਲੋਕ ਯਹਾਂ ਤੋ ਛੋੜ ਦਿਆ।
0: ਵਾਹ,
1: ਸਮਝੇ ਨਾ,
0: ਬਿਊਟੀਫੁਲ ਮੇਰੇ ਗਾਲਿਬ, ਕਿਆ ਬਾਤ ਹੈ,
1: ਯੇ ਹੈ
0: ਕਿਆ ਬਾਤ,
1: ਡੁਪਲੀਕੇਟ ਗਾਲਿਬ,
0: ਡੁਪਲੀਕੇਟ ਗਾਲਿਬ, ਗਾਲਿਬ ਫਰੋਮ ਸੇਡ ਐਲਬਮਸ ਗਾਇਸ,
1: ਯੇ ਡੇ ਟਾਈਮ। ਸੋ ਗਾਇਸ, ਗੱਲ ਇਦਾਂ ਵਾ ਕਿ ਟੂ ਮੈਨੀ ਗਾਣੇ ਆ ਚੁੱਕੇ ਨੇ ਮਾਰਕੀਟ ਦੇ ਵਿੱਚ, ਚਾਹੇ ਉਹ ਕਰਨ ਔਜਲੇ ਦਾ ਸੀਜ਼ਨ 1 ਆ, ਉਸ ਤੋਂ ਵੀ ਪਹਿਲਾਂ ਜੇ ਗੱਲ ਕਰੀਏ ਤੇ ਆਈ ਐਮ ਐਨ ਆਰਟਿਸਟ, AEIOU ਦੇ ਨਾਲ ਐਨ ਲੱਗਦਾ ਗਾਇਸ, ਤੁਹਾਨੂੰ ਪਤਾ ਕੀ ਆ ਜੇ ਤੁਸੀਂ ਗ੍ਰਾਮਰ ਪੜ੍ਹੀ ਹੋਵੇ ਤੇ,
0: ਵੈਰੀ ਗੁੱਡ,
1: ਇਸ ਕਰਕੇ ਐਨ ਆਰਟਿਸਟ ਉਹਨਾਂ ਨੇ ਨਾਮ ਰੱਖਿਆ ਸੀ ਉਹ ਐਲਬਮ ਦਾ, ਤੇ ਉਹ ਆਈ ਸੀਗੀ ਦਲਜੀਤ ਸਾਹਿਬ ਦੀ।
0: ਆਹੋ, ਦਲਜੀਤ ਦੀ ਵੀ ਆਈ ਹੈ ਨਾ,
1: ਉਹਨਾਂ ਦਾ ਤੁਸੀਂ ਸੁਣਿਆ ਸੀ ਕੋਈ ਗਾਣਾ ਗਾਣਾ ਕਿ ਨਹੀਂ?
0: ਨਹੀਂ, ਮੈਂ ਨਹੀਂ ਸੁਣਿਆ ਕੋਈ,
1: ਉਹ ਸਭ ਤੋਂ ਪਹਿਲਾਂ
0: ਬਹੁਤਾ ਹਿੱਟ ਵੀ ਨਹੀਂ ਹੋਇਆ ਮੇਰੇ ਖਿਆਲ ਨਾਲ, ਸ਼ਾਇਦ
1: 4 ਸਤੰਬਰ ਨੂੰ ਉਹ ਪਹਿਲਾਂ ਰਿਲੀਜ਼ ਹੋਈ ਸੀ, ਇਹਨਾਂ ਬਾਕੀਆਂ ਤੜਥਲੀਆਂ ਤੋਂ ਪਹਿਲਾਂ ਦੀ ਗੱਲ, ਜਿਹਦੇ 'ਚ ਕੁੱਲ ਮਿਲਾ ਕੇ 7 ਗਾਣੇ ਸੀ, ਆਈ ਥਿੰਕ ਫਿਜ਼ਾਵਾਨ

0: ਵੀਡੀਓ ਜਿਹੜੀ ਡਿਸਕਸ਼ਨ ਲੋਕਾਂ ਦੇ ਵਿੱਚ ਚੱਲੀ ਹੈ ਨਾ, ਉਹ ਕਹਿੰਦੇ ਨੇ ਕਿ ਜ਼ਿਆਦਾ ਮਤਲਬ ਲੋਕਾਂ ਵੱਲੋਂ ਪਸੰਦ ਕੀਤੀ ਗਈ ਹੈ ਕਿ ਉਹਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਡੈਵਿਲ ਦੀ ਮਿਊਜ਼ਿਕ ਨੂੰ ਤੇ ਵੀਡੀਓ ਨੂੰ, ਪਰ ਉਹਦਾ ਸੁਣਨ ਵਾਲਾ ਜਿਹੜਾ ਲੋਕਾਂ ਦੇ ਵੱਲੋਂ ਜ਼ਿਆਦਾ ਸੁਣਿਆ ਗਿਆ ਉਹ ਆ ਜੀ ਲਵ ਲਾਈਕ।
1: ਮੈਨੂੰ ਇਹ ਪਤਾ ਹੀ ਹੈ
0: ਗੁੱਡ ਚੱਲਿਆ
1: ਜਦੋਂ ਜਦੋਂ ਡੈਵਿਲ ਗਾਣਾ ਆਇਆ ਤਾਂ ਉਹਦੀ ਵੀਡੀਓ ਨੂੰ ਲੈ ਕੇ ਇਹ ਬੜੇ ਕਿਆਸ ਲਗਾਏ ਗਏ ਕਿ ਦਿਲਜੀਤ ਨੇ ਆਪਣੇ ਵੱਲੋਂ ਕਮੈਂਟਰੀ ਕੀਤੀ ਹੈ ਕਿਉਂਕਿ ਇੰਡੀਆ 'ਚ ਬਹੁਤ ਸਾਰੇ ਟਾਈਮ ਤੋਂ ਪ੍ਰੋਟੈਸਟ ਜਿਹਾ ਚੱਲਦਾ ਪਿਆ ਫਿਲਹਾਲ ਵੀ, ਜਦੋਂ ਆਪਾਂ ਇਹ ਸ਼ੋਅ ਰਿਕਾਰਡ ਕਰ ਰਹੇ ਹਾਂ ਅਤੇ ਦੁਬਾਰਾ ਤੋਂ ਉੱਦਾਂ ਦਾ ਹੀ ਮਾਹੌਲ ਜੋ ਅੱਜ ਤੋਂ ਡੇਢ ਕੁ ਮਹੀਨੇ ਪਹਿਲੇ ਬਣਿਆ ਸੀਗਾ, ਹੁਣ ਸਵਾਲ ਉੱਠੇ ਹੋਏ ਨੇ ਜੀ ਗਿਆਨੇਸ਼ ਕੁਮਾਰ ਦੇ ਉੱਤੇ। ਤੁਸੀਂ ਖਬਰਾਂ ਸੁਣਦੇ ਹੋ ਸਾਡੇ ਹੈ ਨਾ ਪਲੈਟਫਾਰਮ 'ਤੇ, ਉੱਦਾਂ ਹੀ ਪੜ੍ਹਦੇ ਹੋਵੋਗੇ ਸੁਣਦੇ ਹੋਵੋਗੇ ਕਿ ਇਲੈਕਸ਼ਨ ਕਮਿਸ਼ਨ ਕਹਿੰਦੇ ਨੇ ਕਿ ਜੀ ਕੰਮ ਪੁੱਠਾ ਸਿੱਧਾ ਕਰੀ ਜਾਂਦਾ ਪਿਆ, ਵੋਟਾਂ ਡਿਲੀਟ ਕਰ ਰਿਹਾ ਅਤੇ ਓਪੋਜੀਸ਼ਨ 'ਤੇ ਬੱਚੇ ਸੱਚੇ ਇਕੱਠੇ ਹੋ ਗਏ ਆ। ਨੇਹਾ ਬੋਰਾ ਨਾਮ ਦੀ ਕੁੜੀ ਹੈ ਜੇ ਐੱਨ ਯੂ ਦੇ ਅੰਦਰ, ਯਾਰ ਉਹ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆ, ਕਿਆ ਕੁੜੀ ਆ ਬਈ, ਉਹ ਤਾਂ ਕੱਲੀ ਡੱਟੀ ਪਈ ਆ, ਮਤਲਬ ਓਕੇ ਰਿਪੋਰਟ ਤੇ ਬਸ ਚਲੋ ਜੋ ਹੈ ਸੋ ਹੈ। ਤੇ ਉਹਦੇ ਉੱਤੇ ਕਹਿੰਦੇ ਨੇ ਕਿ ਗਿਆਨੇਸ਼ ਕੁਮਾਰ ਨੂੰ ਵੀ ਕਹੋ ਜੀ ਕਿ ਬਾਏ ਬਾਏ ਟਾਟਾ ਹੋਵੋ, ਬਹੁਤ ਹੋ ਗਿਆ ਤੁਹਾਡਾ ਕਿ ਵੋਟਾਂ ਡਿਲੀਟ ਕਰਾਈ ਜਾਂਦੇ ਹੋ, ਕਿ ਤੁਸੀਂ ਪਬਲਿਕ ਦੇ ਸੇਵਾਦਾਰ ਹੋ, ਭਾਜਪਾ ਦੇ ਨਹੀਂ, ਇਹ ਕਿਹਾ ਜਾ ਰਿਹਾ ਜੀ। ਬਾਕੀ ਤੁਸੀਂ ਕਿਸੇ ਵੀ ਪਾਰਟੀ ਨੂੰ ਸਪੋਰਟ ਕਰਦੇ ਹੋ ਨਹੀਂ ਕਰਦੇ ਹੋ, ਮਤਲਬ ਨਾ ਤੁਹਾਡੀ ਪਰਸਨਲ ਚੋਇਸ ਹੈ, ਇਹ ਥੋੜ੍ਹਾ ਚਿੱਲ ਜਿਹਾ ਸ਼ੋਅ ਆ ਸਾਡਾ। ਅਤੇ ਅੱਜ ਆਪਾਂ ਸੋਚਿਆ ਕਿ ਆਪਾਂ ਚਿੱਲ ਇਸ ਲੈਵਲ ਦਾ ਕਰਨਾ ਕਿ ਆਪਾਂ ਸੁਣਨ ਵਾਲਿਆਂ ਨੂੰ ਗਾਣੇ ਸੁਣਾਉਣੇ, ਘੈਂਟ ਘੈਂਟ ਜੇ ਪਿਛਲੇ ਡੇਢ ਦੋ ਮਹੀਨੇ 'ਚ ਇੰਨੇ ਵਧੀਆ ਵਧੀਆ ਗਾਣੇ ਆਏ ਆ, ਅਤੇ ਮੈਂ ਕਿਹਾ ਗਾਣੇ ਸੁਣਾਉਂਦੇ ਹਾਂ। ਅਤੇ ਮੈਂ ਫਿਰ ਅਗਲਾ ਗਾਣਾ ਆਇਆ ਖੜਾ ਜੀ, ਇਹ ਗਾਣਾ ਬੈਡ ਐਸ ਬਾਏ ਅਰਜਨ ਢਿੱਲੋਂ।
0: ਓ ਹੋ, ਬਦੋਂ ਲੱਗਾ ਦਲਜੀਤ ਦਾ ਸੁਣਾਉਣ ਲੱਗੇ
1: ਅਗਲਾ।

0: ਨਹੀਂ ਪਤਾ।
1: ਵਾਹ ਵਾਹ ਵਾਹ,
2: ਜਿਹੜੀ ਆਹ ਲਾਈਨ ਕੀਤੀ ਨਾ ਕਿ ਯਾਰ ਦੋ ਚਾਰ ਬੈਠੇ ਨੇ ਯਾਰ ਆਸਟ੍ਰੇਲੀਆ ਕਹਿੰਦੇ ਨੇ ਮੇਟ ਮੇਟ, ਮੈਂ ਕਿਆ ਬਾਤ ਹੈ ਬਾਈ ਅਰਜਨਾ, ਕਿਆ ਬਾਤ ਹੈ। ਵੈਲਕਮ ਬੈਕ, ਜੇ ਤੁਸੀਂ ਹੁਣੇ ਗਲਤੀ ਨਾਲ ਬਣੇ ਹੋ ਸਾਡੇ ਨਾਲ ਤਾਂ ਫਿਰ ਬੋਇਜ਼ ਮੀਟਅਪ ਦੇ ਨਵੇਂ ਐਪੀਸੋਡ ਨਾਲ ਜੁੜੇ ਪਏ ਹੋ
1: ਤੇ ਅੱਜ ਤੁਹਾਡੇ ਨਾਲ ਬਣੇ ਹੋਏ ਯਾਰ।
2: ਹਾਂ ਨਹੀਂ ਨਹੀਂ, ਗਲਤੀ ਨਾਲ ਜੇ ਲੇਟ ਜੁੜੇ ਹੋ, ਨਹੀਂ ਤਾਂ ਸਾਨੂੰ ਤਾਂ ਹਮੇਸ਼ਾ ਉਡੀਕ ਰਹਿੰਦੀ, ਅੱਧੇ ਘੰਟੇ ਪਹਿਲੇ ਰੇਡੀਓ ਆਨ ਕਰ ਲੈਣ ਕਿ
1: ਯਾਰ ਕੀ ਸਾਡਾ ਲਾਈਵ ਆ, ਕਿਉਂਕਿ ਨਹੀਂ ਲਾਈਵ ਨਹੀਂ ਲਾਈਵ ਨਹੀਂ ਪੰਗਾ ਪੁਆਇੰਟ
0: ਗਲਤ ਇਨਫੋਰਮੇਸ਼ਨ ਪਾਸ ਕਰਨ ਦੀ
1: ਬੜੀ ਸਟ੍ਰਿਕਟ ਹੋਈ ਪਈ ਆ ਕਿਉਂਕਿ ਪੈਸੇ ਨੀ ਹੈਗੇ ਇਹਨਾਂ ਕੋਲ ਤੇ ਕੱਢਣ ਨੂੰ ਫਿਰਦੇ ਆ। ਮੈਂ ਹਾਂ ਸਾਡੇ ਕੋਈ ਕੱਢਣੇ ਆ ਕੇ ਡਰੇ ਭਰਾਵਾ ਉਹ ਜਿਹਦੇ ਕੋਲ ਹੈਗੇ ਚਾਰ।
2: ਅੱਛਾ ਇਹ ਗੱਲ ਸਹੀ ਹੈ ਯਾਰ, ਅੱਜ ਕੱਲ ਹਨਾ ਏਟੀਓ ਊਟੀਓ ਮੈਂ ਸੁਣਿਆ

0: ਬਹੁਤ ਜ਼ਿਆਦਾ ਕੰਮ
1: ਇੱਦਾਂ ਹੀ ਰੇਟ ਜੀ ਪੈ ਗਈ ਥੋੜੇ ਦਿਨ ਪਹਿਲਾਂ।
2: ਹਾਂ ਹਾਂ ਹਾਂ ਹਾਂ ਹਾਂ
1: ਸਿਟੀ ਚ ਕਹਿੰਦੇ ਚੰਗਾ ਤਾੜਦਾ ਤਕੜਦਾ ਤਾੜਦਾ ਹੋਇਆ ਗਾ,
0: ਕੀ ਚੱਕਰ ਕੀ ਹੋਇਆ ਉਹ
1: ਯਾਰ? ਮੋਟੀ ਮੋਟੀ ਜੀ ਵੈਸੇ ਗੱਲ ਇਹ ਆ, ਜੇ ਥੋੜੀ ਅੰਦਰਲੀ ਗੱਲ ਇਹ ਆ ਪੀ ਕਹਿੰਦੇ ਨੇ ਕਿ ਜਿਹੜੀ ਆਪਾਂ ਸੁਪਰ ਐਨੁਏਸ਼ਨ ਹੈ ਨਾ ਜਿਹੜੀ ਆਪਣੀ ਆਉਂਦੀ ਜਦੋਂ ਦੀ ਇਹਨਾਂ ਨੇ ਰੂਲ ਕੀਤਾ ਵਾ ਵੀ ਤੁਸੀਂ ਹੁਣ ABN ਤੇ ਵੀ ਸੁਪਰ ਦਿਓ ਦਿਸ ਦੈਟ, ਤੇ ਉਹ ਸਟਿਲ ਉਹਨਾਂ ਨੇ ਡਾਟਾ ਮੈਚ ਕੀਤਾ। ਕਹਿੰਦੇ ਨੇ ਕਿ ਉਸ ਲੈਵਲ ਦੀ ਜਿਹੜੀ ਸੁਪਰ ਐਨੁਏਸ਼ਨ ਆ ਉਹ ਨਹੀਂ ਪੇ ਕੀਤੀ, ਕਿਉਂਕਿ ਹੁਣ ਜਦੋਂ ਮੰਨ ਲਓ ਕੋਈ ਸੁਪਰ ਐਨੁਏਸ਼ਨ ਪੇ ਕਰਦਾ ਤੇ ਉਹ ATO ਨੂੰ ਰਿਪੋਰਟ ਹੁੰਦੀ ਸਾਰੀ, ਤਾਂ ਹੀ ਤੁਹਾਡੇ ਉਹ ਖਾਤਿਆਂ 'ਚ ਆਉਂਦੀ ਹੈ ਜਿਹੜਾ ਵੀ ਤੁਸੀਂ ਰੈਸਟਕੋ ਵਾ ਜਾਂ ਜਿਦਕੋ ਵੀ ਆ ਤੁਹਾਡਾ, ਤੇ ਉਹ ਸਾਰੀ ਉਹਨਾਂ ਕੋਲ ਡਾਟਾ ਜਾਂਦਾ। ਤੇ ਉਹ ਕਹਿੰਦੇ ਨੇ ਕਿ ਜਿਨ੍ਹਾਂ ਦਾ ਜਾ ਰਿਹਾ ਵਾ ਜਿਹੜੀ ਕੈਫੇਜ਼ ਜਾਂ ਰੈਸਟੋਰੈਂਟ ਦੀ ਜਿਹੜੀ ਇਨਕਮ ਆ ਉਹ ਵੱਧ ਆ ਕਿਤੇ ਜਿੰਨਾ ਤੁਸੀਂ ਸੁਪਰ ਐਨੁਏਸ਼ਨ ਪੇ ਕਰ ਰਹੇ ਹੋ, ਤੇ ਉਹ ਕਹਿੰਦੇ ਸਾਨੂੰ ਲੱਗਦਾ ਨਹੀਂ ਕਿ ਜਿੰਨੀ ਕੁ ਤੁਸੀਂ ਸੁਪਰ ਪੇ ਕਰ ਰਹੇ ਹੋ ਇੰਨੇ ਕੁ ਦੇ ਵਿੱਚ ਸਟਾਫ ਤੁਸੀਂ ਆਪਣਾ ਚਲਾ ਰਹੇ ਹੋ, ਸਾਨੂੰ ਲੱਗਦਾ ਆ ਕਿ ਤੁਸੀਂ ਉਹਨਾਂ ਨੂੰ ਅੰਡਰ ਪੇ ਕਰ ਰਹੇ ਹੋ, ਕੈਸ਼ ਪੇ ਕਰ ਰਹੇ ਹੋ, ਕੁਛ ਕੁਛ ਕਰ ਰਹੇ ਹੋ ਜਿਹੜਾ ਕਿ ਸਿੱਧਾ ਨਹੀਂ ਲੱਗ ਰਿਹਾ। ਦੈਟਸ ਵਾਈ ਉਹਨਾਂ ਨੇ ਬੇਸਿਕਲੀ ਇਹ ਐਨਾਲਿਸ ਕੀਤਾ ਵਾ ਕਿ ਕੈਫੇ ਦੇ ਉੱਤੇ ਵੇਖਣਾ ਚਾਹੁੰਦੇ ਸੀ ਕਿ ਕਿੰਨੇ ਕੁ ਵਰਕਰ ਨੇ, ਤੇ ਉਸ ਹਿਸਾਬ ਨਾਲ ਉਹ ਵੇਖਣਗੇ। ਫਿਰ
2: ਮੈਨੂੰ ਪਤਾ ਕੀ ਲੱਗਦਾ, ਮੈਨੂੰ ਲੱਗਦਾ ਕਿ ਨਾ ਅਚਾਨਕ ਹੀ ਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੋ ਗਏ, ਹੋਮ ਅਫੇਅਰ ਹੈ ਨਾ, ਜਾਂ ਫਿਰ ATO ਵਗੈਰਾ ਹੋ ਗਏ, ਪਰਸਨਲ ਵੈਲਥ ਵਾਲੇ ਹੋ ਗਏ, ਜਿੰਨੇ ਵੀ ਹੈਗੇ ਡਿਪਾਰਟਮੈਂਟ ਇੱਥੇ ਨਾ, ਕੁਛ ਆਪਣੇ ਬੰਦੇ ਹੀ ਜਿਨ੍ਹਾਂ ਨੇ ਕੰਮ ਕੁੰਮ ਸਾਰੇ ਕਰ ਲਏ, ਹੁਣ ਉਹਨਾਂ ਨੇ ਨਾ ਐਜ਼ ਕੰਸਲਟੈਂਟ ਜੁਆਇਨ ਕਰ ਲਿਆ ਇਹਨਾਂ ਡਿਪਾਰਟਮੈਂਟਾਂ
1: ਨੂੰ, ਕਿ ਚਾਰ ਪੈਸੇ ਵੱਧ ਮਿਲਦੇ ਹੋਣੇ ਕਿਤੇ, ਤੇ ਉਹ ਆਉਂਦੇ ਹੋਣੇ ਕਿ
2: ਕਿਉਂਕਿ ਡਿਪਾਰਟਮੈਂਟ ਹੁਣ ਉਸ ਹਿਸਾਬ ਨਾਲ ਹੀ ਫੜਦਾ ਪਿਆ ਜਾਂ ਫਿਰ ਸੋਚਦਾ ਪਿਆ ਜਿਸ ਤਰ੍ਹਾਂ ਇੱਕ ਆਮ ਬਿਜ਼ਨਸਮੈਨ ਜਾਂ ਫਿਰ ਆਮ ਜੋ
1: ਕਪਲਾਦਾਰ
2: ਕਹਿ ਲੋ, ਜਾਂ ਫਿਰ ਆਪਾਂ ਹਨਾ ਇੱਕ ਇਹ ਵੀ ਗੱਲ ਹੋ ਜਾਂਦੀ ਹੈ ਕਿ ਜਦ ਸਾਰੇ ਕਰ ਰਹੇ ਫਿਰ ਕੌਣ ਘਪਲੇ ਵਾਲਾ, ਕਿ ਜਿੱਦਾਂ ਜੋ ਪਾਰਟੀਆਂ 'ਚ ਲੋਕਾਂ 'ਚ ਰਲ ਕੇ ਬੈਠੇ 'ਚ ਸੁਣੀਦਾ ਸੀਗਾ ਉਹ ਗੱਲਾਂ ਕਿ ਮੈਂ ਤਾਂ ਇੱਦਾਂ ਕਰ ਲੈਂਦਾ, ਮੈਂ ਆਹ ਕਰ ਲੈਂਦਾ, ਦਿਸ ਇਜ਼ ਹਨਾ ਈਜ਼ੀ ਫੋਰ ਮੀ, ਸਟੂਡੈਂਟ ਵੀਜ਼ਾ ਤੇ ਕਿੰਨੇ ਬੱਚੇ,
1: ਜਾਂ ਫਿਰ ਦੀ ਗੱਲ ਚੱਲ ਗਈ ਨਾ ਹੁਣ ਕਈ, ਤੇ ਫਿਰ ਇਹ ਵੀ ਕਹਿਣਗੇ ਕਿ ਆਪਾਂ ਆਪ ਆਪਣੇ ਢਿੱਡ ਨੰਗੇ ਕੀਤੇ ਆ ਕਿ ਤੁਸੀਂ ਆਪ ਦਿਖਾਇਆ ਵਾ ਕਿ ਅਸੀਂ ਆਹ ਕਰਨ ਡੇ, ਅਸੀਂ ਉਹ ਕਰਨ ਡੇ, ਜਾ ਕੇ ਵੀਡੀਓਆਂ ਪਾ ਕੇ ਜਾਂ ਦਿਸ ਦੈਟ, ਹੋ ਸਕਦਾ ਉਹ ਕੋਈ ਵੀ ਰੀਜ਼ਨ ਹੋ ਸਕਦਾ, ਪਰ ਸੱਚਾਈ ਹੈ ਕਿ ਹੋ ਰਿਹਾ ਵਾ ਅੱਜ ਕੱਲ੍ਹ, ਸੋ ਇਟਸ ਇਹ ਆ ਕਿ ਕੇਅਰਫੁਲੀ
2: ਨਹੀਂ ਇਹ ਹੁੰਦਾ। ਅੱਛਾ ਇਹ ਯਾਦ ਨਹੀਂ ਆਹ ਪਿੱਛੇ ਜੇ ਇੱਕ ਬੜਾ ਪੰਗਾ ਪਿਆ ਹੈਗਾ ਕੈਨੇਡਾ ਦੀ ਗੱਲ ਹੈ ਕਿ ਦੋ ਚਾਰ ਅਲੱਗ ਅਲੱਗ ਪੇਜਿਸ ਤੇ ਇੱਕ ਕੁੜੀ ਨੇ ਪਹਿਲੇ ਬਣਾ ਦਿੱਤੀ ਵੀਡੀਓ ਕਿ ਆਪਣੀ ਅਸਾਈਨਮੈਂਟਾਂ ਬਣਵਾਉਣੀਆਂ ਤਾਂ ਸਾਨੂੰ ਹਨਾ ਕਰੋ ਕੰਟੈਕਟ, ਉਹਦੇ ਕੰਪੀਟੀਸ਼ਨ 'ਚ ਜਿਹੜਾ ਵੀ ਹੋਏਗਾ ਕਿਸੇ ਹੋਰ ਕੁੜੀ ਨੇ ਬਣਾਈ ਵੀਡੀਓ, ਫਿਰ ਕਿਸੇ ਮੁੰਡੇ ਨੇ ਬਣਾਈ ਵੀਡੀਓ, ਤੇ ਅਲਟੀਮੇਟਲੀ ਜਿੰਨੇ ਕੁ ਲੋਕ ਇਹ ਕੰਮ ਕਰ ਰਹੇ ਸੀਗੇ ਕਿ ਅਸਾਈਨਮੈਂਟਾਂ ਅਸੀਂ ਬਣਾਉਂਦੇ ਹਾਂ, ਉਹਨਾਂ ਨੇ ਸੋਚਿਆ ਕਿ ਇਹ ਤਾਂ ਅਸੀਂ ਐਡ ਕਰ ਸਕਦੇ ਹਾਂ ਹਨਾ, ਐਂਡ ਓਬਵੀਅਸਲੀ ਇਟ ਇਜ਼ ਅਗੇਂਸਟ ਦਾ ਰੂਲ, ਤੇ ਉਹ ਉਸ ਤੋਂ ਬਾਅਦ ਬੜਾ ਰੌਲਾ ਪਿਆ ਹਨਾ ਸੁਣਨ 'ਚ ਆਉਂਦਾ ਕਿ ਕਈ ਲੋਕ ਕੁਛ ਰਾਈਟਲੀ ਸੋ, ਕਿਉਂਕਿ ਹੁਣ ਜੇ ਫੜੇ ਗਏ ਫਿਰ ਤਾਂ ਰਾਈਟਲੀ ਸੋ ਹੀ ਆ ਹਨਾ, ਕਿ ਡਿਪੋਰਟ ਵਗੈਰਾ ਵੀ ਹੋਏ ਆ, ਤੇ ਜਿਹੜੇ ਬੱਚਿਆਂ ਦੇ ਵੀ ਫਿਰ ਬਾਅਦ ਚੋਂ ਹਨਾ ਹੁੰਦਾ ਪਤਾ ਲੱਗਦਾ, ਉਹਨਾਂ ਤੇ ਵੀ ਉਸ ਹਿਸਾਬ ਨਾਲ ਜੋ ਕਾਰਵਾਈ ਹਨਾ ਬਣਦੀ ਹੋਏਗੀ ਉਹ ਕੀਤੀ ਗਈ ਹੈ।
1: ਇੱਕ ਹੋਰ ਆ ਪਿੱਛੇ ਜੇ ਮੈਂ ਰਿਪੋਰਟ ਕੋਈ ਪੜ੍ਹਨ ਦਿਆ ਹਾਂ, ਕਿਸੇ ਨੇ ਡਾਟਾ ਵੇਖਿਆ ਸੀ ਉਹਨਾਂ ਦਾ ਜਿਹੜੇ ਵਰਕ ਫੇਅਰ ਕਮਿਸ਼ਨ ਵਾਲੇ ਨੀ ਆ, ਉਹ ਕਹਿੰਦੇ ਸੀਗੇ ਕਿ ਅੱਜ ਕੱਲ੍ਹ ਜਾਂ ਆਪਾਂ ਕਹਿ ਲਈਏ ਕਿ ਮੈਂਟੈਲਿਟੀ ਇੱਦਾਂ ਦੀ ਹੋ ਗਈ ਆ, ਜਾਂ ਫਿਰ ਕਹਿ ਲਓ ਕਿ ਜ਼ਿਆਦਾ ਇੱਕ ਦੂਜੇ ਨੂੰ ਆਪਾਂ ਇਨਫੋਰਮੇਸ਼ਨ ਪਾਸ ਕਰਨ ਡੇ, ਈਜ਼ੀ ਹੋ ਗਈ ਇਨਫੋਰਮੇਸ਼ਨ ਲੈਣੀ, ਕਿ ਮੈਂ ਹੁਣ AI ਨੂੰ ਮੈਸੇਜ ਕਰ ਦਿੰਦਾ ਵਾ ਵੀ ਮੈਂ ਆਹ ਵਾਲੀ ਕੰਪਲੇਨ ਪਾਉਣੀ, ਦੱਸ ਕਿੱਥੇ ਪਾਵਾਂ, ਅਤੇ ਉਹ ਮੈਨੂੰ ਠਾਹ ਦੇਣੀ ਦਊਗੀ ਵੀ ਆਹ ਚੁੱਕ ਕਿੱਥੇ ਕੰਪਲੇਨ ਪਾ ਲਏ। ਪਹਿਲਾਂ ਥੋੜ੍ਹਾ ਜਿਹਾ ਹਾਰਡ ਹੁੰਦਾ ਸੀ ਫਾਇੰਡ ਆਊਟ ਕਰਨਾ ਰਾਈਟ ਪਲੇਸ, ਈਵਨ ਤੁਸੀਂ ਸਫਾਰੀ ਅਤੇ ਗੂਗਲ 'ਤੇ ਵੀ ਲਿਖੋ ਨਾ ਅਤੇ ਉਹ ਵੀ ਤੁਹਾਨੂੰ ਗੇੜੇ ਮੇੜੇ ਪਾ ਦਿੰਦਾ ਸੀ, ਉਹ ਵੀ ਤੁਹਾਨੂੰ ਸਿੱਧੀ ਉਹ ਚੀਜ਼ ਨਹੀਂ ਦਿੰਦਾ, ਉੱਥੇ ਵੀ ਤੁਹਾਨੂੰ ਲੱਭਣਾ ਪੈਂਦਾ ਸੀ ਵਾਹਵਾ ਸਿਰ ਖਪਾਈ ਕਰਕੇ, ਉਹਨੇ ਜਿਹੜੀਆਂ ਪੰਜ ਸੱਤ ਸਾਈਟਾਂ ਸ਼ੋਅ ਕਰਨੀਆਂ ਉਹਨਾਂ 'ਚ ਉਹ ਨਹੀਂ ਹੀ ਹੁੰਦੀ ਜਿਹੜੀ ਆਪਾਂ ਨੂੰ ਲੋੜ ਹੁੰਦੀ ਸੀ। ਪਰ ਹੁਣ ਜਿਹੜਾ ਖਾਸ ਕਰਕੇ AI ਹੈ ਇਹ ਤਾਂ ਤੁਹਾਨੂੰ ਪੈਂਦੀ ਸੱਟੇ ਹੀ ਉਹ ਹੀ ਦਿੰਦਾ। ਹੁਣ ਮੰਨ ਲਓ ਮੈਂ ਉੱਥੇ ਲਿਖ ਦਿੰਦਾ ਕਿ ਮੈਂ ਪਰੇਸ਼ਾਨ ਹਾਂ, ਮੈਂ ਇੱਥੇ ਕੰਮ ਕਰਦਾ ਅਤੇ ਮੈਂ ਕੰਪਲੇਂਟ ਕਰਨੀ ਆ, ਉਹਨੇ ਪੈਂਦੇ ਹੀ ਤੁਹਾਨੂੰ ਉਹਦੇ ਡਿਪਾਰਟਮੈਂਟ ਸੁੱਟ ਦੇਣਾ ਵੀ ਆਹ ਚੱਕ ਮਾਰਿਟ ਆਹ ਸਟੈਪ ਆ ਤੂੰ ਕੰਪਲੇਂਟ ਕਰ, ਤੁਹਾਨੂੰ ਲਿਖ ਕੇ ਵੀ ਦੇ ਦੇਣਾ ਵੀ ਤੁਸੀਂ ਲਿਖ ਕੇ ਪਾਉਣਾ ਉਹਨਾਂ ਨੂੰ
2: ਐਕਸਟਰਾ, ਵੀ
1: ਪੰਜ ਸੱਤ ਸਟੈਪ ਜਿਹੜੇ ਮੇਰੇ ਲਈ ਜਿਨ੍ਹਾਂ ਦੇ ਕਰਕੇ ਮੈਂ ਪੈਰ ਪਿੱਛੇ ਪੁੱਟਣਾ ਸੀ ਉਹ ਸਾਰੇ ਮੇਰੇ ਉਹਨੇ ਕਰਤੇ ਆ, ਤੇ ਮੈਂ ਸਿਰਫ ਕੀ ਕਰਨਾ ਸਬਮਿਟ ਕਰਨਾ ਆਪਣੀ ਈਮੇਲ ਤੋਂ ਜਾ ਕੇ ਜਾਂ ਆਪਣੇ ਪੋਰਟਲ ਤੋਂ ਜਾ ਕੇ, ਤੇ ਅੰਦਰ ਖਾਤੇ ਉਹ ਕਹਿੰਦੇ ਨੇ ਕਿ ਬਹੁਤ ਜ਼ਿਆਦੀਆਂ ਕੰਪਲੇਂਟਸ ਹੋ ਰਹੀਆਂ ਨੇ ਅੰਦਰ ਖਾਤੇ ਕਿ ਤੁਸੀਂ ਆਪਣੀ ਆਈਡੈਂਟੀ ਵੀ ਨਹੀਂ ਰਿਵੀਲ ਕਰੋ, ਇੱਦਾਂ ਦੀਆਂ ਵੀ ਸਕੀਮਾਂ ਹੈਗੀਆਂ ਨੇ ਕਿ ਤੁਸੀਂ ਉਹਨੂੰ ਦੀ ਕੰਪਲੇਂਟ ਕਰ ਸਕਦੇ ਹੋ ਕਿ ਤੁਸੀਂ ਜੇ ਹਾਂ ਜੋ ਵੀ ਵਿਸਲ ਬਰੋ, ਤੇ ਉਹਦੇ 'ਚ ਫਿਰ ਓਬਵੀਅਸਲੀ ਜੇ ਡਾਟਾ ਜਾਊਗਾ ਕੰਪਲੇਨਾਂ ਹੋਣਗੀਆਂ ਤੇ ਫਿਰ ਸਟੈਪ ਲੈਣਾ ਤੇ ਉਹਨਾਂ ਦਾ ਲਾਜ਼ਮੀ ਹੈ
2: ਬਣਦਾ। ਇਹ ਗੱਲ ਸਹੀ ਆ ਯਾਰ, ਮਤਲਬ ਅਗੇਨ ਪਤਾ ਨਹੀਂ ਯਾਰ, ਜ਼ਮਾਨਾ ਬੜਾ ਨਾ, ਜ਼ਮਾਨਾ ਦੋ ਚੀਜ਼ਾਂ 'ਚ ਪ੍ਰੋਗਰੈਸ ਕਰ ਰਿਹਾ ਜੋ ਮੈਨੂੰ ਦੱਸਦਾ, ਇੱਕ ਅਸੀਂ ਲੋਕ ਇਕੱਲੇ ਜ਼ਿਆਦਾ ਹੋ ਰਹੇ ਹਾਂ ਅਤੇ ਇੱਕ ਆਪਾਂ ਤੇਜ਼ ਬਹੁਤ ਜ਼ਿਆਦਾ ਹੋ ਰਹੇ ਹਾਂ। ਤੇਜ਼ ਮਤਲਬ ਉਹ ਵਾਲਾ ਤੇਜ਼ ਨਹੀਂ, ਚੁਸਤੀ ਵਾਲਾ ਤੇਜ਼, ਉਹ ਵਾਲੇ ਤਾਂ ਚਲੋ ਹੋ ਹੀ ਗਏ ਆ ਸਾਰੇ, ਆਪਣਾ ਸਪੀਡ ਵਾਲਾ ਤੇਜ਼, ਜ਼ਰੂਰ ਹੋ ਗਿਆ ਕਿ ਅਸੀਂ ਇੱਕ ਹਾਰਮਨੀ ਹੁੰਦੀ ਸੀਗੀ ਇੱਕ ਅਨਨੋਨ ਬੰਦੇ ਲਈ ਵੀ ਵਧੀਆ ਫੀਲ ਕਰਨ ਵਾਲੀ ਉਹ ਹੁਣ ਘਟਦੀ ਜਾ ਰਹੀ ਆ ਹਨਾ ਇੱਕ ਹਾਰਮਨੀ ਕਿ ਕਿਉਂਕਿ ਇਹ ਨਾਲ ਦਾ ਬੰਦਾ ਮੇਰੇ ਵਰਗਾ ਦਿਸਦਾ ਜਾਂ ਫਿਰ ਮੇਰੇ ਵਰਗੇ ਇਲਾਕੇ ਤੋਂ ਆਉਂਦਾ ਤਾਂ ਵੀ ਯੂ ਆਰ ਸਮਾਈਲਿੰਗ ਤਾਂ ਵੀ ਯੂ ਆਰ ਹੈਪੀ ਤਾਂ ਵੀ ਯੂ ਆਰ ਓਕੇ ਉਹ ਚੀਜ਼ ਖਤਮ ਹੋ ਗਈ ਹੁਣ ਮਤਲਬ ਮੇਰੇ ਹਿਸਾਬ ਨਾਲ ਐਂਡ ਇਟਸ ਅ ਗ੍ਰੇਟ ਥਿੰਗ ਕਿ ਜੇ ਤੁਸੀਂ ਸਿਰਫ ਇਮੀਜੀਏਟ ਫੈਮਿਲੀ ਤੱਕ ਹੀ ਕਰ ਰਹੇ ਹੋ ਉਹਨੂੰ ਹੁਣ ਬੇਅਰ ਮਿਨੀਮਮ ਆਪਾਂ ਬਣਾ ਦਿੱਤਾ ਤਾਂ ਹੀ ਐਵੇਂ ਇੰਨੀ ਸਾਰੀਆਂ ਕੰਪਲੇਂਟਾਂ ਕੰਪਲੂੰਟਾਂ ਹੁੰਦੀਆਂ ਫਿਰ ਉੱਦਾਂ ਵੀ ਇਨ ਉੱਦਾਂ ਅਦਰ ਸੈਂਸ ਵੇਖਿਆ ਕੰਪਲੇਂਟਾਂ ਨੂੰ ਪਰੇ ਕਰਕੇ ਵੀ ਅਤੇ ਇੱਕ ਤੈਨੂੰ ਨਹੀਂ ਫੀਲ ਹੁੰਦਾ ਇੱਦਾਂ ਦੀ ਹਵਾ ਬਣੀ ਪਈ ਹੈ ਕਿ ਹਰ ਕੋਈ ਇੱਕ ਦੂਸਰੇ ਨੂੰ ਥੋੜ੍ਹਾ ਜਿਹਾ ਮਤਲਬ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਅੱਜ ਕੱਲ੍ਹ ਕਿ ਹੈ ਨਾ ਕਿ ਮੈਂ ਤੇਰੇ ਤੋਂ ਬੈਟਰ ਕਿਸ ਤਰ੍ਹਾਂ ਮੈਂ ਤੇਰੇ ਤੋਂ ਉੱਤੇ ਕਿਸ ਤਰ੍ਹਾਂ ਜਾਂ ਫਿਰ ਮੈਂ ਤੇਰੇ ਤੋਂ ਜ਼ਰਾ ਸਹੀ ਕਿਸ ਤਰ੍ਹਾਂ
0: ਪਤਾ ਕਿਉਂ ਆ ਕ੍ਰਿਸ਼ਨਾ ਜੀ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ
2: ਪਰ ਆਪਾਂ ਹੀ
0: ਜੇ ਤੁਸੀਂ ਨਹੀਂ ਦਿਖਾਓਗੇ ਨਾ ਤੇ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਮੂੰਹ ਇਨ ਦਾ ਸੈਂਸ ਕਿ ਜੇ ਤੁਸੀਂ ਕੋਈ ਸਰਵਿਸ ਦੇ ਰਹੇ ਹੋ ਤੁਹਾਡੇ ਕੋਲ ਕਿਸੇ ਨੇ ਕੋਈ ਸਰਵਿਸ ਨਹੀਂ ਲੈਣੀ ਜੇ ਤੁਸੀਂ ਕਿਸੇ ਨੂੰ ਰੀਪ੍ਰਜੈਂਟ ਕਰ ਰਹੇ ਹੋ ਤੁਹਾਨੂੰ ਕਿਸੇ ਨੇ ਨਹੀਂ ਰੱਖਣਾ ਰੀਪ੍ਰਜੈਂਟ ਕਰਨ ਦੇ ਲਈ ਮਤਲਬ ਜੇ ਤੁਸੀਂ ਉਹ ਚੀਜ਼ ਨਹੀਂ ਕਰਦੇ ਤੇ ਯੂ ਵਿਲ ਬੀ ਆਊਟ ਫਰੋਮ ਦਾ ਗੇਮ ਜਿਹੜੀ ਵੀ ਤੁਸੀਂ ਚ ਹੈਗੇ ਹੋ ਇਸ ਕਰਕੇ ਜੇ ਤੁਸੀਂ ਕਿਸੇ ਨੂੰ ਰੀਪ੍ਰਜੈਂਟ ਕਰ ਰਹੇ ਹੋ ਤੁਹਾਨੂੰ ਕਿਸੇ ਨੇ ਨਹੀਂ ਰੱਖਣਾ ਰੀਪ੍ਰਜੈਂਟ ਕਰਨ ਦੇ ਲਈ ਮਤਲਬ ਜੇ ਤੁਸੀਂ ਉਹ ਚੀਜ਼ ਨਹੀਂ ਕਰਦੇ ਤੇ ਯੂ ਵਿਲ ਬੀ ਆਊਟ ਫਰੋਮ ਦਾ ਗੇਮ ਜਿਹੜੀ ਵੀ ਤੁਸੀਂ ਚ ਹੈਗੇ ਹੋ ਇਸ ਕਰਕੇ ਇੱਕ ਤਰ੍ਹਾਂ ਨਾਲ ਇਹ ਪਾਰਟ ਆਫ ਦਾ ਜੋਬ ਬਣ ਗਿਆ ਪਾਰਟ ਆਫ ਦਾ ਬਿਜ਼ਨਸ ਬਣ ਗਿਆ ਕਿ ਤੁਹਾਨੂੰ ਕਰਨੀ ਪੈਣੀ ਆ ਉਹ ਚੀਜ਼ ਭਾਵੇਂ ਆਪ ਕ੍ਰੀਏਟ ਕੀਤਾ ਭਾਵੇਂ ਹੋ ਗਿਆ ਡਜ਼ਨਟ ਮੈਟਰ ਪਰ ਹੁਣ ਮੌਜੂਦਾ ਇਹ ਆ ਕਿ ਤੁਹਾਨੂੰ ਕਰਨੀ ਹੀ ਪੈਣੀ ਆ ਜੇ ਤੁਸੀਂ ਨਹੀਂ ਕਰਦੇ ਤੇ ਡਨ
2: ਖਤਮ
0: ਦਸ ਪਿਛੇ ਲਾਈਨ ਚ ਨੇ
2: ਹਾਂ ਖਤਮ ਟਾਟਾ
0: ਖਤਮ ਬਾਏ ਬਾਏ ਸੀ ਯੂ ਡਨ
2: ਮਤਲਬ ਨਾਮ ਬਹੁਤ ਕਮਾਇਆ ਗੱਲ ਹੋ ਰਹੀ ਹੈ ਦਲਜੀਤ ਦੋਸਾਂਝ ਦੀ ਪਿਛਲੇ ਦਿਨੀ ਵੈਂਬਲੇ ਸਟੇਡੀਅਮ ਭਰਨ
0: ਵਾਲਾ
2: ਫਿਲਮਾਂ ਵੀ ਚੱਲ ਹੀ ਜਾਂਦੀਆਂ ਦੇਖ ਲਾ
0: ਵਜਾਇਆ ਤੇ ਵਧੀਆ ਚੱਲ
2: ਹਾਂ ਮਤਲਬ ਹਾਂ ਸਹੀ ਆ ਨਾ ਇਹ ਗੱਲ ਸਹੀ ਆ ਕਈ ਇੱਕ ਇਹ ਵੀ ਕਹਿ ਦਿੰਦੇ ਨਾ ਕਿ ਗੋਡਸ ਫੇਵਰੇਟ ਚਾਈਲਡ ਸੋ ਗੋਡਸ ਫੇਵਰੇਟ ਪੰਜਾਬੀ ਚਾਈਲਡ ਇਜ਼ ਦਲਜੀਤ ਦੋਸਾਂਝ ਪਿਛਲੇ ਦਿਨੀ ਵੈਂਬਲੇ ਸਟੇਡੀਅਮ 90,000 ਬੰਦਾ ਭਰਿਆ ਵੈਂਬਲੇ ਸਟੇਡੀਅਮ ਜਿੱਥੇ ਕੁਈਨਸ ਤੋਂ ਲੈ ਕੇ ਬ੍ਰਿਟਨੀ ਸਪੇਅਰਸ ਤੋਂ ਲੈ ਕੇ ਮਡੋਨਾ ਤੋਂ ਲੈ ਕੇ ਆਹ ਜੋਨਸ ਬ੍ਰਦਰਸ ਦਾ ਮੈਨੂੰ ਪਤਾ ਨਹੀਂ ਪਰ ਐਡ ਸ਼ੀਰਨ ਇਹ ਤੱਕ ਪਲੇ ਕਰ ਚੁੱਕੇ ਨੇ ਤੇ ਦਲਜੀਤ ਪਹਿਲੇ ਇੰਡੀਅਨ ਆਰਟਿਸਟ ਨੇ
0: ਜਿਨ੍ਹਾਂ ਨੇ ਉੱਥੇ ਪਰਫਾਰਮ
2: ਕੀਤਾ ਐਕਚੁਅਲੀ ਇੰਡੀਅਨ ਵੀ ਛੱਡੋ ਪਹਿਲੇ ਸਾਊਥ ਏਸ਼ੀਅਨ ਆਰਟਿਸਟ ਨੇ ਜਿਸ ਨੇ ਉੱਥੇ ਪਰਫਾਰਮ ਕੀਤਾ ਤੇ ਹੁਣ ਪ੍ਰਧਾਨ ਕਹਿੰਦਾ ਕਿ 92,000 ਹੋ ਗਿਆ ਡਨ
0: ਅਹਿਮਦਾਬਾਦ
2: ਨਰਿੰਦਰ
0: ਸਟੇਡੀਅਮ ਅਹਿਮਦਾਬਾਦ
2: ਨਰਿੰਦਰ ਮੋਦੀ ਸਟੇਡੀਅਮ ਚ ਕਹਿੰਦਾ ਕਿ ਨਵੰਬਰ ਚ ਮੈਂ ਵੇਚਣੀਆਂ ਨੇ 1,00,000 ਟਿਕਟਾਂ ਤੇ ਖਿੱਚੋ ਤਿਆਰੀ
0: ਮੈਨੂੰ
2: ਲੱਗਦਾ ਕਿਉਂਕਿ ਉਹ ਬਣਾਇਆ ਵੀ ਉਸ ਹਿਸਾਬ ਨਾਲ ਹੋਇਆ ਐਂਡ ਇੱਕ ਤੇ ਇਹ ਹੈ ਕਿ ਗੁਜਰਾਤ ਦੇ ਅੰਦਰ ਆ ਫਿਰ ਮੋਦੀ ਸਾਹਿਬ ਨੇ ਆਪਣੇ ਨਾਮ ਤੇ ਬਣਵਾਇਆ ਉਹਦੀ ਥੋੜੀ ਫੈਸਿਲਿਟੀਜ਼ ਵੀ ਬੈਟਰ ਹੋਣਗੀਆਂ ਫਿਰ BCCI ਜੋ ਇਹ ਸਾਰੇ ਸਟੇਡੀਅਮਸ ਦੀ ਦੇਖ ਰੇਖ ਕਰਦੀ ਆ ਉਹਦਾ ਹੁਣ ਫੇਵਰੇਟ ਸਟੇਡੀਅਮ ਹੈ ਮਤਲਬ ਕਿ ਜਿੰਨੇ ਵੀ ICC ਇਵੈਂਟਸ ਵਗੈਰਾ ਹੁੰਦੇ ਆ ਜਾਂ ਫਿਰ ਕੋਈ IPL ਵਗੈਰਾ ਵੀ ਆਪਾਂ ਕਹੀਏ ਤੇ ਉੱਥੇ ਫਾਈਨਲ ਵਗੈਰਾ ਪੁਸ਼ ਕਰਤਾ ਸੋ ਕਾਫੀ ਲੋਕ ਮੇਰੇ ਪਰਸਨਲ ਨੋਨ ਚ ਵੀ ਜੋ ਲੋਕ ਦੇਖ ਕੇ ਆਏ ਸੀਗੇ ਇੰਡੀਆ ਦੇ ਅੰਦਰ ਕੌਂਸਰਟ ਉਹਦਾ ਕੋਈ ਦਿੱਲੀ ਵੇਖ ਕੇ ਆਇਆ ਹੈ ਨਾ ਤੇ ਉਹਨਾਂ ਨੂੰ ਪ੍ਰੋਬਲਮ ਸੀਗੀ ਬਹੁਤ ਸਾਰੀ ਕਿ ਉੱਦਾਂ ਦੀ ਵਧੀਆ ਤਰੀਕੇ ਦੀ ਸਿਸਟਮ ਨਹੀਂ ਸੀਗਾ
0: ਇਨਵੈਸਟਮੈਂਟ ਕੀਤੀ ਹੁਣ ਉਹ ਕਿਸੇ ਕੰਮ ਤੇ ਆਵੇ
2: ਹੁਣ ਕਹਿੰਦੇ ਕਿ ਬਈ ਹੁਣ ਭੜਥੂ ਪਾ ਦਿਆਂਗੇ ਤੇ ਭੜਥੂ ਪਾਉਣ ਤੋਂ ਪਹਿਲਾਂ ਆਪਾਂ ਦਲਜੀਤ ਦੋਸਾਂਝ ਦਾ ਤੁਹਾਨੂੰ ਲਵ ਲਾਈਕ ਦਿਸ ਸੁਣਾ ਲਈਏ ਕਿ ਸਾਡੇ ਬਲਕੀਰ ਦੇ ਭਰਾ ਨੇ ਕਿਹਾ ਕਿ ਬੜਾ ਘੈਂਟ ਗਾਣਾ ਤੁਸੀਂ

0: ਬਸ ਬਸ ਮੈਨੂੰ ਗ੍ਰੇਜੀ ਜੀ ਨਹੀਂ ਆਉਂਦੀ,
1: ਗ੍ਰੇਜੀ ਚ ਨਹੀਂ ਆਉਂਦੀ ਮੈਨੂੰ।
2: ਜਿਹੜਾ ਗਾਣਾ ਨਾ ਜਿਹੜਾ ਫੀਮੇਲ ਵੋਕਲ ਆ, ਸਿਮਰ ਨੇ ਫੀਟ ਸਿਮਰ ਆ, ਮਤਲਬ ਸਿਮਰ ਆ ਕੁੜੀ ਦਾ ਨਾਮ,
1: ਬਹੁਤ ਵਧੀਆ ਗਾਇਆ ਯਾਰ, ਬੜੀ ਘੈਂਟ ਆਵਾਜ਼ ਹੈ
2: ਨਾ, ਜਿੱਦਾਂ ਪੰਜਾਬੀ ਵੀ ਇਦਾਂ ਦੀ ਗਾਏ ਜਿੱਦਾਂ ਇੰਗਲਿਸ਼ ਗਾਣੇ ਦੀ ਟੱਚ ਦਿੱਤੀ ਹੁੰਦੀ ਹੈ ਨਾ, ਐਂਡ ਆਵਾਜ਼ ਦੀ ਨਾ ਮੈਂ
0: ਦੱਸਾਂ ਨਹੀਂ ਖਾਬ ਆਈ ਜਾਂਦਾ
1: ਹੈ, ਯਾ ਯਾ, ਐਂਡ ਆਵਾਜ਼ ਦੀ ਟੋਨਲ ਕੁਆਲਿਟੀ ਬੜੀ ਘੈਂਟ
2: ਆ, ਹਨਾ,
1: ਡਿਫਰੈਂਟ,
2: ਗੁੱਡ ਯਾਰ,
1: ਗੁੱਡ,
2: ਵੈਰੀ ਗੁੱਡ, ਨਾਈਸ।
1: ਇਹ ਗਾਣੇ ਦੀ ਵਾਈਬ ਪਤਾ ਕਿੱਦਾਂ ਦੀ ਆ, ਜਿੱਦਾਂ ਮਤਲਬ ਇੱਧਰ ਇਹ ਗਾਣੇ ਸੋਹਣੇ ਲੱਗਦੇ ਆ ਜਦੋਂ ਵੀ ਆਪਣੇ ਆ ਪ੍ਰਧਾਨ ਜੀ ਗਾਉਂਦੇ ਨਾ, ਮੈਨੂੰ ਵਧੀਆ ਲੱਗਦਾ। ਦਿਲਜੀਤ ਤੇ ਚੱਕਮੇ ਗਾਣੇ ਨੀ ਬਹੁਤ ਜਾ,
2: ਡੈਵਿਲ ਤਾਂ ਹੀ ਨੀ ਮੈਨੂੰ ਜ਼ਿਆਦਾ ਪਸੰਦ ਆਇਆ,
1: ਦਿਲਜੀਤ ਇੱਧਰ ਦੇ ਗਾਣੇ ਆ। ਸਭ ਤੋਂ ਘੈਂਟ, ਸਭ ਤੋਂ ਘੈਂਟ ਗਾਣਾ ਦਿਲਜੀਤ ਦਾ ਪਤਾ ਕਿਹੜਾ, ਕਿ ਇਹ ਵਾਲੇ ਸਾਰੇ ਕਨਸੈਪਟ ਦੇ ਅੰਦਰ, ਪੋਹੋ ਦੀ ਰਾਤ,
2: ਓਏ ਹੋਏ ਹੋਏ ਹੋਏ,
1: ਤੂੰ ਜਿਹੜਾ ਕੀ ਸੀਗਾ ਸੁਣਾ,
2: ਫਿਰ ਤੁਹਾਡੇ ਇਮੋਸ਼ਨ ਨਾਲ ਵੀ ਜੁੜਿਆ ਨਾ,
1: ਹਾਏ ਓਏ ਐਵੇਂ,
2: ਨਵੀਂ ਰਾਤ ਚੰਦਰੀਏ ਸ਼ੌਲ ਜਿਹੜਾ ਤੂੰ ਭੁੱਲ ਗਈ ਸੀ,
1: ਮੁੰਡਾ ਚੁੰਮ ਚੁੰਮੇ ਉਹਨੂੰ ਅੱਜ ਵੀ ਇੱਕ ਨਾਲ ਲਾਉਂਦਾ ਏ, ਮੈਨੂੰ ਨਾ ਗਵਾ ਭਰਾਵਾ, ਲੋਕਾਂ ਨੇ ਕਹਿਣਾ ਬੰਦ ਕਰੋ, ਅਸੀਂ ਆਪ ਗਾਣੇ ਸੁਣ ਲਾਂਗੇ, ਇਹ ਤਸ਼ੱਦਦ ਸਾਨੂੰ
2: ਮਨਜ਼ੂਰ ਨਹੀਂ ਹੈ ਕਿਸੇ ਵੀ ਕੀਮਤ ਦੇ ਉੱਤੇ, ਕੀਮਤ ਸਾਡੇ ਕੋਲ ਹੈ ਵੀ ਨਹੀਂ ਤੁਹਾਨੂੰ ਦੇਣ ਲਈ,
1: ਪਰ ਸਾਡੇ ਕੋਲ ਜੋ ਹੈ ਤੁਹਾਨੂੰ ਦੇਣ ਲਈ ਉਹ ਹੈ ਢੇਰ ਸਾਰਾ ਪਿਆਰ, ਐਂਡ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਦੁਬਾਰਾ ਜੁੜ ਗਏ ਹੋ, ਤੇ ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਇਹ ਸਾਨੂੰ ਕਿਹਾ ਗਿਆ ਕਿ ਹਰ ਵਾਰੀ ਦੱਸਿਆ ਕਰੋ, ਠੀਕ ਹੈ ਨਾ, ਕਈ ਵਾਰੀ ਕੋਈ ਮਿਡਲ ਚ ਕਰਦਾ ਜੀ ਜੁਆਇਨ, ਤਾਂ ਕਰਕੇ ਤੁਸੀਂ ਸੁਣ ਰਹੇ ਹੋ,
2: ਕੋਈ ਸ਼ੁਰੂ ਚ ਕਰਦਾ, ਕੋਈ ਮਿਡਲ ਚ ਕਰਦਾ,
1: ਵਾਹ ਵਾਹ, ਤੇ
2: ਕੋਈ ਉਦੋਂ ਕਰਦਾ ਜਦੋਂ ਖਤਮ ਹੋ ਜਾਂਦਾ,
1: ਫਿਰ ਉਹ ਕਹਿੰਦਾ ਇਹ ਲੋਕ ਕੀ ਕਰਦਾ,
2: ਸਹੀ ਕਿਹੜਾ ਸ਼ੁਰੂ ਚ ਕਰਦੇ, ਉਹ ਵਿਚਾਰਾ ਇਹ ਸੋਚਦੇ ਰਹਿੰਦੇ ਕਿ 40 ਮਿੰਟ 50 ਮਿੰਟ ਇਹਨਾਂ ਨੂੰ ਸੁਣਨਾ ਪਏਗਾ, ਤੇ ਜਿਹੜਾ ਮਿਡਲ ਚ ਕਰਦਾ ਉਹ ਸੋਚਦਾ ਪਤਾ ਨੀ ਮੈਂ ਪਹਿਲਾਂ ਕੀ ਮਿਸ ਕਰ ਲਿਆ, ਜਿਹੜਾ ਲਾਸਟ ਚ ਕਰਦਾ ਉਹਨੂੰ ਫਿਰ ਇਹ ਹੁੰਦਾ ਕਿ ਇਸ ਟਾਈਮ ਤਾਂ ਮਿਸ ਹੋ ਗਿਆ ਮੇਰੇ ਕੋਈ ਸੋਹਣਾ ਜਿਹਾ ਐਪੀਸੋਡ, ਮੈਂ ਨੈਕਸਟ ਟਾਈਮ ਨਹੀਂ ਮਿਸ ਕਰਨਾ।
1: ਉਹ ਯਾਰ ਉਹ ਕਿਹੜੇ ਡਾਇਲੋਗ, ਕਿਹੜੇ ਹੀਰੋ ਦਾ ਡਾਇਲੋਗ ਹੈ, ਸਾਡੇ ਸ਼ੋਅ ਦੀ ਟੈਗਲਾਈਨ ਹੋਣੀ ਚਾਹੀਦੀ ਹੈ
2: ਕਿ
1: ਦਿਲ ਮੇ ਆਤੇ ਹੈ ਸਮਝ ਮੇ ਨਹੀਂ, ਕਿਉਂਕਿ ਸਾਨੂੰ ਆਪ ਹੀ ਸਮਝ ਆ ਰਿਹਾ ਹੋ ਕੀ ਰਿਹਾ,
2: ਸਾਡੀ ਇਹਨਾਂ ਨੇ ਚੇਂਜ ਕਰ ਦੇਣੀ ਨਾ, ਲਾਈਨ ਚੇਂਜ ਕਰ ਦੇਣੀ,
1: ਲਾਈਨ ਚੇਂਜ ਕਰ ਦੇਣੀ ਹਲੇ ਯਾਰ,
2: ਉਹਨਾਂ ਨੇ ਕਹਿਣਾ ਫ੍ਰੀਕੁਐਂਸੀ ਪੇ ਆਤੇ ਹੈ ਲੇਕਿਨ ਲਾਈਵ ਨਹੀਂ,
1: ਹਾਂ ਓਏ ਜੀਓ ਮੇਰੇ ਲਾਲ, ਕਿਆ ਬਾਤ ਹੈ, ਪਿੱਛੇ ਫਿਲਮਾਂ ਫੁਲਮਾਂ ਵੀ ਆਈਆਂ ਕਹਿੰਦੇ ਘੈਂਡੀਆਂ, ਦ੍ਰਿਸ਼ਯਮ ਦਾ ਕਹਿੰਦੇ ਅਖੀਰਲਾ ਪਾਰਟ ਆ ਗਿਆ ਫਾਈਨਲੀ, ਜੋ ਵੀ ਸੀਗਾ ਉਹ ਖਤਮ ਕਰਤਾ,
2: ਚਲਤੇ ਕਹਿੰਦੇ ਬਹੁਤ ਗਿਆ,
1: ਮੈਂ ਨਹੀਂ ਦੇਖੀ ਹਜੇ ਤੱਕ, ਮੈਨੂੰ ਦੱਸਿਓ ਨਾ ਬਾਈ ਕਿੱਦਾਂ ਦੀ ਹੈ,
2: ਗੁੱਡ ਗੁੱਡ, ਵਧੀਆ ਬਟ ਨਾਟ ਗੁੱਡ ਦੈਨ ਦ ਪ੍ਰੀਵੀਅਸ ਵਨਸ,
1: ਹਾਂ ਅੱਛਾ, ਪਹਿਲੀਆਂ ਨਾਲ ਵਧੀਆ ਨਹੀਂ,
2: ਯੈ
1: ਇੱਕ ਇਹ ਵੀ ਚੱਕਰ ਹੈ ਨਾ ਕਿ ਮੇਰੇ ਖਿਆਲ ਨਾਲ ਹੁਣ ਇਹ ਦੇਖ ਕੇ ਹੀ ਪਤਾ ਲੱਗੂਗਾ, ਤੇ ਇਹ ਮੈਂ ਦੇਖੂੰਗਾ ਤਾਂ ਬਿਲਕੁਲ ਨਹੀਂ, ਨਹੀਂ ਮੈਂ ਗੱਲ ਸਾਰੀ ਦੱਸਦਾ ਕਿ ਦ੍ਰਿਸ਼ਯਮ ਜਿਸ ਸੀਰੀਜ਼ ਤੇ ਬੇਸਡ ਆ ਉਹ ਮੋਹਨ ਲਾਲ ਜਿਹੜਾ ਸਾਊਥ ਦਾ ਐਕਟਰ ਆ ਉਹਦੀ ਬਣਾਈ ਹੋਈ ਦ੍ਰਿਸ਼ਯਮ ਤੇ ਬੇਸਡ ਆ, ਉਹਦਾ ਉਹਨਾਂ ਨੇ ਐਂਡ ਸਾਲ ਦੀ ਸਟਾਰਟਿੰਗ ਚ ਕੱਢਤਾ ਹੋਇਆ, ਸੋ ਕਿਉਂਕਿ
2: ਦ੍ਰਿਸ਼ਯਮ ਮੋਲਡ ਕੀਤਾ ਨਾ ਇਹਨੂੰ
1: ਕੀਤਾ, ਕਿਉਂਕਿ ਦ੍ਰਿਸ਼ਯਮ 2 ਐਜ਼ ਇਟ ਇਜ਼ ਸੇਮ ਸੀਗੀ
2: ਤੇ ਲੋਕਾਂ ਤਾਂ ਹੀ ਵਧੀਆ ਸੀ,
1: ਤਾਂ ਵੀ ਉਹ ਚੱਲ ਪਈ, ਤੇ ਦ੍ਰਿਸ਼ਯਮ 3 ਦਾ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਜਿਹੜੀ ਦ੍ਰਿਸ਼ਯਮ 3 ਆਈ ਹੈ ਇਹ ਮੋਹਨ ਲਾਲ ਵਾਲੀ ਹੈ, ਤੇ ਕਹਿੰਦੇ ਸੀ ਕਿ ਅਜੇ ਦੇਵਗਨ ਹੋਰਾਂ ਨੇ ਜਿਹੜਾ ਉਹਦਾ ਮੇਨ ਰਾਈਟਰ ਹੈ ਜੀਤੂ ਜੋਸਫ ਜਿਸਦਾ ਨਾਮ ਹੈ ਉਸਨੂੰ ਕ੍ਰੈਡਿਟ ਨਹੀਂ ਦਿੱਤਾ ਇਸ ਫਿਲਮ ਦੇ ਅੰਦਰ ਬਿਲਕੁਲ ਵੀ, ਕਿਉਂਕਿ ਉਹਨਾਂ ਨੇ ਉਹਦੇ ਤੋਂ ਹਾਂ ਲਿਖਵਾਈ ਨਹੀਂ ਹੈ ਫਿਲਮ, ਸੋ ਜੇ ਤੁਸੀਂ ਮੋਹਨ ਲਾਲ ਵਾਲੀ ਫਿਲਮ ਦੇਖੋਗੇ ਤਾਂ ਉਹਦੇ ਅੰਦਰ ਵੱਖਰਾ ਐਂਡ ਹੈ ਸੇਮ ਕਹਾਣੀ ਦਾ, ਜੋ ਤੁਸੀਂ ਅਜੇ ਦੇਵਗਨ ਦੀ ਦੇਖੀ ਆ ਉਹ ਵੀ ਡਬਡ ਮੇਰੇ ਖਿਆਲ ਨਾਲ ਆ ਗਈ ਹੋਣੀ ਯੂਟਿਊਬ ਸ਼ੂਟਿਊਬ ਤੇ, ਤੇ
2: ਅਗਲੇ ਦਿਨ ਯੂਟਿਊਬ ਨਹੀਂ ਉਦਾਂ ਬਥੇਰੀਆਂ ਸਾਈਟਾਂ,
1: ਹਾਂ ਬਥੇਰੀਆਂ ਹਨਾ, ਆਹੋ ਸਹੀ ਗੱਲ ਹੈ, ਬਾਕੀ ਉਹ ਵੀ ਬੜਾ ਘੈਂਟ ਐਕਟਰ ਆ, ਪਨਾ ਮਤਲਬ ਉਹ
2: ਜੈਦੀਪ
1: ਨਹੀਂ ਭਰਾ ਆ ਜਿਹੜਾ ਮੋਹਨ ਲਾਲ ਬੰਦਾ ਸਾਊਥ ਦਾ, ਉਹ ਉੱਥੇ ਦਾ ਮਤਲਬ ਅਮਿਤਾਭ ਬੱਚਨ ਆ, ਮਤਲਬ ਬੜਾ ਨਾਮ ਕਮਾਇਆ ਉਹਨੇ,
2: ਮੈਂ ਸ਼ਾਇਦ ਉਹਦੀ ਗੱਲ ਕਰ ਰਿਹਾ ਜਿਹੜਾ
1: ਜੈਦੀਪ ਤੇ ਘੈਂਟ ਬੰਦਾ ਨਾ ਯਾਰ,
2: ਪਰ ਯਾਰ ਇਹਦੇ ਚ ਉਹਨਾਂ ਧੱਕਾ ਕੀਤਾ ਉਹਦੇ ਨਾਲ,
1: ਉਹਨੂੰ ਗੱਲਬਾਤ ਜਿਹੜੀ ਬਣੀ
2: ਨਹੀਂ ਵਿਖਾਇਆ ਜੀ ਦੇਵਗਨ ਕਰਕੇ ਨਾ,
1: ਉਹ ਫਿਰ ਯਾਰ ਮੇਨ ਉਹ ਹੈ ਨਾ ਐਕਟਰ ਤਾਂ ਮੇਨ ਉਹ ਆ,
2: ਪਾਰਸ਼ੈਲਿਟੀ ਜੀ ਕਰ ਦਿੰਦੇ,
1: ਪਾਰਸ਼ੈਲਿਟੀ ਜੀ ਕਰਤੀ, ਦੂਜਾ ਮੈਨੂੰ ਸੁਣਨ ਚ ਆਇਆ ਜੀ ਇਸ
2: ਵੀਕ ਫਿਲਮਾਂ ਨਾ ਜਿਹੜੀਆਂ,
1: ਹਾਂ
2: ਅੱਜ ਕੱਲ ਗੱਲ ਕਰਕੇ ਮੈਨੂੰ ਸਵਾਦ ਆਉਣ ਡੇ, ਪਤਾ ਨਹੀਂ ਕਿਉਂ, ਹਾਂ
1: ਪਰ ਮੈਂ ਨਾ ਪਿੱਛੇ ਜਾ ਦੇਖਿਆ ਯਾਰ, ਮੈਂ ਆਰਟਿਸਟ ਆਪਣੇ ਕੋਲ ਆਏ ਸੀਗੇ ਇੱਥੇ ਜਿਹੜੇ ਆਹ ਹਰਦੀਪ ਗਰੇਵਾਲ,
2: ਓ ਹਾਂਜੀ ਇਹਨਾਂ ਦੀ ਫਿਲਮ ਆ ਰਹੀ ਆ,
1: ਕਿਹੜੀ ਫਿਲਮ ਆ ਰਹੀ ਆ ਇਹਨਾਂ ਦੀ, 1 ਅਕਤੂਬਰ ਆ ਰਹੀ ਆ, ਦੌੜਾਕ, ਮੈਨੂੰ ਬੰਦੇ ਦੀ ਪਰਸਨੈਲਿਟੀ ਬੜੀ ਵਧੀਆ ਲੱਗੀ, ਮੈਂ ਐਵੇਂ ਝੂਠ ਨਹੀਂ ਮਾਰਦਾ, ਮੈਨੂੰ ਬਹੁਤ ਹੀ ਨੌਲੇਜ ਨੇ,
2: ਜਿਆਦਾ ਮੋਟੀਵੇਸ਼ਨ ਟਾਈਪ ਹੀ,
1: ਓਕੇ,
2: ਹਰਦੀਪ ਗਰੇਵਾਲ 2015 ਤੋਂ ਫਿਲਮਾਂ ਗਾਣਿਆਂ ਦਾ ਸਫ਼ਰ ਸ਼ੁਰੂ ਹੈ ਇਹਨਾਂ ਦਾ,
1: ਓਕੇ,
2: ਜਿਆਦਾ ਪੁਰਾਣੇ ਨਹੀਂ ਆ, ਪਰ ਇਹ ਹੈ ਕਿ ਸੁਪਨਾ ਕਹਿੰਦੇ ਨੇ ਕਿ ਮੇਰਾ ਵਾਵਾ ਪੁਰਾਣਾ ਸੀ,
1: ਓਕੇ,
2: ਹਾਂਜੀ, ਕਿ ਸੁਪਨਾ ਇਹ ਸੀਗਾ ਕਿ
1: ਕੁਛ ਕਰਕੇ ਦਿਖਾਏ
2: ਗਾਣੇ, ਹਾਂਜੀ ਗਾਣੇ ਕਰਨੇ ਆ ਜਾਂ ਫਿਲਮਾਂ ਕਰਨੀਆਂ, ਐਕਟਿੰਗ ਕਰਨੀ, ਅਤੇ ਉਹ ਫਿਰ ਸੱਚ ਹੋ ਗਿਆ ਵਾ, ਪਰ ਉਹ ਕਹਿੰਦੇ ਸੀ ਇੰਟਰਵਿਊ ਦੇ ਵਿੱਚ ਵੀ ਸੁਪਨਾ ਤਾਂ ਮੇਰਾ ਆਲਰੇਡੀ ਪੂਰਾ ਹੋ ਗਿਆ ਵਾ, ਹੁਣ ਤਾਂ ਗਾਂਹ ਬਸ ਵੇਖੋ ਕਿੱਥੋਂ ਤੱਕ ਜਾਂਦੇ ਆ
1: ਯਾਰ ਕਦੀ। ਵੈਸੇ ਤੂੰ ਮੈਨੂੰ ਦੱਸ ਕੀ ਲੱਗਦਾ ਮੈਨੂੰ, ਮੇਰਾ ਮੇਰੀ ਸੋਚ ਇਹ ਕਿ ਜਦੋਂ ਬੰਦਾ ਇਸ ਤਰ੍ਹਾਂ ਕਹੇ ਨਾ ਕਿ ਯਾਰ ਮੈਂ ਸੋਚਿਆ ਸੀਗਾ ਮੈਂ ਜਾਂ ਸਿੰਗਰ ਬਣਾ ਜਾਂ ਮੈਂ ਐਕਟਰ ਬਣਾ ਜਾਂ ਮੈਂ ਕ੍ਰੀਏਟਰ ਬਣਾ, ਬੇਸਿਕਲੀ ਤੁਹਾਨੂੰ ਆਰਟ ਨਾਲ ਨਹੀਂ ਬਹੁਤਾ ਲੈਣਾ ਦੇਣਾ, ਬੇਸਿਕਲੀ ਤੁਹਾਨੂੰ ਇਹ ਕਿ ਮੈਂ ਮਸ਼ਹੂਰ ਹਾਂ, ਲੋਕ ਮੈਨੂੰ ਪਛਾਣਨ, ਜ਼ਿਆਦਾ ਇਹ ਗੱਲ ਨਹੀਂ ਹੋ ਗਈ ਕੀ ਲੱਗਦਾ? ਮੈਂ ਇਹ ਨਹੀਂ, ਚਲੋ ਮੈਂ ਉਹਨਾਂ ਵੱਲ ਨਹੀਂ ਗੱਲ ਕਰਦਾ ਪਿਆ ਇਨ ਜਨਰਲ, ਕਿਉਂਕਿ ਕਈ ਕਈ ਹੁੰਦੇ ਨਾ ਦੀਵਾਨੇ ਆ ਕਿ ਦੀਵਾਨਗੀ ਕਿ ਯਾਰ ਐਕਟਿੰਗ ਹੀ ਕਰਨੀ ਹੈ, ਉਮਰ ਗਾਲਤੀ ਬਾਈ ਥੀਏਟਰ ਕਰਦੇ ਕਰਦੇ ਥੀਏਟਰ ਹੀ ਕਰ ਰਹੇ ਹੋਰ ਕੁਛ ਕਰਨਾ ਹੀ ਨਹੀਂ ਆ, ਹਨਾ। ਤੇ ਕਈ ਜਿਸ ਤਰ੍ਹਾਂ ਤੁਸੀਂ ਕਿਹਾ ਹੁਣੇ, ਹਨਾ,
3: ਪਤਾ ਕੀ ਚੱਕਰ ਕ੍ਰਿਸ਼ਨਾ ਜੀ, ਜਿਹੜਾ ਇਹ ਨਾ ਇੱਕ ਬੜੀ ਕਹਿ ਲਓ ਕਿ ਪੁੱਠੀ ਜਿਹੀ ਗੇਮ ਆ, ਉਹ ਇੱਦਾਂ ਵਾ ਕਿ ਕਈ ਬੰਦਿਆਂ ਦੀ ਸੋਚ ਇਹ ਆ ਕਿ ਸਿਰਫ ਮਸ਼ਹੂਰੀ ਹੋਣੀ ਆ, ਉਹ ਕਿਸੇ ਵੀ ਤਰੀਕੇ ਨਾਲ ਹੋ ਜੇ, ਉਹ ਫਿਲਮ 'ਚ ਆ ਕੇ ਹੋ ਜੇ, ਉਹ ਗਾਣੇ 'ਚ ਆ ਕੇ ਹੋ ਜੇ, ਜਾਂ ਫਿਰ ਉਹ ਗਾਣੇ ਕਹਿ ਲਓ ਲਿਖਣ 'ਚ ਹੋ ਜੇ, ਹੈ ਨਾ, ਕਿਸੇ ਵੀ ਤਰੀਕੇ ਦੀ, ਉਹ ਚਾਹੁੰਦੇ ਕਿ ਮੇਰਾ ਮਤਲਬ ਮੈਂ ਅੱਗੇ ਆ ਜਾਂ ਕਿਸੇ ਤਰੀਕੇ। ਕਈ ਬੰਦੇ ਜਿਹੜੇ ਕਹਿੰਦੇ ਆ ਕਿ ਮੈਂ ਸਿਰਫ ਆਪਣਾ ਆਰਟ ਆ ਜਿਹੜਾ ਉਹਨੂੰ ਨਿਖਾਰਨਾ ਆ, ਉਹਨੂੰ ਅੱਗੇ ਲੈ ਕੇ ਆਉਣਾ ਵਾ, ਹਾਂ ਮਸ਼ਹੂਰੀ ਆਵੇ ਨਾ ਆਵੇ ਉਹ ਇੱਕ ਸਕੈਂਡਰੀ ਚੀਜ਼ ਆ ਉਹਨਾਂ ਦੇ ਲਈ। ਸੋ ਇਹ ਦੋਵੇਂ ਟਾਈਪ ਦੇ ਬੰਦੇ ਇੰਡਸਟਰੀ 'ਚ ਹੈਗੇ ਆ, ਜੇ ਇੱਕ ਵੀ ਟਾਈਪ ਦਾ ਵਿੱਚੋਂ ਮਾਈਨਸ ਹੋ ਜੂਗਾ ਤੇ ਫਿਰ ਆਈ ਥਿੰਕ ਇੰਡਸਟਰੀ ਚੱਲੂਗੀ ਵੀ ਨਹੀਂ, ਫਿਰ ਉਹ ਚੀਜ਼ਾਂ ਕੰਪੀਟੀਸ਼ਨ ਦਾ ਵਖਰੇਵੇਂ ਰਹਿ ਵੀ ਨਹੀਂ ਜਾਣੇ। ਤੇ ਜਿਹੜਾ ਮਤਲਬ ਜੋ ਮੈਨੂੰ ਲੱਗਦਾ ਜਿੰਨੇ ਆ ਕਿ ਹੁਣ ਮੰਨ ਲਓ ਆਪਾਂ ਇੰਟਰਵਿਊਜ਼ ਕਰਦੇ ਵੀ ਹਾਂ ਜਾਂ ਸੁਣਦੇ ਵੀ ਹਾਂ, ਚਲੋ ਲਾਗੇ ਖਲੋਏ ਖਲੋਤੇ ਹੋਈ ਦਾ ਇੱਦਾਂ ਕਹਿ
1: ਦਿੰਦੇ,
3: ਉਹ ਸਾਰਿਆਂ ਦਾ ਇਹੋ ਹੀ ਆ, ਜ਼ਿਆਦਾਤਰ ਇਹੋ ਹੀ ਹੁੰਦਾ ਵਾ ਕਿ ਉਹਨਾਂ ਨੇ ਸੋਚਿਆ ਹੁੰਦਾ ਆ, ਸੁਪਨੇ ਲਏ ਹੁੰਦੇ ਆ ਵੀ ਅਸੀਂ ਆਹ ਕਰਾਂਗੇ ਇੱਕ ਦਿਨ। ਤੁਹਾਡੇ ਓਬਵੀਅਸਲੀ ਜਦੋਂ ਤੁਹਾਡੇ ਅੰਦਰੋਂ ਨਹੀਂ ਕੋਈ ਚੀਜ਼ ਨਿਕਲਦੀ ਉਨਾ ਚਿਰ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ, ਠੀਕ ਹੈ ਨਾ। ਹੁਣ ਮੈਂ ਮੰਨ ਲਓ ਐਵੇਂ ਮੂੰਹ ਸਵੇਰੇ ਉੱਠ ਕੇ ਐਵੇਂ ਇੱਧਰ ਉੱਧਰ ਦਾ ਕਿਸੇ ਦਾ ਸੁਪਨਾ ਲੈਣਾ, ਇੱਦਾਂ ਤੇ ਹੋ ਨਹੀਂ ਸਕਦਾ।
1: ਹਾਂ,
3: ਮੈਂ ਉਹੀ ਚੀਜ਼ ਦਾ ਲਊਂਗਾ, ਅੱਖਾਂ ਖੁੱਲੀਆਂ ਦੇ ਨਾਲ ਜਿਹੜਾ ਲਊਂਗਾ ਉਹ ਇਹੋ ਹੀ ਲਊਂਗਾ ਜਿਹੜਾ ਕਿ ਮੈਨੂੰ ਲੱਗਦਾ ਹੋਊਗਾ ਅੰਦਰ ਆਤਮਾ ਨੂੰ ਕਿ ਮੈਂ ਕਰ ਸਕਦਾ ਕਦੀ,
1: ਜਾਂ ਮੇਰੇ ਬਹੁਤ ਹੋਵੇ,
3: ਹਾਂ ਵੀ ਜਾਂ ਕੈਪੇਬਿਲਿਟੀ ਹੈਗੀ ਆ ਜਾਂ ਮੈਂ ਮਿਹਨਤ ਕਰ ਸਕਦਾ। ਉਹ ਜੇ ਉਹ ਲੈਣ ਡੇ ਆ ਤੇ ਉਹ ਫਿਰ ਕਰਨ ਡੇ ਆ, ਤੇ ਉਹ ਕਰਨ ਡੇ ਆ ਆਪਣੀ ਮਿਹਨਤ ਨਾਲ ਵੀ ਕਰਨ ਡੇ ਆ।
1: ਬਾਕੀ ਮੈਨੂੰ ਨਾ ਅੰਦਰ ਟੂ ਐਡ ਟੂ ਯੋਰ ਪੁਆਇੰਟ ਕਿ ਜੋ ਵੀ ਸਾਨੂੰ ਸੁਣ ਰਿਹਾ ਤੇ ਜੇ ਲੱਗਦਾ ਕਿ ਸਾਡੀਆਂ ਗੱਲਾਂ ਵਧੀਆ ਲੱਗਦੀਆਂ ਹਨਾ, ਤੇ ਇੱਕ ਸਲਾਹ ਇਹ ਹੈ ਕਿ ਅੱਜ ਦੇ ਟਾਈਮ ਦੇ ਅੰਦਰ ਦੇਖੀ ਪਰਖੀ ਚੀਜ਼ ਆ ਸੈਲਫ ਐਕਸਪੀਰੀਅੰਸ ਤੋਂ ਕਿ ਜਿੰਨਾ ਵੱਡਾ ਤੁਸੀਂ ਵਿਜ਼ਨ ਰੱਖ ਸਕਦੇ ਹੋ ਰੱਖੋ, ਐਂਡ ਜੋ ਨਹੀਂ ਸਮਝ ਆਉਂਦਾ ਉਹਦੇ ਲਈ ਵੀ ਭਾਵੇਂ ਰੱਖ ਲਓ, ਕਿਉਂਕਿ ਐਜੂਕੇਸ਼ਨ ਤੁਹਾਡੇ ਹੁਣ ਹੱਥਾਂ 'ਚ ਆ, ਤੁਸੀਂ ਕੁਛ ਵੀ ਕਰਨਾ ਚਾਹੁੰਦੇ ਹੋ ਤੁਹਾਨੂੰ ਸਿਰਫ ਇੱਕ ਦਿਨ ਇੱਕ ਰਾਤ ਦੇਣ ਦੀ ਜ਼ਰੂਰਤ ਹੈ, ਐਂਡ ਪੂਰਾ ਚੰਗੇ ਤਰੀਕੇ ਨਾਲ ਉਹਨੂੰ ਤੁਸੀਂ ਉਸ ਲੈਵਲ ਦਾ ਰਿਸਰਚ ਕਰ ਲਉਂਗੇ ਜਿੰਨਾ ਸ਼ਾਇਦ ਅੱਜ ਤੋਂ ਬਹੁਤਾ ਮੈਂ ਪਿੱਛੇ ਨਹੀਂ ਜਾਊਂਗਾ ਪਰ 3-4 ਸਾਲ ਪਹਿਲਾਂ ਤੁਹਾਨੂੰ ਸ਼ਾਇਦ 6-7 ਮਹੀਨੇ ਦਾ ਸਮਾਂ ਲੱਗ ਜਾਂਦਾ ਹੋਏਗਾ। ਤੁਸੀਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਉਹਦੇ ਬਾਰੇ ਜਿਸ ਤਰ੍ਹਾਂ ਦੀ ਵੀ ਨੌਲੇਜ ਲੈਣਾ ਚਾਹੁੰਦੇ ਹੋ, ਉਹਦੇ ਉਸ ਕੰਮ ਤੋਂ ਰਿਲੇਟਡ ਨੈਟਵਰਕਿੰਗ ਕਰਨਾ ਚਾਹੁੰਦੇ ਹੋ ਕਿ ਉਸ ਹੀ ਏਰੀਆ ਦੇ ਅੰਦਰ ਹੋਰ ਕਿੰਨੇ ਕੁ ਲੋਕ ਕੰਮ ਕਰ ਰਹੇ ਨੇ ਜਿਹੜੇ ਤੁਹਾਡੀ ਹੈਲਪ ਕਰ ਸਕਦੇ, ਲਿੰਕਡਇਨ AI ਤੁਹਾਡੀ ਉਹਦਾ ਹੈਲਪ ਕਰ ਸਕਦਾ, ਮਤਲਬ ਦੇਰ ਇਜ਼ ਟੂ ਮੱਚ ਆਊਟ ਦੇਅਰ। ਸੋ ਬੈਕ ਨਹੀਂ ਰਹਿਣਾ,
3: ਮਤਲਬ ਵਟ ਯੂ ਥਿੰਕ, ਜਸਟ ਗੋ ਫੋਰ ਇਟ। ਕਦੀ ਵੀ ਇਹ ਸੋਚ ਕੇ ਨਹੀਂ ਪਿੱਛੇ ਹਟ ਜਾਣਾ ਕਿ ਯਾਰ ਇਹਦਾ ਇੱਦਾਂ ਕਿੱਦਾਂ ਹੋਊਗਾ, ਇਹਦਾ ਉੱਦਾਂ ਕਿੱਦਾਂ ਹੋਊਗਾ। ਜੇ ਤੁਸੀਂ ਸੋਚਣ ਡੇ ਯਾਰ, ਆਪਾਂ ਤੇ ਹਮੇਸ਼ਾ ਇਹੋ ਹੀ ਕਹੀਦਾ, ਵੈਸੇ ਤੇ ਆਪਣੀ ਚਲੋ ਮੰਨੀ ਸੁਣੀ ਕਿੰਨੇ ਆ, ਪਰ ਜੇ ਫਿਰ ਵੀ ਜੇ ਕੋਈ ਮੰਨਣ ਸੁਣਨ ਡਿਆ ਵਾ ਤੇ ਜੇ ਉਹ ਮੰਨ ਲਈ ਨਾ, ਫਿਰ ਇੱਕ ਗੱਲ ਹੈਗੀ ਕਿ ਉਹ ਭਰਾਵਾਂ ਨੂੰ ਯਾਦ ਰੱਖੂਗਾ।
1: ਹਾਂ,
3: ਸਿਰਫ ਇਹ ਗੱਲ ਕਰਨੀ ਆ, ਕੁਛ ਨਹੀਂ ਕਰਨਾ, ਸਿਰਫ ਇੰਨਾ ਕਰਨਾ ਕਿ ਜੋ ਜੀ ਕਰਨ ਡਿਆ ਉਹ ਕਰਨਾ ਵਾ ਤੁਸੀਂ, ਚਾਹੇ ਉੱਥੋਂ ਸਿੱਖੋ ਉਹ ਵੀ ਨਹੀਂ ਮਾੜੀ ਗੱਲ, ਕਿ ਉਹ ਗਲਤ ਹੋ ਜੇ ਐਟਲੀਸਟ ਉੱਥੋਂ ਸਿੱਖ ਲਿਆ,
1: ਕੁਛ ਖਰਾਬ ਹੀ ਹੋ ਜਾਏਗਾ
3: ਕਰਨਾ ਤੇ ਫਿਰ ਉਹਨੂੰ ਕੰਟੀਨਿਊ ਰੱਖੋ, ਉੱਥੋਂ ਸਿੱਖ ਕੇ ਉਹ ਗਲਤੀ ਨਾ ਕਰੋ ਪਰ ਦੁਬਾਰਾ ਉਹਦੇ ਅੱਗੋਂ ਵਧੋ। ਇਹ ਨਹੀਂ ਕਿ ਗਲਤੀ ਹੋ ਗਈ ਤੇ ਉਹਨੂੰ ਉੱਥੇ ਛੱਡ ਦਿਓ, ਮਤਲਬ ਕਰੋ, ਤੁਸੀਂ ਪੱਕੀ ਗੱਲ ਇੱਕ ਦਿਨ ਐਕਸੀਡ ਕਰੋਗੇ।
1: ਬਿਲਕੁਲ,
3: ਇੱਦਾਂ ਨਹੀਂ ਹੋ ਸਕਦਾ ਕਿ ਤੁਸੀਂ ਬੈਕ ਕਰ ਜਾਓ ਉੱਥੋਂ, ਜੇ ਕਰ ਗਏ ਤੇ ਫਿਰ ਉਹ ਤੁਹਾਡੀ ਗਲਤੀ ਮੰਨੀ ਜਾਊਗੀ, ਪਰ ਇਹ ਫਿਰ ਕਿਸਮਤ ਨੂੰ ਨਾ ਕਿਹੋ ਵੀ ਕਿਸਮਤ ਨੇ ਨਹੀਂ ਸਾਥ ਦਿੱਤਾ।
1: ਹਾਂ ਨਹੀਂ, ਇੱਕ ਵਾਰੀ ਮਤਲਬ ਬੰਦਾ,
3: ਤੁਸੀਂ ਇਹ ਸੋਚ ਕੇ ਚੱਲੋ ਵੀ ਨਾ ਦੇਵੇ ਕਿਸਮਤ ਸਾਥ, ਮੈਂ ਕਰੂੰਗਾ।
1: ਉਹਨਾਂ ਇੱਕ ਬਹੁਤ ਘੈਂਟ, ਅਗੇਨ ਜਿਹੜੇ ਵੀ ਸੁਣ ਰਹੇ ਆ ਜਾ ਕੇ ਸਰਚ ਕਰਨਾ, ਟੈਡੀ ਰੂਜ਼ਵੈਲਟ ਨਾਮ ਦਾ ਇੱਕ ਆਦਮੀ ਆ, ਬਹੁਤ ਨਾਮੀ ਸ਼ਖਸ ਆ, ਕਿਉਂਕਿ ਉਹ ਅਮੈਰੀਕਾ ਦਾ ਪ੍ਰੈਜ਼ੀਡੈਂਟ ਰਿਹਾ, ਪਰ ਉਹ ਅਮੈਰੀਕਾ ਦਾ ਉਸ ਸਮੇਂ ਪ੍ਰੈਜ਼ੀਡੈਂਟ ਰਿਹਾ ਜਦੋਂ ਅਮੈਰੀਕਾ ਦੇ ਅੰਦਰ ਬਹੁਤ ਮੇਜਰ ਚੇਂਜਸ ਆਏ ਇਨ ਟਰਮਸ ਆਫ ਇੰਡਸਟਰੀਅਲ ਰੈਵੋਲਿਊਸ਼ਨ। ਸੋ ਉਸ ਉਹਦੇ ਦਿੱਤੇ ਹੋਏ ਕਾਫੀ ਡਿਸੀਜਨਸ ਤੇ ਉਹਦੀ ਜਿਹੜੀ ਉਹਨੇ ਜ਼ਿੰਦਗੀ ਜੀ ਆ, ਉਹ ਕਾਫੀ ਜ਼ਿਆਦਾ ਤੁਹਾਨੂੰ ਤੇ ਮੈਨੂੰ ਆ ਕੇ ਛੂੰਦੀ ਹੈ ਇਨਡਾਇਰੈਕਟਲੀ ਵੀ, ਕਿਉਂਕਿ ਕੈਪੀਟਲਿਜ਼ਮ ਵਗੈਰਾ ਐਂਡ ਆਲ, ਕਾਫੀ ਇੰਪੈਕਟਫੁਲ ਆਦਮੀ ਸੀ। ਉਸਦੇ ਨਾ ਬਹੁਤ ਲੰਬੀ ਇੱਕ ਸਪੀਚ ਆ, ਉਸਦਾ ਇੱਕ ਛੋਟਾ ਜਿਹਾ ਟੋਟਾ ਬਹੁਤ ਮਸ਼ਹੂਰ ਆ, ਉਹਦਾ ਨਾਮ ਹੈ ਮੈਨ ਇਨ ਦਾ ਅਰੀਨਾ। ਤੇ ਉਸਦਾ ਮੈਂ ਤੁਹਾਨੂੰ ਇੱਕ ਉਦਾਂ ਟਰਾਂਸਲੇਸ਼ਨ ਜੀ ਦੱਸ ਦਵਾਂ, ਤੇ ਉਹ ਬੇਸਿਕਲੀ ਉਹਦੇ ਅੰਦਰ ਉਹ ਸਪੀਚ ਦੇ ਅੰਦਰ ਉਹ ਮੈਨ ਇਨ ਦਾ ਅਰੀਨਾ ਬੋਲਦਾ ਕਿ ਜਿਹੜਾ ਬੰਦਾ ਅਰੀਨਾ ਆਪਾਂ ਅਖਾੜਾ ਕਹਿ ਲਈਏ ਕਹਿ ਲਓ ਹਨਾ, ਜਿਹੜਾ ਬੰਦਾ ਨਾ ਮਤਲਬ ਕਹਿੰਦਾ ਕਿ ਦੁਨੀਆਂ ਦੇ ਅੰਦਰ ਜਿਹੜਾ ਅਖਾੜੇ ਚ ਖੜਾ ਆਦਮੀ ਨਾ, ਜਿਹੜਾ ਇਸ ਵਕਤ ਹਾਰਡਸ਼ਿਪਸ ਨਾਲ ਨਜਿੱਠ ਰਿਹਾ, ਜਿਸ ਨੂੰ ਸਮਾਂ ਜਾਂ ਉਹਦੇ ਓਪੋਨੈਂਟ ਉਹਨੂੰ ਕੁੱਟ ਰਹੇ ਨੇ, ਮਾਰ ਰਹੇ ਨੇ, ਲਹੂ ਲਹਾਨ ਹੋਇਆ ਪਿਆ, ਮਿੱਟੀਓ ਮਿੱਟੀ ਹੋਇਆ ਪਿਆ, ਪਸੀਨੋ ਪਸੀਨੀ ਹੋਇਆ ਪਿਆ, ਉਸਦੀ ਹੀ ਵਾਹ ਵਾਹ ਹੋਣੀ ਚਾਹੀਦੀ ਹੈ, ਨਾ ਕਿ ਉਹ ਲੋਕਾਂ ਦੀ ਜਿਹੜੇ ਉਸ ਅਰੀਨਾ ਦੇ ਬਾਹਰ ਬੈਠੇ ਤਾੜੀਆਂ ਮਾਰਦੇ ਪਏ ਜਾਂ ਫਿਰ ਉਹਨੂੰ ਨਿੰਦਦੇ ਪਏ ਕਿ ਯਾਰ ਇੱਦਾਂ ਨਹੀਂ ਕਰਨਾ ਸੀ, ਇੱਦਾਂ ਕਰਨਾ ਸੀ, ਜਾਂ ਫਿਰ ਖੁਸ਼ ਹੋ ਰਹੇ ਨੇ ਕਿ ਉਹ ਹਾਰਦਾ ਪਿਆ, ਜਾਂ ਫਿਰ ਰੋਂਦੇ ਪਏ ਨੇ ਕਿ ਯਾਰ ਇਹ ਹਾਰਦਾ ਪਿਆ। ਸਿਰਫ ਤੇ ਸਿਰਫ ਜੋ ਬੰਦਾ ਵਾਕੇ ਹੀ ਕਿਸੇ ਚੀਜ਼ ਨੂੰ ਬਰਦਾਸ਼ਤ ਕਰ ਰਿਹਾ ਉਸਦੀ ਵਾਹ ਵਾਹੀ ਹੋਣੀ ਚਾਹੀਦੀ। ਸੋ ਬਰਦਾਸ਼ਤ ਕਰਨਾ ਜ਼ਰੂਰੀ ਆ, ਤੇ ਇਹੀ ਸਾਡਾ ਅੱਜ ਦਾ ਸਾਡਾ ਟੈਡ ਟਾਕ ਵਾਲੀ ਜਿਹੜੀ ਹੁੰਦੀ ਹੈ ਨਾ ਸਾਡੀ, ਕਿ ਅਸੀਂ ਸਲਾਹ ਦੇਵਾਂਗੇ ਉਹ ਇਹੀ ਸੀ।
3: ਬਿਲਕੁਲ, ਤੇ ਜ਼ਰੂਰੀ ਆ ਹਰ ਇੱਕ ਲਾਈਫ ਦੇ ਪਾਰਟ ਦੇ ਵਿੱਚ ਬਰਦਾਸ਼ਤ ਕਰਨਾ, ਬਰਦਾਸ਼ਤ ਤੋਂ ਬਿਨਾਂ ਤੁਸੀਂ ਸਰਵਾਈਵਲ ਔਖਾ। ਤੇ ਜੇ ਆਪਾਂ ਅਗਲੀ ਗੱਲ ਕਰ ਲਈਏ ਤੇ ਓਜਲਾ ਸੀਜ਼ਨ 1 ਜਿਹੜਾ ਕਿ ਰਿਲੀਜ਼ ਹੋਈ ਆ, EP ਜਿਹੜੀ ਕਿ ਆ ਪਿਛਲੇ ਮਹੀਨੇ 25 ਸਤੰਬਰ ਨੂੰ ਰਿਲੀਜ਼ ਹੋਈ, ਜਿਹਦੇ ਵਿੱਚ 5 ਟੋਟਲ ਟਰੈਕ ਆਏ, ਅਸ਼ਕੇ ਆਇਆ, ਓਜਲਾ ਸੀਜ਼ਨ ਆਇਆ ਵਾ, ਫਿਰ ਸਟ੍ਰੇਟ ਅਪ ਆਇਆ, ਰੈਪ ਕਿੱਲਾ ਆਇਆ ਜਿਹੜਾ ਕਿ ਫੇਵਰੇਟ ਹੈ ਕ੍ਰਿਸ਼ਨ ਜੀ ਦਾ, ਇੱਕ ਰੀਅਲ ਬੈਡਮੈਨ ਆਇਆ ਵਾ,
1: ਰੀਅਲ ਬੈਡਮੈਨ ਵੀ,
3: ਹਾਂ ਦੈਟਸ ਗੁੱਡ। ਤੇ ਪਰ ਮੇਰਾ ਜਿਹੜਾ ਸਾਰਿਆਂ ਚੋਂ ਵਧੀਆ ਮੁਲਾਦਾ ਓਜਲਾ ਸੀਜ਼ਨ।
1: ਅੱਛਾ,
3: ਹਾਂ
1: ਘੈਂਟ ਆ
3: ਉਹ, ਘੈਂਟ ਆ। ਹੁਣ ਤੱਕ ਦੇ ਜਿਹੜਾ ਜ਼ਿਆਦਾ ਚੱਲਿਆ ਵਾ ਗਾਣਾ, ਜਿਹਨੂੰ ਕਿ ਓਬਵੀਅਸਲੀ ਜਦੋਂ ਇਹਨਾਂ ਦੇ ਗਾਣੇ ਆਉਂਦੇ ਨੇ ਤੇ ਉਹ ਮਿਲੀਅਨਸ 'ਚ ਜਾਂਦੇ ਨੇ, ਤੇ ਸਭ ਤੋਂ ਜਿਹੜਾ ਜ਼ਿਆਦਾ ਚੱਲਿਆ ਵਾਲਾ ਉਹ ਅਸ਼ਕੇ ਆ,
1: ਠੀਕ ਹੈ, ਕਿਉਂਕਿ ਉਹਦੀ ਵੀਡੀਓ ਵੀ ਬਣਾਈ ਨਾ,
3: ਉਹਦੀ ਵੀਡੀਓ ਵੀ ਓਬਵੀਅਸਲੀ
1: ਇੱਕ ਕਾਰਨ ਹੋਇਆ।
3: ਫਿਰ ਦੂਜੇ ਨੰਬਰ ਤੇ ਜਿਹੜਾ ਓਜਲਾ ਸੀਜ਼ਨ ਆਉਂਦਾ, ਫਿਰ ਸਟ੍ਰੇਟ ਅਪ ਆਉਂਦਾ, ਫਿਰ ਰੈਪ ਕਿੱਲਾ ਆਉਂਦਾ, ਤੇ ਫਿਰ ਆਉਂਦਾ ਰੀਅਲ ਬੈਡਮੈਨ।
1: ਓਕੇ, ਅੱਛਾ, ਮੈਨੂੰ ਸੀਗਾ ਵੈਸੇ ਕਿ ਰੀਅਲ ਬੈਡਮੈਨ ਤੇ ਰੈਪ ਕਿੱਲਾ ਜ਼ਿਆਦਾ ਬੈਟਰ ਚੱਲੇ ਹੋਣਗੇ।
3: ਕਈ ਵਾਰੀ ਨਾ ਇੱਦਾਂ ਹੁੰਦਾ ਵਾ ਕ੍ਰਿਸ਼ਨਾ ਜੀ, ਜਿਹੜੇ ਓਦਾਂ ਜ਼ਿਆਦਾ ਬੈਟਰ ਲੱਗਦੇ ਆ ਉਹ ਚੱਲੇ ਘੱਟ ਹੁੰਦੇ ਆ।
1: ਹਾਂ,
3: ਨੰਬਰਸ ਦੇ ਵਿੱਚ ਚੱਲਣਾ ਤੇ ਓਦਾਂ ਚੱਲਣਾ।
1: ਅੱਛਾ, ਮੇਰੀ ਨਾ ਇੱਕ ਫੀਲਿੰਗ ਆ ਇਹਦੀ ਵੀਡੀਓ ਵੇਖ ਕੇ ਨਾ।
3: ਹਾਂ,
1: ਅੱਛਾ, ਜਿਹੜੇ ਵੀ ਸੁਣਦੇ ਪਏ ਆ, ਜੇ ਉਹਨਾਂ ਨੇ ਵੀਡੀਓ ਵੇਖੀ ਹੈ ਤੇ ਕਿਸੇ ਤਰੀਕੇ ਨਾਲ ਜੇ ਫੀਡਬੈਕ ਪਵਾ ਸਕਦੇ ਹੋਏ ਪਵਾਇਓ। ਯਾਦ ਆ ਇੱਕ ਐਲਸਵੈਨ ਨੂੰ ਗਾਣਾ ਕੀਤਾ ਸੀ ਜਦੋਂ ਦਿਲਜੀਤ ਨੇ, ਤੇ ਜਦੋਂ ਗਾਣਾ ਆਇਆ ਸੀ ਨਾ ਤੇ ਮੈਂ ਵੇਖਦੀ ਕਿ ਮੈਂ ਕਿਹਾ ਇਹ ਤਾਂ ਜਮਾਂ ਹੀ ਪੀਕੀ ਬਲਾਈਂਡਰ ਬਣਾਇਆ, ਤੇ ਅਲਟੀਮੇਟਲੀ ਉਹ ਕਾਫੀ ਲੋਕਾਂ ਨੂੰ ਬਾਅਦ 'ਚ ਲੱਗਾ ਯਾਰ ਇਹ ਤਾਂ ਪੀਕੀ ਬਲਾਈਂਡਰ ਵਰਗੀ ਵਾਈਬ ਦਿੱਤੀ ਆ ਹਨਾ। ਤੇ ਫਿਰ ਮੁੜ ਕੇ ਦਿਲਜੀਤ ਨੇ ਕਿਸੇ ਇੰਟਰਵਿਊ 'ਚ ਵੀ ਕਿਹਾ ਕਿ ਮੈਂ ਪੀਕੀ ਬਲਾਈਂਡਰ ਸੀਰੀਜ਼ ਵੇਖੀ, ਮੈਨੂੰ ਬੜਾ ਚਾਹ ਜਿਹਾ ਚੜਿਆ ਵੇਖ ਕੇ, ਤੇ ਮੈਂ ਬਹੁਤ ਪੈਸਾ ਲਾ ਤਾ ਵੀਡੀਓ 'ਤੇ। ਜੇ ਤੁਸੀਂ ਆ ਅਸ਼ਕੇ ਦੀ ਵੇਖੋਗੇ ਨਾ ਵੀਡੀਓ, ਤੇ ਉਹ ਟੋਟਲੀ ਫਰੋਮ ਦਾ ਵਰਲਡ ਆਫ ਜੈਂਟਲਮੈਨ।
3: ਜੈਂਟਲਮੈਨ ਕੈਮਰਾ ਵੀ ਕਹਿੰਦੇ ਨੇ ਉਹੀ ਯੂਜ਼ ਕੀਤਾ ਗਿਆ ਨਾ,
1: ਜੋ ਜੈਂਟਲਮੈਨ ਦੇ ਅੰਦਰ ਯੂਜ਼ ਕੀਤਾ ਗਿਆ। ਜੈਂਟਲਮੈਨ ਇੱਕ ਵੈਸੇ ਫਿਲਮ ਵੀ ਹੈ ਮੈਥਿਊ ਮੈਕਕੋਨਹੀ ਦੀ, ਬਹੁਤ ਘੈਂਟ ਫਿਲਮ ਹੈ, ਦੇਖਿਓ ਜ਼ਰੂਰ। ਪਰ ਉਹ ਫਿਲਮ ਇੰਨੀ ਮਸ਼ਹੂਰ ਹੋਈ ਕਿ ਉਹਦੇ ਉੱਪਰ ਬਾਅਦ 'ਚੋਂ ਇੱਕ ਸੀਰੀਜ਼ ਹੀ ਬਣੀ ਹੈ ਜੈਂਟਲਮੈਨ ਨਾਮ ਦੀ। ਉਸਦਾ ਲੀਡ ਐਕਟਰ ਕੌਣ ਹੈ ਮੈਨੂੰ ਪਤਾ ਨਹੀਂ, ਨਵਾਂ ਜਿਹਾ ਐਕਟਰ ਹੈ, ਬ੍ਰਿਟਿਸ਼ ਐਕਟਰ ਹੈ, ਬ੍ਰਿਟਿਸ਼ ਕ੍ਰੀਏਟਰ ਦੀ ਬਣਾਈ ਹੋਈ ਫਿਲਮ ਹੈ, ਗਾਏ ਰਿਚੀ ਨਾਮ ਦਾ ਬੰਦਾ। ਉਸਦੀ ਕੋਈ ਵੀ ਫਿਲਮ ਚੱਕ ਕੇ ਵੇਖ ਲਓ ਉਹ ਨਾ ਬਣੀ। ਪਤਾ ਕਿਸ ਚੀਜ਼ ਲਈ ਜਾਣਿਆ ਜਾਂਦਾ ਜਿਹੜਾ ਗਾਏ ਰਿਚੀ ਹੈ, ਜਿਹੜਾ ਡਾਇਰੈਕਟਰ ਹੈ ਜੈਂਟਲਮੈਨ ਦਾ, ਉਹ ਜਾਣਿਆ ਜਾਂਦਾ ਆਪਣੇ, ਇੱਕ ਤਾਂ ਉਹਦੀ ਕਹਾਣੀਆਂ 'ਚ ਜ਼ਿਆਦਾਤਰ ਹੁੰਦੇ ਮੇਲ ਕਿਰਦਾਰ ਹੀ ਹੈ, ਫੀਮੇਲ ਕਿਰਦਾਰ ਬਹੁਤੇ ਨਹੀਂ ਹੁੰਦੇ।
3: ਓਕੇ,
1: ਅਤੇ ਦੂਸਰਾ ਇਹ ਕਿ ਉਹ ਜਾਣਿਆ ਜਾਂਦਾ ਆਪਣੇ ਮੇਲ ਕਿਰਦਾਰਾਂ ਨੂੰ ਫੈਸ਼ਨੇਬਲੀ ਬਹੁਤ ਜ਼ਿਆਦਾ ਘੈਂਟ ਤਿਆਰ ਕਰਨ ਲਈ। ਅਤੇ ਉਹ ਚੀਜ਼ ਵੀ ਕਿਉਂਕਿ ਉਸ ਗਾਣੇ ਦੇ ਅੰਦਰ ਪੈਰੇ 3 ਨੇ, ਪਰ ਔਜਲੇ ਨੇ ਮੇਰੇ ਖਿਆਲ ਨਹੀਂ ਤਾਂ 10 ਤੋਂ 12 ਆਊਟਫਿੱਟਾਂ ਚੇਂਜ ਕੀਤੀਆਂ, ਐਂਡ ਆਲਮੋਸਟ ਐਵਰੀ ਆਊਟਫਿੱਟ ਇਜ਼ ਵੈਰੀ ਗੁੱਡ। ਅਤੇ ਬਹੁਤਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਗਾਣਾ ਹੀ ਸੁਣਾ ਦਿੰਦੇ ਯਾਰ, ਹੈ ਨਾ, ਆਪਾਂ ਤਾਂ ਗੱਲਾਂ ਕਰੀ ਜਾਵਾਂਗੇ।
3: ਆਏ

0: ਨਿਰਵੈਰ
1: ਪੰਨੂ ਦੀ ਪਰਸੋਨਾ ਜਿਹੜਾ ਨਾਂ ਰੱਖਿਆ ਜਿਹਦੇ ਵਿੱਚ 14 ਗਾਣੇ ਨੇ ਤੇ 14 ਗਾਣੇ ਬਲੂਮ ਹੋਲੋ ਦਿਲ ਅੱਖਰ ਬਿੱਲੋ ਚਾਮ ਵੈਨਕਲਿਫ ਜੀ ਨਾ ਲੱਗੇ ਮੇਰਾ ਕੁਆਡ ਟੱਪੇ ਹੀਰੇ
2: ਫਲੋਸ
1: ਫਲੋਸ ਤੇ ਇੱਕ 500 ਜੈਮ ਜੀ ਐਮ 500 ਗ੍ਰਾਮ ਹੋਣਾ ਦੇਖੋ ਕੀ ਹੈ ਇਹਦੇ ਵਿੱਚ ਸੁਣਿਆ ਨਹੀਂ
2: ਮੈਂ
1: ਡੀਅਰ ਡੈਡ ਵੀ ਹੈਗਾ ਮਤਲਬ ਇਹ ਓਬਵੀਅਸਲੀ ਡੈਡੀ ਦੇ
2: ਸਭ ਤੋਂ ਵਧੀਆ ਪੋਸਟਰ ਵਰਕ ਨਿਰਵੈਰ ਪੰਨੂ ਦੀ ਐਲਬਮ ਪਿਛਲੀ ਮਕਤੂਬ ਦਾ ਵੀ ਪਰਸੋਨਾ ਵੀ ਬਹੁਤ ਪਿਆਰਾ ਪੋਸਟਰ ਮਤਲਬ
1: ਇੱਕ ਪਾਸੇ ਫੁੱਲ ਤਾਹੌਲ ਨੀ
2: ਬਿਲਕੁਲ ਸਹੀ ਤੇ ਆਪਾਂ ਜਾਂਦੇ ਜਾਂਦੇ ਗਾਣਾ ਪਤਾ ਕਿਹੜਾ ਸੁਣਾਉਂਦੇ ਜਾਵਾਂਗੇ
1: ਆਪਾਂ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਦੱਸ ਦਈਏ ਕਿ ਦਰਨਿਜਰ ਸਾਹਿਬ ਦੀ ਵੀ ਪਿਛਲੇ ਮਹੀਨੇ ਐਲਬਮ ਆਈ ਸੀ ਆਟੋਬਾਇਓਗ੍ਰਾਫੀ ਜਿਹਦੇ ਵਿੱਚ 10 ਗਾਣੇ ਸੀ ਆਈ ਡੋਨਟ ਨੋ ਇਫ ਯੂ ਆਰ ਅ ਫੈਨ ਆਫ ਦੈਮ ਐਂਡ ਯੂ ਲਿਸਨ
2: ਨਿਜਰ ਨੇ ਮੈਂ ਨਹੀਂ
1: ਕਰੀ ਸੀ ਗਾਣੇ ਹੋ ਸਕਦਾ ਨਾ ਸੁਣੇ ਹੁਣ ਤੇ ਗਿੱਲ ਸਾਹਿਬ ਦੀ ਆਈ ਸੀ ਹਾਜ਼ਰ ਜਿਹੜੀ ਪਿੱਛੇ ਜੇ ਤੁਸੀਂ ਇੰਨੇ ਗਾਣੇ ਉਹਦੇ ਚ ਸੁਣੇ ਵੀ ਉਹ ਵੀ ਸਤੰਬਰ ਦੇ ਮਹੀਨੇ ਰਿਲੀਜ਼ ਹੋਈ ਆ ਚੰਨੀ ਨਟਾਨ ਜੀ ਦਾ ਵੀ ਆਏ ਨੇ 4 ਸੌਂਗ ਪਿਛਲੇ ਮਹੀਨੇ ਉਹਦੇ ਚ ਕੀਤਾ ਗੁੱਡ ਬੋਏ ਸ਼ੁੱਡ ਬੀ ਮੀ ਇੱਕ ਗੈਸੋਲੀਨਾ ਚੱਲਿਆ ਗਾਣਾ ਨਾਈਸ
2: ਗੈਸੋਲੀਨਾ
1: ਹਾਂਜੀ ਹਾਂਜੀ
2: ਉਹੀ ਵਾਲਾ ਗੈਸੋਲੀਨਾ
1: ਨਹੀਂ ਇਹਨਾਂ ਨੇ ਓਬਵੀਅਸਲੀ ਬਦਲਿਆ ਹੋਣਾ
2: ਥੋੜਾ ਆਪਣਾ
1: ਅੰਮ੍ਰਿਤ ਮਾਨ ਦੀ ਵੀ ਆਈ ਹੈ ਜੀ ਫਾਰਮੇਸੀ ਜਿਹਦੇ ਵਿੱਚ ਕੀ 4 ਗਾਣੇ ਸੀ ਜੱਗੀ ਜੀ ਜੱਗੀ ਵੀ ਇੱਕ ਸਿੰਗਰ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਐਨਫਰਨੋ ਉਹਨਾਂ ਦਾ ਵੀ ਇੱਕ ਆਈ ਸੀਗੀ ਜਿਹਦੇ ਵਿੱਚ 11 ਸੌਂਗ ਕੱਢੇ ਸੀ ਇਹ ਪਰ ਥੋੜੀ ਪੁਰਾਣੀ ਹੋ ਚੁੱਕੀ ਹੈ ਗੈਸ ਦੇ ਵਿੱਚ ਆਈ
2: ਜੱਗੀ ਨੇ ਤਾਂ ਯਾਰ ਰੀਲਾਂ ਬਣਵਾਤੀਆਂ ਇਫ ਯੂ ਨੋ ਤੇ
1: ਜਦੋਂ ਸੁਣਾਇਆ ਵੀ ਹੈਗਾ ਸੀ ਆਪਾਂ ਸਰੋਤਿਆਂ
2: ਆਹੋ ਆਪਾਂ ਸੁਣਾਇਆ ਪਹਿਲੇ ਆਪਾਂ ਤੁਹਾਨੂੰ ਸੁਣਾਉਂਦੇ ਹੁੰਦੇ ਜੀ ਨਵੇਂ ਨਵੇਂ ਗਾਣੇ ਅਸੀਂ
1: ਸੁਣਾਉਂਦੇ ਹਾਂ ਜੋਰਡਨ ਸੰਧੂ ਜੀ ਵੀ ਇਹਨਾਂ ਨੇ ਨਵੀਂ ਕਰ
2: ਰਹੇ
1: ਨਵੇਂ ਉਹ ਚ ਬੂਟ ਬਾੜ ਜੇ ਪਾਏ ਇਹਨਾਂ ਨੇ ਬੀਬੀ ਲਿਖਿਆ ਵਾ ਵੱਡੇ ਜੇ ਬੂਟ
2: ਚਲੋ
1: ਤੇ ਬਾਕੀ ਜਾਂਦੇ ਜਾਂਦੇ ਆਪਾਂ ਤੁਹਾਨੂੰ ਇਹ ਦੱਸਣਾ ਕਿ ਜਿਹੜਾ ਜਿਹੜਾ ਮੇਰਾ ਫੇਵਰਟ ਆ ਆਈ ਥਿੰਕ ਕ੍ਰਿਸ਼ਨਾ ਜੀ ਤੁਸੀਂ ਵੀ ਆਪਣਾ ਦੱਸਿਓ ਕਿ ਜਿਹੜਾ ਗਾਣਾ ਆਪਾਂ ਸ਼ੁਰੂ ਚ ਨਹੀਂ ਸੁਣਾਇਆ ਕੱਲੀ ਖੜੀ ਵਤਨ ਜਿਹਦੇ ਵਿੱਚ ਡਾਕਟਰ ਜੂਸ ਤੇ ਕਲਾਸ ਥੋੜੇ ਸੀ ਉਹ ਵਾਲਾ ਆਪਣਾ ਫੇਵਰਟ ਆ ਜਿਹੜਾ ਸਿੰਗਲ ਟਰੈਕ ਉਹਨਾਂ ਨੇ ਕੱਢਿਆ ਸੀ ਹੁਣ ਤੱਕ ਦੇ ਜਿੰਨੇ ਵੀ ਆਏ ਨੇ
2: ਲੇਟੈਸਟ ਸੌਂਗਸ
1: ਲੇਟੈਸਟ ਐਲਬਮ ਈਪੀ ਸੌਂਗਸ ਨੂੰ ਲੈ ਲਈਏ ਜੇ ਤੇ ਤੁਸੀਂ ਦੱਸਣਾ ਵਾ ਜੀ ਤੁਹਾਡਾ ਕਿਹੜਾ ਵਾ
2: ਤੁਸੀਂ ਵੀ ਸਾਨੂੰ ਯਾਰ ਮੈਸੇਜ ਮੁਸੇਜ ਕਰੋ ਤੁਹਾਨੂੰ ਕਿੰਨੀ ਵਾਰੀ ਕਿਹਾ ਮੰਡੇ ਤੋਂ ਵੀਰਵਾਰ ਕਿਸੇ ਵੀ ਟਾਈਮ ਮੈਸੇਜ ਪਾ ਲਿਆ ਕਰੋ
1: ਯਾ
2: ਬੋਇਜ਼ ਮੀਟ ਅਪ
1: ਦੈਟਸ ਨਾਟ ਫੇਅਰ ਯੂ ਨੋ
2: ਪਲੀਜ਼ ਡੂ ਇਟ
1: ਅਸੀਂ
2: ਮਿੰਤ ਵਾਲੀ ਗੱਲ ਹੀ ਵਰਜ਼ੇ ਪਲੀਜ਼ ਸਾਂਝੀ ਮੈਲਬਨ ਚ ਸਾਡੇ ਲਈ ਮੈਸੇਜ ਪਾਓ
1: ਜੂਲਰੀ
2: ਆਈਟਮ ਲੈ ਦੋ ਫਿਰ ਲੈ ਦਿਓ ਯਾਰ ਵਾਧੂ ਪੈਸਾ ਕਮਾਇਆ ਤੁਸੀਂ ਸਾਰਿਆਂ ਨੇ ਓਕੇ ਬਾਏ ਬਾਏ ਟੇਕ ਕੇਅਰ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
2: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
3: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
3: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ, ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਤੇ ਜ਼ਿੰਦਗੀ ਜਿਉਣ ਦੇ ਮੌਕਿਆਂ ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ, ਮੈਲਬਨ ਵੱਲੋਂ ਜਾਰੀ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 19-25 ਸੁਮਾਟਨ ਰੋਡ ਕੈਂਪਲ ਫੀਲਡ ਕਾਲ
1: 0393-08-55 or visit dom.hida. जाओ आओ थोड़ा कोई हल करिए
2: In 2006, young people in 20s were bullied. Fuck. We're Pod Rock and we need you to buck about bullying so we can drop.

0: ਦੇ ਮੋਢੇ ਨਾਲ ਮੋਢੇ ਦੀ ਰਾਹ ਨੂੰ ਹੋਰ ਵੀ ਬਣਾਉਣ ਦਾ ਵਾਅਦਾ ਹੈ ਵੈਰੀ ਬੀ ਟੋਯੋਟਾ।
1: ਟੋਯੋਟਾ ਦੀ ਬੈਸੋਲਜੀ ਬੈਸਟ ਤੁਹਾਨੂੰ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਹੱਕੇ ਤੋਂ ਵੈਰ ਬਿਆ ਦੇ ਨਾਲ
0: ਬੈਸਟ ਡੀਲ ਕਾਲ ਕਰ 431 465 186 ਤੇ 2131।

0: ਕਿੱਥੇ ਵੱਜ ਗਈ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਹੁੰਚਾਓ ਕਿਵੇਂ
0: ਤੇਰੀ ਨਹੀਂ ਆਪਣੇ ਭੈਣ ਭਰਾਵਾਂ ਦੀ ਮਿੰਟਾਂ ਜ਼ਰੂਰ ਲੈ ਜਿਨ੍ਹਾਂ ਦੇ ਕੋਲ ਆਪਣੀ ਮਾਂ ਬੋਲ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਕੈਨ ਪੇਂਟ ਫ੍ਰੀ ਦੀ ਸਰਵਿਸ ਮਿਲਦੀ ਹੈ ਆਲ ਬ੍ਰਾਈਟ ਐਂਡ ਇੰਸ਼ੋਰੈਂਸ ਓਕੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਲੈਮਨ ਹਾਲ
2: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kya sakti hai?
3: Attention, please. Ye kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 300-533-311 te. Ya online karo, hi-fitravels.com au te.

0: ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋ ਬੈਟਰੀ ਲਗਵਾਉਣਾ ਹੋ ਗਿਆ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਇਹ ਕਿੱਥੋਂ?
1: ਸਨ ਕਰਲਿਆ ਕੋਲੋਂ, 2000 ਤੋਂ ਮੈਲਬਨ ਦੀ ਇੱਕ ਅਤੇ ਅਵਾਰਡ ਵਿਨਿੰਗ ਸੋਲਰ।
0: ਅੱਜ ਹੀ ਸਨ ਨੂੰ ਕਾਲ ਕਰੋ ਤੇ ਅਪਾਰਟਮੈਂਟ ਬੁੱਕ ਕਰੋ 406-21-2।
2: ਟੈਨਸ਼ਨ ਨਹੀਂ, ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਭਾਜੀ ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ ਸਕਿੱਲਡ ਮਾਈਗ੍ਰੇਸ਼ਨ ਮਰਾਠੀ ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-500, ਈਮੇਲ info@vyimmigration.au,
4: 0777-33
3: VY Immigration and Education Consultant
4: ਹਰ ਤੁਹਾਡੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ

ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਚੋ ਟਾ ਨੇ ਖਾ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ

ਕੁਦਰਤ ਕੌਣ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ, ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰ।

ਅਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਇ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ।

ਤਾਕਤ ਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

0: ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ

ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਸੁਣੋ ਸਤਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾ ਕਹਿ ਨਾਨਕ ਅੰਮ੍ਰਿਤ।

ਸ਼ਾਂਤ ਜੰਗਾਂ ਯੁੱਧਾਂ ਚ ਰਹਿਣ ਵਾਲਾ, ਜੰਗਲਾਂ ਦੀਆਂ ਝੱਲਾਂ ਚ ਰਹਿਣ ਵਾਲਾ, ਉਹਨਾਂ ਵਾਸਤੇ ਪ੍ਰਸ਼ਾਦੇ ਤਿਆਰ ਕਰਨੇ ਤੇ ਜੰਗਲ ਵਿੱਚ ਜਾ ਕੇ ਸਿੰਘਾਂ ਨੂੰ ਛਕਾਉਣੇ। ਇਹ ਸੇਵਾ ਦਾ ਭਾਵ ਉਹਨਾਂ ਦੇ ਹਿਰਦੇ ਚ ਪਰਪੱਕ ਸੀ ਤੇ ਜਿੱਥੇ ਆਪ ਰਹਿੰਦੇ ਉੱਥੇ ਵੀ ਲੰਗਰ ਚਲਾਉਂਦੇ ਆਇਆ ਗਿਆ, ਕੋਈ ਵੀ ਪ੍ਰਸ਼ਾਦਾ ਛਕੇ, ਕਿਸੇ ਨਾਲ ਕੋਈ ਵਿਤਕਰਾ ਨਹੀਂ। ਪਰ ਉਸ ਵੇਲੇ ਦੇ ਸਮੇਂ ਦੇ ਜਿਹੜੇ ਮੁਖਬਰ ਸੀ, ਜੋ ਸਿੰਘਾਂ ਦੇ ਸਿਰਾਂ ਦੇ ਮੁੱਲ ਵੱਟਦੇ ਸੀ, ਉਹਨਾਂ ਵਿੱਚੋਂ ਇੱਕ ਨਿਰੰਜਨੀਆਂ ਸੀ, ਹਰ ਭਗਤ ਨਿਰੰਜਨੀਆਂ। ਹਰ ਭਗਤ ਨਿਰੰਜਨੀਏ ਨੇ ਵੈਰ ਕਮਾਇਆ ਭਾਈ ਤਾਰੂ ਸਿੰਘ ਜੀ ਦੀ ਮੁਖਬਰੀ ਕੀਤੀ ਸੂਬੇ ਲਾਹੌਰ ਜ਼ਕਰੀਏ ਖਾਨ ਕੋਲ, ਔਰ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਵਾਇਆ ਕਿ ਸਿੰਘਾਂ ਦੀ ਸੇਵਾ ਟਹਿਲ ਕਰਦਾ, ਜਿਹੜੇ ਸਰਕਾਰ ਦੇ ਬਾਗੀ ਨੇ ਉਹਨਾਂ ਦੀ ਮਦਦ ਕਰਦਾ, ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦਾ। ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਜਿਸ ਵੇਲੇ ਸਿਪਾਹੀ ਲਿਜਾਣ ਲੱਗੇ ਸਨ ਪੂਲੇ ਨਗਰ ਤੋਂ, ਭਾਈ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਧਰਮ ਕੌਰ ਜੀ ਭਾਈ ਸਾਹਿਬ ਜੀ ਨੂੰ ਕਹਿਣ ਲੱਗੇ, ਪੁੱਤਰ ਇਹ ਸਿੱਖੀ ਬੜੇ ਮਹਿੰਗੇ ਮੁੱਲ ਤਾਰ ਕੇ ਮਿਲੀ ਹੈ, ਵੇਖੀ ਕਿਤੇ ਸਿੱਖੀ ਤੋਂ ਦੂਰ ਨਾ ਹੋ ਜਾਈ, ਸਿੱਖੀ ਕੇਸਾਂ ਸਵਾਸਾਂ ਨਾਲ ਡਬਾਈ, ਭਾਵੇਂ ਉਹਦੇ ਵਾਸਤੇ ਆਪਣਾ ਸਿਰ ਦੇ ਦੇਈ। ਇੱਕ ਮਾਂ ਆਪਣੇ ਪੁੱਤ ਨੂੰ ਇਹ ਸਿੱਖਿਆ ਦੇ ਕੇ ਤੋਰ ਰਹੀ ਹੈ। ਇਹ ਸੀ ਸਿੱਖ ਮਾਵਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਵਿੱਚ ਸਿੱਖੀ ਦੇ ਸੰਸਕਾਰ ਪਰਪੱਕ ਕਰਕੇ ਭਰੇ ਸਨ। ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ, ਪੜਾਣਾ ਨਗਰ ਹੈ ਉੱਥੇ ਰਾਤ ਰੱਖਿਆ। ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਵਿੱਚ ਇਹ ਬਚਨ ਲਿਖੇ ਹਨ ਕਿ ਸਾਰੀ ਰਾਤ ਭਾਈ ਤਾਰੂ ਸਿੰਘ ਜੀ ਪੜਾਣੇ ਪਿੰਡ ਦੀ ਸੰਗਤ ਨੂੰ ਹਰੀ ਜਸ ਸੁਣਾਉਂਦੇ ਰਹੇ। ਪਿੰਡ ਵਾਲਿਆਂ ਨੇ ਕਿਹਾ, ਭਾਈ ਸਾਹਿਬ ਜੀ ਤੁਹਾਨੂੰ ਛੁਡਾ ਲੈਂਦੇ ਹਾਂ, ਥੋੜ੍ਹੇ ਜਿਹੇ ਸਿਪਾਹੀ ਨੇ ਮਾਰ ਕੇ ਭਜਾ ਦਿੰਦੇ ਹਾਂ। ਪਰ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਇਹ ਸ਼ਹੀਦੀ ਦਾ ਰੁਤਬਾ ਪ੍ਰਾਪਤ ਕਰਨ ਲਈ ਵਾਰ ਵਾਰ ਸਬੱਬ ਨਹੀਂ ਬਣਦਾ, ਨਾਲੇ ਅਸੀਂ ਜਿੰਨੇ ਸਿਰ ਦੇਵਾਂਗੇ ਇਹਨਾਂ ਮਲੇਛਾਂ ਦੇ ਪਾਪਾਂ ਦਾ ਘੜਾ ਭਰੇਗਾ ਤੇ ਇਹਨਾਂ ਮਲੇਛਾਂ ਦੀ ਮਲੇਛਤਾ ਹੀ ਸਮਾਪਤ ਹੋਵੇਗੀ। ਉੱਥੇ ਫਿਰ ਭਾਈ ਤਾਰੂ ਸਿੰਘ ਜੀ ਨੇ ਇਤਿਹਾਸ ਸੁਣਾਇਆ ਸੀ ਸਾਰੀ ਸੰਗਤ ਨੂੰ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਵਡੇਰਿਆਂ ਨੂੰ ਰਾਜ ਭਾਗ ਦਿੱਤਾ ਸੀ। ਲਾਹੌਰ ਲਿਆ ਕੇ ਭਾਈ ਸਾਹਿਬ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਔਰ ਭਾਈ ਸਾਹਿਬ ਜੀ ਨੇ ਖੋਪਰ ਲਵਾ ਲਿਆ, ਪਰ ਗੁਰੂ ਕੀ ਸਿੱਖੀ ਨਹੀਂ ਤਿਆਗੀ। ਐਸੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਪਵਿੱਤਰ ਪਾਵਨ ਜਨਮ ਦਿਹਾੜੇ ਦੀਆਂ ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਵਧਾਈਆਂ ਹੋਵਣ। ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਸੋਢੀ ਸੁਲਤਾਨ ਪਾਤਸ਼ਾਹ ਜਗਤ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਸੱਚਖੰਡ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੋਂ ਜੋ ਅੱਜ ਦਾ ਪਾਵਨ ਸ੍ਰੀ ਮੁਖਵਾਕ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਵਿੱਤਰ ਸ਼ਬਦ ਦੀ ਕਥਾ ਨਾਲ ਜੁੜੀਏ। ਜਗਤ ਪਿਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

0: ਆਦ ਪਨਾਸਰੀ ਹੈ। ਪਹਿਲੇ ਪਾਤਸ਼ਾਹ ਜਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖਵਾਕ ਸ਼ਬਦ ਹੈ। ਘਰ ਦੂਜੇ ਵਿੱਚ ਗਾਇਨ ਕਰਨ ਦੀ ਹਦਾਇਤ ਹੈ। ਅਸ਼ਟਪਦੀਆਂ ਹਨ, 8 ਬੰਦ ਨੇ ਇਸ ਪਾਵਨ ਸ਼ਬਦ ਦੇ। ਅਸ਼ਟਪਦੀਆਂ ਆਰੰਭ ਹੋ ਰਹੀਆਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀਆਂ, ਇਸ ਕਰਕੇ ਪਹਿਲੋਂ ਮੰਗਲਾਚਰਨ ਕੀਤਾ ਹੈ। ਇੱਕ ਅਦੁੱਤੀ ਜਿਸ ਵਰਗਾ ਕੋਈ ਦੂਸਰਾ ਨਹੀਂ, ਜਿਸ ਵਰਗਾ ਉਹੀ ਹੈ ਜਿਹਦੇ ਬਰਾਬਰ ਉਪਮਾ ਦੇ ਕੇ ਵੀ ਨਾ ਕੋਈ ਕਿਹਾ ਜਾ ਸਕੇ ਕਿ ਐਸਾ ਹੈ। ਇੱਕ ਅਦੁੱਤੀ ਸਜਾਤੀ ਵਿਜਾਤੀ ਤੇ ਸਾਵਗਤ ਤਿੰਨਾਂ ਭੇਦਾਂ ਤੋਂ ਜਿਹੜਾ ਰਹਿਤ ਹੈ ਉਹ ਇੱਕ। ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ, ਬੀਜ ਹੈ ਸਾਰੇ ਬ੍ਰਹਿਮੰਡ ਦਾ। ਕਲਗੀਧਰ ਸਵਾਮੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵੀ ਇਸ ਪਾਵਨ ਬਚਨ ਦੀ ਵਿਆਖਿਆ ਕੀਤੀ ਹੈ ਆਪਣੀ ਪਵਿੱਤਰ ਪਾਵਨ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ। ਓਅੰਕਾਰ ਪੂਰ ਧੁਨ ਰਹਾ, ਓਅੰਕਾਰ ਦੀ ਧੁਨੀ ਦਾ ਹੀ ਅਲਾਪ ਅਕਾਲ ਪੁਰਖ ਨੇ ਕੀਤਾ ਔਰ ਇਸੇ ਓਅੰਕਾਰ ਦੀ ਧੁਨੀ ਤੋਂ ਸਾਰਾ ਜਗਤ ਪ੍ਰਚੁਰ ਹੋਇਆ, ਸਾਰਾ ਜਗਤ ਪੈਦਾ ਹੋਇਆ। ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ, ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਸੰਘਾਰਨ ਵਾਲਾ ਹੈ। ਸਤਿਗੁਰ ਪ੍ਰਸਾਦ ਸੱਚ ਦਾ ਉਪਦੇਸ਼ ਦੇਣ ਵਾਲੇ ਗੁਰੂ ਦੇ ਪ੍ਰਸਾਦ ਦੁਆਰਾ, ਪ੍ਰਸਾਦ ਮਤਲਬ ਕਿਰਪਾ ਦੁਆਰਾ ਉਸ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
1: ਗੁਰ ਸਾਗਰ ਰਤਨੀ ਭਰਪੂਰੇ,
0: ਗੁਰੂ ਸਮੁੰਦਰ ਹੈ, ਗੁਰੂ ਸਾਗਰ ਹੈ ਡੂੰਘਾ। ਸੰਸਾਰੀ ਸਾਗਰ ਦਾ ਤਾਂ ਭਾਵੇਂ ਕੋਈ ਅੰਤ ਪਾ ਲਵੇ, ਪਰ ਗੁਰੂ ਇਤਨਾ ਡੂੰਘਾ ਸਾਗਰ ਹੈ ਜਿਸ ਦਾ ਅੰਤ ਕੋਈ ਨਹੀਂ। ਔਰ ਗੁਰੂ ਸਾਗਰ ਰਤਨਾਂ ਨਾਲ ਭਰਪੂਰ ਹੈ। ਸੰਸਾਰੀ ਸਾਗਰ ਵਿੱਚ ਵੀ ਬੜੇ ਬੜੇ ਰਤਨ ਨਿਕਲਦੇ ਆ, ਖੋਜੀ ਲੱਭਦੇ ਆ। ਐਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੀ ਸਾਗਰ ਨੇ ਔਰ ਗੁਰੂ ਸਾਗਰ ਦੇ ਵਿੱਚ ਬੇਅੰਤ ਰਤਨ ਨੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਹੈ ਕਿ ਤੈਸੇ ਗੁਰਬਾਣੀ ਵੇਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਕਹਿੰਦੇ ਗੁਰਬਾਣੀ ਵਿੱਚ ਸਾਰੇ ਪਦਾਰਥ ਨੇ, ਜਿਹੜਾ ਖੋਜੇਗਾ ਉਹ ਪ੍ਰਾਪਤ ਕਰੇਗਾ। ਗੁਰੂ ਸਾਗਰ ਹੈ, ਗੁਰੂ ਸਾਗਰ ਵਿੱਚ ਕੀਮਤੀ ਰਤਨ ਨੇ ਔਰ ਉਹਨਾਂ ਰਤਨਾਂ ਨਾਲ ਗੁਰੂ ਸਾਗਰ ਭਰਪੂਰ ਹੈ। ਉਹ ਰਤਨ ਕਿਹੜੇ ਨੇ? ਸਤ, ਸੰਤੋਖ, ਦਇਆ, ਖਿਮਾ, ਉਪਰਾਮਤਾ, ਵੈਰਾਗ, ਵਿਵੇਕ, ਸਮ, ਦਮ, ਪ੍ਰਤੀਕਸ਼ਾ, ਮੈਤਰੀ, ਕਰੁਣਾ, ਮੁਦਤਾ, ਜਿਤਨੇ ਦੈਵੀ ਗੁਣਾ ਰੂਪੀ ਸੁਭ ਰਤਨ ਹਨ ਉਹ ਗੁਰੂ ਰੂਪੀ ਸਾਗਰ ਵਿੱਚ ਭਰੇ ਪਏ ਹਨ। ਹਾਂਜੀ,
1: ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ,
0: ਜਿਹੜੇ ਗੁਰਸਿੱਖ ਰੂਪੀ ਸੰਤ ਹਨ ਉਹ ਇਹਨਾਂ ਅੰਮ੍ਰਿਤ ਰੂਪੀ ਸ਼ੁਭ ਗੁਣਾਂ ਨੂੰ ਚੁਗਦੇ ਨੇ ਗੁਰੂ ਰੂਪੀ ਸਾਗਰ ਵਿੱਚੋਂ, ਔਰ ਆਪਣੇ ਗੁਰੂ ਰੂਪੀ ਸਾਗਰ ਤੋਂ ਨਹੀਂ ਦੂਰੇ, ਦੂਰ ਨਹੀਂ ਜਾਂਦੇ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਕਿਸੇ ਨੇ ਸੰਸਾਰੀ ਬੰਦੇ ਨੇ ਘਰ ਖਰੀਦਣਾ ਹੋਵੇ ਨਾ, ਉਹ ਘਰ ਖਰੀਦਣ ਤੋਂ ਪਹਿਲਾਂ ਇਹ ਵੇਖਦਾ ਵੀ ਘਰ ਦੇ ਨੇੜੇ ਬੱਸ ਸਟੈਂਡ ਹੋਵੇ, ਬਾਜ਼ਾਰ ਹੋਵੇ ਜਿੱਥੋਂ ਰਾਸ਼ਨ ਪਾਣੀ ਖਰੀਦਿਆ ਜਾ ਸਕੇ। ਤੀਜਾ ਉਹ ਇਹ ਵੇਖਦਾ ਵੀ ਲਾਗੇ ਤਾਗੇ ਹਸਪਤਾਲ ਹੋਵੇ, ਚੰਗਾ ਡਾਕਟਰ ਹੋਵੇ। ਚੌਥਾ ਉਹ ਇਹ ਵੀ ਵੇਖਦਾ ਕਿ ਨੇੜੇ ਤੇੜੇ ਸਰਕਾਰੀ ਦਫ਼ਤਰ ਹੋਣ ਜਿੱਥੇ ਜਾ ਕੇ ਆਪਣੇ ਕੰਮਕਾਰ ਕੀਤੇ ਕਰਾਏ ਜਾ ਸਕਣ। ਫਿਰ ਉਹ ਇਹ ਵੀ ਵੇਖਦਾ ਵੀ ਲਾਗੇ ਕੋਈ ਰੇਲਵੇ ਸਟੇਸ਼ਨ ਵਗੈਰਾ ਹੋਵੇ। ਇਹ ਚੀਜ਼ਾਂ ਵੇਖਦੀ ਆਮ ਦੁਨੀਆਂ ਜਦੋਂ ਕੋਈ ਘਰ ਖਰੀਦਣਾ ਹੋਵੇ। ਗੁਰੂ ਕੇ ਸਿੱਖ ਨੇ ਜਦੋਂ ਕੋਈ ਘਰ ਖਰੀਦਣਾ ਜਾਂ ਬਣਾਉਣਾ, ਉਹਦੇ ਮਨ ਦੀ ਇੱਕੋ ਇੱਕ ਇੱਛਾ ਹੁੰਦੀ ਹੈ ਵੀ ਬਾਕੀ ਚੀਜ਼ਾਂ ਬਾਅਦ ਵਿੱਚ ਵੇਖਾਂਗੇ, ਪਹਿਲਾਂ ਵੇਖੀਏ ਵੀ ਸਤਿਗੁਰਾਂ ਦਾ ਦਰਬਾਰ ਨੇੜੇ ਹੋਵੇ, ਗੁਰੂ ਘਰ ਨੇੜੇ ਹੋਵੇ, ਜਿੱਥੇ ਜਾ ਕੇ ਸੁਬਹਾ ਸ਼ਾਮ ਦਰਸ਼ਨ ਕਰ ਸਕੀਏ, ਮਹਾਰਾਜ ਜੀ ਦੀ ਹਜ਼ੂਰੀ ਚ ਹਾਜ਼ਰੀਆਂ ਭਰ ਸਕੀਏ। ਪੰਜਾਬ ਦੀ ਧਰਤੀ ਤੇ ਰਹਿੰਦੇ ਹਾਂ, ਸਾਨੂੰ ਇਹਨਾਂ ਚੀਜ਼ਾਂ ਦੀ ਹਾਲੇ ਉਨੀ ਕਦਰ ਨਹੀਂ। ਵਿਦੇਸ਼ਾਂ ਵਿੱਚ ਰਹਿਣ ਵਾਲੇ ਗੁਰਸਿੱਖ ਕਿਤੇ ਕਿਤੇ ਟਾਵੇਂ ਗੁਰੂ ਘਰ ਹਨ, ਉਹ ਬਕਾਇਦਾ ਇਹ ਸੋਚਦੇ ਹੈ ਕਿ ਘਰ ਉੱਥੇ ਲਈਏ, ਉੱਥੇ ਬਣਾਈਏ ਜਿੱਥੇ ਸਤਿਗੁਰਾਂ ਦਾ ਦਰਬਾਰ ਹੋਵੇ, ਕਿਉਂਕਿ ਗੁਰਸਿੱਖ ਆਪਣੇ ਗੁਰੂ ਤੋਂ ਦੂਰ ਨਹੀਂ ਰਹਿ ਸਕਦੇ, ਨਹੀਂ ਦੂਰ ਹੈ। ਅੰਮ੍ਰਿਤ ਸੰਤ ਚੁਗ ਹੈ, ਨਹੀਂ ਦੂਰ ਹੈ। ਉਹ ਅੰਮ੍ਰਿਤ ਰੂਪੀ ਸ਼ੁਭ ਗੁਣਾਂ ਨੂੰ ਰੱਬ ਦੇ ਪਿਆਰੇ ਸੰਤ ਜਨ ਆਪਣੇ ਗੁਰੂ ਰੂਪੀ ਸਾਗਰ ਵਿੱਚੋਂ ਚੁਗਦੇ ਨੇ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰਦੇ ਨੇ, ਇਸ ਕਰਕੇ ਉਸ ਘਰ ਨੂੰ ਛੱਡ ਕੇ ਦੂਰ ਨਹੀਂ ਜਾਂਦੇ। ਸੱਜੇ ਖੱਬੇ ਹੋਣ ਵੀ ਤਾਂ ਉਹਨਾਂ ਦੇ ਅੰਦਰ ਇਹੀ ਅਨੁਭੂਤੀ ਹੁੰਦੀ ਹੈ ਕਿ ਸਾਡੇ ਸਤਿਗੁਰੂ ਜੀ ਸਾਡੇ ਨਾਲ ਨੇ, ਕਿਤੇ ਦੂਰ ਨਹੀਂ ਹਨ। ਹਾਂਜੀ,
1: ਹਰ ਰਸ ਚੋਗ ਚੁਗੈ ਪ੍ਰਭ ਭਾਵੈ,
0: ਜਿਹੜੇ ਹਰੀ ਦੇ ਇਹੋ ਜਿਹੇ ਸ਼ੁਭ ਗੁਣਾ ਰੂਪੀ ਰਸ ਦੇ ਚੋਗੇ ਨੂੰ ਚੁਗਦੇ ਹਨ, ਉਹੀ ਪ੍ਰਭੂ ਨੂੰ ਪਾਉਂਦੇ ਹੈ। ਹਰ ਰਸ ਚੋਗ ਚੁਗ ਹੈ, ਜਿਹੜੇ ਇਸ ਹਰੀ ਰਸ ਦੇ ਚੋਗੇ ਨੂੰ ਚੁਗਦੇ ਹੈ ਗੁਰਮੁਖ ਰੂਪੀ ਹੰਸ ਬਣ ਕੇ, ਉਹੀ ਆਪਣੇ ਪ੍ਰਭੂ ਨੂੰ, ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਪਾਉਂਦੇ ਹਨ।
1: ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ,
0: ਗੁਰੂ ਰੂਪੀ ਸਰਵਰ ਸਰੋਵਰ ਵਿੱਚ ਗੁਰਸਿੱਖ ਰੂਪੀ ਹੰਸ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਪਾ ਲੈਂਦੇ ਹੈ। ਇਹਦਾ ਮਤਲਬ ਹੈ ਕਿ ਗੁਰੂ ਕੇ ਸਿੱਖ ਰੂਪੀ ਹੰਸ ਗੁਰੂ ਦੀ ਸੰਗਤ ਰੂਪੀ ਮਾਨ ਸਰੋਵਰ ਵਿੱਚੋਂ, ਜੋ ਪ੍ਰਾਣਾਂ ਦਾ ਪਤੀ ਹੈ, ਸਾਡੇ ਸਾਰਿਆਂ ਦੇ ਪ੍ਰਾਣਾਂ ਦਾ ਪਤੀ ਕੌਣ ਹੈ? ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਸ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਉਹ ਗੁਰਮੁਖ ਪ੍ਰਾਪਤ ਕਰ ਲੈਂਦੇ ਹਨ।
1: ਕਿਆ ਬਗ ਬਪੜਾ ਛਪੜੀ ਨਾਏ,
0: ਪਰ ਦੂਜੇ ਪਾਸੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਗੁਰੂ ਰੂਪੀ ਮਾਨ ਸਰੋਵਰ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਮਨਮੁਖ ਬਗਲੇ ਨੇ, ਤੇ ਜਿਹੜੇ ਬਗਲੇ ਨੇ ਉਹ ਕੁਸੰਗੀਆਂ ਰੂਪੀ ਛੱਪੜੀ ਚ ਜਾ ਕੇ ਨਹਾਉਂਦੇ ਆ, ਕੁਸੰਗੀਆਂ ਦੇ ਸੰਗ ਚ ਬੈਠਦੇ। ਉਹਨਾਂ ਨੂੰ ਗੁਰੂ ਕੀ ਸੰਗਤ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਸਾਧ ਸੰਗਤ ਚੰਗੀ ਨਹੀਂ ਲੱਗਦੀ। ਕੁਸੰਗੀਆਂ ਨੂੰ ਕੁਸੰਗ ਭਾਉਂਦਾ ਤੇ ਉਹ ਕੁਸੰਗੀਆਂ ਦੇ ਸੰਗ ਵਿੱਚ ਜਾ ਕੇ ਬੈਠਦੇ ਨੇ, ਉਹ ਇਉਂ ਸਮਝ ਲਓ ਜਿਵੇਂ ਕਿਸੇ ਗੰਦੀ ਛੱਪੜੀ ਵਿੱਚ ਜਿਹਦੇ ਚ ਚਿੱਕੜ ਹੀ ਭਰਿਆ ਹੋਇਆ ਉਹਦੇ ਵਿੱਚ ਉਹ ਨਹਾ ਰਹੇ ਹਨ।
1: ਕੀਚੜ ਡੂਬੈ ਮੈਲ ਨਾ ਜਾਏ,
0: ਉੱਥੇ ਚਿੱਕੜ ਵਿੱਚ ਡੁੱਬਦੇ ਆ, ਚਿੱਕੜ ਨਾਲ ਹੀ ਮੈਲੇ ਹੁੰਦੇ, ਉਹਨਾਂ ਦੀ ਮੈਲ ਹੋਰ ਵੱਧ ਜਾਂਦੀ, ਮੈਲ ਧੁੱਪਦੀ ਨਹੀਂ। ਇੱਕ ਤਾਂ ਅਰਥ ਮਹਾਂਪੁਰਖਾਂ ਨੇ ਇਹ ਕੀਤਾ ਵੀ ਕੁਸੰਗੀਆਂ ਦੇ ਸੰਗ ਰੂਪੀ ਛੱਪੜੀ ਚ ਮਨਮੁਖ ਰੂਪੀ ਬਗਲੇ ਨਹਾਉਂਦੇ ਆ, ਔਰ ਉਹ ਮਲੀਨ ਹੁੰਦੇ ਆ ਤੇ ਚਿੱਕੜ ਹੋਰ ਉਹਨਾਂ ਨੂੰ ਲੱਗਦਾ ਕੁਸੰਗੀਆਂ ਦੇ ਸੰਗ ਦਾ। ਦੂਸਰਾ ਅਰਥ ਇੱਕ ਮਹਾਂਪੁਰਖਾਂ ਨੇ ਇਹ ਵੀ ਕੀਤਾ ਹੈ ਕਿ ਜਿਹੜੇ ਆਮ ਮਨਮੁਖ ਲੋਕ ਨੇ ਉਹਨਾਂ ਨੂੰ ਗੁਰੂ ਕੀ ਸੰਗਤ ਚੰਗੀ ਨਹੀਂ ਲੱਗਦੀ। ਉਹ ਛੱਪੜਾਂ ਚ ਨਹਾਉਂਦੇ ਫਿਰਦੇ ਆ, ਪੱਗਾਂ ਚ ਸਿਰ ਫਸਾ ਕੇ ਕੋਈ ਮਸਤਾਂ ਦੇ ਡੇਰੇ ਤੇ ਖੜਾ ਹੁੰਦਾ, ਕੋਈ ਕਿਸੇ ਕਬਰ ਤੇ, ਕੋਈ ਕਿਸੇ ਪੀਰ ਦੀ ਮਜ਼ਾਰ ਤੇ। ਅੱਜ ਕੱਲ੍ਹ ਇਹ ਬੜਾ ਵਰਤਾਰਾ ਵਰਤਣ ਲੱਗ ਪਿਆ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਵੀ ਇਹੋ ਜਿਹਾ ਇੱਕ ਵਰਤਾਰਾ ਵਰਤਿਆ ਸੀ। ਸਖੀ ਸਰਵਰੀਏ ਬੜੇ ਸੀ, ਜੇ ਭਾਈ ਮੱਝ ਜੀ ਸਤਿਗੁਰਾਂ ਦੀ ਸ਼ਰਨ ਆਉਂਦੇ, ਮਹਾਰਾਜ ਜੀ ਕਹਿੰਦੇ ਦੋ ਬੇੜੀਆਂ ਤੇ ਸਵਾਰ ਬੰਦਾ ਪਾਰ ਨਹੀਂ ਉਤਰਦਾ, ਭਾਈ ਮੱਝ ਨਾਲੇ ਘਰ ਦੇ ਵਿੱਚ ਸਖੀ ਸਰਵਰ ਦੀ ਕਬਰ ਬਣਾਈ ਫਿਰਦਾ, ਨਾਲੇ ਗੁਰੂ ਨਾਨਕ ਸਾਹਿਬ ਦੇ ਘਰ ਸਿੱਖੀ ਧਾਰਨ ਕਰਨੀ, ਇੱਕ ਪਾਸੇ ਹੋ ਜਾ। ਭਾਈ ਮੱਝ ਜੀ ਗਏ ਤੇ ਜਾ ਕੇ ਉਹ ਘਰੋਂ ਕਬਰ ਪੁੱਟ ਦਿੱਤੀ। ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਹਨਾਂ ਪੀਰਾਂ ਤੇ ਜਿਹੜੇ ਆ ਅਨਮਤੀਏ, ਉਹ ਕਹਿੰਦੇ ਵੀ ਹਿੰਦੂਆਂ ਦੇ ਘਰ ਜੰਮ ਕੇ ਉਹਨਾਂ ਦੀਆਂ ਮਜ਼ਾਰਾਂ ਨੂੰ ਪੂਜਦੇ, ਨਾ ਹਿੰਦੂਆਂ ਵਿੱਚ ਨਾ ਮੁਸਲਮਾਨਾਂ ਵਿੱਚ, ਕਿਹੜੇ ਪਾਸੇ ਦੇ? ਤੇ ਜਿਹੜੇ ਸਿੱਖਾਂ ਦੇ ਘਰ ਜੰਮ ਕੇ ਨਾ ਕਬਰਾਂ ਤੇ ਜਾ ਕੇ ਮੱਥੇ ਟੇਕਦੇ ਫਿਰਦੇ ਆ ਪੀਰਾਂ ਦੇ, ਉਹ ਹੁਣ ਕਿਹੜੇ ਧਰਮ ਦੇ ਨਾਲ ਸੰਬੰਧਿਤ ਹੋਣਗੇ? ਆਪਾਂ ਆਪੇ ਸਵਾਲ ਕਰਕੇ ਪੁੱਛੀਏ ਵੀ ਤੁਸੀਂ ਸਿੱਖਾਂ ਦੇ ਘਰ ਜੰਮ ਕੇ ਸਿੱਖ ਹੋ, ਕਿਹੜੇ ਪਾਸੇ ਦੇ ਹੋ? ਗੁਰੂ ਪਾਤਸ਼ਾਹ ਜੀ ਪਟਾਉਂਦੇ ਰਹੇ ਉਸੇ ਪੰਜਾਬ ਦੀ ਧਰਤੀ ਦੇ ਉੱਤੇ, ਹੁਣ ਸਾਡੇ ਸਿੱਖੀ ਸਰੂਪ ਵਾਲੇ ਹੀ ਸਰਦਾਰ ਭਰਾ ਉਹਨਾਂ ਪੀਰਾਂ ਫਕੀਰਾਂ ਦੀਆਂ ਬੜੀਆਂ ਕਬਰਾਂ ਬਣਾਈ ਜਾਂਦੇ ਤੇ ਉੱਥੇ ਜਾ ਕੇ ਚੌਂਕੀਆਂ ਭਰਦੇ ਫਿਰਦੇ ਆ। ਇਹ ਛੱਪੜ ਨੇ ਤੇ ਉੱਥੇ ਜਾਣ ਵਾਲੇ ਬਗਲੇ ਨੇ, ਹੰਸ ਨਹੀਂ ਜਾਂਦੇ, ਕਿਉਂਕਿ ਹੰਸਾਂ ਦੀ ਖੁਰਾਕ ਸਿਰਫ ਮਾਨ ਸਰੋਵਰ ਵਿੱਚ ਹੈ, ਮੋਤੀ ਉਹਨਾਂ ਨੂੰ ਉੱਥੇ ਮਿਲਦੇ ਆ। ਉਹ ਛੱਪੜਾਂ ਤੇ ਵੇਖਣ ਨੂੰ ਬਗਲੇ ਵੀ ਜਿਹੜੇ ਨੇ ਹੰਸਾਂ ਵਰਗੇ ਹੀ ਲੱਗਦੇ ਆ, ਚਿੱਟੇ ਰੰਗ ਦੇ ਉਜਲੇ, ਪਰ ਕਿਰਿਆ ਕਰਕੇ ਪਛਾਣੇ ਜਾਂਦੇ ਆ ਵੀ ਇਹ ਬਗਲੇ ਨੇ, ਡੱਡੀਆਂ ਮੱਛੀਆਂ ਖਾਣ ਵਾਲੇ ਆ। ਵੇਖਣ ਨੂੰ ਉਹ ਵੀ ਉੱਥੇ ਜਿਹੜੇ ਪੱਗਾਂ ਬੰਨ੍ਹ ਕੇ ਖਲੋਤੇ ਹੁੰਦੇ ਸਿੱਖਾਂ ਵਰਗੇ ਹੀ ਲੱਗਦੇ, ਪਰ ਉਹ ਬਗਲੇ ਹਨ ਜਿਹੜੇ ਛੱਪੜਾਂ ਚ ਜਾ ਕੇ ਨਹਾਉਂਦੇ ਫਿਰਦੇ ਆ, ਗੁਰੂ ਨਾਨਕ ਸਾਹਿਬ ਦਾ ਘਰ ਛੱਡ ਕੇ ਸੱਜੇ ਖੱਬੇ ਭਟਕਦੇ ਫਿਰਦੇ ਆ। ਉਹ ਚਿੱਕੜ ਚ ਡੁੱਬਦੇ ਆ, ਉਹਨਾਂ ਦੀ ਮੈਲ ਨਹੀਂ ਜਾਂਦੀ, ਉਹ ਆਵਾਗਾਉਣ ਦੇ ਚੱਕਰਾਂ ਵਿੱਚ ਭਰਮਦੇ ਤੇ ਭਟਕਦੇ ਫਿਰਦੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ, ਜਿਵੇਂ ਅੰਬ ਦੀ ਮਿਠਾਸ ਇਮਲੀ ਚੋਂ ਨਹੀਂ ਮਿਲਦੀ, ਪਿਤਾ ਦਾ ਪਿਆਰ ਪੜੋਸੀ ਕੋਲੋਂ ਨਹੀਂ ਮਿਲਦਾ, ਸਮੁੰਦਰ ਜੈਸੀ ਗਹਿਰਾਈ ਕਿਸੇ ਛੱਪੜ ਚੋਂ ਨਹੀਂ ਮਿਲਦੀ, ਤੈਸੇ ਗੁਰੂ ਨਾਨਕ ਸਾਹਿਬ ਵਰਗੀ ਦਇਆ ਦੁਨੀਆਂ ਦੇ ਕਿਸੇ ਆਨ ਦੇਵੀ ਦੇਵਤੇ ਕੋਲੋਂ ਪ੍ਰਾਪਤ ਨਹੀਂ ਹੋ ਸਕਦੀ। ਗੁਰੂ ਕੇ ਸਿੱਖ ਨੇ ਆਪਣੇ ਗੁਰਦੇਵ ਦਾ ਆਸਰਾ ਰੱਖਣਾ, ਨਾਲੇ ਤਾਂ ਰੋਜ਼ ਪੜ੍ਹਦੇ ਆ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਪ ਤਰੇ ਨਹੀਂ ਆਨਿਓ, ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਸਵਈਆ ਸਾਡਾ ਇਹ ਹੋਵੇ, ਪੜ ਅਸੀਂ ਰਹੀਏ ਹੋਈਏ, ਜਾਤ ਜੋਤ ਜਪੈ ਮਿਸ ਬਾਸਰ, ਏਕ ਬਿਨਾ ਮਨ ਨੈਕ ਨਯਾਨਾ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋੜ, ਬੜੀ ਮਠ ਭੂਲ ਨਾ ਮਾਨਾ। ਤੇ ਫਿਰ ਵੀ ਇਹ ਪੜ੍ਹਦਿਆਂ ਹੋਇਆ ਕਿੱਧਰ ਤੁਰੇ ਫਿਰਨ ਸਿੱਖ, ਸੁਚੇਤ ਹੋਈਏ। ਪਾਤਸ਼ਾਹ ਨੇ ਇਹਨਾਂ ਦੀਆਂ ਕਬਰਾਂ ਚੁਕਾਈਆਂ ਸਨ ਪੰਜਾਬ ਦੀ ਧਰਤੀ ਤੋਂ, ਅਸੀਂ ਦੁਬਾਰਾ ਸਥਾਪਿਤ ਕਰ ਰਹੇ ਹਾਂ, ਗੁਰੂ ਦਾ ਵਾਸਤਾ ਜੇ, ਇਹ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ। ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਲਿਖਿਆ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇਹ ਗੁਰਾਂ ਦੇ ਨਾਂ ਤੇ ਵਸਦਾ ਰਹਿਣਾ ਚਾਹੀਦਾ ਹੈ, ਇੱਥੇ ਸਾਡੇ ਸਤਿਗੁਰਾਂ ਦਾ ਹੀ ਬੋਲਬਾਲਾ ਹੋਣਾ ਚਾਹੀਦਾ ਹੈ। ਜਿਹੜਾ ਕਿਸੇ ਦਾ ਕੋਈ ਧਰਮ ਹੈ ਉਹਦੇ ਵਿੱਚ ਉਹ ਆਪਣੇ ਚ ਪਰਪੱਕ ਰਹੇ, ਗੁਰਸਿੱਖ ਆਪਣੇ ਧਰਮ ਚ ਪਰਪੱਕ ਰਹਿਣ। ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ, ਜਿਹੜੇ ਗੁਰੂ ਰੂਪੀ ਮਾਨ ਸਰੋਵਰ ਨੂੰ ਛੱਡ ਕੇ ਬਗਲੇ ਬਣ ਕੇ ਮਨਮੁਖ ਛੱਪੜੀਆਂ ਚ ਨਹਾਉਂਦੇ ਫਿਰਦੇ ਹੈ, ਕੋਈ ਕਿਤੋਂ ਪੂਜਦਾ ਫਿਰਦਾ, ਕੋਈ ਕਿਸੇ ਜਾ ਕੇ ਸਿਰ ਨਵਾਉਂਦਾ ਫਿਰਦਾ ਹੈ, ਕਹਿੰਦੇ ਭਾਈ ਉਹ ਚਿੱਕੜ ਚ ਡੁੱਬੇ ਹਨ, ਉਹਨਾਂ ਦੀ ਮੈਲ ਨਹੀਂ ਜਾਂਦੀ।
1: ਰੱਖ ਰੱਖ ਚਾਰਣ ਧਰੇ ਵਿਚਾਰੀ,
0: ਗੁਰਸਿੱਖ ਆਪਣਾ ਹਰ ਇੱਕ ਕਦਮ ਵਿਚਾਰ ਨਾਲ ਧਰਦਾ, ਹਰ ਇੱਕ ਕਦਮ ਫੂਕ ਫੂਕ ਕੇ ਤੁਰਦਾ, ਮੇਰਾ ਇਹ ਪੁੱਟਿਆ ਹੋਇਆ ਕਦਮ ਕਿਤੇ ਮੈਨੂੰ ਮੇਰੇ ਸਾਹਿਬ ਤੋਂ ਦੂਰ ਨਾ ਲੈ ਜਾਏ। ਆਖੋ ਸਤਨਾਮ ਸ੍ਰੀ ਗੁਰੂ ਕਾ ਸਿੱਖ ਇੱਕ ਕਦਮ ਵੀ ਪੁੱਟਦਾ, ਯਾਨੀ ਕਿ ਕੋਈ ਵੀ ਕੰਮ ਕਰਦਾ, ਇੱਥੇ ਕਦਮ ਪੁੱਟਣ ਦਾ ਮਤਲਬ ਹੈ ਕੋਈ ਵੀ ਕੰਮ ਕਰਦਾ ਉਸ ਕੰਮ ਨੂੰ ਕਰਨ ਤੋਂ ਪਹਿਲਾਂ ਵਿਚਾਰ ਕਰਦਾ ਕਿ ਮੇਰਾ ਇਹ ਕੀਤਾ ਹੋਇਆ ਕੰਮ ਕਿਤੇ ਮੈਨੂੰ ਮੇਰੇ ਸਾਹਿਬ ਤੋਂ ਦੂਰ ਨਾ ਲੈ ਜਾਏ, ਮੇਰੇ ਗੁਰੂ ਤੋਂ ਦੂਰ ਨਾ ਕਰਦਾ ਹੈ। ਰੱਖ ਰੱਖ ਚਰਨ ਧਰੇ ਵਿਚਾਰੀ, ਵਿਚਾਰਵਾਨ ਹੋ ਕੇ ਗੁਰਸਿੱਖਾਂ ਨੂੰ ਮਹਾਰਾਜ ਨੇ ਵਿਵੇਕ ਦਿੱਤਾ। ਆ ਵਿਵੇਕ ਸਰ ਮਹਾਰਾਜ ਜੀ ਦੇ ਪਾਵਨ ਸਥਾਨਾਂ ਦੇ ਦਰਸ਼ਨ ਪਰਸਦੇ ਹਾਂ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਪਵਿੱਤਰ ਦਰਬਾਰ ਵਿਵੇਕ ਸਰ ਸਾਹਿਬ, ਪਾਤਸ਼ਾਹ ਨੇ ਸਾਨੂੰ ਵਿਵੇਕ ਬੁੱਧੀ ਦਿੱਤੀ ਹੈ, ਵਿਵੇਕ ਦਾ ਦਾਨ ਦਿੱਤਾ ਹੈ, ਤੇ ਵਿਵੇਕ ਦਾ ਮਤਲਬ ਹੈ ਵਿਚਾਰ ਕਰਨੀ, ਕੋਈ ਵੀ ਕੰਮ ਕਰੋ ਵਿਚਾਰ ਕਰ ਲਓ। ਅੱਜ ਦੁਬਾਰਾ ਸਮੁੱਚੇ ਖਾਲਸੇ ਪੰਥ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ, ਵਿਚਾਰ ਕਰਨ ਦੀ ਲੋੜ ਹੈ, ਆਪਣੀਆਂ ਕਮੀਆਂ ਆਪਣੇ ਔਗਣਾਂ ਨੂੰ ਵਿਚਾਰਨ ਦੀ ਲੋੜ ਹੈ ਤੇ ਉਹਨਾਂ ਨੂੰ ਤਿਆਗਣ ਦੀ ਲੋੜ ਹੈ, ਇੱਕ ਦੂਜੇ ਦੀ ਭੰਡੀ ਕਰਨ ਦੀ ਲੋੜ ਨਹੀਂ। ਵਿਚਾਰ ਕਰੀਏ ਕਿ ਸਾਡੇ ਵਿੱਚ ਆਈਆਂ ਹੋਈਆਂ ਜਿਹੜੀਆਂ ਕਮੀਆਂ ਹਨ, ਨਿਗਾਰ ਹਨ, ਇਹ ਕਿਵੇਂ ਦੂਰ ਹੋ ਸਕਦੇ ਨੇ, ਅਸੀਂ ਆਪਣੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਕੀ ਯਤਨ ਕਰ ਸਕਦੇ ਹਾਂ, ਇਹ ਪੰਜਾਬ ਦੀ ਧਰਤੀ ਸਾਡੇ ਵਾਸਤੇ ਘੱਟ ਗਿਣਤੀ ਵਾਲੀ ਸਾਬਤ ਹੋਣ ਲੱਗ ਪਈ ਹੈ, ਇਹਦੇ ਬਾਰੇ ਅਸੀਂ ਕੀ ਕਰ ਸਕਦੇ ਹਾਂ। ਇਹ ਵਿਚਾਰ ਸਮੁੱਚੇ ਪੰਥ ਨੂੰ, ਸਮੁੱਚੇ ਗੁਰਸਿੱਖਾਂ ਨੂੰ, ਚਾਹੇ ਦੇਸ਼ ਵਿੱਚ ਬੈਠੇ ਚਾਹੇ ਵਿਦੇਸ਼ਾਂ ਵਿੱਚ ਬੈਠੇ, ਕਰਨੀ ਚਾਹੀਦੀ ਹੈ। ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਜਾਂ ਇੱਕ ਦੂਜੇ ਦੀ ਭੰਡੀ ਪ੍ਰਚਾਰ ਕਰਕੇ, ਇੱਕ ਦੂਜੇ ਨੂੰ ਭੰਡਣਾ ਬੰਦ ਕਰਕੇ ਰਲ ਮਿਲ ਕੇ ਉੱਦਮ ਕਰੀਏ, ਵਿਚਾਰ ਕਰੀਏ। ਰੱਖ ਰੱਖ ਚਰਨ ਧਰੇ ਵਿਚਾਰੀ, ਵਿਚਾਰਵਾਨ ਹੋਈਏ, ਤਾਰਕਿਕ ਨਾ ਹੋਈਏ, कि हर वेले तर्क की करी जानी है, विचार करिए भी जे ओगन आया है नू दूर कीता किवें जा सकता, जे किसे विच कोई खामी है तां उस खामी वाले मनुख दे उत्ते पर्दा पाउण दी बजाए उन्हों पंथ की विधि विधान मुताबक दंड ला के तनखा ला के अगे वास्ते उन्हों सुचेत कीता जावे, यह साडी विचार सी। खैर गरीब नवाज पातशाह जी कहिंदे आ जिहड़ा गुरसिख है वह अपना हर एक चरण विचार कर विचार करके रखदा तुरदा है।
1: दुबदा छोड़ भय निरंकारी,
0: जिहड़े गुरमुख गुरसिख ने उन्होंने दुबदा छड़ दित्ती है। दुबदा दुबदा की है, कदे इधरले पासे हो गए कदे उधरले पासे हो गए, जिहड़े गुरमुख ने वह दुबदा छड़ के निराकार वाहगुरु परमेश्वर का स्वरूप हो गए। जिन्हां अंदर दुबदा नहीं फिर वह परमेश्वर ही ने, जिन्हां च सिर्फ एक दा ही भाव रह गया, एक दा ही चिंतन रह गया, एक दी आराधना रह गई है, वह फिर गुरु खालसा जी निरंकार का ही स्वरूप हैं।
1: मुक्त पदार्थ हर रस चाखे,
0: हरी दे रस विचों उन्होंने मुक्ति रूपी पदार्थ नूं माणिया और हरी दे रस नूं चख के उन्हां गुरमुखां नूं मुक्ति रूपी पदार्थ प्राप्त हो गया है।
1: पावन जान रहे गुर राखे,
0: गुरु ने रख लिया उन्हां गुरमुखां नूं, वो आवा गौण तो रहत हो गए, जन्म मरण तो रहत होके सुतंत्र हो गए।
1: सरवर हंसा छोड़ ना जाए,
0: गुरसिख रूपी हंस गुरु रूपी मान सरोवर नू छड़ के किते पासे नहीं जांदे, वो हर वेले अपने गुरदेव दे पास रहिंदे हन। एक साखी भाई राम किशन जी सेवा पंथी संप्रदाय दे महापुरख होए, डॉक्टर भाई वीर सिंह जी ने उन्हां दी जीवनी लिखी है। सारा दिन श्री गुरु ग्रंथ साहब जी की हजूरी च रहिंदे महाराज जी की बाणी पढ़दे, बाणी पढ़द्या कदे साहब जी ते चौर चलाउणा, शरीर की कोई किरिया शुद्ध करन वास्ते बाहर अंदर जाना, लंगर प्रशादा छक के मुड़ के फिर गुरु दरबार च ही आ जाना, रात का समा होना सुखासन महाराज जी का करके सचखंड विखे गुरदेव दे स्वरूप सुभायमान करके संगत नूं विदा कर देना, आप सचखंड दे दरवाजे मूहरे खलोते रहना, दस पंद्रह मिनट घड़ी बीतनी खलोत्या खलोत्या ही, एकदम मन च काल जी उठनी, उतावला जहा होना जिवें कोई घबराहट जी होनी, बेचैनी जी होनी, ते छेती नाल दरवाजा खोलना ते सतगुरां दे पावन स्वरूप कोल जाके कहना किंज लंघ सीए रात तेरे दर्शना बिना, किंज लंघ सीए रात तेरे दर्शना बिना, फिर चवर चलाण लग पैना, कुछ मिनट खलोते रहना, फिर कहना ओ राम किशन अपने आप नूं ही चलो बाहर, चल गुरु दरबार चो सचखंड चो महाराज जी नूं आराम करन दे, फिर आ जाना बाहर, दरवाजा बंद करना, कुछ मिनट फिर खलोते रहना, पता नहीं फिर बेचैनी जी उठनी, एक घड़ी ओ जापनी जिवें पंजाह साल बीत गए होण, काली नाल दरवाजा खोलना ते फिर जाके गुरदेव कोल कहना किंज लंघ सी रात तेरे दर्शना बिना। अमृत वेले ताई जागृत अवस्था च भजन करना, ग्यारह बारह बजे ताई, फिर जिथे थड़ा साहब है भाई वीर सिंह जी ने लिखी एक कथा, थड़ा साहब ते आके सिर रख लेना, बैठिया बैठिया घंटे दो घंटे अख लग गए, ढाई तीन बजे उठ के जाके फिर इशनान पानी करना, महाराज जी दे पावन स्वरूप शीश ते सजाने प्रकाश करना, ते कहना धन सो वेला जित दर्शन करना, धन सो वेला जित दर्शन करना। गुरु दर्शना का प्यार, सरवर हंसा छोड़ ना जाए, गुरु रूपी मान सरोवर नूं गुरु के सिख रूपी हंस छड़ के आसे पासे नहीं जांदे। ए भावना किते पिंड पिंड नगर नगर च बन जाए ते आ बैदड़ियां होणियां बंद हो जाण, जे हर पिंड वाले हर नगर वाले माई भाई अपनी जिम्मेवारी निभाउण के सतगुरु जी दे पावन स्वरूप कोल इक अद्धा तां कोई पहरा दे वे खलो के, जां कोई गुरु घर दे विच कोई सेवादार दोहां दा प्रबंध कर देण, पिंड वाले तनखाह दे देण, उह वी नहीं, इक कल्ला ग्रंथी सिंह किन्नी क संभाल करेगा, उन्हें अपने कार विहार करन भी जाना है। जे गुरसिखां अंदर इह भाव आ जावे कि गुरसिख गुरु रूपी मान सरोवर नू छड़ के पासे ना जान ता फिर उना दे सानमुख किवें कोई आके सतगुरां दी बेअदबी करके जा सकता है। सरवर हंसा छोड़ ना जाए गुरु रूपी मान सरोवर नू गुरु के सिख रूपी हंस छड़ के पासे नहीं जांदे।
1: प्रेम भगत कर सहज समाए,
0: प्रेमा भगती करके वाहगुरु दे सहज स्वरूप च समा जांदे हन।
1: सरवर मह हंस हंस मह सागर,
0: गुरु रूपी मान सरोवर विच सिख रूपी हंस वसदे है ते सिखां रूपी राज हंसां विच गुरु रूपी मान सरोवर वसदा। एदा मतलब है कि सतगुरु जी विच सिख वरतदे ने ते सिखां विच सतगुरु जी वरतदे हन। आपे गुर चेला दा सिद्धांत है, आपे गुरु बन के अमृत छकाउंदे हन, आप ही चेला बन के उन्हां कोलों अमृत छकदे हन। आप गुरु बन के गुरु अंगद देव साहब जी नूं गुरियाई दा तिलक देंदे हन, आप ही उन्हां दे चेले हो के उन्हां नूं नमस्कार करके मत्था टेकदे हन। तो इथे दा मतलब यह है कि जिवें मान सरोवर विच हंस वसदे ने, हंसां विच मान सरोवर वसदा है, इसे तरह गुरु विच सिख वसदे ने, सिखां विच सतगुरु जी वसदे हन।
1: कथ कथा गुर बचनी आदर,
0: वाहिगुरु परमेश्वर दी कथा अकथ है, वो कथन च नहीं आउंदी। जे परमेश्वर कथा विच आ गया तो फिर परमेश्वर साडे तो वड्डा नहीं है, वो अकथ ना कथिया जाण वाला है। ते गुरु दे बचना द्वारा वाहिगुरु परमेश्वर दी कथा दा आदर करना गुरसिखां ने। परमेश्वर दी कथा कथ है, कथन विच नहीं आ सकती, पर जेड़ी कथा उस वाहिगुरु परमेश्वर दी है गुरु के बचना विच गुरबाणी विच, गुरु दे बचना द्वारा वाहिगुरु परमेश्वर दी अकथ कथा दा आदर करना सत्कार करना है।
1: सुन मंडल एक जोगी बैसे,
0: सुन मंडल दा मतलब है अफुर, जिथे कोई फुरना नहीं। तीन चीजां हुंदियां, करता किरिया ते कर्म। साडे अंदरों कोई बिरती उठदी है उन्हूं कहिंदे करता। सामने आ गुलदस्ते पए हन जां आप जी सारे सन्मुख बैठे हो, मेरे अंदरों जिहड़ी बिरती उठनी है वेखण लई उन्हूं कहिंदे करता। वेखण लई ओह बिरती जाएगी किन्हां द्वारा, नेत्रां द्वारा, अखां द्वारा सन्मुख गई। इस गुलदस्ते विच ते साडे अंदर दी जिहड़ी उठण वाली बिरती है उन्हूं जोड़न वास्ते जिहड़ी बिरती काम करदी है उन्हूं कहिंदे आ किरिया। जदों ओह बिरती उस गुलदस्ते विच जाके मिल गई भी इह पीले ते खट्टे रंग दे फुल ने, उहदे विच जाके मिल गई उन्हूं कहिंदे ने कर्म। हुण ओह जदों बिरती उठदी है कादे आसरत उठदी है, चेतना दे आसरत। चेतना दे आश्रित बिरती उठी, करता बन के किरिया बन के कर्म हुई, इहनू कहिंदे ने त्रिपुटी। इसे नू अगे कहिंदे ने प्रमाण प्रमाता परमे, ज्ञान ज्ञाता गे, ध्यान ध्याता ते। इस तीन चीजां दा नाम है त्रिपुटी। जिस गुर मिल छुटकी त्रिपुटी रे, गुरु नाल मिल के जिन्हां दी त्रिपुटी छुट गई, यानी कि ध्यान त्याता ते दी त्रिपुटी समाप्त हो गई, त्यौन वाला त्याते दे रूप विच मिल के एक मिक हो गया, उन्हूं कहिंदे ने अफुर अवस्था। जिथे कोई फुरना नहीं रहा उन्हूं कहिंदे ने सुन, जिथे जाके तोही मोही दा भेद भी समाप्त हो गया कि तोही मोही मोही तोही अंतर कैसा, कनक कटक जल तरंग जैसा, एक मिक हो गए। यानी कि यह भी कहना ना बने कि मैं तू तहां ना संभव है, और मैं तू दा भाव भी कहना उत्थे संभव नहीं रहा, उन्हूं कहिंदे ने सुन अफुर। कहिंदे उस अफुर मंडल विच, ये मंडल किथे है जी? ये मंडल कोई बाहर नहीं है, किसी पहाड़ की गुफा विच जां किसी जंगल की कंदरा विच नहीं है। यह सुन मंडल वाहिगुरु ने साडी इस काया दे विच ही बनाया। आ जिहड़ा सानू वाहिगुरु ने शरीर दिता है यह हरि मंदर है, इस हरि मंदर विच ही हरि का वो थां है सुन मंडल। ਕਹਿੰਦੇ ਜਿਹੜੇ ਜੋਗੀ ਦਾ ਮਤਲਬ ਜੁੜੇ ਹੋਏ, ਕਹਿੰਦੇ ਇੱਕ ਜੋਗੀ ਉਹ ਜੋਗੀ ਜਿਹੜੇ ਜੁੜੇ ਹੋਏ ਨੇ ਜਦੋਂ ਇਸ ਸੁਨ ਮੰਡਲ ਵਿੱਚ ਅਪੁਰ ਅਵਸਥਾ ਚ ਚਲੇ ਗਏ।
1: ਨਾਰ ਨਾ ਪੁਰਖ ਕਹੋ ਕੋ ਕੈਸੇ,
0: ਫਿਰ ਉੱਥੇ ਹੁਣ ਕਿਵੇਂ ਕੋਈ ਕਹੇ, ਕੈਸੇ ਕੋਈ ਕਹੇ ਕਿ ਉੱਥੇ ਨਾਰ ਭਾਵ ਹੈ ਜਾਂ ਪੁਰਖ ਭਾਵ ਹੈ। ਕਿਉਂਕਿ ਜਦੋਂ ਤੱਕ ਸਰੀਰਾਂ ਨਾਲ ਜੁੜੇ ਆ, ਸਰੀਰਾਂ ਨਾਲ ਜੁੜ ਕੇ ਅਸੀਂ ਕਹਾਂਗੇ ਮੇਰਾ ਮਰਦ ਦਾ ਸਰੀਰ, ਮੈਂ ਪੁਰਖ ਹਾਂ, ਇਸਤਰੀ ਦਾ ਸਰੀਰ ਹੈ, ਮੇਰਾ ਇਸਤਰੀ ਦਾ ਜਾਮਾ ਹੈ। ਪਰ ਜਿਹੜੀ ਚੇਤਨਾ ਸਾਰਿਆਂ ਵਿੱਚ ਇੱਕੋ ਹੈ ਪਰਮੇਸ਼ਰ ਦੀ, ਉਹ ਨਾ ਇਸਤਰੀ ਹੈ ਨਾ ਪੁਰਖ ਹੈ। ਨਾਰ ਨਾ ਪੁਰਖ ਨਾ ਪੰਖਣੂ, ਪੰਖਣੂ ਤੀਸਰੀ ਕੈਟਾਗਰੀ, ਉਹ ਵੀ ਨਹੀਂ, ਉਹ ਸਦਾ ਚੇਤਨ ਪ੍ਰਕਾਸ਼ ਰੂਪ ਹੈ। ਉਹਦੇ ਵਿੱਚ ਇਸਤਰੀ ਜਾਂ ਪੁਰਖ ਦਾ ਭਾਵ ਵੀ ਕਲਪਿਤ ਨਹੀਂ ਕੀਤਾ ਜਾ ਸਕਦਾ। ਤੇ ਜਦੋਂ ਕੋਈ ਉਸ ਅਪੁਰ ਅਵਸਥਾ ਚ ਚਲਾ ਜਾਏ, ਉੱਥੇ ਨਾ ਇਸਤਰੀ ਦਾ ਭਾਵ ਰਹਿੰਦਾ ਨਾ ਪੁਰਖ ਦਾ ਭਾਵ ਰਹਿੰਦਾ। ਧੰਨ ਮਾਈ ਭਾਗੋ, ਜਿਹਦੇ ਬਾਅਦ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ, ਸੁਣ ਮਾਈ ਭਾਗੋ ਸਚਿਆਰੀ ਪਰਮਹੰਸ ਅਵਸਥਾ ਤਾਰੀ। ਉਸ ਪਰਮਹੰਸ ਅਵਸਥਾ ਵਿੱਚ ਪਹੁੰਚ ਕੇ ਇਸਤਰੀ ਪੁਰਖ ਦੇ ਭਾਵ ਤੋਂ ਧੰਨ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਵਿੱਚੋਂ ਜਿਸ ਸੁਨ ਮੰਡਲ ਚੋਂ ਜਾ ਪਹੁੰਚੇ, ਭੋਹਾਂ ਦੇ ਉੱਤੇ ਪ੍ਰਵੱਟੇ ਵੱਡੇ, ਅੱਖਾਂ ਮਿਚੀਆਂ ਰਹਿੰਦੀਆਂ, ਪ੍ਰਸ਼ਾਦਾ ਛਕਦੇ ਤੇ ਨੌਕਰ ਨੂੰ ਪੁੱਛਦੇ ਰੱਜ ਗਏ ਹੋਵਾਂਗੇ ਕਿ ਨਹੀਂ, ਉੱਥੇ ਕੋਈ ਭਾਵ ਹੈ ਹੀ ਨਹੀਂ। ਜਿੱਥੇ ਓਗ ਨਾ ਭੁੱਖ ਹੈ, ਨਾ ਨੀਂਦ ਹੈ, ਨਾ ਭੁੱਖ ਹੈ, ਨਾ ਪਿਆਸ ਹੈ, ਕਿਉਂਕਿ ਸਦਾ ਆਤਮ ਸਰੂਪ ਹੋ ਗਏ। ਉਸ ਅਵਸਥਾ ਵਿੱਚ ਪਹੁੰਚ ਕੇ ਕਹਿੰਦੇ ਨਾ ਨਾਰ ਦਾ ਭਾਵ ਰਿਹਾ ਨਾ ਪੁਰਖ ਦਾ, ਕਿਵੇਂ ਕੋਈ ਕਹਿ ਸਕਦਾ ਹੈ, ਹੈ ਹੀ ਨਹੀਂ, ਇਹ ਭਾਵ ਉੱਥੇ ਉਤਪੰਨ ਹੀ ਨਹੀਂ ਹੁੰਦੇ।
1: ਭਾਵਣ ਜੋਤ ਰਹੇ ਲਿਵਲਾਈ,
0: ਇਹਨਾਂ ਭਾਵਨਾ ਵਿੱਚ ਵਾਹਿਗੁਰੂ ਦੀ ਜੋਤ ਹੈ, ਬਸ ਉਸੇ ਨਾਲ ਹੀ ਉਹ ਆਪਣੀ ਲਿਵ ਲਾ ਕੇ ਰੱਖਦੇ ਹਨ।
1: ਸੁਰ ਨਰ ਨਾਥ ਸੱਚੇ ਸਰਣਾਈ,
0: ਸੱਚਿਆ ਜਿੰਨੇ ਦੇਵਤੇ ਨੇ, ਜਿੰਨੇ ਨਰ ਨੇ, ਫਿਰ ਉਹਨਾਂ ਨਰਾਂ ਦੇ ਨਾਥ ਰਾਜੇ ਨੇ, ਸਾਰੇ ਤੇਰੀ ਸ਼ਰਨ ਵਿੱਚ ਹਨ।
1: ਆਨੰਦ ਮੂਲ ਅਨਾਥ ਆਧਾਰੀ,
0: ਵਾਹਿਗੁਰੂ ਤੂੰ ਆਨੰਦ ਦਾ ਮੂਲ ਹੈ। ਇੱਕ ਤਾਂ ਕਹਿੰਦੇ ਆਨੰਦ ਹੈ, ਇੱਕ ਆਨੰਦ ਦੀ ਜੜ, ਜਿੱਥੋਂ ਆਨੰਦ ਉਤਪੰਨ ਹੁੰਦਾ ਉਹ ਆਨੰਦ ਦੀ ਜੜ ਕਿਹੜੀ ਹੈ, ਮੂਲ ਉਹ ਆਨੰਦ ਦੀ ਜੜ ਹੈ ਸਾਡਾ ਨਿੱਜ ਆਪਾ। ਪਦਾਰਥ ਵਿੱਚ ਆਨੰਦ ਨਹੀਂ ਹੈ, ਕੋਈ ਚੰਗੀ ਚੀਜ਼ ਖਾ ਲਓ ਆਪਾਂ ਕਹਿੰਦੇ ਆਨੰਦ ਆ ਗਿਆ, ਉਹੀ ਚੰਗੀ ਚੀਜ਼ ਨੂੰ ਘੋਲ ਕੇ ਬੇਹੋਸ਼ੀ ਦੀ ਹਾਲਤ ਚ ਕੋਈ ਬੰਦਾ ਹੋਵੇ, ਉਹਦੀ ਨੱਕ ਰਾਹੀਂ ਜੂਸ ਪਾਇਆ ਜਾਂਦਾ, ਉਹ ਕਹਿੰਦਾ ਮੈਨੂੰ ਆਨੰਦ ਆਇਆ, ਜਾਂ ਨੱਕ ਰਾਹੀਂ ਕੋਈ ਤਰਲ ਪਦਾਰਥ ਉਹਨੂੰ ਖਵਾਇਆ ਜਾਂਦਾ ਹੈ ਬਿਮਾਰ ਹੋਏ ਵਿਅਕਤੀ ਨੂੰ, ਕਿ ਉਹ ਕਹਿੰਦਾ ਹੈ ਕਿ ਮੈਨੂੰ ਰਸ ਆਇਆ ਹੈ। ਯਾਨੀ ਕਿ ਕਿਸੇ ਵਸਤੂ ਵਿੱਚ ਆਨੰਦ ਨਹੀਂ, ਸਾਡੇ ਹੀ ਅੰਦਰ ਦੇ ਆਨੰਦ ਦੀ ਝਲਕ ਪਦਾਰਥਾਂ ਵਿੱਚ ਸਾਨੂੰ ਦਿਸਦੀ ਹੈ, ਤੇ ਇਉਂ ਜਾਪਦਾ ਵੀ ਆਨੰਦ ਇਸ ਪਦਾਰਥ ਵਿੱਚ ਹੈ। ਜਿਵੇਂ ਸੂਰਜ ਦਾ ਪ੍ਰਤੀਬਿੰਬ ਸ਼ੀਸ਼ੇ ਵਿੱਚ ਪੈਂਦਾ, ਸ਼ੀਸ਼ੇ ਦਾ ਪ੍ਰਤੀਬਿੰਬ ਜਦੋਂ ਕਿਸੇ ਕੰਧ ਤੇ ਨਜ਼ਰ ਆਵੇ ਅਸੀਂ ਕਹਿੰਦੇ ਹਾਂ ਕੰਧ ਦਾ ਪ੍ਰਕਾਸ਼ ਹੈ, ਕਹਿੰਦੇ ਨਹੀਂ ਸ਼ੀਸ਼ੇ ਦਾ, ਕਹਿੰਦੇ ਨਹੀਂ ਨਾ ਇਹ ਸ਼ੀਸ਼ੇ ਦਾ ਪ੍ਰਕਾਸ਼ ਹੈ ਨਾ ਕੰਧ ਦਾ, ਇਹ ਸੂਰਜ ਦਾ ਹੈ। ਸਾਡੇ ਅੰਦਰ ਆਤਮਾ ਦੇ ਆਨੰਦ ਰੂਪੀ ਸੂਰਜ ਦਾ ਪ੍ਰਤੀਬਿੰਬ ਜਦੋਂ ਸਾਡੇ ਅੰਤਸ਼ਕਰਨ ਦੇ ਸ਼ੀਸ਼ੇ ਚ ਪੈਂਦਾ, ਉਹਦੇ ਚ ਰਿਫਲੈਕਟ ਨਿਕਲਦਾ ਤੇ ਨੇਤਰਾਂ ਦੁਆਰਾ ਸਾਨੂੰ ਸੰਸਾਰ ਦੇ ਪਦਾਰਥਾਂ ਚ ਆਨੰਦ ਕੰਧਾਂ ਵਿੱਚ ਨਜ਼ਰ ਆਉਣ ਲੱਗ ਪੈਂਦਾ, ਪਰ ਉਹ ਹੈ ਨਹੀਂ, ਉਹ ਆਨੰਦ ਸਾਡੇ ਦੇ ਜਾਪੇ ਦਾ ਹੈ। ਕਹਿੰਦੇ ਹੇ ਵਾਹਿਗੁਰੂ ਤੂੰ ਉਸ ਆਨੰਦ ਦਾ ਮੂਲ ਹੈ, ਅਨਾਥ ਆਧਾਰੀ ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਵਾਹਿਗੁਰੂ ਜੀ ਤੁਸੀਂ ਉਹਨਾਂ ਅਨਾਥਾਂ ਦੇ ਆਸਰੇ ਹੋ।
1: ਗੁਰਮੁਖ ਭਗਤ ਸਹਿਜ ਵਿਚਾਰੀ,
0: ਗੁਰਮੁਖ ਨੇ ਉਹ ਪ੍ਰਭੂ ਭਗਤੀ ਕਰਕੇ ਸਹਿਜ ਦੀ ਗਿਆਨ ਦੀ ਵਿਚਾਰ ਕਰਦੇ ਹਨ।
1: ਭਗਤ ਵਸ਼ਲ ਭੈ ਕਾਟਣ ਹਾਰੇ,
0: ਵਾਹਿਗੁਰੂ ਤੂੰ ਭਗਤ ਵਸ਼ਲ ਹੈ ਤੇ ਸਾਡੇ ਸਾਰੇ ਡਰਾਂ ਨੂੰ ਕੱਟਣ ਵਾਲਾ ਹੈ।
1: ਹਉ ਮੈਂ ਮਾਰ ਮਿਲੇ ਭਗਤਾਰੇ,
0: ਹਉ ਮੈਨੂੰ ਮਾਰ ਦਿੰਦੇ ਹਨ ਉਹੀ ਪਰਮਾਰਥ ਦੇ ਰਸਤੇ ਤੇ ਤੁਰ ਕੇ ਅਕਾਲ ਪੁਰਖ ਦੇ ਸਰੂਪ ਵਿੱਚ ਮਿਲਦੇ ਹਨ।
1: ਅਨੇਕ ਯਤਨ ਕਰ ਕਾਲ ਸੰਤਾਏ,
0: ਪਰ ਇੱਥੇ ਭਾਈ ਤਾਂ ਗੁਰਮੁਖਾਂ ਦੀ ਅਵਸਥਾ ਦੱਸੀ, ਹੁਣ ਇਸ ਬੰਦ ਚ ਮਨਮੁੱਖਾਂ ਬਾਰੇ ਦੱਸਦੇ ਆ। ਕਹਿੰਦੇ ਮਨਮੁੱਖ ਜਿੰਨੇ ਮਰਜ਼ੀ ਕਰਮ ਕਰੀ ਜਾਣ,

0: ਤਸ਼ਰੀਫ ਆਏ ਨੇ ਉਹ ਮਰਨਾ ਲਿਖਾ ਕੇ ਆਏ ਹਨ, ਬਿਨਾਂ ਮਰਨਾ ਲਿਖਾਇਆ ਕੋਈ ਨਹੀਂ ਆਇਆ।
1: ਜਨਮ ਪਦਾਰਥ ਦੁਬਦਾ ਖੋਵੈ,
0: ਇਹੋ ਜਿਹੜੇ ਮਨਮੁੱਖ ਨੇ ਉਹ ਆਪਣੇ ਜਨਮ ਰੂਪੀ ਪਦਾਰਥ ਨੂੰ ਦੁਬਦਾ ਚ ਗਵਾ ਜਾਂਦੇ ਆ, ਉਹ ਸਾਰੀ ਜ਼ਿੰਦਗੀ ਇਸੇ ਦੁਬਦਾ ਚ ਰਹਿੰਦੇ ਆ। ਅੰਮ੍ਰਿਤ ਛਕ ਲਈਏ ਕਿ ਨਾ ਛਕੀਏ, ਇਸੇ ਦੁਬਦਾ ਚ। ਮੈਨੂੰ ਤਾਂ ਬੜੇ ਗੁਰਮੁਖ ਨਹੀਂ ਕਹਿ ਸਕਦੇ, ਬੜੇ ਮਿਲਦੇ ਇਹੋ ਜੇ, ਤੁਹਾਨੂੰ ਵੀ ਮਿਲਦੇ ਹੋਣਗੇ ਜਿਹੜੇ ਇਸੇ ਦੁਬਦਾ ਚ ਤੁਰੇ ਫਿਰਦੇ ਆ। ਅੰਮ੍ਰਿਤ ਛਕ ਲਈਏ, ਸਾਡੇ ਕੋਲ ਰਹਿਤ ਰੱਖੀ ਜਾਊ ਕਿ ਨਾ ਰੱਖੀ ਜਾਊ, ਉਹ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਮਨਮੁੱਖਾਂ ਦਾ ਕੰਮ ਹੈ ਦੁਬਦਾ ਚ ਜੀਵਨ ਗਵਾ ਲੈਣਾ। ਗੁਰਮੁਖ ਇੱਕ ਪਾਸੇ ਹੋ ਜਾਂਦਾ ਹੰਨੇ ਬੰਨੇ, ਉਹ ਕਹਿੰਦਾ ਜੇ ਸਾਹਿਬ ਦਾ ਹੁਕਮ ਹੈ ਖੰਡੇ ਬਾਟੇ ਦੀ ਪੋਲ ਛਕੋ, ਸਿੰਘ ਸਜੋ, ਰਹਿਤ ਰੱਖਣ ਦਾ ਬਲ ਸਤਿਗੁਰੂ ਜੀ ਆਪੇ ਬਖਸ਼ ਦੇਣਗੇ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਦੇਣੀ ਹੈ ਨਾ, ਉਹ ਸਾਨੂੰ ਰਹਿਤ ਰੱਖਣ ਦਾ ਬਲ ਵੀ ਬਖਸ਼ ਦੇਣਗੇ। ਪਰ ਆਮ ਲੋਕ ਸੰਸਾਰੀ ਉਹ ਦੁਬਦਾ ਵਿੱਚ ਹੀ ਆਪਣਾ ਜਨਮ ਗਵਾ ਲੈਂਦੇ ਹਨ। ਸਿੱਖਾਂ ਨੂੰ ਕਹਿਣਾ ਪੈ ਰਿਹਾ ਅੰਮ੍ਰਿਤ ਛਕੋ। ਅਸੀਂ ਤਾਂ ਅਨੁਮਤੀਆਂ ਨੂੰ ਕਹਿਣਾ ਸੀ ਆਓ ਬਈ ਗੁਰੂ ਸਿੰਘ ਸਿੱਖੀ ਮਹਾਨ ਹੈ, ਤੁਸੀਂ ਅੰਮ੍ਰਿਤਧਾਰੀ ਹੋਵੋ। ਸਾਡਾ ਜਿੰਨਾ ਪ੍ਰਚਾਰਕਾਂ ਦਾ ਜਾਂ ਜਿੰਨੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਜ਼ੋਰ ਇਹੀ ਲੱਗਾ ਸਿੱਖਾਂ ਨੂੰ ਸਿੱਖ ਬਣਾਉਣ ਚ। ਹਾਲਾਂਕਿ ਸਾਰਿਆਂ ਨੂੰ ਰਲ ਕੇ ਹੰਬਲਾ ਮਾਰਨਾ ਚਾਹੀਦਾ ਕਿ ਅਨੁਮਤੀਆਂ ਨੂੰ ਸਤਿਗੁਰਾਂ ਦੇ ਮੱਤ ਚ ਲਿਆਈਏ ਕਿ ਉਹ ਗੁਰਸਿੱਖੀ ਧਾਰਨ ਕਰਨ, ਅਸੀਂ ਗੁਰਸਿੱਖੀ ਦੀ ਮਹਾਨਤਾ ਉਹਨਾਂ ਨੂੰ ਦੱਸ ਸਕੀਏ। ਖੈਰ, ਕਹਿੰਦੇ ਆਮ ਲੋਕ ਸੰਸਾਰੀ ਮਨਮੁੱਖ ਜਨਮ ਪਦਾਰਥ ਦੁਬਦਾ ਚ ਗਵਾ ਲੈਂਦੇ ਹਨ।

0: ਕੇ ਰੋਂਦੇ ਕੁਰਲਾਉਂਦੇ ਜੀਵਨ ਬਤੀਤ ਕਰ ਜਾਂਦੇ ਹਨ।
1: ਕਹਿ ਪਾਓ ਪੜ ਪਾਓ ਸੁਣ ਪਾਓ ਏਕ,
0: ਜਿਹੜੇ ਗੁਰਮੁਖ ਨੇ ਭਾਈ ਇੱਕ ਨੂੰ ਕਹਿੰਦੇ ਹਨ, ਇੱਕ ਦਾ ਹੀ ਜਾਪ ਜਪਦੇ ਨੇ, ਇੱਕ ਨੂੰ ਹੀ ਪੜ੍ਹਦੇ ਨੇ ਤੇ ਇੱਕ ਨੂੰ ਹੀ ਸੁਣਦੇ ਹਨ, ਦੂਜੀ ਬਾਤ ਉਹਨਾਂ ਦੇ ਕੰਨਾਂ ਚ ਨਾ ਪੈਂਦੀ ਆ ਨਾ ਵੇਖਦੇ ਆ ਨਾ ਸੁਣਦੇ ਹਨ।
1: ਧੀਰਜ ਧਰਮ ਧਰਣੀ ਧਰ ਟੇਕ,
0: ਇਹੋ ਜਿਹੇ ਗੁਰਮੁਖ ਧੀਰਜ ਨੂੰ ਤੇ ਧਰਮ ਨੂੰ ਧਾਰਨ ਕਰਨ ਵਾਲੇ ਹਨ ਤੇ ਉਹ ਜੋ ਧਰਣੀ ਧਰ ਟੇਕ ਸਾਰੀ ਧਰਤੀ ਦੀ ਟੇਕ ਜਿਹੜਾ ਆਸਰਾ ਪਰਮੇਸ਼ਰ ਹੈ ਉਹਦੀ ਟੇਕ ਵਿੱਚ ਉਹਦੇ ਆਸਰੇ ਵਿੱਚ ਰਹਿੰਦੇ ਹਨ।
1: ਜਤ ਸਤ ਸੰਜਮ ਹਿਰਦੈ ਸਮਾਏ,
0: ਇਹੋ ਜਿਹੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਜਤ ਸਤ ਤੇ ਸੰਜਮ ਮਰਿਆਦਾ ਸਮਾਈ ਰਹਿੰਦੀ ਹੈ। ਜਤ ਸਤ ਸੰਜਮ ਦੇ ਉਧਾਰ ਨਹੀਂ ਹੁੰਦੇ, ਮਰਿਆਦਾ ਅਤਿ ਜ਼ਰੂਰੀ ਹੈ ਗੁਰਸਿੱਖ ਨੂੰ ਰੱਖਣੀ। ਮਰਿਆਦਾ ਪਸ਼ੂ ਤੋਂ ਮਨੁੱਖ ਬਣਾਉਂਦੀ ਹੈ ਸਾਨੂੰ, ਪਸ਼ੂ ਨਾ ਬਣ ਕੇ ਰਹਿ ਜਾਈਏ, ਪਸ਼ੂ ਮਨੁੱਖ ਬਣ ਜਾਏ ਉਹਦੇ ਲਈ ਗੁਰੂ ਸਾਹਿਬ ਨੇ ਸਾਨੂੰ ਮਰਿਆਦਾ ਦਿੱਤੀ ਹੈ। ਪਸ਼ੂ ਦਾ ਕੰਮ ਹੈ ਉਹ ਨਾ ਉੱਠੇ ਅੰਮ੍ਰਿਤ ਵੇਲੇ, ਤੇ ਪਸ਼ੂਆਂ ਵਾਂਗੂ ਜੇ ਬੰਦਾ ਵੀ ਨਾ ਉੱਠੇ ਤੇ ਗੁਰੂ ਸਾਹਿਬ ਨੇ ਮਰਿਆਦਾ ਦਿੱਤੀ ਹੈ ਗੁਰਸਿੱਖਾ ਤੂੰ ਪਸ਼ੂ ਨਾ ਬਣੀ, ਤੂੰ ਅੰਮ੍ਰਿਤ ਵੇਲਾ ਸੰਭਾਲ ਕੇ ਮਾਨਵੀ ਸਰੀਰ ਦੀ ਅਹਿਮੀਅਤ ਨੂੰ ਸਮਝੀ। ਪਸ਼ੂ ਬਿਰਤੀ ਕਹਿੰਦੀ ਆ ਛੱਡ ਪਰੇ ਕੀ ਬਾਣੀ ਪੜ੍ਹਦੀ ਆ ਕੀ ਗੁਰਦੁਆਰੇ ਜਾਣਾ, ਗੁਰੂ ਸਾਹਿਬ ਦੀ ਮਰਿਆਦਾ ਕਹਿੰਦੀ ਆ ਚੱਲ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੀਏ ਨਿਤਨੇਮ ਕਰੀਏ ਗੁਰਬਾਣੀ ਪੜ੍ਹੀਏ। ਇਸ ਕਰਕੇ ਮਰਿਆਦਾ ਦੀ ਲੋੜ, ਗੁਰਮੁਖਾਂ ਦੇ ਹਿਰਦਿਆਂ ਚ ਮਰਿਆਦਾ ਸਮਾਈ ਰਹਿੰਦੀ ਹੈ, ਉਹ ਜਿੱਥੇ ਵੀ ਸੰਸਾਰ ਚ ਵਿਚਰਨ ਆਪਣੇ ਸਾਹਿਬ ਦੀ ਦੱਸੀ ਮਰਿਆਦਾ ਨੂੰ ਨਹੀਂ ਭੁੱਲਦੇ।
1: ਉੱਥੇ ਪਦ ਕਹੋ ਜੇ ਮਨ ਪਤੀ ਆਏ,
0: ਉਹਨਾਂ ਦੀ ਅਵਸਥਾ ਚੌਥੇ ਪਦ ਤੁਰਿਆ ਪਦ, ਜੋ ਜਾਗਰਤ ਸਵਪਨ ਤੇ ਸੁਖੋਪਤੀ ਇਹਨਾਂ ਤਿੰਨਾਂ ਤੋਂ ਉੱਪਰ ਦੀ ਅਵਸਥਾ ਹੈ ਤੁਰਿਆ ਪਦ। ਸਮਾਂ ਨਹੀਂ ਇਹਦੇ ਬਾਰੇ ਵਿਚਾਰ ਕਰਾਂ ਕਿਉਂਕਿ ਲੜੀਵਾਰ ਸ਼ਬਦ ਦੀ ਵੀ ਵਿਚਾਰ ਕਰਨੀ ਹੈ। ਇੰਨਾ ਕੁ ਸਮਝ ਲਈਏ ਵੀ ਤਿੰਨਾਂ ਅਵਸਥਾਵਾਂ ਤੋਂ ਉੱਪਰ ਜਾਗਰਤ ਆਉਣ ਜਾਗ ਰਹੇ ਹਾਂ, ਕਥਾ ਕੀਰਤਨ ਸੁਣ ਕਹਿ ਰਹੇ ਹਾਂ, ਸੁੱਤੇ ਸੁਪਨਾ ਆਇਆ ਉਹ ਸਵਪਨ ਅਵਸਥਾ, ਗੂੜੀ ਨੀਂਦ ਚ ਚਲੇ ਗਏ ਜਿੱਥੇ ਸੁਪਨਾ ਵੀ ਨਹੀਂ ਉਹਨੂੰ ਸੁਖੋਪਤੀ। ਅਸੀਂ ਨਾ ਤਿੰਨਾਂ ਚ ਹੀ ਵਿਚਰਦੇ ਹਾਂ, ਅਸੀਂ ਨਾ ਤਿੰਨਾਂ ਤੋਂ ਪਰੇ ਨਹੀਂ ਗਏ। ਨਾਮ ਰਸੀ ਅਭਿਆਸੀ ਗੁਰਮੁਖ ਜਾਣਦੇ ਨਾ ਤਿੰਨਾਂ ਤੋਂ ਉੱਪਰ ਇੱਕ ਅਵਸਥਾ ਹੈ ਤੁਰਿਆ ਪਦ ਚੌਥਾ ਪਦ, ਉਹ ਉੱਥੇ ਉਹਨਾਂ ਦਾ ਮਨ ਪਤੀਜਿਆ ਹੋਇਆ।
1: ਸੱਚੇ ਨਿਰਮਲ ਮੈਲ ਨਾ ਲਾਗੈ,
0: ਸੱਚੇ ਹਨ ਨਿਰਮਲ ਹਨ ਤੇ ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦੇ ਪਾਪ ਕਰਮ ਦੀ ਮੈਲ ਨਹੀਂ ਲੱਗਦੀ।
1: ਗੁਰ ਕੈ ਸ਼ਬਦ ਭਰਮ ਭਉ ਭਾਗੈ,
0: ਗੁਰੂ ਜੀ ਦੇ ਸ਼ਬਦ ਦੁਆਰਾ ਉਹਨਾਂ ਦੇ ਹਿਰਦੇ ਚੋਂ ਭਰਮ ਤੇ ਡਰ ਨੱਠ ਜਾਂਦੇ ਹਨ।
1: ਸੂਰਤ ਮੂਰਤ ਆਦਿ ਅਨੂਪ,
0: ਪਰਮੇਸ਼ਰ ਦੀ ਸੂਰਤ ਮੂਰਤ ਅਤਿ ਸੁੰਦਰ ਹੈ, ਅਨੂਪ ਹੈ, ਉਪਮਾ ਤੋਂ ਰਹਿਤ ਹੈ, ਉਹ ਸਾਰੇ ਜਗਤ ਦੀ ਆਦ ਹੈ ਮੁੱਢ ਹੈ।
1: ਨਾਨਕ ਜਾਚੈ ਸਾਚ ਸਰੂਪ,
0: ਨਾਨਕ ਦੇਵ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਮੰਗਣਾ ਸਿਖਾਉਂਦੇ ਆ ਵੀ ਮੈਂ ਮੰਗਦਾ ਹਾਂ, ਅਸੀਂ ਸਾਰਿਆਂ ਨੇ ਮੰਗਣਾ ਇਹ ਸੱਚ ਸਰੂਪ ਵਾਹਿਗੁਰੂ ਜੀ ਮੈਂ ਤੁਹਾਡੇ ਸਰੂਪ ਦੀ ਮੰਗ ਕਰਦਾ ਕਿ ਮੈਨੂੰ ਆਪ ਜੀ ਦੇ ਸੱਚੇ ਸਰੂਪ ਦਾ ਬੋਧ ਪ੍ਰਗਟ ਹੋ ਜਾਏ, ਸੱਚ ਸਰੂਪ ਦਾ ਗਿਆਨ ਮੇਰੇ ਹਿਰਦੇ ਚ ਉਜਾਗਰ ਹੋ ਜਾਏ, ਮਹਾਰਾਜ ਐਸੀ ਕਿਰਪਾ ਕਰੋ। ਲੜੀਵਾਰ ਕਥਾ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਰਾਗ ਭੈਰੋਂ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਪਹਿਲੀ ਪਾਤਸ਼ਾਹੀ ਜਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਸਤਿਗੁਰੂ ਜੀ ਤਾੜਨਾ ਕਰਕੇ ਸਾਨੂੰ ਉਪਦੇਸ਼ ਦੇ ਰਹੇ ਨੇ। ਉਪਦੇਸ਼ ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀ ਲਵਾਓ ਆਪੋ ਜੀ ਸਤਨਾਮ।

0: ਹੈ ਅੰਮ੍ਰਿਤ ਵੇਲੇ ਦਾ ਰਾਗ ਹੈ। ਇਹ ਅੰਮ੍ਰਿਤ ਵੇਲੇ ਰਾਗੀ ਸਿੰਘ ਗਾਇਨ ਕਰਦੇ ਸਮੇਂ ਸਮੇਂ ਦਾ ਰਾਗ ਹੈ। ਪਹਿਲੇ ਪਾਤਸ਼ਾਹ ਜਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ਼ਬਦ ਉਚਾਰਦੇ ਨੇ ਭੁੰਡੀ ਚਾਲ। ਭੁੰਡੀ ਭੁੰਡੀ ਦਾ ਮਤਲਬ ਭੈੜੀ ਬੇਢੱਬੀ, ਅੱਖਰੀ ਅਰਥ ਇੱਦਾਂ ਬੇਢੱਬੀ। ਕਹਿੰਦੇ ਜਦੋਂ ਬੁਢੇਪਾ ਆਉਂਦਾ ਨਾ ਤੇ ਸੋਹਣੀਆਂ ਤੋਰਾਂ ਤੁਰਨ ਵਾਲੇ, ਸੋਹਣੀਆਂ ਚਾਲਾਂ ਚੱਲਣ ਵਾਲੇ ਬੁਢੇਪੇ ਵਿੱਚ, ਕਹਿੰਦੇ ਫਿਰ ਉਹ ਚਾਲ ਵਿਗੜ ਜਾਂਦੀ ਹੈ, ਭੈੜੀ ਹੋ ਜਾਂਦੀ ਹੈ, ਬੇਢੱਬੀ। ਪੈਰ ਰੱਖਦਾ ਕਿੱਧਰ ਨੂੰ ਹੈ, ਧਰਿਆ ਕਿੱਧਰ ਜਾਂਦਾ ਹੈ। ਬੁਢੇਪੇ ਵਿੱਚ ਹਾਲਤ ਹੋ ਗਈ, ਭੁੰਡੀ ਚਾਲ ਚਰਨ ਕਰ ਖਿਸਰੇ, ਪੈਰ ਖਿਸਕਣ ਲੱਗ ਪਏ, ਪੈਰਾਂ ਚ ਤਾਣ ਨਾ ਰਿਹਾ, ਤੁਰਨ ਦੀ ਸ਼ਕਤੀ ਨਾ ਰਹੀ। ਕਿੱਥੇ ਇਹਨਾਂ ਲੱਤਾਂ ਨਾਲ ਭਗਤ ਫਰੀਦ ਜੀ ਮਹਾਰਾਜ ਜੀ ਕਹਿੰਦੇ ਵੱਡੇ ਵੱਡੇ ਥਲ ਡੂਗਰ ਪਹਾੜ ਚੜ੍ਹ ਚੜ੍ਹ ਕੇ ਆਇਆ ਤੇ ਅੱਜ ਨਾਲ ਹੀ ਸਰਾਣੇ ਤੇ ਪਾਣੀ ਦਾ ਕੁੱਜਾ ਪਿਆ ਹੋਇਆ ਤੇ ਚੁੱਕਣ ਵੇਲੇ ਏਦਾਂ ਪ੍ਰਤੀਤ ਹੁੰਦਾ ਜਿਵੇਂ ਸੋ ਕੋਹਾਂ ਤੇ ਪਿਆ ਹੋਵੇ। ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓ। ਕਹਿੰਦੇ ਚਰਨਾਂ ਦਾ ਬਲ ਕਰ ਹੱਥ, ਇਹਨਾਂ ਵਿੱਚ ਵੀ ਬਲ ਨਹੀਂ ਰਿਹਾ, ਖਿਸਰੇ ਮਤਲਬ ਕੰਬਣ ਲੱਗ ਪਏ ਹੱਥ, ਹੱਥ ਵੀ ਕੰਬਣ ਲੱਗ ਪਏ ਬੁਢੇਪੇ ਚ ਆ ਕੇ। ਤੁਚਾ ਦੇਹੇ ਕੁੰਭਲਾਨੀ, ਤੇ ਸਰੀਰ ਦੇ ਉੱਤੇ ਜਿਹੜੀ ਆ ਚਮੜੀ ਸੀ ਤੁਚਾ ਦੇ, ਇਹ ਵੀ ਕੁੰਬਲਾ ਗਈ, ਝੁਰੜੀਆਂ ਪੈ ਗਈਆਂ। ਹਾਂਜੀ,
1: ਨੇਤਰੀ ਧੁੰਦ ਕਰਨ ਪਏ ਬਹਿਰੇ, ਮਨ ਮੁਖ ਨਾਮ ਨਾ ਜਾਣੀ।
0: ਕਹਿੰਦੇ ਅੱਖਾਂ ਦੇ ਵਿੱਚ ਵੀ ਧੁੰਦਲਾ ਧੁੰਦਲਾ ਦਿਸਣ ਲੱਗ ਪਿਆ, ਨੇਤਰਾਂ ਦੀ ਰੋਸ਼ਨੀ ਖਤਮ ਹੋ ਗਈ। ਕਰਨ ਕਰਨ ਕਹਿੰਦੇ ਨੇ ਕੰਨਾਂ ਨੂੰ, ਉਹ ਵੀ ਬਹਿਰੇ ਹੋ ਗਏ, ਸੁਣਨਾ ਉੱਚੀ ਹੋ ਗਿਆ। ਕਈ ਵਾਰੀ ਕੰਨਾਂ ਦਾ ਨਰਵਸ ਸਿਸਟਮ ਕਮਜ਼ੋਰ ਹੋ ਜਾਂਦਾ ਬਜ਼ੁਰਗੀ ਚ ਜਾ ਕੇ, ਕਦੇ ਕਦੇ ਤਾਂ ਧਿਆਨ ਇਕਾਗਰ ਜਿਹਾ ਹੋਵੇ ਤੇ ਗੱਲ ਹੌਲੀ ਬੋਲੀ ਵੀ ਸੁਣੀ ਜਾਂਦੀ ਹੈ, ਪਰ ਕਦੇ ਕੋਈ ਬਹੁਤ ਉੱਚੀ ਬੋਲੇ ਫਿਰ ਵੀ ਨਹੀਂ ਸੁਣਿਆ ਜਾਂਦਾ। ਇੱਕ ਪ੍ਰਕਾਰ ਦੀ ਬਿਮਾਰੀ ਹੈ, ਪਰ ਅਕਸਰ ਇਹੋ ਜਿਹੇ ਬਜ਼ੁਰਗਾਂ ਬਾਬਤ ਘਰਾਂ ਵਿੱਚ ਗੱਲਾਂ ਕਰਨ ਲੱਗ ਪੈਂਦੇ ਆ ਵੀ ਬਾਪੂ ਆਪਣੇ ਮਤਲਬ ਦੀ ਗੱਲ ਤਾਂ ਹੌਲੀ ਜੀ ਬੋਲੀਏ ਸੁਣ ਲੈਂਦਾ, ਜਦੋਂ ਸਾਡੇ ਮਤਲਬ ਦੀ ਹੋਵੇ ਤੇ ਫਿਰ ਅੱਗੋਂ ਹੈ ਹੈ ਕਰੀ ਜਾਂਦਾ ਹੈ, ਪਰ ਉਹ ਬਿਮਾਰੀ ਹੈ ਇੱਕ ਪ੍ਰਕਾਰ ਦੀ। ਕਹਿੰਦੇ ਕਰਨ ਬਹਿਰੇ ਹੋ ਗਏ, ਮਨਮੁਖ ਨਾਮ ਨਾ ਜਾਣੀ। ਇਸ ਅਵਸਥਾ ਵਿੱਚ ਵੀ ਪਹੁੰਚ ਕੇ ਮਨਮੁਖ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਾਣਦਾ, ਉਹ ਹਾਲੇ ਵੀ ਪਿੰਡਾਂ ਦੀਆਂ ਸੱਥਾਂ ਚ ਬਹਿ ਕੇ ਤਾਸ਼ਾਂ ਖੇਡੀ ਜਾਂਦੇ ਆ। ਇਹ ਨਹੀਂ ਵੀ ਹੁਣ ਬਜ਼ੁਰਗ ਹੋ ਗਏ ਆ, ਉਮਰ ਦਾ ਪੜਾਅ ਅਖੀਰਲਾ ਹੈ, ਬਹਿ ਕੇ ਕੋਈ ਰੱਬ ਰੱਬ ਕਰ ਲਈਏ, ਕੋਈ ਜਨਮ ਸਾਖੀ ਪੜ੍ਹ ਲਈਏ, ਕੋਈ ਮਹਾਰਾਜ ਜੀ ਦੇ ਘਰ ਦੀਆਂ ਇਹ ਗੱਲਾਂ ਭਾਵੇਂ ਕਹਿਣ ਵੇਲੇ ਬਜ਼ੁਰਗਾਂ ਨੇ ਦੁੱਖ ਮਨਾਉਣਾ ਕਈਆਂ ਨੇ, ਪਰ ਮਨਾਵਣ ਇਸ ਗੱਲ ਦੀ ਚੰਗੀ ਹੈ ਵੀ ਮਨਾਉਣਾ ਵੀ ਚਾਹੀਦਾ, ਵੀ ਘੱਟੋ ਘੱਟ ਮਨਾ ਕੇ ਕੋਈ ਮਾੜੇ ਪਾਸੇ ਹਟ ਕੇ ਚੰਗੇ ਪਾਸੇ। ਇੱਕ ਬਜ਼ੁਰਗ ਜਦੋਂ ਸ਼ਰਾਬ ਪੀਂਦਾ ਨਜ਼ਰ ਆਉਂਦਾ ਨਾ ਤੇ ਡਾਢਾ ਦੁੱਖ ਹੁੰਦਾ ਵੀ ਤੈਨੂੰ ਵੇਖ ਕੇ ਤੇ ਨੌਜਵਾਨਾਂ ਨੇ ਸਿੱਧਾਂ ਲੈਣੀਆਂ ਸਨ, ਤੂੰ ਕਿੱਧਰ ਤੁਰਿਆ ਹੋਇਆ। ਬਿਰਧ ਅਵਸਥਾ ਵਿੱਚ ਖਲੋਤਾ ਇੱਕ ਬਜ਼ੁਰਗ ਆਪਣੀ ਪੋਤਰੀ ਦੀ ਉਮਰ ਦੇ ਨਾਲ ਪੈਲਸ ਦੇ ਵਿੱਚ ਨੱਚਦਾ ਹੋਵੇ ਤੇ ਵੇਖ ਕੇ ਦੁਖੀ ਮਨ ਹੁੰਦਾ ਵੀ ਤੂੰ ਕਿਹੜੇ ਪਾਸੇ ਤੁਰਿਆ ਹੋਇਆ। ਕਹਿੰਦੇ ਸਾਰੀ ਜ਼ਿੰਦਗੀ ਲੰਘ ਗਈ, ਮਨਮੁਖ ਨਾਮ ਨਾ ਜਾਣੀ, ਮਨਮੁਖਾਂ ਨੇ ਨਾਮ ਨਹੀਂ ਜਾਣਿਆ। ਪਰ ਦੂਜੇ ਪਾਸੇ ਗੁਰਮੁਖ ਬਿਰਧ ਅਵਸਥਾ ਵਿੱਚ ਵੀ ਹੋਣ ਸਵੇਰੇ 2:30 ਵਜੇ ਉੱਠ ਕੇ ਅੰਮ੍ਰਿਤ ਵੇਲਾ ਸਾਂਭ ਲੈਂਦੇ, ਕਿਉਂਕਿ ਉਹ ਬੁੱਢੇ ਹੁੰਦੇ ਹੀ ਨਹੀਂ। ਗੁਰਮੁਖ ਬੁੱਢੇ ਕਦੇ ਨਾ ਹੀ ਜਿਨਾਂਤਰ ਸੁਰਤ ਗਿਆਨ, ਜਿਨ੍ਹਾਂ ਅੰਦਰ ਸੁਰਤਾ ਗਿਆਨ ਆ ਗਿਆ ਗੁਰੂ ਪਰਮੇਸ਼ਰ ਦੀ ਭਗਤੀ ਦਾ, ਉਹ ਕਦੇ ਬੁੱਢੇ ਹੁੰਦੇ ਹੀ ਨਹੀਂ। ਪਰ ਦੂਜੇ ਪਾਸੇ ਮਨਮੁਖ ਨੇਤਰੰਨੇ ਹੋ ਗਏ, ਕੰਨ ਬਹਿਰੇ ਹੋ ਗਏ, ਮਨਮੁਖ ਨਾਮ ਨਾ ਜਾਣੀ। ਕਹਿੰਦੇ ਫਿਰ ਵੀ ਉਹ ਮਨਮੁਖ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਾਣਦੇ।
1: ਅੰਧਲੇ ਕਿਆ ਪਾਇਆ ਜਗ ਆਏ,
0: ਅੰਨੇ ਅੰਧਲੇ ਉਹ ਤੂੰ ਕੀ ਪ੍ਰਾਪਤ ਕੀਤਾ ਇਸ ਜਗ ਚ ਆ ਕੇ, ਤੂੰ ਕਾਹਨੂੰ ਆਇਆ ਸੰਸਾਰ ਚ, ਤੇਰੇ ਨਾਲੋਂ ਪਸ਼ੂ ਚੰਗੇ, ਤੇਰੇ ਨਾਲੋਂ ਜਾਨਵਰ ਚੰਗੇ, ਅਵਤਰ ਆਏ ਕਹਾਂ ਤੁਮ ਕੀਨਾ, ਤੂੰ ਕੀ ਲਿਆ ਸੰਸਾਰ।

ਮੇਰੀ ਜ਼ੁਬਾਨ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੰਗ ਵਿੱਚ ਨਹੀਂ ਰੱਤੀ ਹੋਈ। ਕਹਿੰਦੇ ਬਿਰਧ ਅਵਸਥਾ ਤੱਕ ਵੀ ਪਹੁੰਚ ਗਿਆ, ਜਦੋਂ ਬੋਲਦਾ ਤੇ ਫਿੱਕੇ ਹੀ ਬੋਲ ਬੋਲਦਾ ਹੈ, ਜਦ ਬੋਲਾ ਤਬ ਫਿੱਕੇ, ਯਾਨੀ ਕਿ ਜਿਹੜਾ ਬੋਲ ਬੋਲਣਾ ਉਹ ਪ੍ਰਭੂ

0: ਕੇ
1: ਸੰਤ ਜਨਾਂ ਦੀ ਸਗੋਂ ਨਿੰਦਾ ਵਿੱਚ ਹੀ ਲੱਗਾ ਰਿਹਾ, ਵਿਆਪਸ ਮਤਲਬ ਲੱਗਾ ਰਿਹਾ। ਹਰ ਵੇਲੇ ਸਾਧੂਆਂ ਦੀ ਭੰਡੀ, ਸੰਤ ਜਨਾਂ ਦੀ ਨਿੰਦਾ। ਕਹਿੰਦੇ ਹਰ ਵੇਲੇ ਸਾਧੂਆਂ ਦੀ, ਸੰਤ ਜਨਾਂ ਦੀ ਨਿੰਦਾ ਵਿੱਚ ਹੀ ਲੱਗਾ ਰਿਹਾ। ਪਸ਼ੂ ਭਇਆ ਪਸ਼ੂ ਭਏ ਕਦੇ ਹੋਏ ਨਾ ਨੀਕੇ। ਕਹਿੰਦੇ ਤੂੰ ਕਦਾ ਚੰਗਾ ਨਹੀਂ ਹੋਇਆ, ਕਦੇ ਚੰਗਾ ਨਹੀਂ ਹੋਇਆ। ਨੀਕੇ ਦਾ ਮਤਲਬ ਚੰਗਾ ਨਹੀਂ ਹੋਇਆ। ਪਸ਼ੂ ਬਣ ਕੇ ਜੀਵਨ

ਜਦੋਂ ਤਾਈਂ ਸਤਿਗੁਰੂ ਜੀ ਦੇ ਸ਼ਬਦ ਦੇ ਭੇਦ ਨੂੰ ਸਮਝ ਕੇ ਉਸ ਅਵਸਥਾ ਵਿੱਚ ਨਹੀਂ ਟਿਕਿਆ, ਸਤਿਗੁਰੂ ਜੀ ਦੇ ਸ਼ਬਦ ਨੂੰ ਇਹਨੇ ਆਪਣੇ ਹਿਰਦੇ ਚ ਨਹੀਂ ਪਰੋਇਆ, ਉਦੋਂ ਤਾਈਂ ਕਾਲ ਸਤਾਉਂਦਾ, ਉਦੋਂ ਤਾਈਂ ਆਵਾਗੋ

ਦਰ ਤੇ ਬਣ ਕੇ ਸਚਿਆਰ ਹੋ ਗਏ ਉਹ ਆਪਣੇ ਗੁਰੂ ਦੇ ਦਰ ਤੋਂ ਬਿਨਾਂ ਕਿਸੇ ਹੋਰ ਦੂਜੇ ਦੇ ਦਰ ਨੂੰ ਜਾਣਦੇ ਹੀ ਨਹੀਂ। ਉਹਨਾਂ ਅੰਦਰ ਪਰਪੱਕ ਨਿਸ਼ਚਾ

ਜਾਵੇ। ਹੋਣਗੇ ਲੋਕਾਂ ਲਈ ਹੋਰ ਆਸਰੇ, ਮੈਂ ਨਿਮਾਣੀ ਦੇ ਆਸਰੇ ਸਿਰਫ ਤੁਸੀਂ ਹੋ। ਉਹ ਕਿਸੇ ਹੋਰ ਦੇ ਦਰ ਘਰ ਵੱਲ ਨਹੀਂ ਝਾਕਦੇ, ਉਹ ਆਪਣੇ ਸਾਹਿਬ ਦੇ ਸੱਚੇ ਦਰ ਤੇ ਸਚਿਆਰ ਸਿੱਖ ਬਣ ਕੇ ਆਪਣੇ ਗੁਰੂ ਦੇ ਚਰਨਾਂ ਚ ਨਿਵਾਸ

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: आप सुन रहे हैं पुण्य दर्शन।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 ਵਿੱਚ ਦੋਸਤੋ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈ ਦਾ ਵਾਤਾਵਰਣ ਦੇ ਸੰਬੰਧ ਵਿੱਚ। ਅਤੇ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਮੇਸ਼ਾ ਜੁੜਦੇ ਨੇ ਟੋਰੋਂਟੋ ਤੋਂ, ਅਤੇ ਸਾਨੂੰ ਦੱਸਦੇ ਨੇ ਕੀ ਆਪਾਂ ਆਪਣੇ ਕਲਾਈਮੇਟ ਨੂੰ ਲੈ ਕੇ ਕਰ ਸਕਦੇ ਹਾਂ। ਅਤੇ ਆਓ ਫਿਰ ਅੱਜ ਦੇ ਇਸ ਅੰਕ ਦੇ ਵਿੱਚ ਵੇਖਦੇ ਹਾਂ ਕਿ ਕੀ ਸਾਨੂੰ ਸਿੱਖਣ ਕਰਨ ਨੂੰ ਮਿਲਦਾ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ, ਤੇ ਖਾਸ ਕਰਕੇ ਸੁਣਨ ਵਾਲਿਆਂ ਨੂੰ ਨਮਸਕਾਰ ਆਦਾਬ
0: ਜੀ। ਹੋਰ ਸੁਣਾਓ, ਕਿਵੇਂ ਤੁਹਾਡਾ ਦੇਸ਼, ਕਿਵੇਂ ਮੌਸਮ, ਕੀ ਚੱਲ ਰਿਹਾ?
1: ਬਹੁਤ ਅੱਛਾ ਜੀ ਮੌਸਮ, ਸਾਡੇ ਹੁਣ ਬਦਲਣਾ ਸ਼ੁਰੂ ਹੋ ਗਿਆ ਹੌਲੀ ਹੌਲੀ, ਠੰਡ ਆ ਰਹੀ ਹੈ ਤੇ ਅਸੀਂ ਆਪਣੇ ਫਰਨਸ ਵਗੈਰਾ ਆਨ ਕਰ ਰਹੇ ਹਾਂ ਹੌਲੀ ਹੌਲੀ।
0: ਗੁੱਡ ਗੁੱਡ, ਚਲੋ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਕੀ ਨਵਾਂ ਲੈ ਕੇ ਆਇਓ?
1: ਹਾਂਜੀ, ਮੈਂ ਸੋਚ ਰਿਹਾ ਸੀ ਕਿ ਆਪਾਂ ਕਾਫੀ ਬੜੀਆਂ ਦੁਰਘਟਨਾਵਾਂ ਜਿਹੜੀਆਂ ਹੋਈਆਂ ਉਹਦੇ ਬਾਰੇ ਗੱਲ ਕਰ ਰਹੇ ਸੀ, ਤੇ ਫਿਰ ਮੁੜ ਕੇ ਬਈ ਜੇ ਜਲਵਾਯੂ ਤਬਦੀਲੀ ਜਿਹੜੀ ਹੈ ਜਾਂ ਆਲਮੀ ਤਪਸ਼ ਹੈ ਇੰਨੀ ਖਤਰਨਾਕ ਹੈ, ਤਾਂ ਫਿਰ ਬੰਦੇ ਦੇ ਮਨ ਚ ਸਵਾਲ ਉੱਠਦਾ ਵੀ ਮੈਂ ਕੀ ਕਰ ਸਕਦਾ ਨਾ, ਤੇ ਅਸੀਂ ਕੀ ਕਰ ਸਕਦੇ ਹਾਂ। ਬਈ ਇੱਕ ਤਾਂ ਸਰਕਾਰਾਂ ਨੇ ਕਰਨਾ, ਬੜੀਆਂ ਕੰਪਨੀਆਂ ਨੇ ਕਰਨਾ ਜਿਹਨਾਂ ਦੇ ਮਿਸ਼ਨਸ ਨੇ, ਤੇ ਪਰ ਮੈਂ ਕੀ ਕਰ ਸਕਦਾ? ਸੋ ਆਖਿਰਕਾਰ ਤਾਂ ਇਹੀ ਗੱਲ ਜਿਹੜੀ ਮੈਟਰ ਕਰਦੀ ਹੈ ਵੀ ਅਸੀਂ ਕੀ ਕਰ ਸਕਦੇ ਹਾਂ। ਤੇ ਮੈਂ ਉਹਦੇ ਬਾਰੇ ਸੋਚ ਰਿਹਾ ਸੀ ਬਈ ਅਸੀਂ ਜਿਹੜੀਆਂ ਚੀਜ਼ਾਂ ਬਿਨਾਂ ਤੁਹਾਡੇ ਬਹੁਤੇ ਖਰਚੇ ਤੋਂ ਜਾਂ ਤੁਹਾਡੇ ਲਾਈਫ ਸਟਾਈਲ 'ਤੇ ਅਸਰ ਪਾਇਆ ਕੀ ਕਰ ਸਕਦੇ ਹਾਂ, ਕਿਉਂਕਿ ਸਾਰਾ ਕੁਛ ਸਾਡੀ ਕੰਜ਼ਮਪਸ਼ਨ ਨਾਲ ਜੁੜਿਆ ਹੋਇਆ, ਜਿਹੜਾ ਸਾਡਾ ਮਿਸ਼ਨਸ ਨੇ। ਤੇ ਜਿਹੜੀ ਸਭ ਤੋਂ ਜਿਹੜੀ ਜ਼ਿਆਦਾ ਇਹਨੂੰ ਡੈਮੇਜ ਕਰਦੀ ਹੈ ਉਹ ਕਾਰਬਨ ਡਾਈਆਕਸਾਈਡ ਹੈ, ਜਿਹੜੀ ਜਿੱਥੇ ਵੀ ਧੂੰਆਂ ਬਲਦਾ ਨਿਕਲਦੀ ਹੈ, ਅਤੇ ਉਹਦੇ ਨਾਲ ਨਾਲ ਜਿਹੜੀ ਇੱਕ ਮੀਥੇਨ ਗੈਸ ਹੈ, ਭਾਵੇਂ ਕਿ ਉਹਦੀ ਕੁਆਂਟਿਟੀ ਬੜੀ ਘੱਟ ਹੁੰਦੀ ਹੈ, ਪਰ ਉਹ ਸਾਡੀ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਧ ਖਤਰਨਾਕ ਹੈ। ਬਈ ਉਹਦਾ ਜਿਹੜਾ ਡੈਮੇਜ ਹੁੰਦਾ ਉਹ ਕਾਰਬਨ ਡਾਈਆਕਸਾਈਡ ਨਾਲੋਂ 90 ਗੁਣਾ ਵੱਧ, 90% ਨਹੀਂ 90 ਗੁਣਾ, ਸੋ 9000% ਵੱਧ ਹੁੰਦਾ ਬਈ ਜੇ 1 ਗ੍ਰਾਮ ਕਾਰਬਨ ਡਾਈਆਕਸਾਈਡ ਹੋਵੇ ਤੇ 1 ਗ੍ਰਾਮ ਮੀਥੇਨ ਹੋਵੇ। ਤੇ ਸੋਰੀ, ਉਹਦੇ ਬਾਰੇ ਮਤਲਬ ਜਿਹੜਾ ਅਸੀਂ ਮੀਥੇਨ ਬੜੀਆਂ ਥਾਵਾਂ ਤੋਂ ਨਿਕਲਦੀ ਹੈ, ਜਿਹੜੀਆਂ ਕੋਲੇ ਦੀਆਂ ਖਾਣਾਂ ਨੇ ਜਿਹੜੀਆਂ ਬੰਦ ਪਈਆਂ ਉਹਨਾਂ ਚੋਂ ਨਿਕਲਦੀ ਹੈ, ਫਿਰ ਮੀਥੇਨ ਜਿਹੜੀਆਂ ਤੁਹਾਡੇ ਆਇਲ ਦੇ ਜਿੱਥੇ ਤੇਲ ਕੱਢਦੇ ਹੈ ਉਹਦੇ ਜਿਹੜੇ ਬਿੱਲ ਹੁੰਦੇ ਨੇ ਪੁਰਾਣੇ ਖੂਹ ਉਹ ਬੰਦ ਪਏ ਉਹਨਾਂ ਚੋਂ ਨਿਕਲਦੀ ਹੈ, ਤੇ ਜਿਹੜੇ ਸਾਡੇ ਪੁਰਾਣੇ ਆਹ ਗਾਰਬੇਜ ਜਿੱਥੇ ਫੀ ਜਾਂਦਾ ਡੰਪ ਬਣਦੇ ਨੇ ਉਹਨਾਂ ਚੋਂ ਨਿਕਲਦੀ ਹੈ। ਜਿਵੇਂ ਤੁਸੀਂ ਜਿਹੜਾ ਦਿੱਲੀ ਜਦੋਂ ਆਪਾਂ ਏਅਰਪੋਰਟ ਤੋਂ ਪੰਜਾਬ ਨੂੰ ਜਾਂਦੇ ਹਾਂ ਉੱਥੇ ਇੱਕ ਹਮੇਸ਼ਾ ਹੀ ਪਿਛਲੇ 20 ਸਾਲਾਂ ਤੋਂ ਇੱਕ ਡੰਪ ਹੈ ਤੇ ਉਹ ਚੋਂ ਅੱਗ ਨਿਕਲਦੀ ਰਹਿੰਦੀ ਹੈ, ਸ਼ਾਇਦ ਉਹ ਕਹਿ ਰਹੇ ਸੀ ਹੁਣ ਰਿਮੂਵ ਕਰ ਰਹੇ ਪਿਛਲੇ ਕੁਝ ਮਹੀਨੇ ਪਹਿਲਾਂ, ਤੇ ਉਹ ਜਿਹੜੀ ਅੱਗ ਨਿਕਲਦੀ ਹੈ ਡੰਪ ਦੇ ਵਿੱਚੋਂ ਗਾਰਬੇਜ ਤੋਂ ਉਹਨੂੰ ਉਹ ਮੀਥੇਨ ਗੈਸ ਨੂੰ ਅੱਗ ਲੱਗੀ ਹੁੰਦੀ ਹੈ। ਸੋ ਜਿਹੜੀ ਮੀਥੇਨ ਹੈ ਤੇ ਇੱਕ ਜਿਹੜਾ ਸਾਡਾ ਸੰਬੰਧ ਹੈ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਮੀਥੇਨ ਗੈਸ ਦੇ ਨਾਲ ਉਹ ਹੈਗਾ ਜਿਹੜੀ ਸਾਡੀ ਕਿਚਨ ਦਾ ਵੇਸਟ ਹੁੰਦਾ, ਫੂਡ ਵੇਸਟ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਬਚੀਆਂ ਸਬਜ਼ੀਆਂ ਜਿਹੜੇ ਪੁਰਾਣੀਆਂ ਖਰਾਬ ਹੋਈਆਂ ਚੀਜ਼ਾਂ ਖਾਣ ਵਾਲੀਆਂ ਚੀਜ਼, ਦਾਲ ਰੋਟੀ ਮੀਟ ਬਚਿਆ ਹੋਇਆ ਮੀਟ ਸਾਰਾ ਜਿਹੜਾ ਇਹ ਜਿਹੜਾ ਫੂਡ ਹੈ ਜਿਹੜਾ ਫੂਡ ਹੈ, ਤੇ ਜੇ ਅਸੀਂ ਉਹ ਫੂਡ ਨੂੰ ਗਰਭ ਚ ਪਾ ਦਿੰਦੇ ਜਿਹੜਾ ਕਿ ਆਮ ਤੌਰ ਤੇ ਲੋਕ ਕਰਦੇ ਸੀ ਜਾਂ ਹਾਲੇ ਵੀ ਕਰਦੇ ਨੇ ਬਹੁਤੇ ਥਾਂ ਤੇ, ਤੇ ਉਹ ਫਿਰ ਜਦੋਂ ਉਹ ਗਰਭ ਚਲਾ ਜਾਂਦਾ ਤੇ ਉਹਦੇ ਉੱਪਰ ਉਹ ਮਿੱਟੀ ਪਾ ਕੇ ਉਹਨੂੰ ਦੱਬ ਦਿੰਦੇ ਨੇ, ਕਿਉਂਕਿ ਉੱਥੇ ਫਿਰ ਆਕਸੀਜਨ ਨਹੀਂ ਹੁੰਦੀ, ਕਿਉਂਕਿ ਜੇ ਉਹਨੇ ਫੜਨਾ ਹੈ ਤਾਂ ਫੜਨ ਲਈ ਤੁਹਾਨੂੰ ਆਕਸੀਜਨ ਦਾ ਰਿਐਕਸ਼ਨ ਚਾਹੀਦਾ, ਤੇ ਫਿਰ ਜਿਹੜਾ ਉਹ ਜਿਹੜਾ ਫੂਡ ਹੈ ਉਹ ਜਦੋਂ ਥੱਲੇ ਗਲਦਾ ਹੈ ਤੇ ਉਹਦੇ ਵਿੱਚੋਂ ਮੀਥੇਨ ਪੈਦਾ ਹੁੰਦੀ ਹੈ, ਕਿਉਂਕਿ ਉਹਨਾਂ ਕਾਰਬਨ ਡਾਈਆਕਸਾਈਡ ਨਹੀਂ ਬਣਦੀ, ਤੇ ਕਿਉਂਕਿ ਉੱਥੇ ਉਹਨੂੰ ਆਕਸੀਜਨ ਚਾਹੀਦੀ ਹੈ ਨਾ, CO2 ਜਿਹੜਾ O2 ਹੈ ਉਹ ਆਕਸੀਜਨ ਹੈ, ਤੇ ਥੱਲੇ ਚਲੋ ਮਿੱਟੀ ਦੇ ਥੱਲੇ ਦੱਬਿਆ ਜਾਵੇ ਉੱਥੇ ਆਕਸੀਜਨ ਤਾਂ ਹੈ ਨਹੀਂ। ਤੇ ਸੋ ਜੇ ਅਸੀਂ ਜਿਹੜਾ ਸਾਡਾ ਖਾਣਾ ਹੈ, ਵੱਖ ਵੱਖ ਸ਼ਹਿਰਾਂ 'ਚ ਵੱਖ ਵੱਖ ਪੋਲਿਸੀਜ਼ ਹੋਣਗੀਆਂ, ਕਿਵੇਂ ਤੁਹਾਡੇ ਕਿਵੇਂ ਹੁੰਦਾ ਉਹ ਤੁਸੀਂ ਪਤਾ ਕਰੋਗੇ। ਜਿੱਦਾਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਹੈ ਵੀ ਅਸੀਂ ਹਰ ਹਫ਼ਤੇ ਜਦੋਂ ਆਪਣਾ ਗਾਰਬੇਜ ਬਾਹਰ ਰੱਖੀਦਾ ਤੇ ਇੱਕ ਸਾਨੂੰ ਉਹਨੂੰ ਗ੍ਰੀਨ ਬਿਨ ਕਹਿੰਦੇ, ਅਸੀਂ ਉਹ ਹਰੇ ਰੰਗ ਦਾ ਹੁੰਦਾ, ਤੇ ਉਹਦੇ ਵਿੱਚ ਅਸੀਂ ਆਪਣਾ ਕਿਚਨ ਦਾ ਜਿਹੜਾ ਵੇਸਟ ਹੈ ਸਾਰਾ ਖਾਣੇ ਦਾ ਵੇਸਟ ਉਹ ਉਹ 'ਚ ਪਾ ਦੇਈਦਾ, ਉਹ ਫਿਰ ਸਿਟੀ ਵਾਲੇ ਲਿਜਾ ਕੇ ਉਹਨੂੰ ਉਹ ਗਾਰਬੇਜ 'ਚ ਨਹੀਂ ਪਾਉਂਦੇ, ਉਹਨੂੰ ਕੰਪੋਸਟ ਕਰਦੇ, ਉਹਦਾ ਢੇਰ ਬਣਾਉਂਦੇ ਜਿਹਨੂੰ ਆਪਾਂ ਕਹਿੰਦਾ, ਉਹ 'ਚ ਵਾਰਮ ਛੱਡ ਕੇ ਉਹ 'ਚ ਹੋਰ ਬੈਕਟੀਰੀਆ ਪਾ ਕੇ ਤੇ ਉਹਨੂੰ ਬਣਾ ਕੇ ਫਿਰ ਜਿਹੜੇ ਸਿਟੀ ਦੇ ਆਪਣੇ ਪਲਾਂਟ ਲੱਗੇ ਹੋਏ ਨੇ, ਬੂਟੇ ਲੱਗੇ ਹੋਏ ਨੇ, ਸਿਟੀ ਦੇ ਆਪਣੇ ਗਾਰਡਨਸ ਨੇ, ਉੱਥੇ ਵਰਤਦੇ ਆ, ਉਹ ਵੇਚਦੇ ਵੀ ਆ, ਤੁਸੀਂ ਵੀ ਜਾ ਕੇ ਲਿਆ ਸਕਦੇ ਹੋ ਉੱਥੋਂ ਜਿਹੜੀ ਢੇਰ ਬਣਿਆ ਹੋਇਆ ਖਾਦ ਬਣੀ ਹੋਈ ਹੈ। ਤੇ ਜੇ ਅਸੀਂ ਆਪਣੇ ਮੰਨ ਲਓ ਆਪਾਂ ਇਹ ਦੱਸਣ ਲਈ ਵੀ ਇਹ ਕਿੰਨਾ ਖਤਰਨਾਕ ਹੈ ਉਹਨੂੰ ਘਰ ਵਿੱਚ ਪਾਉਣਾ, ਜੇ ਅਸੀਂ 5 ਕਿਲੋ ਆਪਣੀ ਕਿਚਨ ਦਾ ਜਿਹੜਾ ਪੁਰਾਣਾ ਫੂਡ ਹੈ ਉਹ ਅਸੀਂ ਉਹਨੂੰ ਕੰਪੋਸਟ ਨਾ ਪਾਈਏ, ਅਸੀਂ ਉਹਨੂੰ ਧਰਤੀ 'ਚ ਦੱਬ ਦਈਏ ਅਤੇ ਉਹਦੇ 'ਚ ਮੀਥੇਨ ਬਣੇ, ਜਿੰਨਾ 5 ਕਿਲੋ ਸਾਡਾ ਪੁਰਾਣਾ ਫੂਡ ਖਰਾਬ ਹੋਣ 'ਚ ਮੀਥੇਨ ਬਣ ਕੇ ਜਿੰਨਾ ਨੁਕਸਾਨ ਉਹਨੇ ਸਾਡੇ ਕਲਾਈਮੇਟ ਨੂੰ ਕਰਨਾ, ਜਿੰਨਾ ਨੁਕਸਾਨ ਉਹਨੇ ਸਾਡੇ ਜਲਵਾਯੂ ਤਬਦੀਲੀ ਨੂੰ ਕਰਨਾ, ਉਹ ਓਨਾ ਹੀ ਆ ਜਿੰਨਾ ਇੱਕ ਐਵਰੇਜ ਕਾਰ 100 ਕਿਲੋਮੀਟਰ ਚੱਲਣ ਤੋਂ ਬਾਅਦ ਕਰਦੀ ਹੈ
0: ਜੀ।
1: 5 ਕਿਲੋ ਹਾਂ, ਹੁਣ ਦੇਖੋ ਆਪਣੇ ਪਿੰਡ ਘਰਾਂ ਦੇ ਵਿੱਚ ਖਾਸ ਕਰਕੇ ਆਪਾਂ ਜਿਹੜੇ ਇੰਡੀਆ ਪਾਕਿਸਤਾਨ ਵਗੈਰਾ ਤੋਂ ਆਏ, ਬੰਗਲਾਦੇਸ਼ ਤੋਂ, ਤੇ ਸਾਡੇ ਤਾਂ ਘਰਾਂ ਦੇ ਵਿੱਚ ਅਸੀਂ ਸਾਰਾ ਕੁਛ ਸਕਰੈਚ ਤੋਂ ਬਣਾਉਂਦੇ ਹਾਂ ਨਾ, ਸਾਡੇ ਅਸੀਂ ਕੋਈ ਫੈਕਟਰੀ ਦੀ ਬਣੀ ਹੋਈ ਚੀਜ਼ ਨਹੀਂ ਹੈ। ਰੋਟੀ ਤੁਸੀਂ ਆਟੇ ਤੋਂ ਬਣਾਉਂਦੇ ਹੋ, ਤੁਹਾਡੇ ਮਿਲਕ ਬਹੁਤ ਦੁੱਧ ਵਰਤ ਹੁੰਦਾ ਹੈ ਦਹੀਂ ਦੇ ਰੂਪ 'ਚ, ਸੋ ਸਬਜ਼ੀਆਂ ਅਸੀਂ ਬਹੁਤ ਬਣਾਉਂਦੇ ਹਾਂ, ਅਤੇ ਸਬਜ਼ੀਆਂ ਜਿਹੜੀਆਂ ਤੁਸੀਂ ਗੋਭੀ ਬਣਾਈ ਉਹ 'ਚੋਂ ਅੱਧਾ ਕਿਲੋ ਅੱਧਾ ਭਾਰ ਤਾਂ ਜਿਹੜਾ ਗੋਭੀ ਦੇ ਡੰਡਨ ਨਿਕਲ ਜਾਂਦੇ ਆ, ਸੋ ਸਾਡੇ ਕਿਚਨ ਦਾ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ ਨਾ, ਅਤੇ ਸਬਜ਼ੀਆਂ ਦੇ ਛਿਲਕੇ ਨੇ ਜਿਹੜੇ ਬਚੀਆਂ ਹੋਈਆਂ, ਕੋਈ ਬਚ ਗਈ, ਕੋਈ ਜੂਠੀ ਛੱਡੀ ਜਿਹੜੀ ਹੈ, ਤੇ ਸੋ 5 ਕਿਲੋ ਤਾਂ ਸਾਡੇ ਬੜਾ ਆਮ ਹੀ ਹੋ ਜਾਂਦਾ। ਆਮ ਘਰ ਦੇ ਵਿੱਚ ਇਹ ਤੁਹਾਡਾ ਤੁਸੀਂ ਕਹਿ ਲਓ ਵੀ ਜੇ 4 ਬੈਗ ਵੀ ਹੋ ਗਏ, 5 ਬੈਗ ਵੀ ਹੋ ਗਏ, ਤੁਹਾਡਾ 20-25 ਕਿਲੋ ਤੱਕ ਕਿਚਨ ਦਾ ਵੇਸਟ ਹੋ ਜਾਂਦਾ, ਜਿਹਦੇ ਘਰ 'ਚ 5-6 ਫੈਮਿਲੀ ਮੈਂਬਰ ਰਹਿੰਦੇ ਨੇ, ਬੱਚੇ ਨੇ, ਬਜ਼ੁਰਗ ਨੇ। ਸੋ ਤੁਸੀਂ ਵੇਖ ਲਓ ਵੀ ਜੇ ਤੁਸੀਂ ਉਹਨੂੰ ਘਰ ਵਿੱਚ ਜਾਣ ਤੋਂ ਰੋਕ ਲਓ ਤੇ 25 ਕਿਲੋ ਨੂੰ, ਤੇ ਤੁਸੀਂ ਉਹਨੂੰ ਕੰਪੋਸਟ 'ਤੇ ਡਾਇਵਰਟ ਕਰ ਦਿਓ ਜਿੱਥੇ ਵੀ ਤੁਹਾਡੇ ਅਵੇਲੇਬਲ ਹੈ, ਅਤੇ ਉਹ 500 ਕਿਲੋਮੀਟਰ, ਇਹ ਆਪਾਂ 1 ਹਫ਼ਤੇ ਦੀ ਗੱਲ ਕਰ ਰਹੇ ਹਾਂ, ਤਾਂ 500 ਕਿਲੋਮੀਟਰ ਜਿਹੜੀ ਕਾਰ ਚੱਲਣ ਦਾ ਡੈਮੇਜ ਹੈ ਉਹਦੇ ਬਰਾਬਰ ਦਾ ਡੈਮੇਜ ਤੁਸੀਂ ਰੋਕ ਲਿਆ। ਅਤੇ ਆਮ ਤੌਰ 'ਤੇ ਅਸੀਂ ਆਪਣੀ ਕਾਰ ਨੂੰ 500 ਕਿਲੋਮੀਟਰ ਨਹੀਂ ਚਲਾਉਂਦੇ। ਸੋ ਜੇ ਤੁਹਾਡੇ ਕੋਲ ਡੀਜ਼ਲ ਵਾਲੀ ਪੈਟਰੋਲ ਵਾਲੀ ਕਾਰ ਹੈ ਤਾਂ ਤੁਸੀਂ ਉਹਨੂੰ ਸੋਚ ਰਹੇ ਹੋ ਇਲੈਕਟ੍ਰਿਕ ਲੈਣ ਬਾਰੇ, ਔਰ ਸੋਚਣਾ ਚਾਹੀਦਾ, ਪਰ ਕਾਰ ਲੈਣਾ ਵੱਡੀ ਚੀਜ਼ ਹੈ, ਟਾਈਮ ਲੱਗਦਾ, ਰਕਮ ਵੱਡੀ ਚਾਹੀਦੀ ਆ, ਪਰ ਜੇ ਤੁਸੀਂ ਆਪਣੇ ਕਿਚਨ ਵੇਸਟ ਨੂੰ ਹੀ ਗਾਰਬੇਜ ਜਾਣ ਤੋਂ ਰੋਕ ਕੇ ਤੁਸੀਂ ਉਹਨੂੰ ਕੰਪੋਸਟ ਲੈ ਜਾਓ ਤੇ ਤੁਸੀਂ ਆਪਣੀ ਕਾਰ ਵੱਲੋਂ ਵਾਤਾਵਰਣ ਦੇ ਕੀਤੇ ਨੁਕਸਾਨ ਤੋਂ ਕਈ ਗੁਣਾ ਵੱਧ ਤੁਸੀਂ ਉਹਦਾ ਫਾਇਦਾ ਕਰ ਸਕਦੇ।
0: ਗੁੱਡ
1: ਨਾ, ਹਾਂ ਤੁਸੀਂ ਜੇ ਸੋਚ ਲਓ ਵੀ ਜੇ ਤੁਹਾਡੇ ਕੋਲ ਇੱਕ ਆਪਸ਼ਨ ਆ ਵੀ ਤੁਸੀਂ ਕਿਚਨ ਦੇ ਵੇਸਟ ਨੂੰ ਕਰਨਾ ਜਿੱਥੇ ਤੁਹਾਡਾ ਕੋਲ ਬੜਾ ਪੈਸਾ ਨਹੀਂ ਲੱਗਦਾ, ਅਤੇ ਜੇ ਤਾਂ ਸਿਟੀ ਵਾਲੇ ਲੈ ਕੇ ਜਾਂਦੇ ਨੇ ਫਿਰ ਤਾਂ ਕੁਛ ਵੀ ਨਹੀਂ ਲੱਗਦਾ, ਜੇ ਤੁਸੀਂ ਆਪਣੇ ਘਰ ਦੇ ਪਿੱਛੇ ਕੰਪੋਸਟ ਬਣਾਉਣਾ ਆ ਤੁਹਾਨੂੰ ਜਿਹੜਾ ਪਲਾਸਟਿਕ ਦੇ ਹੁੰਦੇ ਉਹ ਲੈਣਾ ਪਏਗਾ। ਅਤੇ ਸੋ ਇੱਕ ਪਾਸੇ ਤੁਸੀਂ ਵਾਤਾਵਰਨ ਨੂੰ ਬਚਾਉਣ ਲਈ ਆਪਣੇ ਘਰ ਦਾ 20-25 ਕਿਲੋ ਜਿਹੜਾ ਤੁਹਾਡਾ ਹਫ਼ਤੇ ਦਾ ਫੂਡ ਵੇਸਟ ਹੈ ਉਹਨੂੰ ਡਾਇਵਰਟ ਕਰ ਦਿਓ, ਅਤੇ ਜਾਂ ਤੁਸੀਂ ਜਿਹੜੀ ਕਾਰ ਹੈ ਜਿਹੜੀ 500 ਕਿਲੋਮੀਟਰ ਚੱਲਣੀ ਉਹਨੂੰ ਇਲੈਕਟ੍ਰਿਕ ਕਰ ਲਓ ਨਾ। ਅਤੇ ਸੋ ਕਈ ਵਾਰੀ ਅਸੀਂ ਨਾ ਬਾਈ ਜੀ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਗੱਲਾਂ ਕਰਦੇ ਹਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਕਿੰਨੇ ਲੱਖ ਮਿਲੀਅਨ ਬਿਲੀਅਨ ਟਨ, ਅਤੇ ਕਈ ਵਾਰੀ ਸਾਨੂੰ ਫਿਰ ਉਹਦਾ ਨਾ ਨੁਕਸਾਨ ਹੋ ਜਾਂਦਾ ਕਿ ਅਸੀਂ ਸੋਚਦੇ ਵੀ ਇਹ ਤਾਂ ਸਾਡੀ ਵਿੱਤ ਤੋਂ ਬਾਹਰ ਹੈ, ਇਹ ਮੇਰੇ ਮੈਂ ਨਹੀਂ ਕਰ ਸਕਦਾ, ਇੱਕ ਸਧਾਰਨ ਬੰਦਾ ਇਹਦੇ ਬਾਰੇ ਤਾਂ ਸਰਕਾਰਾਂ ਜਾਂ ਵੱਡੀਆਂ ਕੰਪਨੀਆਂ ਹੀ ਕਰ ਸਕਦੀਆਂ ਨੇ, ਅਤੇ ਉਹਦਾ ਨੁਕਸਾਨ ਹੁੰਦਾ। ਅਤੇ ਇਹ ਸਾਰਾ ਕੁਛ ਜਿਹੜਾ ਜੁੜਿਆ ਹੋਇਆ ਇਹਦੇ ਵਿੱਚ ਜਿਹੜੀ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਜਿਉਂਦੇ ਹਾਂ ਉਹਦੇ ਨਾਲ ਜਿਹੜੇ ਜੁੜੇ ਹੋਏ ਨੇ ਸਿੰਪਲ ਸਟੈਪ ਨੇ ਜਿਵੇਂ ਕਿਚਨ ਦਾ, ਅਤੇ ਉਹਦਾ ਵੀ ਬੜਾ ਵੱਡਾ ਹਿੱਸਾ।
0: ਸੋ ਆਪਾਂ ਵੀ ਆਪੋ ਆਪਣੇ ਪੱਧਰ ਦੇ ਉੱਤੇ ਘਰੋ ਘਰੀ ਬਥੇਰਾ ਕੁਛ ਕਰ ਸਕਦੇ ਹੁੰਦੇ ਹਾਂ, ਕੌਂਸਲਾਂ ਦੇ ਵੱਲੋਂ ਸਾਨੂੰ ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਵੀ ਜਾਂਦੀਆਂ ਨੇ, ਪਰ ਆਪਾਂ ਸਿਰਫ ਆਪਣਾ ਥੋੜ੍ਹਾ ਸਮਾਂ ਬਿਤਾਉਂਦੇ ਹਾਂ, ਬਚਾਉਂਦੇ ਹਾਂ, ਜਾਂ ਫਿਰ ਅਣਗਹਿਲੀ ਕਰਦੇ ਹਾਂ, ਜਾਂ ਫਿਰ ਇੱਦਾਂ ਕਹਿ ਲਓ ਵੀ ਲੈਕ ਆਫ ਨੌਲੇਜ, ਸਾਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਇਹ ਵੀ ਕਰ ਸਕਦੇ ਹਾਂ ਜਾਂ ਇਹ ਆਪਾਂ ਕਿਉਂ ਕਰ ਰਹੇ ਹਾਂ। ਸੋ ਜਿੱਦਾਂ ਤੁਸੀਂ ਦੱਸਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹਰਾ ਬਿੰਨ ਜਿਹੜਾ ਉਹ ਮਿਲਦਾ ਨਾਲ, ਉਹਦੇ ਵਿੱਚ ਤੁਸੀਂ ਗ੍ਰੀਨ ਵੱਖਰਾ ਪਾਉਣਾ ਹੁੰਦਾ, ਅਤੇ ਜਿਹੜੇ ਪਾਸੇ ਤੁਸੀਂ ਇਸ਼ਾਰਾ ਕੀਤਾ ਕਿ ਹੁਣ ਜਿਹੜਾ ਸਾਡੇ ਘਰ ਦਾ ਗਿੱਲਾ ਕੂੜਾ ਵਾ, ਕੋਈ ਸਬਜ਼ੀਆਂ ਦੇ ਛਿਲਕੇ ਨੇ, ਫਲਾਂ ਫਰੂਟਾਂ ਦੇ ਕੋਈ ਛਿਲਕੇ ਨੇ, ਜਾਂ ਫਿਰ ਹੋਰ ਜੋ ਵੀ ਆਪਾਂ ਖਾਂਦੇ ਪੀਂਦੇ ਹਾਂ ਜਿਹੜਾ ਕਿ ਕੱਚਾ ਵਾ ਅਤੇ ਗਿੱਲਾ ਵਾ, ਇਹ ਨਹੀਂ ਕਿ ਬਣੀ ਸਬਜ਼ੀ ਬਣੇ ਛੋਲੇ ਵਿੱਚ ਪਾ ਦਈਏ, ਉਹ ਸਾਰਾ ਜਿਹੜਾ ਵਾ ਹਰਿਆ ਸਮਾਨ ਆ ਉਹਦਾ ਆਪਾਂ ਫਿਰ ਖਾਦ ਬਣਾ ਸਕਦੇ ਹਾਂ। ਸੋ ਉਹਦੇ ਨਾਲ ਵੀ ਤਾਂ ਸਾਡਾ ਖਰਚਾ ਬਚਦਾ। ਮੈਂ ਖੁਦ ਇਹ ਐਕਸਪੀਰੀਅੰਸ ਕੀਤਾ ਜੀ, ਜਿਹੜਾ ਆਪਾਂ ਆਪ ਘਰ ਜਿਹੜਾ ਸਬਜ਼ੀਆਂ ਦਾ ਆਪਾਂ ਜਾਂ ਫਿਰ ਹੋਰ ਜਿਹੜੀਆਂ ਅਖਬਾਰਾਂ ਹੋ ਗਈਆਂ, ਗੱਤੇ ਹੋ ਗਏ, ਇਹ ਸਾਰਾ ਕੁਛ ਜਿਹੜਾ ਜਾਂ ਫਿਰ ਪੱਤੇ ਪੁੱਤੇ, ਉਹ ਸਾਰਾ ਕੁਛ ਐਵੇਂ ਡੰਪ ਦੇ ਵਿੱਚ ਸੁੱਟਣ ਦੇ ਨਾਲੋਂ ਜਦੋਂ ਆਪਾਂ ਉਹਦੀ ਖਾਦ ਬਣਾਉਂਦੇ ਹਾਂ ਆਪਾਂ, ਅਤੇ ਲਗਭਗ ਮੈਂ ਇਹ ਵੇਖਿਆ ਕਿ 3 ਗੁਣਾ ਸਾਡਾ ਜਿਹੜਾ ਵੇਸਟ ਵਾਲਾ ਬਿਨ ਆ ਜਿਹ 'ਚ ਆਪਾਂ ਗਾਰਬੇਜ ਸੁੱਟਦੇ ਹਾਂ ਉਹ ਖਾਲੀ ਜਾਣ ਲੱਗ ਪਿਆ। ਯਾਨੀ ਕਿ ਇੰਨਾ ਜ਼ਿਆਦਾ ਉਹਦੇ ਵਿੱਚ ਇਹ ਰਸੋਈ ਵਾਲਾ ਸਮਾਨ ਜਾ ਰਿਹਾ ਸੀ ਜਿਹੜਾ ਕਿ ਹੁਣ ਖਾਦ ਦੇ ਵਿੱਚ ਕਨਵਰਟ ਹੋ ਗਿਆ, ਜਾਂ ਤੁਸੀਂ ਕੰਪੋਸਟਿੰਗ ਦੇ ਵਿੱਚ ਕਰ ਸਕਦੇ ਹੋ, ਅਤੇ ਉਹਦੇ ਨਾਲ ਜਿਹੜੀ ਇਹ ਨਹੀਂ ਕਿ ਵਾਤਾਵਰਣ ਦਾ ਚਲੋ ਜਿਹੜਾ ਤੁਸੀਂ ਫਾਇਦਾ ਦੱਸ ਰਹੇ ਹੋ ਉਸ ਤੋਂ ਬਲਹਿਦਾ ਜਿਹੜੀ ਘਰੇਲੂ ਤੁਹਾਡੀ ਖਾਦ ਬਣ ਜਾਂਦੀ ਆ ਉਹ ਤੁਹਾਨੂੰ ਬਾਜ਼ਾਰੋਂ ਲਿਆਉਣੀ ਨਹੀਂ ਪੈਂਦੀ। ਅਤੇ ਖਾਦਾਂ 'ਤੇ ਇੱਥੇ ਆਪਾਂ ਵੇਖੀਏ ਕਿ ਸਾਨੂੰ ਹਰ ਹਫ਼ਤੇ ਹਰ 2 ਹਫ਼ਤੇ ਬਾਅਦ ਕੁਛ ਨਾ ਕੁਛ ਪਾਉਣਾ ਹੀ ਪੈਂਦਾ, ਮਿੱਟੀ ਦੇ ਵਿੱਚ ਉੱਦਾਂ ਤਾਂ ਕੁਛ ਨਿਕਲਦਾ ਵੀ ਨਹੀਂ ਆ, ਸੋ ਇਹ ਵੀ ਇੱਕ ਵੱਡਾ ਫਾਇਦਾ।
1: ਹਾਂਜੀ ਹਾਂਜੀ ਬਿਲਕੁਲ, ਤੁਸੀਂ ਜਿਵੇਂ ਠੀਕ ਕਿਹਾ, ਅਤੇ ਕਈ ਵਾਰੀ ਅਸੀਂ ਛੋਟੀਆਂ ਗੱਲਾਂ ਨੂੰ ਉਨੀ ਮਹੱਤਤਾ ਨਹੀਂ ਦਿੰਦੇ, ਅਤੇ ਇਹ ਸਾਨੂੰ ਕਰਨਾ ਚਾਹੀਦਾ। ਜਿਵੇਂ ਤੁਸੀਂ ਦੱਸਿਆ ਵੀ ਸਿਟੀ ਵਾਲੇ ਲਿਜਾਂਦੇ ਨੇ, ਉਹ ਤਾਂ ਸਾਡਾ ਕੋਈ ਧੇਲਾ ਵੀ ਨਹੀਂ ਲੱਗਦਾ, ਅਤੇ ਸਾਡੇ ਵੀ ਇੱਥੇ ਲੈ ਕੇ ਜਾਂਦੇ ਨੇ, ਪਰ ਇਹਦੇ ਬਾਵਜੂਦ ਵੀ ਸਰਕਾਰਾਂ ਔਰ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸਾਡੀ ਸਟਰੀਟ 'ਤੇ ਕੋਈ, ਮੈਂ ਕਹਾਂਗਾ ਵੀ ਕੋਈ 20% ਘਰ ਨੇ ਜਿਹੜੇ ਹਾਲੇ ਵੀ

0: ਨੂਰਬੀਨ ਕਹਿੰਦੇ ਆ, ਤੇ ਇਹ ਫਿਰ ਇੱਕ ਹਫ਼ਤੇ ਉਹ ਗਰਭ ਹੀ ਲੈ ਕੇ ਜਾਂਦੇ ਆ। ਸੋ ਸਾਡਾ ਜਿਹੜਾ ਗਰਭ ਜਿਹਾ ਵਾਲਾ ਜਿਹੜਾ 15 ਦਿਨ ਬਾਅਦ ਜਾਂਦਾ, ਉਹ ਤਕਰੀਬਨ ਖਾਲੀ ਹੁੰਦਾ। ਉਹ ਚ ਹੋ ਸਕਦਾ ਛੋਟਾ ਜਿਹਾ ਕਿਤੇ ਕੋਈ ਮਾੜਾ ਮੋਟੀ ਚੀਜ਼ ਹੋਵੇ, ਅਦਰਵਾਈਜ਼ ਉਹ ਖਾਲੀ ਰਹਿੰਦਾ। ਸੋ ਇਹਦਾ ਮਤਲਬ ਬਹੁਤੀਆਂ ਚੀਜ਼ਾਂ ਜਿਹੜੀਆਂ ਸਾਡੇ ਘਰਾਂ 'ਚ ਨੇ, ਉਹਨੂੰ ਅਸੀਂ ਗ੍ਰੀਨ ਬਿਨ ਜਾਂ ਬਲੂ ਬਿਨ 'ਚ ਰੀਸਾਈਕਲ ਕਰਕੇ ਜਾਂ ਕੰਪੋਸਟ 'ਚ ਪਾ ਸਕਦੇ ਹਾਂ, ਅਤੇ ਉਹਦਾ ਬੜਾ ਵੱਡਾ ਫਰਕ ਪੈਂਦਾ। ਅਤੇ ਸੋ ਤੁਸੀਂ ਇਹੀ ਨਹੀਂ ਤੁਸੀਂ ਆਪ ਕਰੋ, ਤੁਸੀਂ ਇਹ ਗੱਲ ਆਪਣੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ, ਪਰਿਵਾਰ ਵਾਲੇ ਨੇ, ਤੁਹਾਡੇ ਗੁਆਂਢੀ ਨੇ, ਤੁਹਾਡੇ ਦੋਸਤ ਨੇ, ਤੁਸੀਂ ਉਹਨਾਂ ਨਾਲ ਵੀ ਗਾਹੇ ਬਗਾਹੇ ਗੱਲ ਕਰਕੇ ਵੀ ਤੁਹਾਨੂੰ ਇਹ ਕਰਨਾ ਚਾਹੀਦਾ, ਔਰ ਇਹਦੇ 'ਤੇ ਕੋਈ ਮੁੱਲ ਨਹੀਂ ਲੱਗਦਾ। ਸਿਰਫ ਤੁਸੀਂ ਧਿਆਨ ਹੀ ਰੱਖਣਾ ਵੀ ਕਿਹੜੀ ਚੀਜ਼ ਨੂੰ ਗਾਰਬੇਜ ਪਾਉਣਾ ਅਤੇ ਕਿਹੜੀ ਚੀਜ਼ ਨੂੰ ਹੋਰ ਪਾਸੇ ਰੱਖਣਾ, ਤਾਂ ਕਿ ਉਹ ਜਿਹੜੀ ਆ ਆਪਣੀ ਪ੍ਰੋਪਰ ਥਾਂ 'ਤੇ ਜਾ ਸਕੇ। ਸੋ ਇਹ ਜਿਹੜਾ ਸਾਨੂੰ, ਹਾਂ ਮੈਂ ਤੈਨੂੰ ਥੋੜ੍ਹੀ ਜਿਹੀ ਮਿਸਾਲ ਦਿੰਦਾ ਵੀ ਮੈਂ ਮੇਰਾ ਔਫਿਸ ਹੈ ਜੀ, ਉਹ 20 ਸਾਲ ਹੋ ਗਏ, ਹਾਂ 20 ਸਾਲ ਹੋ ਗਏ ਮੇਰਾ ਔਫਿਸ ਨੂੰ, ਮੇਰਾ ਲਾਇਰ ਦਾ ਔਫਿਸ ਹੈ। ਅਤੇ ਕਿਉਂਕਿ ਕਮਰਸ਼ੀਅਲ ਬਿਲਡਿੰਗਾਂ 'ਚ ਇਹ ਜਿਹੜਾ ਗ੍ਰੀਨ ਹੁੰਦਾ ਬਿਨ ਨਹੀਂ ਹੁੰਦਾ, ਅਤੇ ਮੈਂ ਉੱਥੇ ਗ੍ਰੀਨ ਬਿਨ ਲਾਇਆ ਹੋਇਆ, ਸਾਡੇ 10-12 ਇੰਪਲੋਈ ਨੇ, ਅਤੇ ਮੈਂ ਉਹਨੂੰ ਕੱਢ ਕੇ ਲਿਆ ਕੇ ਹਰ ਹਫ਼ਤੇ ਆਪਣੇ ਘਰ ਲਿਆਉਣਾ, ਘਰ ਲਿਆ ਕੇ ਮੈਂ ਜਿਹੜਾ ਸਾਡੇ ਗ੍ਰੀਨ ਬਿਨ ਆ ਮੈਂ ਉਹਦੇ 'ਚ ਪਾ ਦਿੰਦਾ, ਅਤੇ ਮੈਨੂੰ ਇਹ ਕੰਮ ਕਰਦੇ ਨੂੰ 20 ਸਾਲ ਹੋ ਗਏ। ਸੋ ਤੁਸੀਂ ਵੀ ਜਿਹੜਾ ਇਹ ਆਪਣਾ ਠੀਕ ਕਰਨ ਤੋਂ ਬਾਅਦ, ਹੁਣ ਤੁਸੀਂ ਇਮੈਜਿਨ ਕਰੋ ਵੀ ਜੇ ਤੁਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਵੀ ਲਾ ਦਿੱਤਾ, ਅਤੇ ਉਹਦਾ 20 ਕਿਲੋ ਗ੍ਰੀਨ ਬਿਨ ਜਿਹੜਾ ਸੀ ਬਣਨ ਜਾਣ ਲੱਗ ਪਿਆ ਗਾਰਬੇਜ ਤੋਂ ਬਜਾਏ, ਤੁਸੀਂ ਉਹਨਾਂ ਦੀ 400 ਕਿਲੋਮੀਟਰ ਦੀ ਕਾਰ ਨਾਲ ਨੁਕਸਾਨ ਹੁੰਦਾ ਉਹ ਬਚਾ ਲਿਆ। ਜੇ ਉਹ ਕਾਰ ਚਲਾਉਂਦੇ ਆ 400 ਕਿਲੋਮੀਟਰ, ਤੁਸੀਂ ਇਹ ਮੰਨ ਲਓ ਵੀ ਉਹਨਾਂ ਦੀ ਕਾਰ ਜਿਹੜੀ ਆ ਹੁਣ ਉਹ ਇਲੈਕਟ੍ਰਿਕ ਬਣ ਗਈ, ਕਿਉਂਕਿ ਤੁਸੀਂ ਉਹਨਾਂ ਦਾ ਬਚਾਅ ਪਹਿਲਾਂ ਹੀ ਕਰ ਲਿਆ ਇਲੈਕਟ੍ਰਿਕ ਕਾਰ ਲੈਣ ਤੋਂ ਪਹਿਲਾਂ ਹੀ। ਸੋ ਇਹ ਜਿਹੜਾ ਸਾਨੂੰ ਇਹਦੇ ਵਿੱਚ, ਅਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਆਂਢੀ ਗੁਆਂਢੀ ਨਹੀਂ ਰੱਖਦੇ ਉਹਨਾਂ ਨਾਲ ਗੱਲ ਚਲਾ ਸਕਦੇ ਹੋ। ਤੁਸੀਂ ਜੇ ਤੁਹਾਨੂੰ ਲੱਗਦਾ ਵੀ ਹਾਲੇ ਬਹੁਤ ਲੋਕ ਨੇ ਜਿਹੜੇ ਨਹੀਂ ਇਹਦੇ ਬਾਰੇ ਤੁਹਾਡੇ ਸ਼ਹਿਰ ਦੇ ਵਿੱਚ ਨਹੀਂ ਰੱਖਦੇ, ਤੁਸੀਂ ਆਪਣੇ ਜਿਹੜੇ ਸਿਟੀ ਵਾਲੇ ਨੇ ਉਹਨਾਂ ਨੂੰ ਲਿਖੋ ਵੀ ਮੈਨੂੰ, ਮੈਂ ਦੇਖਿਆ ਵੀ ਆਪਣੀ ਸਟਰੀਟ 'ਤੇ ਜਾਂ ਆਪਣੇ ਸ਼ਹਿਰ 'ਚ ਬਹੁਤੇ ਲੋਕ ਗ੍ਰੀਨ ਬਿਨ ਨਹੀਂ ਵਰਤਦੇ, ਉਹਨਾਂ ਨੂੰ ਕਹੋ ਉਹ ਆਪਣੀਆਂ ਪੋਲਿਸੀਆਂ ਬਦਲਣ, ਜਿਵੇਂ ਕਿ ਉਹ ਦੇਖਣ ਇੱਥੇ ਵੀ ਕੈਨੇਡਾ ਦੇ ਕਈ ਸ਼ਹਿਰਾਂ 'ਚ ਆ ਉਹ ਰੈਂਡਮ ਆਉਂਦੇ ਨੇ, ਉਹ ਦੇਖਦੇ ਆ ਵੀ ਤੁਸੀਂ ਆਪਣਾ ਗ੍ਰੀਨ ਬਿਨ ਬਾਹਰ ਰੱਖਿਆ ਕਿ ਨਹੀਂ ਰੱਖਿਆ, ਜੇ ਨਹੀਂ ਰੱਖਿਆ ਤਾਂ ਫਿਰ ਤੁਹਾਡੇ ਗਾਰਬੇਜ 'ਚ ਦੇਖਦੇ ਆ ਵੀ ਤੁਸੀਂ ਉਹ ਕਿਚਨ ਦਾ ਵੇਸਟ ਉਹਦੇ ਵਿੱਚ ਨਹੀਂ ਪਾਇਆ। ਜੇ ਤੁਸੀਂ ਉਹ 'ਚ ਪਾਇਆ ਹੋਇਆ ਤਾਂ ਉਹ ਤੁਹਾਨੂੰ 1 ਜਾਂ 2 ਵਾਰਨਿੰਗ ਦਿੰਦੇ ਆ, ਅਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਉਹ ਜੁਰਮਾਨਾ ਕਰ ਦਿੰਦੇ ਆ
1: ਓਕੇ
0: ਵੀ ਤੁਸੀਂ ਇਹਨੂੰ ਨਹੀਂ ਵਰਤਿਆ। ਸੋ ਤੁਸੀਂ ਵੀ ਇੱਦਾਂ ਦਾ ਜਿਹੜਾ ਆ ਤੁਸੀਂ ਆਪਣੇ ਸਿਟੀ ਦੇ ਕੌਂਸਲਰ ਦੇ ਨਾਲ ਜਾਂ ਜੋ ਵੀ ਤੁਹਾਡਾ ਉਹ ਹੈ ਉਹਦੇ ਨਾਲ ਮਿਲ ਕੇ ਉਹਨਾਂ ਨੂੰ ਕਹੋ ਵੀ ਇਹ ਸਿਰਫ ਇੰਨਾ ਹੀ ਨਹੀਂ ਕਿ ਉਹਨਾਂ ਨੇ ਗ੍ਰੀਨ ਬਿਨ ਦੇਣਾ, ਉਹਨਾਂ ਨੇ ਸਗੋਂ ਆਪਣੇ ਸੋਸ਼ਲ ਮੀਡੀਆ ਰਾਹੀਂ ਹੋਰ ਜਿਹੜੇ ਟੂਲਸ ਨੇ ਐਡਵੋਕੇਸੀ ਦੇ ਲੋਕਾਂ ਤੱਕ ਪਹੁੰਚ ਕੇ ਵੀ ਇਹ ਕਿੰਨਾ ਜ਼ਰੂਰੀ ਹੈ ਅਤੇ ਕਿੰਨਾ ਆਸਾਨ ਹੈ ਇਹਨੂੰ ਕਰਨਾ, ਉਹਨੂੰ ਸਿਟੀ ਨੂੰ ਕਹੋ ਵੀ ਉਹਨੂੰ ਹੋਰ ਜ਼ਿਆਦਾ ਇਹਨੂੰ ਕਾ ਪੁਸ਼ ਕਰਨ।
1: ਨਹੀਂ ਇਹ ਕਰ ਰਹੇ ਨੇ ਔਲਰੇਡੀ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਅਲੱਗ ਅਲੱਗ ਜਿਹੜੀਆਂ ਕੌਂਸਲ ਨੇ ਕਾਫੀ ਇਸ ਚੀਜ਼ ਨੂੰ ਲੈ ਕੇ ਕਾਫੀ ਸਤਰਕ ਨੇ। ਹੋਰ ਵੀ ਕਈ ਤਰ੍ਹਾਂ ਦੇ ਮਾਪਦੰਡ, ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਨੇ ਇੱਥੇ ਕੌਂਸਲਾਂ ਦੇ ਵੱਲੋਂ, ਪਰ ਇਹ ਹੈ ਕਿ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ। ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਆਪਣਾ ਜਿਹੜਾ ਕਿਚਨ ਦਾ ਵੇਸਟ ਆ ਜਿਹੜਾ ਖਾਦ ਬਣ ਸਕਦਾ ਉਹ ਵੀ ਸਾਰਾ ਆਪਾਂ ਜਿਹੜਾ ਰੈੱਡ ਬਿਨ ਦੇ ਵਿੱਚ ਪਾ ਦਿੰਦੇ। ਸਾਡੇ ਇੱਥੇ ਰੈੱਡ ਬਿਨ ਜਾਂਦਾ, ਵੈਸੇ ਹਰ ਇੱਕ ਕੌਂਸਲ ਦੇ ਰੰਗ ਅਲੱਗ ਅਲੱਗ ਹੋ ਸਕਦੇ ਨੇ, ਜ਼ਿਆਦਾਤਰ ਜਿਹੜਾ ਵਾ ਉਹ ਰੈੱਡ ਆ, ਯਾਨੀ ਕਿ ਜਿਹਦੇ ਵਿੱਚ ਗਾਰਬੇਜ ਵੇਸਟ ਆਪਾਂ ਪਾਉਂਦੇ ਜਿਹੜਾ ਵੇਸਟੇਜ ਦੇ ਵਿੱਚ ਜਾਣਾ। ਸੋ ਹੈ ਸਾਰਾ ਕੁਛ ਹੀ ਆ, ਪਰ ਉਹੀ ਆ ਕਿ ਜੇਕਰ ਕਿਸੇ ਨੂੰ ਕਿਸੇ ਹੱਦ ਤੱਕ ਪਤਾ ਆ ਜਾਂ ਨਹੀਂ ਪਤਾ, ਅਤੇ ਜੇਕਰ ਆਪਾਂ ਛੇਤੀ ਤੋਂ ਛੇਤੀ ਆਪਾਂ ਪਤਾ ਲਾ ਲਈਏ ਅਤੇ ਉਹਦੇ ਨਾਲ ਵਾਤਾਵਰਨ ਦਾ ਵੀ ਫਾਇਦਾ ਆ ਅਤੇ ਸਾਡਾ ਖਰਚਾ ਵੀ ਘੱਟਦਾ, ਅਤੇ ਥੋੜ੍ਹਾ ਜਿਹਾ ਆਪਾਂ ਇਹ ਵੀ ਵੇਖੀਏ ਜਦੋਂ ਆਪਾਂ ਕਰਨ ਲੱਗ ਪੈਂਦੇ ਹਾਂ ਫਿਰ ਉਹ ਆਪਣੇ ਆਪ ਨੂੰ ਸਰੂਰ ਜਿਹਾ ਆਉਣ ਲੱਗ ਪੈਂਦਾ, ਫਿਰ ਉਹ ਤੁਸੀਂ ਆਪ ਹੀ ਮਹਿਸੂਸ ਕਰਦੇ ਹੋ ਵੀ ਯਾਰ ਆਹ ਤਾਂ ਮੈਨੂੰ ਪਤਾ ਨਹੀਂ, ਮੈਂ ਤਾਂ ਬਹੁਤ ਸੋਹਣਾ ਕੰਮ ਸ਼ੁਰੂ ਕਰ ਲਿਆ। ਸੋ ਇੱਦਾਂ ਦੀ ਇੱਕ ਫੀਲਿੰਗ ਵੀ ਜ਼ਰੂਰ ਤੁਹਾਨੂੰ ਆਉਂਦੀ ਹੈ ਫਿਰ।
0: ਬਿਲਕੁਲ ਜੀ ਬਿਲਕੁਲ, ਕੋਈ ਦੇਖੋ ਜਿਹੜਾ ਮਨੁੱਖੀ ਮਨ ਹੈ ਨਾ ਉਹਨੂੰ ਪਤਾ ਹੈ ਵੀ ਮੈਂ ਚੰਗਾ ਕੰਮ ਕਿਹੜਾ ਕਰਦਾ ਤੇ ਮਾੜਾ ਕੰਮ ਕਿਹੜਾ ਕਰਦਾ, ਤੇ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਉਹਨੂੰ ਖੁਸ਼ੀ ਮਿਲਦੀ ਆ ਨਾ, ਅਸੀਂ ਨਹੀਂ ਤਾਂ ਖੁਸ਼ੀ ਲੈਣ ਲਈ ਪੈਸੇ ਖਰਚਦੇ ਹਾਂ, ਰੈਸਟੋਰੈਂਟ 'ਚ ਖਾਣਾ ਖਾਣ ਜਾਂਦੇ ਹਾਂ, ਫਿਲਮਾਂ ਦੇਖਣ ਜਾਂਦੇ ਹਾਂ, ਵੈਕੇਸ਼ਨ ਕਰਦੇ ਹਾਂ, ਅਸੀਂ ਉਹ ਸਾਰੇ ਕੰਮ ਕਰਦੇ ਹਾਂ ਖੁਸ਼ ਹੋਣ ਲਈ। ਪਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤੁਹਾਡਾ ਆਂਢੀ ਗੁਆਂਢੀ ਤੁਹਾਡੀ ਸਿਫਤ ਕਰਦਾ, ਤੁਹਾਡਾ ਦੋਸਤ ਤੁਹਾਡੀ ਸਿਫਤ ਕਰਦਾ ਵੀ ਅੱਛਾ ਵੀ ਤੂੰ ਕਰਦਾ ਮੈਂ ਤਾਂ ਨਹੀਂ ਕਰਦਾ, ਤੇ ਤੁਹਾਨੂੰ ਉਹਦੇ 'ਤੇ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ, ਔਰ ਤੁਹਾਨੂੰ ਹੋਣਾ ਵੀ ਚਾਹੀਦਾ ਕਿਉਂਕਿ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਬੜੇ ਜ਼ਿੰਮੇਦਾਰਾਨਾ ਤਰੀਕੇ ਦੇ ਨਾਲ ਇਸ ਧਰਤੀ 'ਤੇ ਰਹੀਏ ਇਸ ਧਰਤੀ ਨੂੰ ਜਿੰਨਾ ਵੀ ਘੱਟ ਤੋਂ ਘੱਟ ਨੁਕਸਾਨ ਕਰਦੇ ਕਰ ਸਕੀਏ, ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀ

0: ਦੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਇੱਥੇ ਕੁਛ ਬਚ ਸਕੇ।
1: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਇਹ ਵਡਮੁੱਲੀ ਇਨਫੋਰਮੇਸ਼ਨ ਦੇਣ ਦੇ ਲਈ ਅਤੇ ਹਲੂਣਾ ਦੇਣ ਦੇ ਲਈ, ਯਾਦ ਕਰਵਾਉਣ ਦੇ ਲਈ। ਧੰਨਵਾਦ ਤੁਹਾਡਾ ਸਮਾਂ ਦੇਣ ਲਈ।
0: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
1: ਜੀ, ਬਹੁਤ ਸ਼ੁਕਰੀਆ ਜੀ। ਅਤੇ ਸੰਦੀਪ ਜੀ ਤੁਹਾਡਾ ਵੀ ਸ਼ੁਕਰੀਆ, ਐਪਰੀਸ਼ੀਏਟ ਕਰਨ ਦੇ ਲਈ। ਕਹਿੰਦੇ ਬਹੁਤ ਸੋਹਣੀ ਗੱਲਬਾਤ, ਵੀ ਫੇਸ ਲੋਟ ਆਫ ਪ੍ਰੋਬਲਮ ਬਟ ਸਮ ਹਾਊਸਿਸ ਹੋਲਡ ਪੁੱਟ ਗ੍ਰੀਨ ਵੇਸਟ ਔਰ ਗਾਰਬੇਜ ਇਨ ਰੀਸਾਈਕਲ। ਅਤੇ ਖਿਆਲ ਕਰੋ ਜੀ ਆਪਣਾ, ਆਪਣੇ ਘਰਾਂ ਦੇ ਵਿੱਚ ਜੋ ਕੁਛ ਵੀ ਤੁਸੀਂ ਕਰ ਸਕਦੇ ਹੋ ਇਸ ਵਾਤਾਵਰਨ ਦੇ ਲਈ, ਉਹ ਤੁਸੀਂ ਜ਼ਰੂਰ ਕਰੋ। ਜੇਕਰ ਕੰਪੋਸਟ ਬਣਾਉਣ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੁਸੀਂ ਇਸ ਤੋਂ ਬਲਾਇਦਾ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਕੁਇਕਲੀ ਆਪਾਂ ਜੇ ਮੋਟਾ ਜਿਹਾ ਦੱਸੀਏ ਤਾਂ ਕੁਛ ਨਹੀਂ, ਇੱਕ ਤੁਸੀਂ ਬਿਨ ਲੈਣਾ ਵਾ ਜੇ ਤਾਂ ਰੈਡੀਮੇਡ ਵੀ ਮਿਲ ਜਾਂਦੇ ਨੇ, ਨਹੀਂ ਤਾਂ ਫਿਰ ਕੋਈ ਵੀ ਬਾਲਟੀ ਵਗੈਰਾ ਲੈ ਕੇ ਵੱਡੀ, ਉਹਦੇ ਵਿੱਚ ਵੀ ਤੁਸੀਂ ਛੇਕ ਮਾਰ ਕੇ ਜਿਹਦੇ 'ਚੋਂ ਕਿ ਹਵਾ ਪਾਸ ਹੁੰਦੀ ਰਹੇ, ਅਤੇ ਜਿੱਦਾਂ ਗਮਲੇ ਦੇ ਵਿੱਚ ਹੁੰਦਾ ਵਾ ਥੱਲੇ ਵੀ ਉੱਦਾਂ ਦੇ ਛੇਕ ਮਾਰਨੇ ਵੀ ਪਾਣੀ ਐਕਸੈਸ ਵਾਲਾ ਜਿਹੜਾ ਥਾਂ ਨੂੰ ਨਿਕਲ ਜਾਵੇ। ਬਸ ਇਹੋ ਬਾਲਟੀ ਤੁਹਾਨੂੰ ਚਾਹੀਦੀ ਆ ਢੱਕਣ ਉਹਦਾ, ਅਤੇ ਜੇ ਤੁਹਾਨੂੰ ਰੈਡੀਮੇਡ ਜੇ ਤੁਸੀਂ ਲੈਣਾ ਵਾ ਅਤੇ ਉਹਦੇ ਪੈਸੇ ਖਰਚ ਸਕਦੇ ਹੋ ਤਾਂ ਫਿਰ ਉਹ ਬਹੁਤ ਵਧੀਆ। ਸੋ ਹੁਣ ਇਹਦੇ ਵਿੱਚ ਜਿੰਨੇ ਵੀ ਤੁਹਾਡੀਆਂ ਸਬਜ਼ੀਆਂ ਨੇ, ਫਲਾਂ ਦੇ ਛਿਲਕੇ ਨੇ, ਜਿੰਨਾ ਵੀ ਤੁਹਾਡਾ ਹੋਰ ਹਰਿਆ ਸਮਾਨ ਜਿੰਨਾ ਵੀ ਬਚਿਆ ਵਾ ਕੱਚਾ, ਚਾਹ ਪੱਤੀ ਵੀ ਤੁਸੀਂ ਇਹ 'ਚ ਪਾ ਸਕਦੇ ਹੋ, ਇਹਦੇ ਵਿੱਚ ਤੁਸੀਂ ਕੌਫੀ ਪਾ ਸਕਦੇ ਹੋ, ਆਂਡੇ ਪਾ ਸਕਦੇ ਹੋ, ਆਂਡੇ ਨਹੀਂ ਆਂਡੇ ਦੇ ਛਿਲਕੇ ਤੁਸੀਂ ਪਾ ਸਕਦੇ ਹੋ, ਹਾਂ ਟਰੇਆਂ ਵੀ ਪਾ ਸਕਦੇ ਹੋ ਤੁਸੀਂ। ਸੋ ਉਹ ਵੀ ਉਹ ਪਰ ਸੁੱਕੇ 'ਚ ਆ ਜਾਣਗੀਆਂ। ਅਤੇ ਨਾਲ ਤੁਹਾਨੂੰ ਚਾਹੀਦਾ ਵਾ ਸੁੱਕਾ ਸਮਾਨ, ਸੁੱਕੇ ਦੇ ਵਿੱਚ ਤੁਹਾਡੇ ਕਾਗਜ਼, ਤੁਹਾਡੇ ਆਪਣੇ ਕਾਗਜ਼ ਆ ਗਏ, ਫਿਰ ਤੁਹਾਡਾ ਜਿਹੜਾ ਡੱਬੇ ਗੱਤੇ ਦੇ ਜਾਂ ਅਖਬਾਰਾਂ ਵਗੈਰਾ, ਇਹ ਸਾਰਾ ਕੁਛ, ਜਾਂ ਪੱਤੇ ਰੁੱਖਾਂ ਦੇ, ਜਾਂ ਫਿਰ ਜਿਹੜੇ ਪੁਰਾਣੇ ਬੂਟੇ ਹੋਏ ਉਹ ਜਿਹੜੇ ਤੁਸੀਂ ਕੱਟ ਕਟਾ ਕੀਤਾ, ਉਹ ਵੀ ਸਾਰਾ ਕੁਛ। ਸੋ ਇਹ ਸਾਰਾ ਕੁਛ ਜਿਹੜਾ ਇਹਦੇ ਵਿੱਚ ਆ ਜਾਣਾ, ਸਿੱਧਾ ਸਿੱਧਾ ਜਿਹਾ ਰੂਲ ਹੈ। ਸਭ ਤੋਂ ਥੱਲੇ ਤੁਸੀਂ ਜਿਹੜਾ ਉਹ ਪੱਤੇ ਪਾਉਣੇ ਆ ਸੁੱਕੇ ਬਾਹਰੋਂ, ਜਿਹੜੇ ਵੀ ਸੁੱਕੇ ਪੱਤੇ ਨੇ, ਬਰਾਊਨ ਕਹਿ ਦਿੰਦੇ ਹਾਂ ਆਪਾਂ ਇਹਨੂੰ। ਸੋ ਸਿੱਧਾ ਸੌਖਾ ਯਾਦ ਰੱਖਣ ਦੇ ਲਈ, ਬਰਾਊਨ ਦੇ ਵਿੱਚ ਫਿਰ ਤੁਹਾਡੇ ਗੱਤੇ ਵੀ ਆ ਜਾਂਦੇ ਆ, ਅਖਬਾਰਾਂ ਵੀ ਆ ਜਾਂਦੀਆਂ। ਬਸ ਉਹਨੂੰ ਵੀ ਛੋਟਾ ਛੋਟਾ ਜਿਹਾ ਬਰੀਕ ਉਹਨੂੰ ਸ਼ਰੈਡ ਕਰ ਲਓ, ਅਤੇ ਉਹ ਦੋ ਹਿੱਸੇ ਥੱਲੇ ਪਾ ਕੇ ਫਿਰ ਉੱਤੇ ਇੱਕ ਹਿੱਸਾ ਜਿਹੜਾ ਵਾ ਉਹ ਤੁਸੀਂ ਆਪਣੀਆਂ ਸਬਜ਼ੀਆਂ ਫਲਾਂ ਦੇ ਛਿਲਕੇ, ਫਿਰ ਉਹਦੇ ਉੱਤੇ ਤੁਸੀਂ ਜਿਹੜਾ ਦੋ ਹਿੱਸੇ ਸੁੱਕੇ ਦੇ ਬਰਾਊਨ ਦੇ, ਅਤੇ ਇੱਕ ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤੁਸੀਂ ਐਡ ਕਰਨੀਆਂ ਜਿਹਦੇ ਨਾਲ ਕਿ ਛੇਤੀ ਉਹ ਗੰਡੋਏ ਜੇ ਬਣਨੇ ਸ਼ੁਰੂ ਹੋ ਜਾਂਦੇ। ਉਹ ਚਾਹੇ ਤੁਸੀਂ ਦਹੀਂ ਦਾ ਜਿਹੜਾ ਪਾਣੀ ਉਹ ਵੀ ਵਰਤ ਸਕਦੇ ਹੋ, ਜਾਂ ਫਿਰ ਗੁੜ ਘੋਲ ਕੇ ਤੁਸੀਂ ਪਾ ਸਕਦੇ ਹੋ, ਜਾਂ ਇਹ ਦੋਵੇਂ ਚੀਜ਼ਾਂ। ਅਤੇ ਪੁਰਾਣੀ ਜਿਹੜੇ ਗਮਲੇ ਦੇ ਵਿੱਚੋਂ ਜਾਂ ਫਿਰ ਗਾਰਡਨ ਦੇ ਵਿੱਚੋਂ ਮਿੱਟੀ ਜਿਹੜੀ ਪਹਿਲੀ ਆ ਉਹ ਤੁਸੀਂ ਹਰ ਇੱਕ ਲੇਅਰ ਦੇ ਵਿੱਚ ਥੋੜ੍ਹੀ ਥੋੜ੍ਹੀ ਜਿਹੀ ਐਡ ਕਰੀ ਜਾਣੀ ਆ। ਉਹਦੇ ਨਾਲ ਫਿਰ ਇਹ ਹੁੰਦਾ ਵਾ ਵੀ ਜਿਹੜਾ ਪਹਿਲੇ ਬਣੇ ਜਿਹੜੇ ਕਹਿ ਲਓ ਜੀਵਾਣੂ ਨੇ ਉਹ ਨਾਲ ਦੀ ਨਾਲ ਉਹਦੇ ਵਿੱਚ ਮਿਕਸ ਹੋ ਜਾਂਦੇ ਆ, ਅਤੇ ਉਹਦੇ ਨਾਲ ਛੇਤੀ ਜਿਹੜਾ ਆਪਣਾ ਕੰਪੋਸਟ ਹੈ ਉਹ ਬਣ ਜਾਂਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਹਰ ਰੋਜ਼ ਸੁੱਕਾ ਲਾਗੇ ਰੱਖ ਛੱਡੋ, ਗਿੱਲਾ ਜਿੰਨਾ ਪਾਇਆ ਉਹ ਤੋਂ ਦੂਣਾ ਜਿਹੜਾ ਸੁੱਕਾ ਨਾਲ ਪਾਤਾ, ਫਿਰ ਉਹਨੂੰ ਢੱਕਤਾ, ਅਤੇ ਇਸ ਤਰੀਕੇ ਦੇ ਨਾਲ ਤੁਸੀਂ ਲਗਭਗ 2 ਤੋਂ 3 ਮਹੀਨੇ ਲੱਗਦੇ, ਡਿਪੈਂਡ ਔਨ ਹੁਣ ਗਰਮੀ ਆ ਜਾਣੀ ਹੈ ਅਤੇ ਛੇਤੀ ਬਣ ਜਾਣ, ਅਤੇ ਉਹਨੂੰ ਤੁਸੀਂ ਵਿੱਚ ਵਿੱਚ ਕਰਕੇ ਅਤੇ ਹਿਲਾਉਂਦੇ ਰਹੋ, ਅਤੇ ਤੁਹਾਡੀ 3 ਕੁ ਮਹੀਨੇ ਦੇ ਵਿੱਚ ਵਧੀਆ ਖਾਦ ਬਣ ਕੇ, ਕੰਪੋਸਟ ਬਣ ਕੇ ਤੁਹਾਡੀ ਤਿਆਰ ਹੋ ਜੂਗੀ, ਘਰ ਦੇ ਵਿੱਚ ਤਿਆਰ ਕੀਤੀ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਕਰ ਸਕਦੇ ਹੋ, ਜੇਕਰ ਕਿਸੇ 'ਤੇ ਸਵਾਲ ਹੋਣ ਤਾਂ ਉਹ ਤੁਸੀਂ ਪੁੱਛ ਸਕਦੇ ਹੋ। ਹਰ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਵੀ ਕਿਤੇ ਕਹੋਗੇ ਉਹਦੇ ਉੱਤੇ ਹੋਰ ਵਧੇਰੇ ਚਾਨਣ ਪਾ ਲਾਂਗੇ। ਸੋ ਇੱਕ ਚੀਜ਼ ਦਾ ਜਿਹੜਾ ਧਿਆਨ ਤੁਸੀਂ ਇਹ ਰੱਖਣਾ ਵੀ ਜੇ ਬਹੁਤ ਗਿੱਲਾ ਗਿੱਲਾ ਜਿਹਾ ਜਾਂ ਮੱਛਰ ਜਿਹਾ ਲੱਗੇ ਆਵੇ, ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਵੀ ਬਦਬੂ ਆਉਣ ਲੱਗ ਪਈ, ਬੋਹ ਆਉਣ ਲੱਗ ਪਈ ਹੈ, ਤਾਂ ਇਹਦਾ ਮਤਲਬ ਕਿ ਸੁੱਕਾ ਤੁਸੀਂ ਘੱਟ ਪਾਇਆ ਵਾ, ਉਹ ਤੁਸੀਂ ਵਧਾ ਦਿਓ, ਫਿਰ ਲਾ ਦਿਓ, ਅਤੇ ਉਹਦੇ ਨਾਲ ਇਹ ਸਮੱਸਿਆ ਤੁਹਾਡੀ ਹੱਲ ਹੋ ਜਾਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਸ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਆਪਣਾ ਖਿਆਲ ਰੱਖੋ, ਆਪਣੇ ਵਾਤਾਵਰਣ ਦਾ, ਪਰਿਵਾਰ ਦਾ ਖਿਆਲ ਰੱਖੋ, ਦਿਓ ਇਜਾਜ਼ਤ।
2: Your local travel agency rated 4.9 star on Google. book now, pay later. Flight book karni hai? Aaj hi call karo 1300-533-311 te. Ya online book karo hifitravels.com.au te.
3: Mera desh Incredible India. Trugnina vich apne har pehn bhra nu unna de desh da swad ate masale ethe de reha hai. Tusi ethe Indian masale, dalan, grocery da har saman wajib rate te le sakde ho. Pao cosmetic di har item vi. Nale ghar vich hove koi function ya tyohar, mithai di ethe milegi tuhanu variety beshumar. Grocery di home delivery le number likh lo 0430-123-394. Dio Radio Hanji da hawala te pao pari discount har shopping te. Mera desh Incredible India Trugnina vich. ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ, ਇੱਕ ਬੜੀ ਸੋਹਣੀ ਜੀ ਟਿਊਨ ਦੇ ਉੱਤੇ ਬਣਾਇਆ ਗਿਆ ਅਰੁਣ ਜੀ ਦੇ ਵੱਲੋਂ, ਅਤੇ ਅਰੁਣ ਜੀ ਸਟੂਡੀਓ ਦੇ ਵਿੱਚ ਪਹੁੰਚੇ ਨੇ, ਅਰੁਣ ਬਾਂਸਲ ਜੀ, ਸਵਾਗਤ ਕਰਦੇ ਹਾਂ ਇਹਨਾਂ ਦਾ। ਅਤੇ ਜਿਹੜਾ ਇਹ ਗਾਣਾ ਵਾ ਪਹਿਲਾਂ ਤਾਂ ਮੈਂ ਇੱਥੋਂ ਸ਼ੁਰੂ ਕਰੂੰਗਾ। ਅਰੁਣ ਜੀ ਇਹ ਕਹਿੰਦਾ ਵਾ ਕਿ ਇੰਡੀਆ ਤੋਂ ਸੱਦ ਲੈਣਾ ਬਿੱਲੋ ਤੇਰਾ ਹੀਰੋ, ਅਤੇ ਚਿੰਤਾ ਮੁਕਾ ਦੇਣੀ ਹੈ। ਪਰ ਚਿੰਤਾ ਮੈਨੂੰ ਲੱਗਦਾ ਨਹੀਂ ਆ ਮੁੱਕਣੀ ਆ, ਕਿਉਂਕਿ ਇਹ ਹਰ ਦਿਨ ਕੁਛ ਨਾ ਕੁਛ, ਅੱਜ ਆਹ ਅਨਾਊਂਸਮੈਂਟ ਕਰਤੀ, ਉਹ ਕੱਲ੍ਹ ਆਹ ਅਨਾਊਂਸਮੈਂਟ ਕਰਤੀ, ਪਰਸੋਂ ਆਹ ਹੋ ਗਿਆ ਜੀ, ਕੁਛ ਨਾ ਕੁਛ ਚੱਲੀ ਜਾਣ ਡਿਆ ਵਾ ਅਤੇ ਸਮਝ ਨਹੀਂ ਆਉਣ ਡੀ ਹੁਣ। ਤਾਂ ਮੈਂ ਪਰਸਨਲ ਦੱਸਾਂ ਤਾਂ ਮੈਂ ਨਾ ਹੁਣ ਥੋੜ੍ਹਾ ਜਿਹਾ ਵੇਖਣਾ ਹੀ ਬੰਦ ਕਰਤਾ ਵਾ, ਮੈਨੂੰ ਹੁਣ ਐਂ ਲੱਗਣ ਲੱਗ ਪਿਆ ਵੀ ਓਹ ਹੋ ਟੂ ਮੱਚ ਹੋ ਗਿਆ, ਹੁਣ ਨਹੀਂ ਮੈਂ ਕੋਈ ਅਪਡੇਟ ਸੁਣੀ। ਅਤੇ ਪਰ ਤਰਾਸਦੀ ਇਹ ਹੈ ਕਿ ਜਿੰਨੇ ਲੋੜ ਹੈ ਉਹਨੇ ਸੁਣੀ ਆ, ਅਤੇ ਉਹਨੂੰ ਚੱਲਣਾ ਵੀ ਉਸ ਹਿਸਾਬ ਨਾਲ ਹੀ ਪੈਣਾ ਵਾ।
1: ਬਿਲਕੁਲ, ਤਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਸਾਡੇ ਸਰੋਤਿਆਂ ਨੂੰ ਜਿਹੜੇ ਸਾਨੂੰ ਸੁਣਦੇ ਨੇ ਰੇਡੀਓ ਹਾਂਜੀ 'ਤੇ, ਅਤੇ ਆਪਣੇ ਆਪਣੇ ਫੀਡਬੈਕ ਵੀ ਦਿੰਦੇ ਨੇ ਕਿ ਕਿਹੜੀ ਚੀਜ਼ ਉਹ ਨੈਕਸਟ ਸ਼ੋਅ ਦੇ ਵਿੱਚ ਸੁਣਨਾ ਚਾਹੁੰਦੇ ਨੇ, ਅਤੇ ਕਿਵੇਂ ਅਸੀਂ ਆਪਣੇ ਆਪ ਨੂੰ ਹੋਰ ਵਧੀਆ ਤਰੀਕੇ ਨਾਲ ਇੰਪਰੂਵ ਕਰ ਸਕਦੇ ਹਾਂ। ਹੁਣ ਆਉਂਦੇ ਹਾਂ ਬਲਕੀਰ ਦੀ ਗੱਲਾਂ ਉੱਤੇ। ਪਹਿਲੀ ਗੱਲ ਇਹਨੇ ਕਹੀ ਆ, ਕਹਿੰਦਾ ਕਿ ਵੀ ਸਾਡੇ ਜਿਹੜੇ ਗਾਣੇ ਵਿੱਚ ਸੀਗਾ ਕੁੜੇ ਤੇਰਾ ਹੀਰੋ ਸੱਦ ਲੈਣਾ ਸੀ ਆਸਟ੍ਰੇਲੀਆ, ਉਦੋਂ ਬਾਅਦ ਚਿੰਤਾ ਜਿਹੜੀ ਕਈ ਮੁੱਕਦੀਆਂ ਨੀ। ਹੁਣ ਇਹ ਗੱਲ ਬਲਕੀਰ ਦਾ ਆਪਣੇ ਪਰਸਨਲ ਉੱਤੇ ਕਹਿ ਰਿਹਾ, ਹੁਣ ਤੁਸੀਂ ਬੁਲਾ ਕੇ ਜਦੋਂ ਬੰਦੇ ਵਿਆਹ ਹੁੰਦਾ ਤਾਂ ਚਿੰਤਾ ਨਾਲ ਲਿਆਇਆ ਸੀ, ਤਾਂ ਫਿਰ ਚਿੰਤਾ ਤੁਸੀਂ ਕਹਿੰਦੇ ਕਿ ਵਿਆਹ ਨੂੰ ਚਿੰਤਾ ਕਹਿ ਰਹੇ ਹੋ। ਦੂਜੀ ਗੱਲ,
0: ਸ਼ਾਂਤੀ ਦੀ ਜਗ੍ਹਾ ਚਿੰਤਾ ਲੈ,
1: ਹਾਂ ਚਿੰਤਾ ਲਿਆ ਸੀ ਨਾ। ਅਤੇ ਦੂਜੀ ਗੱਲ ਹੁਣ ਇਹ ਇਹਨਾਂ ਨੇ ਕਹੀ, ਕਹਿੰਦੇ ਜੀ ਕਿ ਵੀ ਮੈਂ ਹੁਣ ਦੇਖਣਾ ਸਭ ਕੁਛ ਛੱਡਤਾ, ਮੈਂ ਕੋਈ ਚੀਜ਼ ਖੋਲਦਾ ਨਹੀਂ। ਹੁਣ ਮੈਂ ਸਾਰੇ ਸਰੋਤਾਂ ਨੂੰ ਦੱਸਣਾ ਚਾਹੁੰਦਾ ਬਲਕੀਰ ਦਾ ਵਿਆਹ ਹੋਇਆ ਸੀ ਅਤੇ ਸਾਡੀ ਭਰਜਾਈ ਉਰੇ ਆ ਚੁੱਕੀ ਆ 2-3 ਮਹੀਨਿਆਂ ਤੋਂ।
0: ਇਹਦਾ ਮਤਲਬ ਇਹ ਸੀਗਾ ਤੁਹਾਨੂੰ ਦੋਸਤੋ ਹੀ ਦੱਸਣਾ ਸੀ ਵੀ ਜਿਹੜੇ ਨਹੀਂ ਵੇਖਦੇ ਉਹ ਇਸ ਕੈਟਾਗਰੀ ਦੇ ਨੇ।
1: ਹਾਂ, ਨਾਲੇ ਜਿਹੜੀ ਇਹ ਗੱਲ ਸੀ ਸਾਡੀ ਗੱਲ ਇਹਨੇ ਜਿਹੜੀ ਚੱਕੀ ਆ ਬਲਕੀਰ ਨੇ ਕਿ ਵੀ ਤੇਰਾ ਕੁੜੇ ਤੇਰਾ ਹੀਰੋ ਬੁਲਾ ਲੈਣਾ, ਇਹ ਚ ਬਲਕੀਰ ਅਸੀਂ ਭਰਜਾਈ ਨੂੰ ਅਸੀਂ ਬੁਲਾਉਣ ਚ ਸਾਡਾ ਵੀ ਨਾਲ ਹੱਥ ਕੀ ਇਹਨੇ ਸਾਡਾ ਯਕੀਨ ਕੀਤਾ ਬਲਕੀਰ ਨੇ।
0: ਜੀ ਬਿਲਕੁਲ,
1: ਅਸੀਂ ਵੀਜ਼ਾ ਪਾਇਆ,
0: ਯਕੀਨ ਹੀ ਤੁਹਾਡੇ ਆ
1: ਜੀ।
0: ਮੈਂ ਨਾ ਜਿਹੜਾ ਇੱਕ ਹੀ 2-4 ਬੰਦਿਆਂ 'ਤੇ ਯਕੀਨ ਕਰਦਾ ਹੁੰਦਾ, ਕਿਉਂਕਿ ਮੈਨੂੰ ਨਾ ਪਤਾ ਨਹੀਂ ਕੀ ਪ੍ਰੋਬਲਮ ਆ ਕਿ ਜ਼ਿਆਦਾ ਬੰਦਿਆਂ 'ਤੇ ਸੇਮ ਕੈਟਾਗਰੀ 'ਤੇ ਮੇਰੇ ਕੋਲ ਯਕੀਨ ਨਹੀਂ ਹੁੰਦਾ। ਆਈ ਡੋਂਟ ਨੋ ਕੀ ਚੱਕਰ, ਇਨਬਿਲਟੀ ਆ ਜੀ।
1: ਰੱਬ 'ਤੇ ਯਕੀਨ ਕਰੋ, ਬਾਕੀ ਕਿਸੇ 'ਤੇ ਯਕੀਨ ਨਾ।
0: ਹਾਂ, ਇਹ ਵੀ ਗੱਲ ਸਹੀ ਆ, ਕਿਉਂਕਿ ਫਿਰ ਉਹ ਤੁਹਾਨੂੰ ਬੰਦੇ ਹੀ ਉਹੋ ਜਿਹੇ ਮਿਲਾਉਂਦਾ ਯਕੀਨ ਵਾਲੇ।
1: ਬਸ ਸੱਚੇ ਪਾਤਸ਼ਾਹ ਨੇ ਕਰਨਾ ਸਾਰਾ ਕੁਛ, ਤਾਂ ਉਹਦੇ 'ਤੇ ਯਕੀਨ ਕੀਤਾ, ਉਹਦੀ ਅੱਖ ਨਜ਼ਰ ਸਿੱਧੀ ਆ, ਤਾਂ ਸਾਰੇ ਕੰਮ ਆਪਣੇ ਆਪ ਸਿੱਧੇ ਹੋ ਜਾਂਦੇ ਨੇ।
0: ਬਿਲਕੁਲ ਬਿਲਕੁਲ ਸਹੀ ਗੱਲ ਕਹੀ ਤੁਸੀਂ। ਅਤੇ ਆਓ ਆਪਾਂ ਅੱਗੇ ਵੱਧਦੇ ਹਾਂ। ਜਿਹੜੀਆਂ ਰੀਸੈਂਟ ਕਹਿੰਦੇ ਨੇ ਚੇਂਜਿਸ ਆਏ ਨੇ, ਕਈ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਨੈਗੇਟਿਵ ਨੇ, ਕਈ ਕਹਿੰਦੇ ਨੇ ਨਹੀਂ ਜੀ ਪੋਜ਼ਿਟਿਵ ਨੇ, ਕਈ ਕਹਿੰਦੇ ਨੇ ਹੋਇਆ ਨਹੀਂ ਕੁਛ ਚੇਂਜ, ਬਸ ਰੌਲਾ ਹੀ ਆ, ਕਈ ਕਹਿੰਦੇ ਨੇ ਬਹੁਤ ਕੁਛ ਚੇਂਜ ਹੋ ਗਿਆ। ਅਤੇ ਮੈਂ ਚਾਹੁੰਦਾ ਥੋੜ੍ਹਾ ਜਿਹਾ ਕਲੀਅਰ ਕਰੋ ਵੀ ਕੀ ਵਾਪਰ ਰਿਹਾ ਵਾ, ਕੀ ਹੋਇਆ ਵਾ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਚੇਂਜ ਹੋਣ ਦੇ ਨਾਲ ਕੁਛ ਇਫੈਕਟ ਪੈ ਸਕਦੇ ਨੇ ਜਾਂ ਨਹੀਂ ਪੈ ਸਕਦੇ।
1: ਬਿਲਕੁਲ, ਤਾਂ ਮੈਂ ਪਹਿਲਾਂ ਇੱਕ ਚੀਜ਼ ਦੱਸ ਦਿੰਦਾ ਕਿ ਜਿਹੜੇ ਸਾਡੇ ਸਰੋਤੇ ਸੁਣਨ ਲੱਗੇ ਨੇ, ਜਿਹੜਾ ਅੱਜ ਦਾ ਆਪਾਂ ਸ਼ੋਅ ਕਰ ਰਹੇ ਹਾਂ ਆਪਾਂ, ਉਹਦੇ ਵਿੱਚ ਕੀ ਹੋਏਗਾ, ਜਿਹੜੀ ਰੀਸੈਂਟ ਅਪਡੇਟਸ ਜਿਹੜੀਆਂ ਹੋਈਆਂ ਸੀ ਸਾਡੇ, ਮੋਸਟਲੀ ਸਾਡੇ ਭੈਣ ਭਰਾਵਾਂ ਨੇ ਸੁਣ ਚੁੱਕੀਆਂ ਹੋਣੀਆਂ, ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ, ਆਪਣੇ ਆਪਣੇ ਏਜੰਟਾਂ ਤੋਂ ਪੁੱਛ ਚੁੱਕੀਆਂ ਹੋਣੀਆਂ, ਤਾਂ ਅਸੀਂ ਕੋਈ ਨਵੀਂ ਚੀਜ਼ ਐਡ ਨਹੀਂ ਕਰ ਰਹੇ। ਥੋੜ੍ਹੀ ਬਹੁਤੀ ਜਿਹੜੀ ਥੋੜ੍ਹੀ ਬਹੁਤੀ ਜੇ ਤੁਹਾਡੇ 10% ਇਨਫੋਰਮੇਸ਼ਨ ਘੱਟ ਸੀਗੀ, ਸ਼ਾਇਦ ਅਸੀਂ ਉਹਨੂੰ ਪੂਰਾ ਕਰਦਾਂ
0: ਇਨ ਡਿਟੇਲ ਇਨਫੋਰਮੇਸ਼ਨ।
1: ਇਨ ਡਿਟੇਲ। ਸੈਕੰਡਲੀ, ਕਿ ਵੀ ਜਿਹੜੀ ਚੀਜ਼ ਕਿ ਪੁਰਾਣੇ ਜਿਹੜੇ ਕੀ ਹੋਏ ਸੀਗੇ, ਜਿਹੜੀ ਅੱਜ ਇੱਕੋਦਮ 1,85,000 ਇਹਨਾਂ ਸੀਟਾਂ ਕਹਿਤੀਆਂ, ਜਾਂ ਪਹਿਲਾਂ ਕਿੰਨੀਆਂ ਸੀ, ਕਿ ਇਹ ਸ਼ੁਰੂ ਤੋਂ ਚੱਲਿਆ ਰਿਹਾ ਕਿ ਇੱਕੋਦਮ ਕਿਸੇ ਨੇ, ਸਰਕਾਰ ਨੇ ਆ ਕੇ ਪਟਾਕੇ ਪਾ ਤੇ ਤੇ ਉਹਨਾਂ ਨੇ ਨਵੇਂ ਨਵੇਂ ਸੱਪ ਕੱਢੀ ਜਾਣੇ ਨੇ, ਤਾਂ ਉਹ ਚੀਜ਼ ਹੈ ਕਿ ਨਹੀਂ ਹੈਗੀ।
0: ਓਕੇ,
1: ਇਹਦੇ ਬਾਰੇ ਗੱਲ ਕਰਾਂਗੇ। ਅਤੇ ਜਿਹੜੀ ਆਪਾਂ ਗੱਲ ਕਰਾਂਗੇ ਉਹ ਸਾਰੀ ਡਾਟੇ ਅਤੇ ਤੱਥ ਦੇ ਆਧਾਰ 'ਤੇ ਗੱਲ ਕਰਾਂਗੇ, ਕੋਈ ਜਵਾਨੀ ਗੁਲਾਮੀ ਗੱਲ ਨਹੀਂ ਕਰਾਂਗੇ ਕਿ ਵੀ ਮੇਰੇ ਮਨ 'ਚ ਆਇਆ ਜਾਂ ਬਲਕੀਰ ਦੇ ਮਨ 'ਚ ਆਇਆ ਜਾਂ ਕਿਸੇ ਹੋਰ ਦੇ ਮਨ 'ਚ ਆਇਆ, ਉਹਨੇ ਜਿਹੜਾ ਮਨ 'ਚ ਆਇਆ ਉਹ ਗੱਲ ਕਹਿਤੀ, ਠੀਕ ਹੈ, ਤਾਂ ਆਪਾਂ ਉਹ ਗੱਲ ਨਹੀਂ ਕਰਾਂਗੇ। ਅਤੇ ਤੱਥ ਦੇ ਆਧਾਰ 'ਤੇ ਜਿਹੜੀ ਚੀਜ਼ ਹੋਊਗੀ ਉਹਦੇ ਮੁਤਾਬਿਕ ਗੱਲ ਕਰਾਂਗੇ,
0: ਨੰਬਰਸ ਦੇ ਉੱਤੇ।
1: ਬਿਲਕੁਲ,
0: ਨਹੀਂ ਗੁੱਡ। ਅਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਸਟੂਡੈਂਟ ਬਾਰੇ ਹੀ ਦੱਸੋ, ਕਿਉਂਕਿ ਕਹਿੰਦੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ੇ ਦੇ ਉੱਤੇ ਕਾਫੀ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਕਈਆਂ ਪਾਸਿਆਂ ਤੋਂ ਕਹਿੰਦੇ ਨੇ ਲਾਈਆਂ ਜਾ ਰਹੀਆਂ ਨੇ।
1: ਬਿਲਕੁਲ, ਦੇਖੋ ਕਈਆਂ ਪਾਸਿਆਂ ਨਹੀਂ ਕਹਿੰਦੇ, ਹਰ ਪਾਸੇ ਤੋਂ ਜਿਹੜਾ ਪਿਸਦਾ ਤਾਂ ਸਟੂਡੈਂਟ ਕੋਟਾ ਪਿਸਦਾ। ਕਹਿੰਦੇ ਕਿ ਵੀ ਜਿਹੜਾ ਇਹ ਕੁਲਵੀਰ ਚਿੰਦ ਦਾ ਗਾਣਾ ਸੀ, ਕਹਿੰਦੇ ਕਿ ਵੀ ਸਾਬਕਾ ਸਟੂਡੈਂਟ ਦਾ ਵੀ ਕੋਟਾ ਰੱਖਵਾਂ ਹੋਣਾ ਚਾਹੀਦਾ, ਉਹ ਵੀ ਮਤਲਬ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਵੀ ਕੋਟਾ ਰੱਖਵਾਂ ਹੋਣਾ ਚਾਹੀਦਾ ਹਮੇਸ਼ਾ। ਹੁਣ ਜਦੋਂ ਵੀ ਕੁਛ ਆਉਂਦੀ ਆ, ਸਭ ਤੋਂ ਈਜ਼ੀ ਭੰਡਣਾ ਕਿਸੇ ਵੀ ਸਰਕਾਰ ਨੂੰ ਇੱਕੋ ਚੀਜ਼ ਭੰਡ ਲਾਇਆ ਨੇ, ਇੰਟਰਨੈਸ਼ਨਲ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ। ਘਰੇ ਕਲੇਸ ਪੈ ਗਿਆ ਤਾਂ ਹੀ ਇੰਟਰਨੈਸ਼ਨਲ ਸਟੂਡੈਂਟ, ਬਾਹਰੇ ਕੋਈ ਕ੍ਰਾਈਮ ਹੋ ਗਿਆ ਤਾਂ ਇੰਟਰਨੈਸ਼ਨਲ ਸਟੂਡੈਂਟ, ਜੇ ਕਿਸੇ ਨੇ ਗਲਤ ਕਰਤਾ ਤਾਂ ਇੰਟਰਨੈਸ਼ਨਲ ਸਟੂਡੈਂਟ, ਜੇ ਘਰ ਨਹੀਂ ਮਿਲੇ ਤਾਂ ਇੰਟਰਨੈਸ਼ਨਲ ਸਟੂਡੈਂਟ। ਭਾਈ ਹੋਰ ਵੀ ਸਾਲ ਜ਼ਿੰਦਗੀ ਮੈਂ ਹੋਰ ਵੀ ਗਮ ਇਸ ਕੰਬਖਤ ਮੁਹੱਬਤ ਕੇ ਸਿਵਾ,
0: ਸਹੀ ਬਾਤ,
1: ਠੀਕ ਹੈ, ਪਰ ਇਹ ਚੀਜ਼ਾਂ ਦੇਖ ਲਓ ਸੀ ਯਾਰ, ਇੱਕੋ ਜਿਹੀ ਭੰਡੀ ਜਾਣੀ। ਹੁਣ ਇਹਨਾਂ ਨੇ ਇੱਕ ਚੀਜ਼ ਕਹੀ, ਜਿਹੜੀ ਸਾਰੀ ਸਾਰੀ ਪੋਲੀਟਿਕਸ ਆ ਉਹ ਸਾਰੀ ਚੱਲ ਰਹੀ ਆ ਸਟੂਡੈਂਟਾਂ ਉੱਤੇ,
0: ਓਕੇ,
1: ਕਿਹੜਾ ਜ਼ਿਆਦਾ ਭੰਡੂ ਹੁਣ ਉਹਦੀ ਜ਼ਿਆਦਾ ਉਹਦੇ ਜ਼ਿਆਦਾ ਵਿਊ ਆਣਗੇ, ਉਹਦੇ ਜ਼ਿਆਦਾ ਵਾਹਵਾਹੀ ਹੋਊਗੀ ਅਤੇ ਉਹਦੀ ਸਪੀਚ ਨੂੰ ਜ਼ਿਆਦਾ ਸ਼ੇਅਰ ਕੀਤਾ ਜਾਊਗਾ। ਹੁਣ ਜਿਹੜੀ ਟੋਨੀ ਬਾਗ ਦੀ ਜਿਹੜੀ ਸਾਡੇ ਮਿਨਿਸਟਰ ਨੇ ਉਹਨਾਂ ਜਿਹੜੀ ਸਟੇਟਮੈਂਟ ਆਈ ਸੀ ਉਹ 'ਚ ਕੀ ਕੀਤਾ, ਉਹ ਕਹਿੰਦੇ ਕਿ ਅਸੀਂ ਆਹ ਚੀਜ਼ਾਂ ਸਾਰੀ ਇੰਪਲੀਮੈਂਟ ਕਰ ਸਕਦੇ ਹਾਂ ਵਿਦ ਇਨ ਅ ਈਅਰ।
0: ਓਕੇ,
1: ਹੁਣ ਉਹਦੇ 'ਚ ਪਹਿਲਾਂ ਕਿਹੜੀ ਸੀ, ਉਹ ਕਹਿੰਦੇ ਸੀ ਜਿਹੜੇ ਫੈਮਲੀ ਕੋਟਿਆਂ ਨੇ। ਦੇਖੋ ਹੁਣ ਆਪਣੀ ਸ਼ਾਇਦ ਮੈਂ ਅੱਜ ਹਾਰਸ਼ ਵਰਡ ਯੂਜ਼ ਕਰਦਾ, ਬਟ ਲੇਕਿਨ ਜਿਹੜੀ ਆਪਣੀ ਕੋਈ ਨਲਾਇਕੀ ਆ ਤੁਸੀਂ ਉਹਨੂੰ ਕਿਸੇ ਹੋਰ 'ਤੇ ਥੋਪ ਰਹੇ ਹੋ। ਹੁਣ ਕੀ ਉਹਨਾਂ ਦੀ ਇੱਕ ਸਟੇਟਮੈਂਟ ਸੀਗੀ, ਕਹਿੰਦੇ ਕਿ ਵੀ ਜੇ ਕਿਸੇ ਆਸਟ੍ਰੇਲੀਅਨ ਸਿਟੀਜ਼ਨ ਜਾਂ ਪੀ ਆਰ ਬੰਦੇ ਨੇ ਆਸਟ੍ਰੇਲੀਆ ਆਪਣੇ ਪਾਰਟਨਰ ਨੂੰ ਬੁਲਾਉਣਾ,
0: ਹਾਂਜੀ,
1: ਤਾਂ ਉਹਦੇ ਵਾਸਤੇ ਉਹਨੂੰ 2 ਸਾਲ ਦਾ ਵੇਟ ਕਰਨਾ ਪੈਂਦਾ, ਠੀਕ ਹੈ,
0: ਹਾਂਜੀ, ਪ੍ਰੋਸੈਸਿੰਗ ਟਾਈਮ,
1: ਪ੍ਰੋਸੈਸਿੰਗ ਟਾਈਮ
0: ਜੀ।
1: ਪਰ ਜੇ ਉਹੀ ਬੰਦਾ ਸਟੂਡੈਂਟ ਵੀਜ਼ਾ ਜਾਂ ਟੀ ਆਰ ਹੋਲਡਰ ਆ,
0: ਹਾਂਜੀ,
1: ਵਿਦਿਨ 15 ਦਿਨ, ਵਿਦਿਨ 1 ਮਹੀਨਾ ਜਾਂ 2 ਮਹੀਨੇ 'ਚ ਪ੍ਰੋਸੈਸ ਹੋ ਜਾਂਦਾ,
0: ਓਕੇ,
1: ਕਹਿੰਦੇ ਕਿ ਇਹ ਗਲਤ ਹੈ ਕਿ ਵੀ ਆਸਟ੍ਰੇਲੀਅਨ ਸਿਟੀਜ਼ਨ ਤੋਂ ਅਸੀਂ ਇਹ ਚੀਜ਼ ਰਾਈਟ ਵਾਂਝਾ ਰੱਖ ਰਹੇ ਹਾਂ ਅਤੇ ਅਸੀਂ ਇੰਟਰਨੈਸ਼ਨਲ ਸਟੂਡੈਂਟ ਝੋਲੀ ਪਾ ਰਹੇ ਹਾਂ, ਉਹ ਪਰ ਉਹਨੂੰ ਫਾਸਟ ਕਰ ਲਓ। ਇਫ ਯੂ ਆਰ ਗਿਵਿੰਗ ਓਪਰਚੁਨਿਟੀ ਕਿ ਤੁਸੀਂ ਪਾਰਟਨਰ ਵੀਜ਼ਾ ਨੂੰ ਆਸਟ੍ਰੇਲੀਆ ਬੁਲਾ ਰਹੇ ਹੋ
0: ਅਤੇ
1: 2 ਸਾਲ ਟਾਈਮ ਲੱਗ ਰਿਹਾ,
0: ਹਾਂਜੀ,
1: ਪ੍ਰੋਸੈਸ ਕੌਣ ਕਰਦਾ, ਸਟੂਡੈਂਟ ਕਰਦੇ ਨੇ,
0: ਡਿਪਾਰਟਮੈਂਟ,
1: ਜੇ 485 'ਤੇ ਜਿਹੜਾ ਸਟੂਡੈਂਟ ਵੀਜ਼ੇ 'ਤੇ ਡਿਪੈਂਡੈਂਟ ਆ ਉਹ ਕੌਣ ਪ੍ਰੋਸੈਸ ਕਰਦਾ,
0: ਡਿਪਾਰਟਮੈਂਟ।
1: ਤੁਸੀਂ ਆਪਣੀ ਨਲਾਇਕੀ ਉਹਨੂੰ, ਯੂ ਆਰ ਨੋਟ ਇੰਪਲੀਮੈਂਟਿੰਗ ਇਨ ਪ੍ਰੋਪਰਲੀ, ਜੇ ਤੁਸੀਂ ਡਿਪਾਰਟਮੈਂਟ ਨੂੰ ਕਹੋ ਇੰਸਟਰਕਸ਼ਨ ਦਿਓ ਕਿ ਤੁਸੀਂ ਫਾਸਟ ਪ੍ਰੋਸੈਸ ਕਰ ਦਿਓ,
0: ਹਾਂਜੀ।
1: ਸੈਕਿੰਡ ਚੀਜ਼, ਜਿਹੜੇ ਉਹ ਸਟੂਡੈਂਟ ਆ ਰਹੇ ਨੇ ਦੇ ਆਰ ਨੋਟ ਕਮਿੰਗ ਔਨ ਦੀ ਪੀ ਆਰ ਬੇਸਿਸ, ਉਹ ਤਾਂ ਜਾਂ ਟੈਂਪਰੇਰੀ ਵੀਜ਼ਾ ਹੋਲਡਰ ਨੇ,
0: ਸਟੱਡੀ
1: ਸਟੱਡੀਜ਼ ਡਿਪੈਂਡੈਂਟ ਆ ਗਏ, ਉਹਨਾਂ ਕੋਲ ਰਾਈਟ ਨੂੰ ਤਿੰਨ ਮਹੀਨੇ ਤੋਂ ਬਾਅਦ ਪੜ੍ਹਾਈ ਨਹੀਂ ਕਰ ਸਕਦੇ
0: ਜੀ।
1: ਜੇ ਉਹ ਟੀ ਆਰ ਡਿਪੈਂਡੈਂਟ ਨੇ ਤਾਂ ਵੀ ਉਦੋਂ ਆਪਸ਼ਨ ਨਹੀਂ ਹੈ 485 ਤੋਂ ਬਾਅਦ ਵਿਚਾਰੇ ਕਿਹੜੇ ਵੀਜ਼ਾ ਬਣ ਗਏ ਇਫ ਦੇ ਡੋਂਟ ਹੈਵ ਐਕਸਪੀਰੀਅੰਸ, ਠੀਕ ਹੈ, ਤਾਂ ਉਹ ਤਾਂ ਟੈਕਨੀਕਲੀ ਖਰਚੇ ਕਰਨਗੇ ਆਸਟ੍ਰੇਲੀਆ ਆ ਕੇ, ਇਕੋਨਮੀ ਨੂੰ ਬੂਸਟ ਕਰਨਗੇ, ਬਟ ਔਨ ਦੀ ਅਦਰ ਹੈਂਡ ਜਿਹੜੀ ਗੱਲ ਕਹਿੰਦੇ ਕਿ ਪਾਰਟਨਰ ਵੀਜ਼ਾ ਬੰਦੇ ਨਹੀਂ ਆ ਰਹੇ, ਪਾਰਟਨਰ ਵੀਜ਼ਾ ਪੀ ਆਰ ਨੇ। ਹੁਣ ਇਹਦਾ ਮਤਲਬ ਤੁਸੀਂ ਇੱਕ ਚੀਜ਼ ਨੂੰ ਭੰਡ ਕੇ ਦੂਜੀ ਚੀਜ਼ ਜਿਹੜੀ ਤੁਹਾਡੀ ਗਲਤੀ ਆ ਕਿ ਤੁਸੀਂ ਉਹਨੂੰ ਫਾਸਟ ਪ੍ਰੋਸੈਸ ਨਹੀਂ ਕਰ ਰਹੇ, ਯੂ ਆਰ ਬਲੇਮਿੰਗ ਦੈਟ ਥਿੰਗ, ਇਹਨੂੰ ਕਹਿੰਦੇ ਬਲੇਮ ਗੇਮ, ਉਹ ਚੀਜ਼ ਨਹੀਂ ਕਰਨੀ ਚਾਹੀਦੀ। ਹੁਣ ਇਹ 'ਚ ਇਹਨਾਂ ਨੇ ਕਿਹਾ, ਕਹਿੰਦੇ ਸੀ ਇਹ ਵੈਟ ਅਤੇ ਹਾਇਰ ਜਾਂ ਗ੍ਰੈਜੂਏਟ ਵੀਜ਼ਾ ਜਿਹੜੇ ਹੈਗੇ ਨੇ ਗ੍ਰੈਜੂਏਟ ਨੂੰ ਅਸੀਂ ਉਹਨਾਂ ਦੇ ਜਿਹੜੇ ਫੈਮਿਲੀ ਡਿਪੈਂਡੈਂਟ ਨੇ ਉਹ ਬੰਦ ਕਰ ਦਾਂਗੇ,
0: ਓਕੇ,
1: ਠੀਕ ਹੈ ਜੀ, ਪੀ ਐਚ ਡੀ ਵਾਲੇ ਬੰਦੇ ਬੁਲਾ ਸਕਦੇ ਨੇ, ਵਾਈ ਡਿਸ ਡਿਫਰੈਂਸ, ਠੀਕ ਹੈ। ਹੁਣ ਇਹਦਾ ਮਤਲਬ ਕੀ ਹੋਇਆ, ਉਦੋਂ ਬਾਅਦ ਏਸ਼ੀਅਨ ਕੰਟਰੀ ਕੁਛ ਕੁ ਅਸੀਂ ਐਗਜ਼ੈਂਪਟ ਕਰ ਦੇਣੀਆਂ ਨੇ ਜੀ, ਤੁਸੀਂ ਮਤਰੀ ਮਾਲ ਵਾਲਾ ਕੰਮ ਥੋੜ੍ਹੀ ਕਰ ਸਕਦੇ ਹੋ,
0: ਆਹੋ ਵੀ ਉਹਦੇ ਸਕੇ ਉਹਦੇ ਸਕੇ ਨਹੀਂ,
1: ਬਿਲਕੁਲ,
0: ਇਹ ਤੇ ਦੂਜਿਆਂ ਨੂੰ ਇੱਥੇ ਗੱਲਾਂ ਕਰਦੇ ਆ ਵੀ ਡਿਫਰੈਂਸ ਨਹੀਂ ਕਰਨਾ ਚਾਹੀਦਾ, ਫਲਾਣਾ ਫਲਾਣਾ ਵੀ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਆਹ ਨਾ ਕਰੋ, ਮਲਟੀ ਕਲਚਰ ਆ, ਫਿਰ ਆਪ ਤੁਸੀਂ ਡਿਫਰੈਂਸ ਕਰ,
1: ਉਹੀ ਤਾਂ ਮੈਂ ਗੱਲ ਕਹਿੰਦਾ ਪਿਕ ਐਂਡ ਚੂਜ਼ ਕਿਉਂ ਕਰ ਰਹੇ ਹੋ ਤੁਸੀਂ। ਦੇਖੋ ਮੈਨੂੰ ਨੀਤੀ ਨਾਲ ਕੋਈ ਦਿੱਕਤ ਨਹੀਂ, ਕੁਛ ਮਰਜ਼ੀ ਕਰੋ, ਬਸ ਸਾਰੀ ਯੂਨੀਫਾਰਮਿਟੀ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਕਿ ਵੀ ਜਿਹੜਾ ਇੱਕ ਕਾਨੂੰਨ ਆ ਉਹ ਹਰੇਕ ਵਾਸਤੇ ਸੇਮ ਹੋਵੇ, ਤਾਂ ਇਹੀ ਚੀਜ਼ ਆ,
0: ਉਹ ਨਾ ਕਿ ਤੁਸੀਂ ਕੈਟੇਗਰੀ ਦੇ ਹਿਸਾਬ ਨਾਲ ਉਹਨੂੰ ਵੰਡਿਆ ਜਾਵੇ,
1: ਕੰਟਰੀ ਹਿਸਾਬ ਨਾਲ, ਰੀਜਨ ਦੇ ਹਿਸਾਬ ਨਾਲ, ਬੋਲੀ ਹਿਸਾਬ ਨਾਲ ਨਾ ਵੰਡਿਆ ਜਾਵੇ।
0: ਨਹੀਂ ਬਿਲਕੁਲ, ਕਿਤੇ ਨਾ ਕਿਤੇ ਵੇਖਿਆ ਜਾਵੇ ਤੇ ਕਈ ਮੈਨੂੰ ਲੱਗਦਾ ਵੀਜ਼ੇ ਵੀ ਇੱਦਾਂ ਦੇ ਹੀ ਨੇ ਕਿ ਜਿਹੜੇ ਕੁਛ ਕੀ ਕੰਟਰੀਆਂ ਦੇ ਲਈ ਹੁੰਦੇ ਨੇ ਕਿ ਉੱਥੋਂ ਹੀ ਉਹ ਪਾ ਸਕਦੇ ਆ, ਕਿ ਸਾਰੀਆਂ 'ਚ ਤੁਸੀਂ ਪਾ ਵੀ ਨਹੀਂ ਸਕਦੇ ਉਹ ਵਾਲੀ ਸਬ ਕਲਾਸ,
1: ਬਿਲਕੁਲ,
0: ਜਿਹਦੇ ਵਿੱਚੋਂ ਆਈ ਥਿੰਕ ਇੱਕ ਹੋਲੀਡੇ ਵਰਕ ਵੀਜ਼ਾ ਵੀ ਆ, ਉਹਦੇ ਵਿੱਚ ਵੀ ਕੁਛ ਚੇਂਜ ਕੀਤਾ।
1: ਹਾਂ, ਉਹਦੇ ਵਿੱਚ ਨਾ ਇਹਨਾਂ ਕੀ ਕੀਤਾ, ਹੋਲੀਡੇ ਵਰਕ ਵੀਜ਼ਾ ਦੇ ਵਿੱਚ ਇਹ ਕੁਛ ਕੰਟਰੀ ਨੇ ਪੋਜ਼ ਕਰਤਾ। ਪੋਜ਼ ਮਤਲਬ ਕੀ ਸੀਗਾ ਕਿ ਪਹਿਲਾਂ ਕੋਈ ਵੀ ਜਿਵੇਂ ਇੰਡੀਆ ਦਾ ਹਜੇ ਪੋਜ਼ ਨਹੀਂ ਹੋਇਆ, ਦੇ ਕੇ ਅਪਲਾਈ ਦੀ EOI ਪਹਿਲਾਂ ਕਰ ਸਕਦੇ ਸੀਗੇ, ਲਾਸਟਾਂ ਬੰਦ ਹੋਈ ਆ, ਅਤੇ ਉਹ ਆਪਣੇ ਆਪ ਰੈਂਡਮਲੀ ਬੈਲਟ ਪੇਪਰ ਖੋਲੀ ਜਾਣਗੇ, ਉਹ 'ਚ ਨਾਮ ਜਿਹੜਾ ਆਏਗਾ ਉਹਨੂੰ ਇਨਵਾਈਟ ਕਰੀ ਜਾਣਗੇ। ਕਾਫੀ ਕੰਟਰੀ ਸੀਗਾ ਉਹਨਾਂ ਨੇ

0: ਕਿਉਂਕਿ
1: ਵਕਫ਼ ਹੋ ਸਕੀ ਉੱਥੇ
0: ਕੰਮਕਾਰ ਨਹੀਂ ਹੈਗਾ
1: ਕੰਮਕਾਰ
0: ਪਰ ਬੰਦੇ ਮਤਲਬ ਉਦਾਂ ਬੰਦੇ ਬਹੁਤ ਨੇ ਪਰ ਕੰਮਕਾਰ ਮਿਲਦਾ ਨਹੀਂ ਕਿਸੇ ਨੂੰ
1: ਠੀਕ ਹੈ ਉੱਥੇ ਇੰਡੀਆ ਦਾ ਜਿਹੜਾ ਰਿਚ ਪਰਸਨ ਆ ਉਹ ਉਹਦੇ ਘੱਟ ਅੱਗੇ ਰਾਜੀ ਆ ਸਾਡੇ ਵਰਗੇ ਮਿਡੋਕਰ ਜਾਂ ਗਰੀਬ ਬੰਦੇ ਉਹੀ ਆ ਕੇ ਆਸਟ੍ਰੇਲੀਆ ਸੈੱਟ
0: ਜਿਹੜਾ ਉੱਥੇ ਸੈੱਟ ਹੈ ਉਹ ਨਹੀਂ ਆ ਕੇ ਰਾਜੀ
1: ਜਿਹੜਾ ਉੱਥੇ ਰਿਚ ਆ ਕੋਈ ਤਿੰਨ ਹੁੰਦੇ ਨੇ ਇੱਕ ਹੋਇਆ ਗਰੀਬ ਤਬਕਾ ਇੱਕ ਮਿਡਲ ਅਤੇ ਇੱਕ ਰਿਚ ਰਿਚ ਬੰਦਾ ਦੇ ਕੇ ਇੰਜੋਏ ਦੀ ਪਾਵਰ ਓਵਰ ਦੇ ਆਸਟ੍ਰੇਲੀਆ ਪਾਵਰ ਇੰਜੋਏ ਨਹੀਂ ਕਰ ਸਕਦੇ ਆਪਾਂ ਇਹ ਇੰਡੀਅਨ ਮੋਸਟਲੀ ਜਿਹੜੇ ਥੋੜੇ ਜਿਹੇ ਗਰੀਬ ਨੇ ਜਾਂ ਮਿਡੋਕਰ ਨੇ ਮੋਸਟਲੀ ਉਹ ਆਉਂਦੇ ਨੇ
0: ਮਿਡਲ ਕਲਾਸ
1: ਠੀਕ ਹੈ ਇਹ ਉਦੋਂ ਬਾਅਦ ਜਿਹੜੇ ਚਾਈਨੀਜ਼ ਮੋਸਟਲੀ ਅਮੀਰ ਆਉਂਦੇ ਨੇ ਇਹ ਮੈਂ ਥੋੜੇ ਮੇਰੀ ਇਹ ਮੇਰੀ ਅੰਡਰਸਟੈਂਡਿੰਗ ਆ ਅਤੇ ਮੈਂ ਦੇਖਿਆ ਚੀਜ਼ ਨਾ ਹੁਣ ਇਹ ਕਿਉਂ ਹੈ ਕਿਉਂਕਿ ਜਿਹੜੇ ਬੰਦੇ ਕੋਲ ਉੱਥੇ ਪੈਸਾ ਇੰਡੀਆ ਚਾਹੀਦਾ ਲੇਕਿਨ ਇੰਜੋਏ ਦੀ ਪਾਵਰ ਓਵਰ ਦੇ ਆਸਟ੍ਰੇਲੀਆ ਪਾਵਰ ਇੰਜੋਏ ਨਹੀਂ ਕਰ ਸਕਦੇ ਚਾਹੇ ਕੋਈ ਮਿਨਿਸਟਰ ਆ ਚਾਹੇ ਕੋਈ ਪ੍ਰਾਈਮ ਮਿਨਿਸਟਰ ਆ
0: ਮਤਲਬ ਆਪਣੇ ਸਾਹਮਣੇ ਕੰਮ ਨਹੀਂ ਕਰਵਾ ਸਕਦੇ
1: ਯੈਸ ਹੁਣ ਪਿੱਛੇ ਜੇ ਆਏ ਸੀਗੇ ਜਿਹੜੇ ਆਸਟ੍ਰੇਲੀਆ ਦੀ ਪ੍ਰੀਮੀਅਰ ਸੀਗੀ ਪਹਿਲਾਂ ਵਾਲੀ ਵਿਕਟੋਰੀਆ ਦੀ ਪ੍ਰੀਮੀਅਰ ਉਹਦੇ ਘਰ ਦਾ ਚਲਾਨ ਕਰਤਾ ਸੀ ਇਹਨਾਂ ਪੁਲਿਸ ਵਾਲੇ ਨੇ ਤਾਂ ਕੋਈ ਕਰ ਨਹੀਂ ਸਕਦੇ ਹੁਣ ਉੱਥੇ ਭਗਵੰਤ ਮਾਨ ਸਾਹਿਬ ਦੇ ਘਰ ਦਾ ਚਲਾਨ ਕੀ ਹੋਣਾ ਮੈਂ ਕਹਿੰਦਾ ਉਹਨਾਂ ਦਾ ਗੰਨਮੈਨ ਦਾ ਚਲਾਨ ਨਹੀਂ
0: ਭਾਵੇਂ ਬਾਂਹ ਬਾਹਰ ਕੱਢ ਕੇ ਚਲਾਉਣ ਗੱਡੀ ਦੀ
1: ਮੈਂ ਕਹਿੰਦਾ ਭਾਵੇਂ ਸਹੀ ਗੱਲ ਹੈ ਅਸੀਂ ਜਿੱਥੇ ਜਾਵਾਂਗੇ
0: ਭਾਵੇਂ ਦੋ ਬੰਦੇ ਛਾਤੇ ਬਾ ਕੇ ਚਲਾਉਣ
1: ਹਾਂ ਬਸ ਜਿਹੜਾ ਗਾਣਾ ਵੀ ਸੀ ਇੱਕ ਉਹਦਾ ਆਹ ਧਰਤੀ ਫਿਲਮ ਦਾ ਕਹਿੰਦਾ ਅਸੀਂ ਜਿੱਥੇ ਜਾਵਾਂ ਗੱਡੀ ਮੋੜਾਂਗੇ ਸਾਰੇ ਸਾਰੇ
0: ਸਿਗਨਲ ਤੋੜਾਂਗੇ
1: ਬਸ ਇਹੀ ਗੱਲ
0: ਬੜਾ ਚੱਲਿਆ ਇਹ ਵੀ
1: ਯੈਸ ਇਟ ਇਜ਼
0: ਤੇ ਆਪਾਂ ਵਰਕ ਵੀ ਕਿਤੇ ਚੱਲ ਗਏ ਹਾਂ ਸਿੱਧਾ ਹੀ ਹੋਰ ਕੋਈ ਅਪਡੇਟ ਹੈਗੀ ਵਰਕ ਵੀ ਦੇ ਰਿਲੇਟਡ
1: ਡੋਮੈਸਟਿਕ ਵਰਕਰਾਂ ਵਾਸਤੇ ਸੀ
0: ਓਕੇ
1: ਤਾਂ ਆਪਣੇ ਕਿਸੇ ਵਾਸਤੇ ਹਨ ਜਿਹੜੇ ਕਾਉਂਸਲਰ ਦੇ ਬੰਦੇ ਆਉਂਦੇ ਸੀ ਜਿਹਨਾਂ ਨਾਲ ਕੰਮ ਵਾਲੇ ਬੰਦੇ ਆ ਜਾਂਦੇ ਸੀ ਨਾਲ
0: ਓਕੇ ਓਕੇ
1: ਹੁਣ ਇਹਦੇ ਬਾਅਦ ਇੱਕ ਜਿਹੜੀ ਮੇਨ ਚੀਜ਼ ਸੀਗੀ ਜਿਹੜੀ ਟੋਨੀ ਬਕ ਸਾਹਿਬ ਨੇ ਕਿਹਾ ਸੀਗਾ ਇੱਕ ਚੀਜ਼ ਕਹੀ ਸੀਗੀ ਵੀ ਪ੍ਰੋਗਰੈਸ਼ਨ ਪ੍ਰੋਗਰੈਸ਼ਨ ਤੇ ਡਾਊਨਗ੍ਰੇਡ
0: ਪਿੱਛੇ ਜੇ ਜਿਹੜਾ ਹੋਣੀ ਚਰਚਾ ਚ ਆਏ ਨੇ ਉਹ ਚੀਜ਼
1: ਬਿਲਕੁਲ ਹੁਣ ਮੈਂ ਉਸ ਥੋੜ੍ਹੇ ਜਿਹਾ ਸਹਿਮਤ ਹਾਂ ਹੁਣ ਉਹ 'ਚ ਕੀ ਹੋਇਆ ਬੰਦਾ ਬੈਚਲਰ ਦੇ ਵਿੱਚ ਆਇਆ ਉਹਨੇ ਡਾਊਨਗ੍ਰੇਡ ਡਿਪਲੋਮਾ ਕਰ ਲਿਆ ਉਦੋਂ ਬਾਅਦ ਪੜ੍ਹੇ ਨਹੀਂ ਉਹ
0: ਡਿਪਲੋਮਾ ਕਰਕੇ ਖਤਮ ਕਰਤਾ
1: ਡਿਪਲੋਮਾ ਪੜ੍ਹੇ ਨਹੀਂ
0: ਅੱਛਾ ਕੀਤਾ ਹੀ ਨਹੀਂ ਓਕੇ
1: ਤੇ ਉਦੋਂ ਬਾਅਦ ਕੀ ਕੀਤਾ ਉਹਨੇ ਫਿਰ ਸਟੱਡੀ ਵੀਜ਼ਾ ਅਪਲਾਈ ਕਰ ਲਿਆ ਅੱਗੇ ਤਿੰਨ ਸਾਲ ਚਾਰ ਸਾਲ ਸਟੱਡੀ ਵੀਜ਼ਾ ਅਪਲਾਈ ਕਰੀਗਾ
0: ਹਾਂਜੀ
1: ਹੁਣ ਉਹਦਾ ਮਤਲਬ ਕੀ ਹੋਇਆ ਕਿ ਹੀ ਇਜ਼ ਨੋਟ ਇੰਟਰਸਟਡ ਟੂ ਸਟੱਡੀ ਐਨੀਥਿੰਗ ਤਾਂ ਫਿਰ ਉਹ ਕਹਿੰਦੇ ਸੀ ਉਹਨੂੰ ਸ਼ਾਇਦ ਅਸੀਂ ਕੰਟਰੋਲ ਕਰਾਂਗੇ ਟੂ ਵੀ ਵਿਲ ਸਟਾਰਟ ਵਨ EOI ਐਕਸਪ੍ਰੈਸ਼ਨ ਆਫ ਇੰਟਰਸਟ ਜਿਵੇਂ ਆਪਾਂ PR ਪਾਉਂਦੇ ਹਾਂ
0: ਓਕੇ
1: ਜਿਵੇਂ ਆਪਾਂ GSM ਦੇ ਲਈ ਜਦੋਂ ਵੀ ਕੋਈ ਆਪਾਂ ਅਪਲਾਈ ਕਰਨਾ ਤਾਂ ਆਪਾਂ EOI ਅਪਲਾਈ ਕਰਦੇ ਹਾਂ ਕਿ ਜਿਹਦੇ ਬੇਸ 'ਤੇ ਸਾਨੂੰ ਇਨਵਾਈਟ ਆਊਗਾ ਓਨਲੀ ਦੈਨ ਵੀ ਅਪਲਾਈ ਦੀ PR
0: ਜਨਰਲ ਸਕਿੱਲਡ ਮਾਈਗ੍ਰੇਸ਼ਨ
1: ਯੈਸ ਹੁਣ ਉਹ 'ਚ ਕੀ ਹੁੰਦਾ ਜਿਹੜੀ EOI ਆ ਹੁਣ ਉਹ ਕਹਿੰਦੇ ਸੀ ਸਟੂਡੈਂਟ ਵੀਜ਼ਾ ਲੈ ਕੇ ਆਵਾਂਗੇ ਕਿ ਵੀ ਦੱਸੋ ਜੀ ਕਿ ਤੁਹਾਨੂੰ ਕਿਉਂ ਸਟੂਡੈਂਟ ਵੀਜ਼ਾ ਗ੍ਰਾਂਟ ਕੀਤਾ ਜਾਵੇ
0: ਓਕੇ
1: ਤਾਂ ਉਹ ਚੀਜ਼ ਦੇ ਵਿੱਚ ਕਹਿੰਦੇ ਜੇ ਪ੍ਰੋਗਰੈਸ਼ਨ ਆ ਦੈਨ ਸਾਨੂੰ ਕੋਈ ਦਿੱਕਤ ਨਹੀਂ ਬੰਦਾ ਪਲੱਸ ਟੂ 'ਚ ਆਇਆ ਸੀ ਬੈਚਲਰ ਕੀਤੀ ਨਹੀਂ ਜਾਂ ਬੈਚਲਰ ਕਰ ਲਈ ਮਾਸਟਰ ਅਪਲਾਈ ਕਰ ਰਿਹਾ ਦੇਖਿਆ ਹੀ ਕੈਨ ਡੂ ਇਟ ਜੇ ਡਿਪਲੋਮੇ 'ਚ ਆਇਆ ਬੈਚਲਰ ਕਰ ਸਕਦਾ ਹੀ ਕੈਨ ਡੂ ਇਟ ਐਸ ਵੈਲ ਤਾਂ ਇਹ ਚੀਜ਼ਾਂ ਪ੍ਰੋਗਰੈਸ਼ਨ ਨੇ ਇਹਨੂੰ ਮੈਂ ਵੈਲਿਡ ਵੀ ਮੰਨਦਾ ਕਿ ਠੀਕ ਹੈ ਇਹ ਚੀਜ਼ ਹੈ
0: ਓਕੇ
1: ਤਾਂ ਇਹ ਚੀਜ਼ ਕਰ ਸਕਦੇ ਹਾਂ ਆਪਾਂ
0: ਅਤੇ ਜੇ ਹੁਣ ਇਹਨਾਂ ਨੇ ਮੰਨ ਲਓ ਜਿਹੜੇ ਬੰਦਿਆਂ ਨੇ ਪਹਿਲਾਂ ਉਹਨੂੰ ਚੇਂਜ ਕਰ ਲਿਆ ਵਾ ਜਾਂ ਰੀਸੈਂਟਲੀ ਕੀਤਾ ਵਾ ਉਹਨਾਂ 'ਤੇ ਵੀ ਇਹ ਚੀਜ਼ ਲਾਗੂ ਹੋਊਗੀ
1: ਦੇਖੋ ਜਦੋਂ ਵੀ ਕੋਈ ਚੀਜ਼ ਚੱਲਦੀ ਹੈ ਜਿਹੜੇ ਪੁਰਾਣੇ ਇਨ ਹੈਂਡ ਪੇ ਹੁੰਦੇ ਨੇ ਜਾਂ ਜਿਹੜੇ ਚੱਲ ਰਹੇ ਨੇ ਉਹ ਸਾਰੇ 'ਤੇ ਐਪਲੀਕੇਬਲ ਹੋਊਗੀ
0: ਓਕੇ ਓਕੇ ਯਾਨੀ ਤੁਸੀਂ ਆਪਣੇ ਹਿਸਾਬ ਨਾਲ ਫਿਰ ਡਿਸਕਸ ਕਰੋ ਆਪਣੇ ਏਜੰਟ ਦੇ ਨਾਲ ਅਤੇ ਵੇਖ ਲਓ ਵੀ ਕਿਤੇ ਉਹ ਨਾ ਹੋਵੇ ਤੁਹਾਡੀ ਵਿਅਰਥੀ ਨਾ ਚੱਲ ਜੇ ਮੁੜ ਕੇ
1: ਬਟ ਦੇਖੋ ਹੁਣ ਇਹ ਵਾਲੀ ਗੱਲ ਦਾ ਮਤਲਬ ਕਿ ਇਹ ਇੰਪਲੀਮੈਂਟ ਹੋ ਚੁੱਕਿਆ ਇਹ 2027 ਤੋਂ ਪਹਿਲਾਂ ਦੇ ਵਿਲ ਇੰਪਲੀਮੈਂਟ ਮਤਲਬ ਜੂਨ 2027 ਤੋਂ ਪਹਿਲਾਂ
0: ਓਕੇ
1: ਬਟ ਇਹ 'ਚ ਇੱਕ ਹੋਰ ਚੀਜ਼ ਮੈਂ ਦੇਖੀ ਜਿਹੜਾ ਇਹ ਮੇਰਾ ਖੁਦ ਦਾ ਪਰਸਨਲ ਵਿਊ ਹੈ ਮੇਰਾ
0: ਜੀ
1: ਵਿਕਟੋਰੀਆ ਦਾ ਇਲੈਕਸ਼ਨ ਹੋਣਾ ਹੈ ਨਵੰਬਰ 'ਚ
0: ਹਾਂਜੀ
1: ਠੀਕ ਹੈ ਜੀ ਉਹ ਸਭ ਤੋਂ ਵੱਡੀ ਸੀਟ ਆ ਹੈ ਵਨ ਆਫ ਦੀ ਬਿਗੈਸਟ ਸੀਟ ਹੈ ਨਾ ਜੇ ਵਿਕਟੋਰੀਆ ਦੇ ਵਿੱਚੋਂ ਲੇਬਰ ਪਾਰਟੀ ਦਾ ਜੇ ਹੋਲਡ ਖਤਮ ਹੋ ਗਿਆ ਤਾਂ ਬਹੁਤ ਮੇਜਰ ਸੈਟਬੈਕ ਹੋਗਾ ਲੇਬਰ ਪਾਰਟੀ ਨੂੰ
0: ਓਕੇ
1: ਕਿਉਂਕਿ ਅੱਗੇ ਫੈਡਰਲ ਇਲੈਕਸ਼ਨ ਪੈਣੇ 2028 'ਚ
0: ਹਾਂਜੀ 28
1: ਤਾਂ ਉਹਦੇ ਵਿੱਚ ਇਹਨਾਂ ਦੀ ਸੀਟ ਦਾ ਜਿਹੜੇ ਘੱਟ ਚਾਂਸ ਹੋ ਜਾਣਗੇ ਪੋਲਾ ਹਿੰਸਨ ਜਿਹੜੀ ਬੀਬੀ ਹੈਗੀ ਆ
0: ਹਾਂਜੀ
1: ਠੀਕ ਹੈ ਹੁਣ ਉਹਦਾ ਪੰਗਾ ਕੀ ਆ ਉਹ ਕੁਛ ਕੁ ਵੋਟਾਂ ਘਾਣ ਕਰ ਦੂਗੀ ਸਰਕਾਰ ਬਣਨੀ ਇਜ਼ ਵੈਰੀ ਹਾਰਡ ਆਈ ਥਿੰਕ ਸੋ ਬਟ
0: ਸੀਟਾਂ ਖਰਾਬ ਜਿਹਨੂੰ ਆਪਾਂ ਕਹਿ ਦਿੰਦੇ
1: ਸੀਟਾਂ ਖਰਾਬ ਕਰਨੀਆਂ ਤੇ ਨੀਟੂ ਛਤਰਾ ਵਾਲਾ ਕੰਮ ਨਾ ਕਰ ਦੇਣਾ ਠੀਕ ਹੈ
0: ਹੁਣ ਇੱਕ ਵੋਟ ਪਈ ਜਿਹਨੂੰ
1: 8 ਪਈ ਸੀ
0: 8
1: ਕਹਿੰਦਾ ਮੇਰੇ ਘਰ ਦੇ ਵੋਟ ਨਹੀਂ ਪਾ ਗਏ ਬਟ ਅੱਜ ਕੱਲ੍ਹ ਉਹਦਾ ਇੰਨਾ ਕੁ ਜ਼ਿਆਦਾ ਮੀਡੀਆ ਨੇ ਇਨਫਲੂਐਂਸ ਕਰ ਰੱਖੀ ਹੈ ਕਿ ਵੀ ਸ਼ੀ ਇਜ਼ ਕੁਆਇਟ ਪਾਪੂਲਰ ਬਟ ਹੁਣ ਇਹ 'ਚ ਕੀ ਹੋਊਗਾ ਕਿ ਵੀ ਜੇ ਹੁਣ ਇਹਨਾਂ ਨੇ ਪੋਲਿੰਸਨ ਹੁਣ ਇਸ ਟਾਈਮ ਪਿਛਲੇ ਇੱਕ ਵੀਕ ਤੋਂ ਟੋਨੀ ਬਾਗ ਦੀ ਸਟੇਟਮੈਂਟ ਤੋਂ ਬਾਅਦ ਮੈਨੇ ਇੰਨੀ ਐਕਟਿਵ ਨਹੀਂ ਦੇਖੀ ਜਿੰਨੀ ਪਹਿਲਾਂ ਸੀਗੀ
0: ਓਕੇ
1: ਕਿਉਂਕਿ ਜਿੰਨਾ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਇੰਪਲੀਮੈਂਟ ਕਰਾਂਗੇ ਜੇ ਵਿਕਟੋਰੀਆ ਸੀਟਾਂ ਆ ਗਈਆਂ ਲੇਬਰ ਪਾਰਟੀ ਨੂੰ ਸ਼ਾਇਦ ਦੇ ਕੈਨ ਸੇ ਓਕੇ ਵੀ ਆਰ ਨੋਟ ਗੋਇੰਗ ਟੂ ਇੰਪਲੀਮੈਂਟ ਦੀਸ ਥਿੰਗਸ ਪੇਪਰ ਦੇ ਵਿੱਚ ਹੀ ਰਹਿ ਜੇ
0: ਓਕੇ ਅੱਛਾ ਕੁਡ ਬੀ ਪੋਸੀਬਲ
1: ਹਾਂ ਬਿਲਕੁਲ ਕਿਉਂਕਿ ਉਹਨਾਂ ਨੂੰ ਲੱਗ ਗਿਆ ਪਤਾ ਕਿ ਵੀ ਠੀਕ ਹੈ ਯਾਰ ਆਪਾਂ ਨੇ ਇੰਪਲੀਮੈਂਟ ਕਰਨ ਦੀ ਜ਼ਰੂਰਤ ਕਿਉਂਕਿ ਉਹਨਾਂ ਨੂੰ ਜਿਹੜੇ ਮੋਸਟਲੀ ਇਮੀਗ੍ਰੈਂਟਸ ਬੰਦੇ ਨੇ ਸਾਡੇ ਵਰਗੇ ਜਿਵੇਂ ਮੈਂ ਤੁਸੀਂ ਹੈਗੇ ਹੋ
0: ਜੀ
1: ਤਾਂ ਸਾਡੇ ਭੈਣ ਭਰਾ ਸਾਡੇ ਮਦਰ ਫਾਦਰ

0: ਉਹ ਸਾਰੇ ਇੰਡੀਆ ਬੈਠੇ ਤਾਂ ਅਸੀਂ ਉਹਨੂੰ ਬੁਲਾਉਣਾ ਚਾਹੁੰਦੇ ਹਾਂ, ਠੀਕ ਹੈ, ਮੇਰੇ ਮਾਸੀ ਦੇ ਮੁੰਡੇ, ਮੇਰੇ ਚਾਚੇ ਦੇ ਮੁੰਡੇ ਸਾਰੇ, ਠੀਕ ਹੈ, ਕੁਛ ਚਲੋ ਮੇਰੇ ਉਰੇ ਆ ਗਏ
1: ਰਿਸ਼ਤੇਦਾਰ,
0: ਹਾਂ ਕੁਛ ਰਹਿ ਗਏ ਨਾ, ਤਾਂ ਜਿਹੜੇ ਰਹਿ ਗਏ ਅਸੀਂ ਉਹਨਾਂ ਬੁਲਾਉਣਾ ਚਾਹੁੰਦੇ ਹਾਂ, ਤਾਂ ਇਹੀ ਚੀਜ਼ ਆ
1: ਕਿਉਂਕਿ ਉਹ ਵੀ ਸੈੱਟ ਜਾਣਗੇ,
0: ਹਾਂ ਬਿਲਕੁਲ, ਤਾਂ ਕਿ ਸਾਡਾ ਜਿਹੜਾ ਉਹਦੇ ਪਰਿਵਾਰ ਵਧੀਆ ਬਣ ਜਾਣ, ਇਹ ਚੀਜ਼ ਆ।
1: ਨਹੀਂ ਗੁੱਡ, ਅਤੇ ਇਹਦੇ ਵਿੱਚ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪੁਆਇੰਟ ਸਿਸਟਮ ਦੇ ਨਾਲ ਵੀ ਕੁਛ ਫਿਰ ਬਦਲ ਕੀਤਾ ਜਾਣਾ।
0: ਬਿਲਕੁਲ, ਇੱਕ ਹੋਰ ਸੀਗੀ ਕਿ ਵੀ ਪੁਆਇੰਟ ਸਿਸਟਮ ਚੇਂਜ ਕਰਾਂਗੇ, ਇਹ ਨਾ ਇੱਕ ਇੱਕ ਰਿਪੋਰਟ ਆਈ ਸੀਗੀ, ਕੀ ਨਾਮ ਸੀ ਉਹਦਾ ਰਿਪੋਰਟ ਦਾ, ਗ੍ਰੈਟਨ ਇੰਸਟੀਟਿਊਟ ਦੀ, ਇੱਕ ਗ੍ਰੈਟਨ ਇੰਸਟੀਟਿਊਟ ਦੀ ਰਿਪੋਰਟ ਆਈ ਸੀਗੀ, ਉਹਦੇ ਵਿੱਚ ਅੱਜ ਤੋਂ 3 ਸਾਲ ਪਹਿਲਾਂ ਕਿ ਵੀ ਅਸੀਂ ਆਹ ਚੇਂਜਿਸ ਅਸੀਂ ਪ੍ਰਪੋਜ਼ ਕਰਦੇ ਹਾਂ, ਇੰਕਲੂਡਿੰਗ 42 ਆਪਣੇ ਜਿਹੜੇ ਇਹ ਲਿਸਟ ਸੀਗੀ ਕਿ ਜਿਹੜੇ ਵੀ ਆਪਣੇ ਓਕੂਪੇਸ਼ਨਾਂ ਦੀ, ਅਤੇ ਇੱਕ ਸੀਗੀ ਪੁਆਇੰਟ ਸਿਸਟਮ ਚੇਂਜ ਕੀਤਾ ਜਾਵੇ ਕਿ ਜਿਵੇਂ ਕਿ ਕੈਨੇਡਾ ਦਾ ਪੁਆਇੰਟ ਸਿਸਟਮ ਹੈਗਾ ਉਵੇਂ ਹੀ ਬਣਾਏ।
1: ਓਕੇ,
0: ਤਾਂ ਉਸ ਟਾਈਮ ਵਿੱਚ ਉਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਚੀਜ਼ ਚੱਲੀ ਸੀ ਕਿ ਵੀ ਇਹ ਚੀਜ਼ ਹੋਣ ਦੇ ਕਾਫੀ ਜ਼ਿਆਦਾ ਚਾਂਸ ਨੇ, ਤਾਂ ਹੁਣ ਇਹਨਾਂ ਨੇ ਕਿਹਾ ਕਿ ਵੀ ਆਰ ਥਿੰਕਿੰਗ ਟੂ ਡੂ ਇਟ, ਮਤਲਬ ਡਿਮਾਂਡ ਸਪਲਾਈ ਵਾਲੀ ਚੀਜ਼ ਮੁੱਕ ਜੂਗੀ, ਜਿਹੜੀ ਪਹਿਲਾਂ ਸੀਗੀ ਕਿ ਵੀ ਡਿਮਾਂਡ ਜਿੰਨੀ ਹੈਗੀ ਆ ਸਪਲਾਈ ਕਿੰਨੀ ਹੋ ਰਹੀ ਆ ਸਭ ਕਰੀ ਜਾਣਗੇ, ਹੁਣ ਇਹ ਸਕਿੱਲ ਬੇਸ 'ਤੇ ਹੋ ਜੂਗੀ ਕਿ ਵੀ ਜੇ ਕੋਈ ਬੰਦਾ ਸਕਿੱਲਡ ਬੰਦਾ ਹੈਗਾ ਦੈਨ ਦੇ ਵਿਲ ਗਿਵ ਅ ਪ੍ਰੈਫਰੈਂਸ, ਬੰਦੇ ਤਨਖਾਹ ਕਿੰਨੀ ਆ, ਬੰਦੇ ਦਾ ਪਾਰਟਨਰ ਸਕਿੱਲਡ ਹੈਗਾ ਤਾਂ ਦੇ ਵਿਲ ਗਿਵ ਅ ਪ੍ਰੈਫਰੈਂਸ,
1: ਉਹਦੀ ਫਿਰ ਕੋਈ ਲਿਸਟ ਲੁਸਟ ਜਾਰੀ ਕਰਨਗੇ ਵੀ ਆਹ ਸਕਿੱਲਸ ਸਾਨੂੰ ਚਾਹੀਦੀਆਂ ਨੇ ਜਾਂ ਉਸ ਹਿਸਾਬ ਨਾਲ ਫਿਰ ਬੰਦਾ ਪੜ੍ਹਾਈ ਕਰੇ ਕੰਮ ਕਰੇ,
0: ਸਾਡਾ ਚੱਲਦਾ ਧੱਕਾ ਅਸੀਂ ਤਾਂ
1: ਤਾਂ ਕਰਦੇ। ਇਹ ਵੀ ਸਹੀ,
0: ਇਹਦਾ ਸਵੇਰੇ ਉੱਠ ਕੇ ਪਤਾ ਲੱਗੂ ਕਿ ਵੀ ਕੀ ਹੋ ਗਿਆ। ਅੱਜ ਕੱਲ੍ਹ ਜਿਹੜੀ ਵੀ ਨਵੇਂ ਸਵੇਰੇ ਉੱਠ ਕੇ ਤੁਹਾਨੂੰ ਕੋਈ ਵੀ ਨਿਊਜ਼ ਕੋਈ ਬੰਦਾ ਦੇ ਰਿਹਾ ਕੁਛ ਮਰਜ਼ੀ, ਚਾਹੇ ਸੱਚ ਆ ਝੂਠ, ਉਹਦੇ ਉੱਤੇ ਯਕੀਨ ਕਰਨਾ ਬਹੁਤ ਈਜ਼ੀ ਹੋਇਆ ਪਿਆ। ਇਹਦੀ ਰੀਸੈਂਟ ਐਗਜ਼ਾਮਪਲ ਦੱਸਦਾ, 3 ਦਿਨ ਪਹਿਲਾਂ ਕੀ ਹੋਇਆ, training.gov ਇੱਕ ਵੈਬਸਾਈਟ ਆ ਜਿਹਦੇ ਉੱਤੇ ਪੂਰੀ ਕੁਆਲੀਫਿਕੇਸ਼ਨ ਆ, 8+ ਕੁਆਲੀਫਿਕੇਸ਼ਨਾਂ ਨੇ ਕਿ ਵੀ ਜਿਹੜੀਆਂ ਇੰਪਲੀਮੈਂਟ ਹੋਣਗੀਆਂ ਕਿ ਵੀ ਕਿਹੜੀ ਕਿਹੜੀ ਕੁਆਲੀਫਿਕੇਸ਼ਨ ਆਸਟ੍ਰੇਲੀਆ ਦੇ ਵਿੱਚ ਚੱਲ ਰਹੀਆਂ ਨੇ 8+ ਕੁਆਲੀਫਿਕੇਸ਼ਨਾਂ ਨੇ, ਉਹਦੇ ਵਿੱਚੋਂ ਸਰਟ ਫੋਰ ਬਿਲਡਿੰਗ ਕੰਸਟਰਕਸ਼ਨ ਦਾ ਜਿਹੜਾ ਲਿਖਿਆ ਆ ਕਿ ਇਹ ਕੁਆਲੀਫਿਕੇਸ਼ਨ ਡਿਲੀਟ ਹੋ ਗਈ।
1: ਹਾਂਜੀ, ਜਿਹੜਾ ਗਲਿਚ ਜਿਹਾ ਦੀ ਚਰਚਾ ਚੱਲੀ, ਹਾਂ
0: ਠੀਕ ਹੈ, ਇਹ ਉਹ 'ਚ ਕੀ ਹੋਇਆ, ਸਰਟ ਫੋਰ ਬਿਲਡਿੰਗ ਕੰਸਟਰਕਸ਼ਨ ਡਿਲੀਟ ਹੋ ਗਈ, ਸਰਟੀਫਿਕੇਟ 3 ਕਾਰਪੈਂਟਰੀ ਸੁਪਰਸੀਡ ਕਰਤੀ ਅਸੀਂ, ਅਤੇ ਇਹ ਸਰਟ 3 ਵੋਲ ਸੀਲਿੰਗ ਲਾਈਨਿੰਗ ਅਸੀਂ ਡਿਲੀਟ ਕਰਤੀ।
1: ਓਕੇ,
0: ਹੁਣ ਉਹ ਪਬਲਿਸ਼ ਹੋ ਗਈ ਓਫੀਸ਼ੀਅਲ ਵੈਬਸਾਈਟ ਆਫ ਆਸਟ੍ਰੇਲੀਆ, ਠੀਕ ਹੈ ਜੀ, ਈਮੇਲ ਕਰਤੀ ਕਾਲਜਾਂ ਨੂੰ ਕਿ ਵੀ ਇਹ ਚੀਜ਼ ਡਿਲੀਟ ਕਰ ਰਹੇ ਸੀ, ਆਟੋਮੈਟਿਕ ਈਮੇਲ ਚੱਲੀ ਗਈ, ਤਾਂ ਅਸੀਂ ਕਿਹਾ ਠੀਕ ਹੈ ਡਿਲੀਟ, ਗਲਤ ਹੋਈ ਇਹ ਚੀਜ਼ ਕਿ ਵੀ ਇਹ ਹੋਈ ਆ, ਚਲੋ ਵੀ ਪੋਸਟ ਉਹਨਾਂ ਸੋਸ਼ਲ ਮੀਡੀਆ ਚੈਨਲ ਹੈਂਡਲਸ ਹੈ ਨਾ, ਅਗਲੇ ਦਿਨ ਦੇ ਸੈਂਡ ਈਮੇਲ ਦੇ ਨੋਟ ਸੈਂਡ ਈਮੇਲ ਇਹ, ਅਤੇ ਉਹਨਾਂ ਨੇ ਕੀ ਕੀਤਾ ਦੇ ਪੋਰਟਲ ਦੀ ਵੈਬਸਾਈਟ ਕਿ ਸਾਡੇ ਤੋਂ ਗਲਿਚ ਹੋ ਗਿਆ, ਗਲਤੀ ਹੋ ਗਈ, ਦੇ ਵੁੱਡ ਬੀ ਸਮ ਚੇਂਜਿਸ ਬਟ ਇਹ ਹਜੇ ਇੰਪਲੀਮੈਂਟ ਨਹੀਂ ਹੈਗੇ।
1: ਓਕੇ,
0: ਹੁਣ ਜਿਹੜੀ ਉਹ ਚੀਜ਼ ਹੋ ਗਈ ਤਾਂ ਇਟਸ ਵੈਰੀ ਈਜ਼ੀ, ਜੇ ਅੱਜ ਤੋਂ 2 ਸਾਲ ਪਹਿਲਾਂ ਕੁਝ ਹੁੰਦਾ ਸੀ ਨਾ ਮੰਨਦੇ, ਪਰ ਜਿੰਨੇ ਚੇਂਜਿਸ ਉੱਠਦੇ ਸਵੇਰੇ ਹੁੰਦੇ ਨੇ ਤਾਂ ਇਸ ਵੇਰੀ ਆਪਾਂ ਨੂੰ ਲੱਗਣਾ ਕਿ ਮਨ ਹੋ ਹੀ ਗਿਆ ਹੁਣ ਚੀਜ਼, ਜੇ ਅੱਜ ਇਹ ਕਹਿੰਦੇ ਕਿ ਅਸੀਂ ਅੱਜ ਤੋਂ ਸਟੂਡੈਂਟ ਵੀਜ਼ਾ ਬੰਦ ਕਰ ਰਹੇ ਹਾਂ ਤਾਂ ਐਨੀਬਡੀ ਕੈਨ ਥਿੰਕ ਅਬਾਊਟ
1: ਇਟ, ਕੁਡ
0: ਬੀ ਪੋਸੀਬਲ, ਕਿਉਂਕਿ ਇੰਨਾ ਡਰ ਦਾ ਮਾਹੌਲ ਬਣ ਗਿਆ, ਮਾਈਂਡਸੈਟ ਬਣ ਚੁੱਕਿਆ ਹੁਣ।
1: ਨਹੀਂ ਬਿਲਕੁਲ, ਉਹ ਬਦੋ ਬਦੀ ਫਿਰ ਬੰਦੇ ਦਾ ਉਸ ਹਿਸਾਬ ਨਾਲ ਹੋ ਜਾਂਦਾ ਵੀ ਹਾਂ ਹੋ ਗਿਆ, ਚਲੋ ਹੋ ਗਿਆ ਹੁਣ,
0: ਬਦੋ ਬਦੀ ਹੈ,
1: ਬਦੋ ਬਦੀ
0: ਆਏ, ਤੁਸੀਂ ਹਟਦੇ ਨਹੀਂ, ਅਸੀਂ
1: ਵੇਲ ਹੋ ਨਾ, 5-7 ਬੰਦੇ ਯਾਦ ਆ ਗਏ ਨਾ,
0: ਤੁਸੀਂ ਨਹੀਂ ਹਟਦੇ,
1: ਇਹ ਕੰਮ ਹੀ ਇੱਦਾਂ ਦੀ ਕਰਦੀ ਸਰਕਾਰ ਕੀ ਕਰੀਏ। ਅਤੇ ਇੱਧਰ ਅੱਗੇ ਚੱਲ ਕੇ ਜਿਹੜਾ ਵੱਡਾ ਮੁੱਦਾ ਬਣਿਆ ਪਿਆ ਉਹ ਕਹਿੰਦੇ ਨੇ ਕਿ ਇਹ ਨੋ ਫਰਦਰ ਸਟੇ ਵਾਲਾ ਜਿਹੜਾ ਉਹ ਕਾਫੀ ਸਾਰੀਆਂ ਟਿਕਟੋਕਾਂ 'ਤੇ ਵੀਡੀਓ ਪੈਣ ਦੀਆਂ, ਇੱਕ ਤਾਂ ਰੰਗ ਬਦਲਤਾ ਸੀ, ਚਲੋ ਇਹਨਾਂ ਨੇ ਉਹ ਕਲਰ ਜਿਹੜਾ ਬਦਲਤਾ ਸੀ ਵੀਜ਼ੇ ਦਾ ਨੀਲਾ ਜਿਹਾ ਕਰਤਾ ਸੀ ਉੱਤੇ ਜਿਹੜਾ ਬਾਰ ਜਿਹਾ ਬਣ ਕੇ ਆਉਂਦਾ, ਰੰਗ ਨਹੀਂ
0: ਟਿਕਟੋਕ ਦੀ ਵੀਡੀਓ ਕਦੋਂ ਪਈਆਂ ਸੀ
1: ਇੱਥੋਂ, ਆਹ ਵਾਲੀ ਤਾਂ ਮੈਂ ਥੋੜ੍ਹੀ ਚਿਰ ਪਹਿਲਾਂ ਵੇਖੀ ਆ, 2 ਹਫ਼ਤੇ ਵੀ ਨਹੀਂ ਹੋਏ,
0: 2 ਹਫ਼ਤੇ, ਅੱਛਾ ਅੱਛਾ, ਮੈਂ ਪਹਿਲਾਂ ਸਟਾਰਟਿੰਗ ਗੱਲ ਕੀਤੀ ਸੀ ਨਾ ਕਿ ਮੈਂ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਘੱਟ ਦੇਖਦਾ, ਹੁਣ ਕਿਹਾ ਮੈਂ ਦੇਖ ਲਿਆ ਤਾਂ ਮੈਂ ਦੇਖਿਆ,
1: ਨਹੀਂ ਨਹੀਂ ਸੋਸ਼ਲ ਮੀਡੀਆ ਵੇਖਦਾ ਵਾਂ ਪਰ ਮਤਲਬ ਅਪਡੇਟਸ, ਮੰਨ ਲਓ ਕਿ ਮੈਂ ਸਪੈਸ਼ਲ ਜਾਵਾਂ ਤਾਂ ਉਸ ਹਨ,
0: ਅਤੇ ਹੁਣ ਵੀਰੇ ਜੀ 9 ਫਸਟੇ ਆ, ਹੁਣ ਇੱਕ ਚੀਜ਼ ਦੇਖੋ ਇਹਨਾਂ ਨੇ ਟੋਨੀ ਬਕ ਨੇ ਕਿਹਾ ਕਿ ਵੀ ਅਸੀਂ 9 ਫਸਟੇ ਕੰਡੀਸ਼ਨ ਪੁੱਟ ਕਰਾਂਗੇ ਵਿਜ਼ਟਰ ਵੀਜ਼ਾ ਦੇ ਉੱਤੇ, ਹੁਣ ਵਿਜ਼ਟਰ ਵੀਜ਼ਾ 'ਤੇ ਜੇ 9 ਫਸਟੇ ਕੰਡੀਸ਼ਨ ਪੁੱਟ ਕਰਨਗੇ, ਹੁਣ ਇਹਦਾ ਮਤਲਬ ਕੀ ਹੈ ਕਿ ਵੀ ਸਟੇਟਮੈਂਟ ਤੋਂ ਬਾਅਦ ਪੁੱਟ ਕਰਨਗੇ, ਬਟ ਜੇ ਤੁਸੀਂ ਡਾਟਾ ਦੇਖੋ 27 ਜੁਲਾਈ ਤੋਂ ਬਾਅਦ ਜਿੰਨੇ ਵੀ ਵੀਜ਼ਾ ਪ੍ਰੋਸੈਸ ਕੀਤੇ ਨੇ 9 ਫਸਟੇ ਕੰਡੀਸ਼ਨ ਸੀਗੀ।
1: ਅੱਛਾ ਜੀ, ਮਤਲਬ ਕੋਈ ਡੇਟ ਨਹੀਂ ਅਨਾਊਂਸ ਵੀ ਅੱਜ ਤੋਂ ਆ ਜਾਂ ਕਰਾਂਗੇ ਕਹਿ ਕੇ ਕਰਦਾ,
0: ਸ਼ੁਰੂ ਵੀ ਕਰਦੇ ਵੀਰੇ, ਨਵੀਂ ਚੀਜ਼ ਹੈ ਨਹੀਂ ਜੀ ਕੋਈ, ਡਿਪੈਂਡ ਵੀ ਤਾਂ ਵੈਸੇ ਟੀ ਆਰ ਡਿਪੈਂਡ ਵੈਸੇ ਸਲੋ ਕੀਤੇ ਨੇ ਇਹਨਾਂ ਨੇ, ਤਾਂ ਕਈ ਚੀਜ਼ਾਂ ਹਾਈ ਬਣਾਉਣ ਵਾਸਤੇ, ਹੁਣ ਜਿਹੜੀ ਗਰਾਊਂਡ ਰਿਐਲਿਟੀ ਤਾਂ ਜਿਹੜੇ ਬੰਦੇ ਹੁਣ ਸਾਨੂੰ ਪਤਾ, ਜਿਹੜੇ ਐਪਲੀਕੈਂਟ ਨੇ ਵਿਚਾਰੇ ਉਹਨਾਂ ਨੂੰ ਪਤਾ ਜਿਹਨਾਂ ਨੂੰ ਹੋਈ ਆ,
1: ਹਾਂਜੀ
0: ਬਾਹਰਲਾ ਕਿਸੇ ਬੰਦੇ ਨੂੰ ਪਤਾ ਹੀ ਨਹੀਂ,
1: ਤੀਜੇ ਨੂੰ
0: ਠੀਕ ਹੈ, ਹੁਣ ਲੋਕਾਂ ਲੱਗੀ 9 ਫਸਟ ਕੰਡੀਸ਼ਨ ਲੱਗਿਆ ਕਰੂਗੀ, ਪਰ ਆ ਤਾਂ ਪਹਿਲੇ ਲੱਗਣ ਲੱਗ ਗਈ ਸੀ 3 ਮਹੀਨੇ ਪਹਿਲਾਂ ਹੀ, ਨੋਬਡੀ ਥਿੰਕ ਅਬਾਊਟ ਇਟ, ਬਸ ਇਹੀ ਚੱਲੀ ਜਾਂਦਾ।
1: ਇਹਦਾ ਮਤਲਬ ਵੀ ਹੁਣ ਕੋਈ ਵੀ ਵੀਜ਼ਾ ਹੁੰਦਾ ਵਾ ਵਿਜ਼ਟਰ ਤੇ ਉਹ ਲੱਗ ਕੇ,
0: ਹੁਣ ਇੱਕ ਚੀਜ਼ ਦੇਖੋ ਤੁਸੀਂ, ਹੁਣ ਇਹਦੇ ਵਿੱਚ ਵੀ ਇੱਕ ਬੜਾ ਵਧੀਆ ਕੁਐਸਚਨ ਧਿਆਨ 'ਚ ਆਇਆ, ਜਿਹੜਾ ਵਿਸ਼ਟ ਵੀਜ਼ਾ ਦੇ ਵਿੱਚ ਜਦੋਂ ਵੀ ਕੇਸ ਆਫਿਸਰ ਡਿਸਾਈਡ ਕਰਦਾ ਉਹ ਇਹ ਚੈੱਕ ਕਰਦਾ ਕਿ ਸਾਨੂੰ ਲੱਗਦਾ ਕਿ ਇਹ ਬੰਦਾ ਜੈਨੂਇਨ ਬੰਦਾ ਇਹ ਘੁੰਮ ਕੇ ਵਾਪਸ ਜਾਏ
1: ਵਾਪਸ ਜਾਊਗਾ
0: ਠੀਕ ਹੈ ਵੀਰੇ ਨੋ ਫਸਟ ਏਡ ਕੰਡੀਸ਼ਨ ਲਗਾਉਣ ਦਾ ਮਤਲਬ ਆ ਕਿ ਦੇ ਆਰ ਹੈਵਿੰਗ ਐਨੀ ਟੈਰਰ ਇਨ ਦੇਅਰ ਐਨੀ ਸਕੇਅਰ ਇਨ ਦੇਅਰ ਮਾਈਂਡ ਕਿ ਇਹ ਬੰਦਾ ਵਾਪਸ ਨਹੀਂ ਜਾਊਗਾ ਤਾਂ ਵਾਈ ਦੇਅਰ ਕੰਫਲਿਕਟ ਆਫ ਵਿਊ ਜੇ ਆਪ ਕੰਡੀਸ਼ਨ ਲਗਾਈ ਹੈ ਇਟ ਮੀਨਸ ਤੁਹਾਨੂੰ ਪਤਾ ਨਹੀਂ ਕਿ ਬੰਦਾ ਵਾਪਸ ਜਾਊਗਾ ਨਹੀਂ ਜਾਊਗਾ ਤਾਂ ਫਿਰ ਜੇ ਤੁਹਾਨੂੰ ਕੰਡੀਸ਼ਨ ਲਗਾਤੀ ਜੇ ਨਹੀਂ ਰਹੇ ਤੁਹਾਨੂੰ ਜੇ ਤੁਹਾਨੂੰ ਵੀਜ਼ਾ ਗ੍ਰਾਂਟ ਕਰਤਾ ਇਟ ਮੀਨਸ ਬੰਦਾ ਵਾਪਸ ਜਾਊਗਾ ਤੁਹਾਨੂੰ ਪਹਿਲਾਂ ਪਤਾ ਨਹੀਂ ਕਿ ਬੰਦਾ ਜਾਊਗਾ ਨਹੀਂ ਜਾਂ ਪਤਾ ਜਾਊਗਾ ਤਾਂ ਦੋਨੇ ਅਲੱਗ ਅਲੱਗ ਗੱਲਾਂ ਨੇ ਇਹ ਤਾਂ ਇਹ ਚੀਜ਼ ਯਾਨੀ ਕਿ ਆਪਾਂ ਕਿ ਵੀ ਡਬਲ ਸਾਈਡਡ ਆਪਾਂ ਗੱਲਾਂ ਕਿਉਂ ਕਰ ਸਕਦੇ ਹਾਂ ਕਿ ਆਪਾਂ ਦੋਨੇ ਪਾਸੇ ਆਪਾਂ ਗੱਲ ਕਰ ਲਈ
1: ਜਾਂ ਫਿਰ ਕਹਿ ਸਕਦੇ ਵੀ ਐਕਸਪੈਰੀਮੈਂਟਲ ਫੇਸ ਆ
0: ਐਕਸਪੈਰੀਮੈਂਟ ਵੀ ਕੁਛ ਟੈਂਪਰੇਰੀ ਵਾਸਤੇ ਹੁੰਦਾ ਹੁੰਦਾ ਜਦੋਂ ਬੰਦੇ ਲਗਾ ਕੇ ਭੇਜਣਾ ਫਿਰ ਐਕਸਪੈਰੀਮੈਂਟ ਹੁੰਦਾ ਹੁੰਦਾ
1: ਹੋ ਸਕਦਾ
0: ਠੀਕ ਹੈ ਨਾ ਗੱਲ ਪੁੱਛਣ ਅਤੇ ਦੱਸਣ 'ਚ ਫਰਕ ਹੈ
1: ਉਹੀ ਵੀ ਗੱਲ ਹੈ ਨਾ ਕਿ ਤੁਸੀਂ ਇੱਕ ਤਾਂ ਇਨਫੋਰਮਡ ਵੀ ਨਹੀਂ ਆ ਚੰਗੀ ਤਰ੍ਹਾਂ ਵੀ ਜਸਟ ਸਟ੍ਰੇਟ ਅਵੇ
0: ਬਿਲਕੁਲ ਰਾਤ ਨੂੰ ਹੁਣ ਪਿੱਛੇ ਜੀ ਇੱਕ ਹੋਰ ਸਟੇਟਮੈਂਟ ਆਈ ਸੀਗੀ ਮੈਂ ਲੱਗਦਾ ਸ਼ਾਇਦ ਇੰਟਰਵਿਊ ਤਾਂ ਪਾਈ ਨਹੀਂ ਮਿਨਿਸਟਰ ਡਾਇਰੈਕਸ਼ਨ 120-122 ਪਾਈ ਓਕੇ ਤਾਂ ਹੁਣ ਪਿੱਛੇ ਜੇ ਅੱਗੇ ਮੈਨੂੰ ਪਾਈ ਹੋਣੀ ਹੁਣ ਕੀ ਸੀ ਇੱਕ ਮਿਨਿਸਟਰ ਡਾਇਰੈਕਸ਼ਨ ਆ ਇੱਕ ਇਹ ਕਿਹੜੀ ਸ਼ਾਇ ਆ ਮਿਨਿਸਟਰ ਡਾਇਰੈਕਸ਼ਨ ਆ ਗਈ ਮਿਨਿਸਟਰ ਕੋਲ ਪਾਵਰ ਆ ਦੇ ਕੈਨ ਮੇਕ ਐਨੀ ਡਿਸੀਜਨ ਜਿਹੜੇ ਲੱਗਦੇ ਨੇ ਕਿ ਇੰਪਲੀਮੈਂਟ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਪਾਰਲੀਮੈਂਟ ਨੂੰ ਇਨਵੋਲਵ ਕਰਨ ਦੀ ਲੋੜ ਨਹੀਂ ਹੁੰਦੀ
1: ਓਕੇ ਯਾਨੀ ਟੋਨੀ ਸਾਹਿਬ ਆਪਣੇ ਲੈ ਸਕਦੇ ਨੇ
0: ਮੈਂ ਕਹਿੰਦਾ ਬਸ ਹਾਂ ਜਿਹੜਾ ਜੀ ਕੀਤਾ ਕਰਤਾ ਆਪਾਂ ਨੇ ਰਾਤ ਨੂੰ 11:30 ਮਿਨਿਸਟਰ ਡਾਇਰੈਕਸ਼ਨ ਇਸ਼ੂ ਹੋ ਰਹੀ ਆ ਕਿ ਵੀ ਕੱਲ੍ਹ ਤੋਂ ਅਸੀਂ ਹੁਣ ਵੀ ਵਿਲ ਇੰਪਲੀਮੈਂਟ ਕਿ 4A2 ਅਸੀਂ ਇੰਪਲੀਮੈਂਟ ਕਰ ਰਹੇ ਹਾਂ ਕਿ ਕਿੰਨੀ ਕਿੰਨੀ ਪ੍ਰਾਇਓਰਟੀ ਦੇਵਾਂਗੇ ਅਸੀਂ ਕਿਹੜੀ ਕਿਹੜੀ ਓਕੂਪੇਸ਼ਨ ਨੂੰ ਅਤੇ ਕਿਹੜੇ ਕਿਹੜੇ ਪ੍ਰਾਇਓਰਟੀ ਵਾਈਜ਼ ਹੋਣਗੇ
1: ਓਕੇ ਓਕੇ
0: ਤਾਂ ਇਹ ਉਹਨੇ ਡਾਇਰੈਕਸ਼ਨ ਦੇ ਦਿੱਤੀ ਰਾਤ ਨੂੰ 11:00 ਆ ਗਈ ਕੱਲ੍ਹ ਤੋਂ ਅਗਲੇ ਦਿਨ ਤੋਂ ਇੰਪਲੀਮੈਂਟ ਹੋ ਗਈ
1: ਇਹਦੇ ਵਿੱਚ ਮੈਂ ਵੀ 1-to-1 ਕਰਕੇ ਇਹਦਾ ਕੋਈ ਨਾਮ
0: 1-to-1
1: ਇਹਦੇ ਵਿੱਚ ਕਹਿੰਦੇ ਸੀ ਨਾ ਕਿ ਜਿਹੜੀ ਆਲਰੇਡੀ ਜਿਨ੍ਹਾਂ ਨੇ ਪਾਈਆਂ ਹੋਈਆਂ ਜਿਹੜੀਆਂ ਹਾਲੇ ਡਿਸਾਈਡ ਨਹੀਂ ਹੋਈਆਂ ਐਪਲੀਕੇਸ਼ਨ ਉਹ ਵੀ ਵਿੱਚੇ ਹੀ ਇਨਕਲੂਡ ਕਰ ਦੇਣਾ
0: ਬਿਲਕੁਲ ਜਦੋਂ ਕੋਈ ਵੀ ਚੀਜ਼ ਪੈਂਡਿੰਗ ਪਈ ਆ ਜਿਹੜੀ ਡਿਸਾਈਡ ਨਹੀਂ ਹੋਈ ਉਹਦੇ ਰੂਲ ਦੇ ਮੁਤਾਬਿਕ ਚੱਲ ਪੂਗੀ ਪ੍ਰੋਸੈਸਿੰਗ ਟਾਈਮ
1: ਓਕੇ
0: ਠੀਕ ਹੈ ਹੁਣ ਇਹਦੇ ਵਿੱਚ ਇੱਕ ਚੀਜ਼ ਆ ਹੁਣ ਯਾਨੀ ਕਿ ਜਿਹੜੇ ਕਈ ਕਾਨੂੰਨ ਜਿਹੜੇ ਕਈ ਓਕੂਪੇਸ਼ਨ ਬੰਦ ਕਰਤੇ ਅਤੇ ਵੀਜ਼ਾ ਤੁਹਾਡੇ ਇਨਵਾਈਟ ਆਏ ਹੋਏ ਨੇ ਤੁਹਾਡੇ ਗ੍ਰਾਂਟ ਨਹੀਂ ਹੋਏ ਉਹ ਪ੍ਰੋਸੈਸ ਹੋ ਸਕਦੇ ਨੇ ਬਟ ਜਿਹੜੇ ਪ੍ਰੋਸੈਸਿੰਗ ਟਾਈਮ ਆ ਉਹ ਇਹ ਰੂਲ ਦੇ ਮੁਤਾਬਿਕ ਚੇਂਜ ਹੋ ਜਾਊਗਾ
1: ਇਹਦੇ ਵਿੱਚ ਕਿਹੜੇ ਦਿੱਤੀ ਇਹਨਾਂ ਨੇ ਕਿਹਨੂੰ ਪ੍ਰਾਇਓਰਟੀ ਦਿੱਤੀ ਫਿਰ
0: ਇਹਦੇ ਵਿੱਚ ਮੋਸਟਲੀ ਇਹਨਾਂ ਨੇ ਕਿਹਾ ਸੀਗਾ ਕੰਸਟਰਕਸ਼ਨ ਹਮੇਸ਼ਾ ਹੈਲਥ ਕੇਅਰ ਟੀਚਿੰਗ ਐਗਰੀਕਲਚਰ ਐਕੁਆਕਲਚਰ ਫਿਸ਼ਿੰਗ ਰਿਸੋਰਸਿਸ ਲੋ ਐਨਫੋਰਸਮੈਂਟ ਐਂਡ ਡਿਫੈਂਸ ਓਕੂਪੇਸ਼ਨ ਇਹ ਆ ਗਏ ਪ੍ਰਾਇਓਰਟੀ ਦੇ ਵਿੱਚ
1: ਓਕੇ
0: ਸੈਕਿੰਡ ਦੇ ਆ ਗਏ ਸਪੈਸ਼ਲੀ ਸਕਿੱਲ ਸਟ੍ਰੀਮ ਐਪਲੀਕੈਂਟਸ ਤੀਜੇ ਆ ਗਏ ਔਨਸ਼ੋਰ ਪ੍ਰਾਇਮਰੀ ਐਪਲੀਕੈਂਟਸ ਚੌਥੇ ਆਫਸ਼ੋਰ ਅਤੇ ਪੰਜਵੇਂ ਰਹਿੰਦ ਖੁੰਦ
1: ਜਿਹਨਾਂ ਨਾ ਹੀ ਇੱਕ ਸਾਹਿਬ ਦੀ ਪਰ ਐਕੁਆਕਲਚਰ ਕੀ ਆ
0: ਐਕੁਆਕਲਚਰ ਜਿਹੜਾ ਪਾਣੀ ਰਿਲੇਟਡ ਮੱਛੀ ਪਾਲਣ
1: ਅੱਛਾ ਜੀ
0: ਉਹਨੂੰ ਕਹਿੰਦੇ
1: ਅੱਛਾ ਮਤਲਬ ਫਿਸ਼ਿੰਗ ਅਤੇ ਐਕੁਆ ਦੋਵੇਂ ਵੱਖਰੇ ਵੱਖਰੇ ਨੇ
0: ਯੈਸ
1: ਓਕੇ ਅਤੇ ਇਹ ਦੋਵੇਂ ਵਿੱਚ ਪ੍ਰਾਇਓਰਟੀ ਦੇ ਨੇ
0: ਯਾਨੀ ਕਿ ਪ੍ਰਾਇਓਰਟੀ ਵਿੱਚ ਕਿਉਂਕਿ ਇਹਨਾਂ ਨੂੰ ਰਿਸੋਰਸ ਇਹਨਾਂ ਨੂੰ ਚਾਹੀਦੇ ਨੇ ਕਿ ਵੀ ਜਿਹੜੀ ਇਹਨਾਂ ਦੀ ਮੈਰੀਨ ਲਾਈਫ ਆ ਉਹਨੂੰ ਕਿਵੇਂ ਕੋਈ ਇੰਪਲੀਮੈਂਟ ਕਰ ਸਕਦਾ ਕਿਉਂਕਿ ਇੱਕ ਚੀਜ਼ ਮੈਂ ਦੱਸ ਰਿਹਾ ਕਿ ਉਰੇ 1-2 ਸੈਂਟਰ ਇਹੋ ਜਿਹੇ ਬਣ ਰਹੇ ਨੇ ਵੈਸਟ ਦੇ ਵਿੱਚ ਜਿਹੜੇ ਮੇਜਰ ਰਿਸਰਚ ਸੈਂਟਰ ਬਣ ਰਹੇ ਨੇ
1: ਟਾਟਾ ਸੈਂਟਰ
0: ਰਿਸਰਚ
1: ਸੈਂਟਰ
0: ਉਹ ਮੈਰੀਨ ਦੇ ਉੱਪਰ ਬਣ ਰਹੇ ਸਮਥਿੰਗ
1: ਓਕੇ ਓਕੇ ਗੁੱਡ ਜੀ ਅਤੇ ਇਸ ਤੋਂ ਇਲਾਵਾ ਕੋਈ ਅਪਡੇਟ ਜਿਹੜੀ ਡਾਇਰੈਕਸ਼ਨ ਤਾਂ ਨਹੀਂ ਅਪਡੇਟ ਹੋ ਗਈ
0: ਇਹ ਤੋਂ 122 ਸੀਗੀ ਜਿਹੜੀ ਸਕਿੱਲਡ ਪਰਮਾਨੈਂਟ ਐਂਡ ਪ੍ਰੋਵੀਜ਼ਨਲ ਵੀਜ਼ਾ ਉੱਤੇ ਸੀਗੀ ਕਿ 186 187 189 ਇਹਨਾਂ ਨੂੰ ਕਿਵੇਂ ਕਿਵੇਂ ਪ੍ਰਾਇਓਰਟੀਜ਼ ਕਰਨਗੇ ਜਿਵੇਂ ਸੇਮ ਕੰਸਟਰਕਸ਼ਨ ਹੈਲਥ ਕੇਅਰ ਟੀਚਿੰਗ ਇਹਨਾਂ ਨੂੰ ਪ੍ਰਾਇਓਰਟੀ ਦੇਣਗੇ ਉਦੋਂ ਬਾਅਦ 'ਚ ਇੱਕ ਆਈ ਸੀ ਮਿਨਿਸਟਰ ਡਾਇਰੈਕਸ਼ਨ 123 ਇਹ 'ਚ ਕੀ ਕੀਤਾ ਇਹਨਾਂ ਕਰੈਕਟਰ ਟੈਸਟ ਚੇਂਜ ਕੀਤੇ ਉਹ 'ਚ ਕੀ ਕੀਤਾ ਵਟ ਦੇ ਡਿਡ ਇਨ ਦੈਟ ਵਨ ਕਿ ਵੀ ਜਿਹੜਾ ਪਹਿਲਾ ਕਰੈਕਟਰ ਸੀਗਾ ਇਹ ਕਰੈਕਟਰ ਟੈਸਟ ਕਰਦੇ ਸੀ ਇਹ ਉਹ ਕਰਦੇ ਸੀਗੇ ਕਿ ਵੀ ਤੁਸੀਂ ਆਸਟ੍ਰੇਲੀਆ ਨਾਲ ਤੁਹਾਡੀ ਟਾਈਜ਼ ਕਿੰਨੀਆਂ ਕੁ ਹੋਣਗੀਆਂ
1: ਹਾਂਜੀ
0: ਹੁਣ ਉਹ ਰਿਮੂਵ ਕਰਤਾ ਇਹਨਾਂ ਨੇ ਜਿਹੜਾ ਟਾਈਜ਼ ਵਾਲਾ ਕਹਿੰਦੇ ਪ੍ਰੋਟੈਕਸ਼ਨ ਆਫ ਏ ਆਫ ਦੀ ਆਸਟ੍ਰੇਲੀਅਨ ਕਮਿਊਨਿਟੀ ਫਰੋਮ ਕ੍ਰਿਮੀਨਲ ਔਰ ਅਦਰ ਸੀਰੀਅਸ ਕੰਡਕਟ
1: ਓਕੇ
0: ਵੈਦਰ ਦੀ ਕੰਡਕਟ ਇਨਵੋਲਵਡ ਡੋਮੈਸਟਿਕ ਔਰ ਫੈਮਿਲੀ ਵਾਇਲੈਂਸ ਐਕਸਪੈਕਟੇਸ਼ਨ ਆਫ ਦੀ ਆਸਟ੍ਰੇਲੀਅਨ ਕਮਿਊਨਿਟੀ ਬੈਸਟ ਇੰਟਰਸਟ ਆਫ ਮਾਈਨਰ ਚਿਲਡਰਨ ਇਨ ਆਸਟ੍ਰੇਲੀਆ ਇੰਕਲੂਡਿੰਗ ਚਾਈਲਡ ਵਿਕਟਮਸ ਇਹ ਚੀਜ਼ਾਂ ਇਹਨਾਂ ਨੇ ਕਹਿ ਦਿੱਤੀ ਕਿ ਵੀ ਇਹ ਚੀਜ਼ਾਂ ਅਸੀਂ ਧਿਆਨ 'ਚ ਰੱਖਾਂਗੇ ਅਸੀਂ ਅਤੇ ਬਾਕੀ ਜਿਹੜੇ ਹੋਰ ਕ੍ਰਾਈਟੇਰੀਆ ਨੇ ਜਿਵੇਂ ਸਟੂਡੈਂਟ ਵੀਜ਼ਾ ਦੇ ਵਿੱਚ ਜਾਂ ਜਿਹੜੇ ਸਕਿੱਲਡ ਦੇ ਵਿੱਚ ਉਹ ਸਾਰੇ ਸੇਮ ਨੇ ਉਹ ਚੀਜ਼ ਕੁਛ ਚੇਂਜ ਕੀਤਾ
1: ਓਕੇ
0: ਬਟ ਸੈਕਸ਼ਨ 5 ਦੇ ਵਿੱਚ ਕੁਛ ਚੀਜ਼ ਚੇਂਜ ਕਰਤੀਆਂ ਇਹਨਾਂ ਨੇ ਜਿਹ 'ਚ ਕੈਂਸਲੇਸ਼ਨ ਵਗੈਰਾ ਆਉਂਦੀ ਆ
1: ਨਹੀਂ ਬਿਲਕੁਲ ਕਾਫੀ ਵੱਡੀ ਲਿਸਟ ਆ ਚੇਂਜਿਸ ਦੀ ਇਸ ਤੋਂ ਇਲਾਵਾ ਤਾਂ ਨਹੀਂ ਕੋਈ ਰਹਿ ਗਿਆ ਹੁਣ ਤਾਂ
0: ਬਿਲਕੁਲ ਇਹ ਤਾਂ ਚਲੋ ਮੇਨ ਹੋ ਗਿਆ ਤਾਂ ਥੋੜ੍ਹੇ ਮੈਂ ਯਾਨੀ ਕਿ ਐਡ ਔਨ ਕਰਤਾ ਹੁਣ ਇਹ ਤੋਂ ਬਾਅਦ ਸਾਰੇ ਦਰਸ਼ਕ ਮੇਲਾ ਸੁਣਨਾ ਚਾਹੁੰਦੇ ਹੋਣਗੇ ਨੋਮੀਨੇਸ਼ਨਸ
1: ਇਹ ਬਹੁਤ ਲੇਟ ਨਹੀਂ ਯਾਰ ਕੀ
0: ਪਿਛਲੀ ਵਾਰ ਵੀ ਆਈ ਜੀ ਪਿਛਲੀ ਵਾਰ
1: ਅਕਤੂਬਰ ਚੜ੍ਹ ਚੱਲਿਆ ਚੌਂ ਪੰਜਾਂ ਦਿਨਾਂ
0: ਅਸੀਂ ਕਹਿੰਦੇ ਦੀਵਾਲੀ ਵੇਲੇ ਕੱਢਾਂਗੇ
1: ਇਹ ਉਹ ਵਾਲਾ ਪਟਾਕਾ ਤਾਂ ਨਹੀਂ ਚਲਾਉਣ ਲੱਗੇ ਜਿਹੜਾ ਲਾਸਟ 'ਤੇ ਚਲਾਈਦਾ ਹੁੰਦਾ ਹੈ
0: ਮੇਰੇ ਹੁਣ ਤਾਂ ਮੈਂ ਤਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੇ ਪਟਾਕੇ ਸਾਲਾ ਕੁਛ ਨਹੀਂ ਪਤਾ ਕਿਹੜੇ ਪਟਾਕੇ
1: ਕਿਹੜੇ ਪਟਾਕੇ ਕਦੋਂ ਚੱਲ ਜਾਂਦੇ
0: ਡੋਂਟ ਨੋ ਹੈ ਨਾ ਅਤੇ ਕਾਫੀ ਜ਼ਿਆਦਾ ਅੱਜ ਕੱਲ੍ਹ ਇਹਨਾਂ ਦਾ ਕੁਛ ਵੀ ਨਹੀਂ ਪਤਾ ਇਹਨਾਂ ਦਾ ਕੀ ਕਰ ਰਹੇ ਨੇ ਇਹ
1: ਅਤੇ ਕੀ ਵੈਸੇ ਕੋਈ ਹੋਈ ਹੈ ਉੱਦਾਂ ਸਟੇਟ ਓਪਨ ਕੀ
0: ਬਿਲਕੁਲ ਸਭ ਤੋਂ ਪਹਿਲਾਂ ਤਸਮੈਨੀਆ 24 ਸਪਤੰਬਰ ਤੱਕ ਇਹਨਾਂ ਕੋਲ ਇੱਕ 190 ਦੇ 905 ਆਰੋਈਆਂ ਪੈਂਡਿੰਗ ਨੇ ਫੋਨੇਵਾਨ ਦੀਆਂ 593 ਪੈਂਡਿੰਗ ਨੇ ਸੀਟਾਂ ਇਹਨਾਂ ਕੋਲ 992 ਅਤੇ 712 ਪਈਆਂ ਨੇ ਤਾਂ ਜਿਨ੍ਹਾਂ ਨੇ ਆਰ ਓ ਪਾਈ ਨੇ ਸਾਰੀਆਂ ਪ੍ਰੋਸੈਸ ਹੋ ਜਾਣਗੀਆਂ ਈਜ਼ੀਲੀ ਅਤੇ 190 ਦੇ ਵਿੱਚੋਂ ਯਾਨੀ ਕਿ ਜੇ ਡਿਸਾਈਡ ਨੇ ਸਿਰਫ 41 ਅਤੇ 37 ਐਪਲੀਕੇਸ਼ਨਾਂ ਨੇ 190 ਅਤੇ 491 ਟੋਟਲ ਠੀਕ ਹੈ ਜੀ ਇਹਦੂ ਬਾਅਦ ਚੋਂ ਇਹ ਜੇ ਆਪਾਂ ਦੇਖੀਏ ਤਾਂ ਨੋਮੀਨੇਸ਼ਨ ਯਾਨੀ ਕਿ ਜਿਹੜੀ ਇਹ ਸਟੇਟ ਤਸਮਾਨੀਆ ਸਭ ਤੋਂ ਇਹ ਸਟੇਟ ਜਿਹੜੀ ਆਟੋਮੈਟਿਕਲੀ ਰੈਂਡਮਲੀ ਨੋਮੀਨੇਸ਼ਨ ਪ੍ਰੋਗਰਾਮ ਇਨਵਾਈਟ ਭੇਜੀ ਜਾਂਦੀ ਆ
1: ਓਕੇ
0: ਅਤੇ ਕਾਫੀ ਫਾਸਟ ਆ ਜਿਹਨੂੰ ਜੋਬ ਮਿਲ ਗਈ ਉਹਦਾ ਕੰਮ ਹੋ ਗਿਆ ਪਾਰ ਤਾਂ ਇਹ ਫਾਇਦਾ
1: ਮਤਲਬ ਫਾਇਦਾ ਹੈਗਾ ਹੁਣ ਹੁਣ ਮੂਵ ਹੋ ਜੇ ਕੋਈ ਹੋਣਾ ਚਾਹੇ ਤਾਂ ਹੋ ਸਕਦਾ ਤਸਮਾਨੀਆ
0: ਬਿਲਕੁਲ ਜੇ ਤੁਹਾਨੂੰ ਜੋਬ ਮਿਲ ਸਕਦੀ ਹੈ ਦੈਨ ਦੇਅਰ ਆਰ ਵੈਰੀ ਹਾਈ ਚਾਂਸਿਸ
1: ਮਤਲਬ ਪਹਿਲਾਂ ਜੋਬ ਦਾ ਪਤਾ ਪੁਤਾ ਕਰਕੇ ਵੈਸੇ ਤਾਂ ਜੇ ਮੈਂ ਹੋਵਾਂ ਤਾਂ ਮੈਂ ਤਾਂ ਚੱਲ ਜਾਂ ਉੱਥੇ ਜਾ ਕੇ ਵੇਖਾਂ ਜੋਬ ਦਾ ਹੋ ਹੀ ਜਾਂਦਾ ਹੁੰਦਾ ਹਾਲੇ ਜੇ ਕਿਸੇ ਨੇ ਕਰਨਾ ਤਾਂ
0: ਬਿਲਕੁਲ
1: ਕਿਤੇ ਨਾ ਕਿਤੇ ਮਿਲ ਹੀ ਜਾਂਦਾ ਹੁੰਦਾ ਕੰਮ ਅਤੇ ਕਿੱਦਾਂ ਇਹਨਾਂ ਦੀ ਜੇ ਆਪਾਂ ਬਾਕੀ ਸਟੇਟਾਂ ਦੀ ਗੱਲ ਕਰੀਏ ਤਾਂ ਕੀ ਲੱਗਦਾ ਤੁਹਾਨੂੰ ਵੀ ਠੀਕ ਠੀਕ ਹੀ ਰਹੂਗਾ ਕੰਮ ਕਿ ਕੁਛ
0: ਫਿਰ ਬਾਕੀ ਸਟੇਟ ਹਮੇਸ਼ਾ ਵਿਕਟੋਰੀਆ ਹਮੇਸ਼ਾ ਵਧੀਆ ਰਹੀ ਹੈ ਸਟੇਟ ਐਜ਼ ਕੰਪੇਅਰ ਟੂ ਬਾਕੀ ਸਟੇਟਾਂ ਅਤੇ ਵੈਸਟਰਨ ਆਸਟ੍ਰੇਲੀਆ ਕਾਫੀ ਟੋਪ ਐਂਡ 'ਤੇ ਫੋਰ ਦੀ ਕੰਸਟਰਕਸ਼ਨ ਅਤੇ ਈ ਐਨ ਵਾਸਤੇ ਟੀਚਿੰਗ ਵਾਸਤੇ ਵਧੀਆ ਰਹੀ ਆ ਅਤੇ ਪੇਂਟਰਾਂ ਵਾਸਤੇ ਕਾਫੀ ਵਧੀਆ ਰਹੀ ਆ ਠੀਕ ਹੈ ਅਤੇ ਹਜੇ ਯਾਨੀ ਕਿ ਥੋੜ੍ਹੀ ਕਿਉਂਕਿ ਇੰਨਾ ਕੁਛ ਇਨਫੋਰਮੇਸ਼ਨ ਡਿਪਾਰਟਮੈਂਟ ਕੱਢ ਰਹੇ ਹਾਂ ਪਰ ਬਾਏ ਐਂਡ ਆਫ ਨੈਕਸਟ ਵੀਕ ਤੁਹਾਨੂੰ ਵਧੀਆ ਅਪਡੇਟ ਦੇ ਦਾਂਗੇ ਕਿਉਂਕਿ ਸਾਡੀ ਐੱਮ ਏ ਏ ਦੀ ਕਾਨਫਰੰਸ ਆ
1: ਓਕੇ
0: ਉਹਦੇ ਵਿੱਚ ਅਸਿਸਟੈਂਟ ਮਿਨਿਸਟਰ ਜੂਲੀਅਨ ਹਿਲ ਆਉਣਗੇ ਅਤੇ ਹੀ ਕੈਨ ਟੈਲ ਸਮਥਿੰਗ ਕਿ ਵੀ ਕੀ ਹੋ ਸਕਦਾ ਕਿਉਂਕਿ ਜਦੋਂ ਮਿਨਿਸਟਰ ਤੋਂ ਸਾਹਮਣੇ ਕੋਈ ਵੀ ਸਪੀਚ ਸੁਣ ਜਾਂ ਗੱਲ ਕਰਦੇ ਹੋ ਇਹਨਾਂ ਦੇ ਇਹ ਗੱਲਾਂ ਦੇ ਧਨੀ ਹੁੰਦੇ ਨੇ ਗੱਲਾਂ ਧਨੀ ਕਿਵੇਂ ਹੁੰਦੇ ਤੁਸੀਂ ਪੁੱਛੋਗੇ ਕੁਛ ਦੱਸਣਗੇ ਕੁਛ ਕਹਿਣਗੇ ਕੁਛ ਆਪਾਂ ਸਮਝਾਂਗੇ ਕੁਛ ਤਾਂ ਇਹਨਾਂ ਨੇ 100 ਗੱਲਾਂ ਦੇ ਵਿੱਚੋਂ ਇੱਕ ਅੱਧਾ ਗੱਲ ਹੀ ਬਸ ਪਤਾ ਲੱਗੀ ਹਾਂ ਵੀ ਠੀਕ ਹੈ ਵਟ ਵੁੱਡ ਬੀ ਗੋਇੰਗ ਔਨ
1: ਅੰਦਾਜ਼ਾ ਜਾ ਹੀ ਪਤਾ ਲੱਗੂ
0: ਜਿਵੇਂ ਲਾਸਟ ਹੀ ਆਪਾਂ ਗੱਲ ਕੀਤੀ ਸੀ ਕਿ ਵੀ ਸੀਟਾਂ ਥੋੜ੍ਹੀਆਂ ਘਟਾਉਣਗੇ ਤਾਂ ਉਹਨਾਂ ਸੇਮ ਘਟਾਈ ਸੀਗੀਆਂ ਆਪਣੀ ਇੰਟਰਵਿਊ ਪਈ ਹੋਣੀ ਪਿਛਲੇ ਸਾਲ ਦੀ
1: ਹਾਂਜੀ ਹਾਂਜੀ ਸਾਰਾ ਡਾਟਾ ਹੈਗਾ ਆਪਣੇ ਕੋਲ
0: ਬਿਲਕੁਲ ਤਾਂ ਉਹ 'ਚ ਇਹੀ ਗੱਲ ਸੀ ਬਾਕੀ ਅਸੀਂ ਜਦੋਂ ਵੀ ਸਾਡੇ ਕੋਲ ਅਪਡੇਟ ਕੋਈ ਵੀ ਆਉਂਦੀ ਆ ਤਾਂ ਅਸੀਂ ਆਪਣੇ ਪੇਜ 'ਤੇ ਰੇਡੀਓ ਹਾਂਜੀ ਦੇ ਪੇਜ 'ਤੇ ਅਸੀਂ ਵੀ ਯੂਜਲੀ ਅਸੀਂ ਅਪਡੇਟ ਕਰਦੇ ਹਾਂ
1: ਜੀ ਬਿਲਕੁਲ ਅਤੇ ਕੋਈ ਇੱਦਾਂ ਦੀ ਇਨਫੋਰਮੇਸ਼ਨ ਹੈਗੀ ਆਪਣੇ ਕੋਲ ਜੇ ਆਪਾਂ ਮੰਨ ਲਓ ਪਿਛਲੇ ਕਈ ਸਾਲਾਂ ਨਾਲ ਥੋੜ੍ਹਾ ਕੰਪੇਅਰ ਕਰਨਾ ਹੋਵੇ ਕਿ ਜਿੱਦਾਂ ਹੁਣ ਸਾਰਿਆਂ ਦੇ ਮਨ ਦੇ ਵਿੱਚ ਇਹ ਹੋਇਆ ਪਿਆ ਵੀ ਇਮੀਗ੍ਰੇਸ਼ਨ ਦੇ ਵਿੱਚ ਜਾਂ ਮਾਈਗ੍ਰੇਸ਼ਨ ਨੂੰ ਕਹਿ ਲਓ ਕਿ ਬਹੁਤ ਉੱਤੇ ਥੱਲੇ ਚੱਲਣ ਡਿਆ ਹੈ ਨਾ ਵੈਰ ਕੀ ਆਹ ਸਾਲ ਬੜਾ ਔਖਾ ਹੋ ਗਿਆ ਆਉਣਾ ਵੀ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਪਤਾ ਲੱਗਦਾ ਵੀ ਨਹੀਂ ਹੁਣ ਆਸਟ੍ਰੇਲੀਆ ਦਾ ਨਹੀਂ ਕਿਸੇ ਹੋਰ ਕੰਟਰੀ ਦਾ ਵੇਖੋ ਅਤੇ ਕੀ ਜੇ ਪਿਛਲੇ ਮੰਨ ਲਓ 5-7-10 ਸਾਲਾਂ ਨਾਲ ਕੰਪੇਅਰ ਕਰਨਾ ਹੋਵੇ ਤਾਂ ਕੀ ਸਨੈਰੀਓ ਕੀ ਆ ਵੀ ਸੱਚੀ 'ਚ ਕੁਛ ਹੋਇਆ ਵਾ ਜਾਂ ਲੈਵਲ ਹੀ ਆ
0: ਵੀਰੇ ਪਤਾ ਕੀ ਹੋਇਆ ਹੁਣ ਆਪਾਂ ਇਹਦੇ ਵਾਸਤੇ ਅਸੀਂ ਨਾ ਇੱਕ ਡਾਟਾ ਚੈੱਕ ਕੀਤਾ ਸੀਗਾ ਕਿ 2014-15 ਦੇ ਵਿੱਚ ਕਿ ਵੀ ਕੀ ਸੀਗਾ ਪਿਛਲੇ 10 ਸਾਲ ਦਾ ਜੇ ਅਸੀਂ ਦੇਖੀਏ ਹੁਣ ਇਸ ਟਾਈਮ ਸੀਟ ਹੈਗੀ ਨੇ 1,85,000
1: PR
0: ਦੀਆਂ 2015-16 ਦੇ ਵਿੱਚ 1,90,000 ਸੀਟਾਂ ਸੀਗੀਆਂ
1: ਓਕੇ ਮਤਲਬ 10 ਸਾਲ ਪਹਿਲਾਂ ਦੀ ਗੱਲ ਕਰੀਏ
0: ਬਿਲਕੁਲ ਸਿਰਫ 5 ਸੀਟਾਂ ਦੀ ਫਰਕ ਪਿਆ ਇੰਡੀਆ ਜਦੋਂ 40,000 ਬੰਦਾ ਪੱਕਾ ਕੀਤਾ 2024-25 48,000 ਕੀਤਾ ਠੀਕ ਹੈ
1: ਮਤਲਬ ਪੱਕੇ ਜ਼ਿਆਦਾ ਕਰਤੇ ਫਿਰ
0: ਹਾਂ 40,000 ਬੰਦੇ ਆਏ ਸੀ ਯਾਨੀ ਕਿ ਉਹ 'ਚ 40 ਕੀਤੇ 48 ਕੀਤੇ ਕਿਉਂਕਿ ਇੰਡੀਆ ਬੰਦੇ ਜ਼ਿਆਦਾ ਪੜ੍ਹਨ ਲੱਗ ਗਏ ਜ਼ਿਆਦਾ ਬੈਂਡ ਲੈਣ ਲੱਗੇ
1: ਓਕੇ
0: ਤਾਂ ਹੋ ਗਿਆ ਠੀਕ ਹੈ ਤਾਂ ਸਭ ਕੁਛ ਸੇਮ ਹੀ ਸੀ ਕੋਈ ਨਾ ਖਾਸ ਫਰਕ ਨਹੀਂ ਪਿਆ ਹੁਣ ਜਿਹੜਾ ਮੇਜਰ ਜਿਹੜਾ ਫਰਕ ਪਿਆ ਕਿਉਂਕਿ ਜਿਹੜੇ ਚਾਈਨਾ ਵਾਲੇ ਬੰਦੇ ਸਕਿੱਲਡ ਬੰਦੇ ਘਟੇ ਨੇ ਕਿਉਂਕਿ ਪਹਿਲਾਂ 30,000 ਬੰਦੇ ਸਕਿੱਲਡ ਪੱਕੇ ਹੋਏ ਸੀਗੇ ਉਹ 2024-25 20,000 ਹੋਏ ਅਤੇ ਫਿਲੀਪੀਨ ਵਾਲੇ ਸੇਮ ਐਵਰੇਜ ਚੱਲ ਰਹੇ ਨੇ ਯੂਕੇ ਦੇ ਬੰਦੇ 18,000 ਤੋਂ 10,000 ਰਹਿ ਗਏ ਪਾਕਿਸਤਾਨ ਦੇ 6,000 ਤੋਂ 10,000 ਹੋ ਗਏ ਸ਼੍ਰੀਲੰਕਾ ਦੇ 3500 ਤੋਂ 9500 ਹੋ ਗਏ ਨੇਪਾਲ ਦੇ ਆਲਮੋਸਟ ਡੁੱਡੇ ਹੋ ਗਏ ਵੀਅਤਨਾਮ ਦੇ ਐਜ਼ ਇਟ ਇਜ਼ ਰਹੇ ਸਾਊਥ ਅਫਰੀਕਾ ਦੇ ਸੇਮ ਰਹੇ ਅਤੇ ਬਾਕੀ ਕੰਟਰੀਆਂ ਦੇ ਜਿੰਨੇ ਵੱਧ ਸੀਗੇ ਉਦੋਂ ਘੱਟ ਗਏ ਤਾਂ ਇਹਦੇ ਸਾਰੇ ਵਿੱਚ ਇੱਕ ਚੀਜ਼ ਹੋਈ ਕਿ ਵੀ ਹੁਣ ਦੇ ਵਿੱਚ ਇੰਡੀਆ ਵਾਲੇ ਬੰਦੇ ਬਾਜੀ ਮਾਰ ਰਹੇ ਨੇ
1: ਟੌਪ 'ਤੇ ਆ
0: ਬਾਜੀ ਮਾਰ ਕੇ ਬਠਿੰਡੇ ਵਾਲੇ ਗੱਭਰੂ ਹੈ ਬਾਕੀ ਰਹਿ ਕੇ ਹਾਲ ਪੁੱਛਦੇ ਆ ਜੀ ਗੱਲਾਂ ਨਹੀਂ ਹੁੰਦੀਆਂ ਨੇ
1: ਬਾਕੀ ਰਹਿ ਕੇ ਸੀਟਾਂ ਪੁੱਛਦੇ ਬਸ
0: ਠੀਕ ਹੈ ਤਾਂ ਜਿਹੜੀ ਇਹ ਚੀਜ਼ਾਂ ਨੇ ਯਾਨੀ ਕਿ ਕਿਉਂਕਿ ਸਕਿੱਲਡ ਬੰਦੇ ਆਪਣੇ ਇੰਡੀਆ ਦੇ ਪੜ੍ਹਨ ਦੇ ਵਿੱਚ ਕਾਫੀ ਵਧੀਆ ਪੰਜਾਬੀ ਕੋਟੇ ਵਧੀਆ ਸਾਰੇ ਪੜ੍ਹਨ ਵਾਲੇ ਨੇ ਤਾਂ ਇਹਨਾਂ ਚੀਜ਼ਾਂ ਤਾਂ ਸੇਮ ਸਿਚੁਏਸ਼ਨ ਆ ਤਾਂ ਦੇਰ ਨੋ ਸੱਚ ਡਿਫਰੈਂਸ ਰਾਈਟ ਨਾਓ ਤਾਂ ਸੀਟਾਂ ਪਹਿਲਾਂ ਵੀ ਇੰਨੀਆਂ ਸੀ, ਥੋੜੇ ਵੱਧ ਗਈਆਂ ਫਿਰ ਘੱਟ ਗਈਆਂ ਕਿਉਂਕਿ ਡਿਮਾਂਡ ਦੇ ਨਾਲ ਥੋੜੇ ਪਹਿਲਾਂ ਚੱਲੀ ਗਿਆ, ਹੁਣ ਸਕਿੱਲ ਦੇ ਬੇਸ ਤੇ ਆ ਗਏ ਤਾਂ ਕੋਈ ਦਿੱਕਤ ਨਹੀਂ, ਪੱਕੇ ਹੋਵੋਗੇ ਪਰ ਥੋੜਾ ਟਾਈਮ ਲੱਗੂਗਾ।
1: ਤਰੀਕੇ
0: ਬਿਲਕੁਲ
1: ਕਿੱਦਾਂ ਰਹਿ ਗਈ, ਕੋਈ ਅਪਡੇਟ ਚੱਲੀਏ ਫਿਰ?
0: ਇੱਕ ਚੀਜ਼ ਹੋਰ ਹੈਗੀ ਆ ਜਿਹੜੀ ਸੀਗੀ ਕਿ ਵੀ ਸਭ ਤੋਂ ਵੱਧ ਬੰਦੇ ਕਿਹੜੇ ਆਏ, ਕਿਹੜੇ ਟੈਂਪਰੇਰੀ ਕਿੰਨੇ ਬੰਦੇ ਸੀਗੇ, ਕਿਹਨੇ ਸਭ ਤੋਂ ਜ਼ਿਆਦਾ ਯਾਨੀ ਕਿ ਕਿਹਦੇ ਕਰਕੇ ਹਾਊਸ ਕ੍ਰਾਈਸਿਸ ਆਏ ਨੇ। ਹੁਣ ਇੱਕ ਡਾਟਾ 2024-25 ਦੇ ਵਿੱਚ ਆਇਆ ਸੀਗਾ ਕਿ ਜਿਹੜੇ ਪਰਮਾਨੈਂਟ ਰੈਜੀਡੈਂਟ ਨੇ, ਜਿਹੜੇ ਪਰਮਾਨੈਂਟ ਮਾਈਗ੍ਰੈਂਟ, ਉਹ ਬੰਦੇ 205,001, ਉਹਦੇ ਵਿੱਚ ਸਕਿੱਲਡ ਬੰਦੇ 132,000, ਫੈਮਿਲੀ ਵਾਲੇ 52,000 ਅਤੇ ਸਪੈਸ਼ਲ ਕੈਟਾਗਰੀ 353, ਅਤੇ ਬਾਕੀ ਹਿਊਮੈਨਿਟੇਰੀਅਨ 20,000 ਜਿਹੜੇ ਇਸ ਸਾਲ ਵੀ ਸੇਮ ਰੱਖੇ ਨੇ ਇਹਨਾਂ ਨੇ। ਬਟ ਜਿਹੜੇ ਟੈਂਪਰੇਰੀ ਵੀਜ਼ਾ ਗਰੰਟਰ ਸੀ ਉਹ ਸੀਗੇ 8.2 million,
1: ਓਕੇ
0: 82 lakh। ਵੀਜ਼ਾ ਵਿਸ਼ਟ ਵੀਜ਼ਾ ਵਾਲੇ ਸੀਗੇ 5 million। ਸਭ ਤੋਂ ਸੈਕਿੰਡ ਕੈਟਾਗਰੀ ਸੀਗੀ ਵਿਸ਼ਟ ਵੀਜ਼ਾ ਦਾ, ਘੁੰਮ ਕੇ ਇਕੋਨਮੀ ਬੂਸਟ ਕਰਕੇ ਖਰਚਾ ਪਾਣੀ ਕਰਕੇ ਵਿਚਾਰੇ ਚਲੇ ਗਏ ਵਾਪਸ। ਨਿਊਜ਼ੀਲੈਂਡਰ ਸਾਡੇ ਜਿਹੜੇ ਨਿਊਜ਼ੀਲੈਂਡ ਤੋਂ ਮੂਵ ਹੋਏ ਉਹਨੇ 1.8 million,
1: ਓਕੇ ਬਿਗ ਨੰਬਰਸ,
0: ਵੈਰੀ ਬਿਗ ਨੰਬਰਸ। ਬਾਕੀ ਸਟੂਡੈਂਟ ਦਾ ਕੋਟਾ 3,73,000 ਹੀ ਆ, ਵਰਕਿੰਗ ਹੋਲਡੇ 3,01,000 ਹੈ, ਤਾਂ ਜਿਹੜਾ ਬਹੁਤ ਘੱਟ ਨੰਬਰ ਨੇ ਸਟੂਡੈਂਟ ਵੀਜ਼ਾ ਹੋਲਡਰ ਦੇ। ਬਟ ਸਭ ਤੋਂ ਮੇਜਰ ਕੰਟਰੀਬਿਊਸ਼ਨ ਹੈਗਾ ਨਿਊਜ਼ੀਲੈਂਡਰ ਦਾ,
1: ਯਾਨੀ ਲਾਗੇ ਬਣੇ ਵੀ ਨਹੀਂ ਕਿਤੇ ਇਹਨਾਂ ਦਾ ਕੰਪੀਟੀਸ਼ਨ।
0: ਯੈਸ, ਤਾਂ ਹੀ ਆ ਕੇ ਹੁਣ ਇੱਕ ਹੀ ਆਪਾਂ ਟਿਕਟੋਕ ਦੇ ਉੱਤੇ ਵੀ ਨਾ ਕੁਛ ਕੁ ਆਏ ਹੋਏ ਨੇ ਜਿਹੜੇ ਸਾਡੇ ਭਰਾ।
1: ਹਾਂਜੀ ਹਾਂਜੀ ਬਿਲਕੁਲ, ਅਤੇ ਸਿਟੀਜਨ ਦਾ ਪਤਾ ਆਪਾਂ ਨੂੰ ਵੀ ਕਿੰਨੇ ਕੁ ਗਏ ਹੋਣਗੇ ਉਹ, ਮਤਲਬ ਬਹੁਤ ਸਾਲ ਦੇ ਵਿੱਚ ਕਿੰਨੇ ਬੰਦੇ ਇਹਨਾਂ ਨੇ ਸਿਟੀਜਨ ਕੀਤੇ? ਕਿਉਂਕਿ ਮੈਨੂੰ ਤਾਂ ਯਾਦ ਆਇਆ, ਮੈਂ ਫਰੈਂਡ ਹੀ ਕੋਈ ਪਿੱਛੇ ਜਿਹੇ ਉਹ ਗਿਆ ਸੀ ਸਿਟੀਜਨ ਲੈਣ, ਅਤੇ ਉਹ ਦੱਸਣ ਡਿਆ ਸੀ ਕਹਿੰਦਾ ਵੀ ਉੱਥੇ ਤਾਂ ਐਂ ਸੀ ਜਿੱਦਾਂ ਵਿਆਹ ਹੁੰਦਾ ਕਿਸੇ ਦਾ, ਮਤਲਬ ਸਾਰਾ ਹਾਲ ਭਰਿਆ ਸੀ, ਅਤੇ ਸਭ ਤੋਂ ਵੱਧ ਉਹ ਕਹਿੰਦਾ ਸੀਗਾ ਕਿ ਆਪਣੇ ਪੰਜਾਬੀ ਵੀਰ ਸੀ। ਮੈਂ ਚਾਹੁੰਦਾ ਇਹਦਾ ਕੋਈ ਡਾਟਾ ਹੈਗਾ ਆਪਣੇ ਕੋਲ?
0: 1,65,000 ਦੇ ਕਰੀਬ ਬੰਦੇ ਪੱਕੇ ਸਿਟੀਜ਼ਨਸ਼ਿਪ ਲਈ ਆ 2024-25 ਦੇ ਡਾਟੇ ਮੁਤਾਬਕ।
1: ਓਕੇ, ਇਹ ਵੀ ਬਿਗ ਨੰਬਰ ਸੀ ਜੀ, 1,65,000, ਨਾਈਸ ਗੁੱਡ।
0: ਹੁਣ ਆਪਾਂ ਮੈਂ ਟਿਕਟੋਕ ਦੇਖ ਰਹੇ ਭਾਅ ਜੀ, ਇੱਕ ਤਾਂ ਪੰਜਾਬ ਭਾਅ ਜੀ ਨੇ ਪੁੱਛਿਆ ਭਾਅ ਜੀ ਵਨ ਸੀ ਗ੍ਰਾਂਟ ਹੋ ਗ੍ਰਾਂਟਡ ਕੀ, ਮੈਂ ਹੁਣ ਸੇਮ ਕੰਪਨੀ ਵਿੱਚ ABN 'ਤੇ ਕੰਮ ਕਰ ਸਕਦਾ ਇੰਸਟਾ.TFN? ਯੈਸ, ਯੂ ਕੈਨ ਡੂ ਇਟ। ਜਦੋਂ ਭਾਈ ਵਨ ਸੀ ਗ੍ਰਾਂਟ ਹੋ ਤੁਸੀਂ ਪੱਕੇ ਆਸਟ੍ਰੇਲੀਆ ਦੇ,
1: ਪਰ ਮੇਕ ਸ਼ੋਰ ਕਿ ਤੁਸੀਂ ਸੁਪਰ ਜ਼ਰੂਰ ਲਿਆਓ।
0: ਉਹ ਤਾਂ ਭਾਈ ਲੈ ਨਹੀਂ ਸਕਦਾ, ਬਿਲਕੁਲ। ਇਹ ਹੋ ਗਿਆ ਸੱਸਾ ਸੱਸਾ ਟੂ ਆਲ, ਸੱਸਾ ਭਾਅ ਜੀ
1: ਸਤਿ ਸ਼੍ਰੀ ਅਕਾਲ ਕਹਿ ਰਹੇ ਨੇ,
0: ਸਤਿ ਸ਼੍ਰੀ ਅਕਾਲ ਜੀ। ECTA @85.4189 ਚਾਂਸਿਸ, ਡੇਟ ਆਫ EOI 31 October 2025, ਵਧੀਆ 85 ਬਣ, ਬਹੁਤ ਵਧੀਆ ਚਾਂਸ, ਹਾਈ ਚਾਂਸ, 85 ਵੈਸੇ ਵੀ ਆ ਜਾਂਦੇ, 85 ਦਾ 190 ਦੀ ਵੀ ਮੋਸਟ ਚਾਂਸ ਹੁੰਦੇ ਨੇ। ਅਤੇ ਸਾਡੇ ਸ਼ਰਮਾ ਜੀ ਸਾਡੇ ਆ ਗਏ, ਮੈਨੂੰ ਲੱਗਦਾ ਅੱਛਾ ਦਿਲ ਦੁਲ ਭੇਜ ਜਾਂਦੇ ਨੇ। ਸ਼ਰਮਾ ਜੀ ਠੀਕ ਹੋ ਸੀ? ਮੈਨੂੰ ਲੱਗਦਾ ਆ ਗਏ ਇੰਡੀਆ ਤੋਂ ਇਹ। ਇਹਦੇ ਬਾਅਦ ਅਮਿਤ ਅਮੀਰ ਤਰਾਰ, ਪਾਕਿਸਤਾਨ ਆਸਟ੍ਰੇਲੀਆ।
1: ਹਾਂਜੀ ਪੁੱਛੋ ਜੀ ਪੁੱਛੋ, ਕਹਿੰਦੇ ਨੇ ਕੁਐਸਚਨ ਪੁੱਛਣਾ।
0: ਅੱਛਾ, ਤੁਹਾਨੂੰ ਵੀ ਤੁਹਾਰੇ
1: ਹੁਣੇ ਵੇਖਿਆ ਮੈਂ?
0: ਅੱਛਾ, ਅਤੇ ਇੱਕ 90 kid, ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ, ਕਿੱਥੇ ਗਏ, ਸੋਰੀ, ਡਨ। ਸ਼ੈਫ ਬਾਰੇ ਇੱਕ ਸਿੱਧੂ ਸਾਹਿਬ ਨੇ ਪੁੱਛਿਆ, ਸ਼ੈਫ ਵੀਰੇ, ਸਿੱਧੂ ਸਾਹਿਬ ਸ਼ੈਫ ਦਾ ਔਖਾ,
1: ਥੋੜ੍ਹਾ ਔਖਾ, ਇੱਦਾਂ ਨਾ ਕਹੋ,
0: ਥੋੜ੍ਹਾ ਔਖਾ, ਬਟ ਕਿਹੜੀ ਸਟੇਟ ਦੇ ਸ਼ੈਫ, ਕਿਹੜੀ ਸਟੇਟ ਹੋਸਪਿਟੈਲਿਟੀ ਨੂੰ ਇਨਵਾਈਟ ਕਰੀ ਹੋਇਆ ਗਿਆ? ਵੈਸਟਰਨ ਆਸਟ੍ਰੇਲੀਆ, ਉਹਨੇ ਕੁੱਕ ਨੂੰ ਇਨਵਾਈਟ ਕੀਤਾ 85 points 'ਤੇ ਕੀਤਾ ਸੀ ਨਾ, ਅਤੇ ਸ਼ੈਫ ਨੂੰ ਕੀਤਾ 100 points 'ਤੇ,
1: ਉਹ 100 points,
0: ਬਿਲਕੁਲ।
1: ਮੈਨੂੰ ਲੈਣੇ ਪੈ ਜਾਂਦੇ ਅਤੇ ਮੈਂ ਹੁਣ ਇੱਥੇ ਨਹੀਂ ਹੋਣਾ ਸੀ ਤੁਹਾਡੇ ਸਾਹਮਣੇ,
0: ਫਿਰ ਵੀ
1: ਮੈਂ ਇਮੀਗ੍ਰੇਸ਼ਨ 'ਚ ਲੱਗ ਜਾਣਾ, ਮੈਂ ਕਹਿਣਾ ਮੈਂ ਬਣਾਉਂਦਾ ਰੂਲ। 100 ਬਹੁਤ ਜ਼ਿਆਦਾ ਆ, 100 number ਦਾ ਤਾਂ ਪੇਪਰ ਪੂਰਾ ਨਹੀਂ ਕਰੀ ਕਰਕੇ ਆਏ ਤੇ,
0: ਬਿਲਕੁਲ ਤਾਂ ਹੀ ਤਾਂ
1: ਅਸੀਂ ਤਾਂ ਪੇਪਰ ਹੀ ਉਨਾ ਕੁ ਕਰਕੇ ਆਉਂਦੇ ਹਾਂ ਵੀ
0: 33 ਵਾਲਾ ਹੈ
1: ਨਹੀਂ, 33 ਦਾ ਤਾਂ ਫਿਰ ਬਹੁਤ ਜ਼ਿਆਦਾ ਹੀ ਐਂਡ ਹੋ ਗਿਆ ਨਾ, 45-50 ਦੇ ਲਾਗੇ ਬੰਨੇ ਕਰਕੇ ਆਈਦਾ ਕਿ ਉਹਨਾਂ 'ਚੋਂ ਫਿਰ 35 ਕਰਾ ਜਾਂਦੇ ਹੁੰਦੇ, ਕਿਉਂਕਿ ਗਲਤੀ ਵੀ ਹੋਣੀ ਹੈ, ਇਨਸਾਨ ਹੈ ਯਾਰ, ਇਨਸਾਨ ਦੱਸੋ ਰੱਬ ਥੋੜ੍ਹੀ ਹੈ ਵੀ ਗਲਤੀ ਨਹੀਂ ਹੋਣੀ।
0: ਇਹ ਨਹੀਂ ਫਿਰ ਜਿੰਨਾ ਆਪਾਂ ਸਪੋਜ਼ ਕਰੋ, ਮੇਰੇ ਨਾ ਜਦੋਂ ਪੇਪਰ ਹੁੰਦੇ ਸੀ ਮੈਂ ਥੋੜ੍ਹਾ ਘੱਟ, ਅਜੇ ਭਾਈ ਤੋਂ ਤਾਂ ਕਾਫੀ ਘੱਟ ਪੜ੍ਹਦਾ ਸੀ, ਪਰ ਜਿੰਨਾ ਚੇਪ ਕੇ ਆਏ ਦੀ ਆਪਾਂ,
1: ਹਾਂਜੀ
0: ਉਹ ਕੁੱਕ ਜੜਜੜੇ ਹੁੰਦੇ ਸੀ
1: ਜੋ ਲਿਖਤਾ ਲਿਖਤਾ
0: ਬਸ, ਹਾਂ ਜੇ 55 ਤਾਂ 55 ਦਾ 54 ਹੋਣਗੇ ਬਸ, ਉਦੋਂ ਘੱਟ ਦਿੰਦੇ
1: ਇੱਕ ਅੱਧਾ ਨੰਬਰ ਅੱਗੇ ਪਿੱਛੇ, ਉਹ ਵੀ ਮੈਡਮ ਕਿਸੇ ਵੇਲੇ ਖੁੰਦ ਕੱਢ ਦਿੰਦੀ ਹੁੰਦੀ ਸੀ, ਨਹੀਂ
0: ਮੈਡਮ ਬਸ ਟੀਚਰ ਟੂਚਰ ਵਧੀਆ ਚੱਲ, ਆਪਾਂ ਲੱਸੀ ਲੁੱਸੀ ਬਹੁਤ ਵੰਡੀਆਂ ਨੇ ਆਪਾਂ ਨੂੰ ਕੁਛ ਕੁਛ,
1: ਅਮੁੱਲ ਦੀ ਲੱਸੀ
0: ਨਹੀਂ ਕਰਦੇ ਨਾ ਸਾਡੇ ਨਾ ਕੀ ਹੋਇਆ, ਮੈਂ ਇੱਕ ਚੁਟਕਾ ਵਧੀਆ ਗੱਲ ਚੁਟਕਾ ਨਹੀਂ, ਸਾਡੀ ਕੀ ਹੋਇਆ ਸੀ ਨਾ ਜਦੋਂ ਮੈਂ ਲੋਅ ਕਰਦਾ ਸੀਗਾ ਇੰਡੀਆ, ਉਦੋਂ ਕੀ ਹੋਇਆ ਸਾਡੀ ਇੰਟਰਨਲ ਅਸੈਸਮੈਂਟ ਜਾਂਦੀ ਸੀਗੀ, ਇੰਟਰਨਲ ਅਸੈਸਮੈਂਟ ਹੁੰਦੀ 20 number ਦੀ, ਠੀਕ ਹੈ ਜੀ, ਤੇ ਚਲੋ ਟੋਪਰ ਹੋਰ ਬਥੇਰੇ ਸੀ, ਜਿਹੜੇ ਟੋਪਰ ਸੀ ਮੇਰੇ, ਚਲੋ ਸਿਸਟਰ ਵਾਂਗੂ ਨੇ ਜਾਜੂ ਲੱਗੇ ਨੇ ਪੰਜਾਬ ਚ ਕਿਤੇ ਕਿਤੇ, ਹੈ ਨਾ, ਅਲੱਗ ਅਲੱਗ ਸਟੇਟਾਂ ਚ
1: ਜੀ, ਰਿਸਪੈਕਟਿਡ ਟੋਪਰ।
0: ਹਾਂ, ਉਹ ਟੋਪਰ ਸੀ, 100 ਨੰਬਰ ਦਾ ਹੁੰਦਾ ਸੀ ਇੰਟਰਨਲ ਅਸੈਸਮੈਂਟ ਜਿਹੜੀ ਟੀਚਰ ਕੋਲ ਹੁੰਦੀ ਸੀ। ਟੋਪਰ ਜਾਂਦੇ ਸੀ 92 ਨੰਬਰ, ਤੇ ਆਪਾਂ ਸੀਗੇ ਮਡੋਕਰ ਮਡੁਕਰ ਵਾਲੇ, ਆਪਣੇ ਜਾਂਦੇ 98-99। ਟੀਚਰ ਨੇ ਵਧੀਆ ਬਣੇ, ਲੱਸੀ ਲੱਸੀ ਸਾਰੀ ਤਾਂ ਹੀ ਕੰਮ ਆਈ,
1: ਗੁੱਡ, 5-7 ਨੰਬਰਾਂ ਜੋਗੀਆਂ ਲੱਸੀਆਂ ਦੇ ਦਿੱਤੀਆਂ, ਜਗਰ ਕਰੋ ਕੱਲੀ ਲੱਸੀ ਨਾਲ ਪਰੌਂਠੇ ਲਿਆ ਜਾਂਦੇ ਤੇ ਤੁਹਾਨੂੰ 100 ਤੋਂ ਟਪਾ ਦੇਣਾ ਸੀ।
0: ਤਾਂ ਹੀ ਤਾਂ ਗੱਲ, ਤੇ ਇਹੀ ਗੱਲ ਹੈ ਕਿ ਦੇਖੋ ਇੱਕ ਚੀਜ਼ ਹੋਰ ਵੀ ਗੱਲ, ਮੈਂ ਨਾ ਇਹ ਦੇਖਿਆ ਜਿਹੜੇ ਗੋਰੇ ਨੇ ਨਾ ਉਰੇ, ਜੇ ਤੁਸੀਂ ਕਹੀਏ ਉਹਨੂੰ ਪਿਆਰ ਨਾਲ ਗੱਲ ਕਰਦੇ ਹਾਂ, ਆਪਣੇ ਬੰਦੇ ਨਾ ਬਹੁਤ ਪਿਆਰ ਨਾਲ, ਇੱਜ਼ਤ ਆਪਾਂ ਨੂੰ ਹਲੀਮੀ ਬਹੁਤ ਆ ਕਈ ਬੰਦਿਆਂ ਚ, ਤੇ ਆਪਾਂ ਨੂੰ ਇੱਜ਼ਤ ਕਰਨੀ ਆਉਂਦੀ ਆ। ਹੁਣ ਗੋਰਿਆਂ ਨੂੰ ਇਹ ਵਿਚਾਰ ਨੂੰ ਹੈ ਹੀ ਨੀ, ਦੇ ਡੋਂਟ ਨੋ ਕਿ ਵੀ ਇੱਜ਼ਤ ਕਿਵੇਂ ਕਰਾਉਣੀ ਆ, ਕਿਵੇਂ ਕੀ ਇਹ ਲੋਕ ਕਰਦੇ ਹੁੰਦੇ ਨੇ। ਹਾਂ, ਤੇ ਦੇ ਵੇਰੀ ਇਨਫਲੂਐਂਸ ਕਿ ਹਾਂ ਜਾਂ ਪੰਜਾਬੀ ਬੰਦੇ ਜਾਂ ਇੰਡੀਆ ਬੰਦੇ ਕਿੰਨੇ ਕਲਚਰ ਰਿਚ ਆ ਆਪਣਾ, ਤੇ ਇਹਦੇ ਰਿਸਪੈਕਟਿਵ ਕਰੇ, ਕਈ ਬੰਦੇ ਬੜੇ ਕਰਦੇ ਨੇ। ਤੇ ਚਲੋ ਉਰੀ ਲੱਸੀ ਲੁੱਸੀ ਅਸੀਂ ਜਵਾਕਾਂ ਨੂੰ ਸਿਖਾ ਰਹੇ, ਟੀਚਰ ਹੁੰਦੇ ਆ ਅਗਰ
1: ਨਹੀਂ ਤੋਂ ਦੇ ਜਵਾਕ ਪੜ੍ਹਦੇ ਆ, ਬਿਲਕੁਲ ਇਹ ਪੂਰਾ ਪੇਪਰ ਕਰਕੇ ਆਉਂਦੇ ਆ, 100 ਦਾ ਵਾ ਤੇ 90 ਤਾਂ ਕਰਕੇ ਆਉਂਦੇ। ਪਰ ਹੁਣ ਆਪਾਂ ਚੱਲੇ ਹਾਂ ਕਿਉਂਕਿ ਅਸੀਂ ਪੇਪਰ ਦੀ ਤਿਆਰੀ ਤਾਂ ਨਹੀਂ ਕੋਈ ਕਰਨੀ, ਪਰ ਹੋਰ ਬੜੇ ਪੇਪਰ ਪਏ ਨੇ ਜ਼ਿੰਦਗੀ 'ਚ ਦੇਣ ਵਾਲੇ, ਉਹਨਾਂ ਦੇ ਉੱਤੇ ਵਰਕਆਊਟ ਕਰੀਏ ਜਾ। ਚਲੀਏ ਫਿਰ, ਬਾਕੀ ਆਪਾਂ ਹੁਣ ਨੈਕਸਟ ਆਪਾਂ ਉਦੋਂ ਜਦੋਂ ਆ ਗਏ ਨਾ ਸਟੇਟ ਦੇ ਹਿਸਾਬ ਨਾਲ, ਫਿਰ ਤੁਸੀਂ ਦੱਸਿਓ ਵੀ ਕਿਹੜਾ ਕਿਹੜੀ ਸਟੇਟ 'ਚ ਜਾਵੇ।
0: ਡੈਫੀਨੇਟਲੀ
1: ਆਪਾਂ ਉਸੇ ਸਟੇਟ 'ਚ ਨਿਕਲ ਜਾਣਾ ਜਿੱਧਰੋਂ ਵਧੀਆ ਅਪੋਰਚੁਨਿਟੀ ਹੋਈ।
0: ਡੈਫੀਨੇਟਲੀ।
1: ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਤੁਹਾਡੇ ਕੋਲੋਂ, ਧੰਨਵਾਦ ਸਮਾਂ ਦੇਣ ਦੇ ਲਈ। ਤੁਸੀਂ ਰਿਪੀਟ ਵੀ ਸੁਣ ਸਕਦੇ ਹੋ, ਪਰ ਸਮਾਂ ਜਿਹੜਾ ਉਹ ਫਿਰ ਅੱਜ ਫਰਾਈਡੇ ਦਾ ਨਹੀਂ ਹੋਊਗਾ, ਜਾਂ ਡੇਟ ਜਿਹੜੀ ਉਹ 25 ਨਹੀਂ ਹੋਊਗੀ, ਦਿਨ ਬਦਲ ਗਏ ਹੋਣਗੇ, ਪਰ ਆਵਾਜ਼ ਤੁਹਾਨੂੰ ਇਸੇ ਤਰ੍ਹਾਂ ਹੀ ਸਾਡੀ ਸੁਣੋਗੀ ਜੇ ਰਿਪੀਟ ਵੀ ਸੁਣੋਗੇ। ਬਾਕੀ ਧੰਨਵਾਦ ਜਿਨ੍ਹਾਂ ਨੇ ਟਿਕਟੋਕ ਦੇ ਉੱਤੇ ਸਾਡਾ ਸਾਥ ਦਿੱਤਾ, ਬਾਕੀ ਜਿਉਂਦੇ ਵੱਸਦੇ ਰਹੋ। ਅਪਡੇਟਾਂ ਕੋਈ ਨਹੀਂ, ਇੱਦਾਂ ਹੀ ਆਈ ਜਾਈ ਜਾਣੀਆਂ, ਇਹਨਾਂ ਨੂੰ ਇੰਨਾ ਦਿਲ 'ਤੇ ਨਹੀਂ ਰਹਿਣਾ, ਬਸ ਆਪਣੀ ਫੀਲਡ ਦੇ ਵਿੱਚ ਗਾਂਹ ਵਧੀ ਜਾਓ, ਕਿਤੇ ਨਾ ਕਿਤੇ ਜਾ ਕੇ ਜ਼ਰੂਰ ਪਾ ਲੱਗੋ ਕਿ ਨਹੀਂ। ਤੁਸੀਂ ਵੀ ਦੇਖੋ ਕੋਈ ਟਿੱਪ ਕਰੋ ਜੀ ਜਾਂਦੇ ਜਾਂਦੇ।
0: ਬਿਲਕੁਲ,
1: ਕੁਦਾ ਉਹ ਟਿੱਪ
0: ਬਸ ਟਿੱਪ ਤਾਂ ਹੀ ਹੈ, ਕਹਿੰਦੇ ਜਿਹੜੀ ਗੱਲ ਸੁਣਦੇ ਕੀ ਹੈ, ਕਹਿੰਦੇ ਕਿ ਵੀ ਜਜ਼ਬਾਤ ਬਦਲ ਗਏ ਜਾਂ ਬਾਤ ਬਦਲ ਗਈ,
1: ਹਾਲਾਤ
0: ਬਦਲ ਗਏ, ਬਸ ਕੋਈ ਟੈਨਸ਼ਨ ਲਿਓ। ਜਿਹੜੇ ਕੋਈ ਨਵੇਂ ਰੂਲ ਕੁਛ ਵੀ ਆਉਂਦੇ ਨੇ ਤਾਂ ਫਿਰ ਆਪਾਂ ਦੇ ਦਿੰਦੇ ਕਿ ਆਪਾਂ ਕਿਵੇਂ ਪੱਕੇ ਹੋ
1: ਸਕਦੇ ਜੀ। ਬਿਲਕੁਲ, ਬਾਕੀ ਜੇ ਕੋਈ ਸਲਾਹ ਚਾਹੀਦੀ ਆ, ਨਹੀਂ ਤੁਹਾਨੂੰ ਪਤਾ ਲੱਗਣ ਡਿਆ, ਤਾਂ ਫਿਰ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ ਜਾ ਸਕਦੇ ਹੋ, ਜਾਂ ਫਿਰ ਵੈਬਸਾਈਟ ਤੋਂ ਨੰਬਰ ਚੁੱਕ ਕੇ ਤੁਸੀਂ ਕਾਲ ਕਰ ਸਕਦੇ ਹੋ।
0: ਬਿਲਕੁਲ,
1: ਪਰ ਹੁਣ ਆਪਾਂ ਚੱਲੇ ਹਾਂ ਜੀ, ਅਸੀਂ ਵੀ ਜਾ ਕੇ ਲੰਚ ਕਰਨਾ। ਸੀ ਯੂ, ਬਾਏ ਬਾਏ।

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tyrefors.com.au।

रेडियो हाँ जी 1674 एम दे उत्ते तुहाडा सारयां दा स्वागत जी इनसाइट रिपोर्ट दे विच जी आयां नूं आखदे आं दो तीन अलग अलग रिपोर्टां तुहाडे तक लैके आए हैं पहली रिपोर्ट जिहड़ी हैगी है बगैर समां गवाया बोत्सवाना तों अफ्रीकन कंट्री तों वैसे दूसरी रिपोर्ट भी अफ्रीकन कंट्री दे नाल ही जुड़ी हुई है पर वो एक होर तरीके की रिपोर्ट हैगी है सो इनसाइट रिपोर्ट दे विच पहली रिपोर्ट जिहड़ी बोत्सवाना तों उत्थे पता चलिया है कि 23 हाथियां दी हत्या की गई है 23 हाथियों का कतल किया गया क्योंकि बोत्सवाना दे विच जिहड़े इंडिपेंडेंस डे है बोत्सवाना का वो मनाने दे लई बोत्सवाना एक लैंडलॉक्ड कंट्री है अफ्रीका दे विच पै जांदी है और 70% बोत्सवाना का जिहड़ा जमीनी हिस्सा हैगा वो रेतीला साउथ अफ्रीका का बिल्कुल गुआंढ लगता हैगा बोत्सवाना नूं और इत्थे स्वाना नाम की एक लैंग्वेज जिहड़ी है ज़्यादातर हिस्से दे विच बोली जाती है सारे ही स्वाना नहीं बोलते हैं अलग अलग लैंग्वेजेज़ हैगियां ने स्वाना है कलंगा है सान अलग अलग भाषावान ने 86% इस मुल्क की पॉपुलेशन क्रिश्चैनिटी है बाकी 7-8% नो रिलीजन यानी किसी भी धर्म के यकीन नहीं रखते है आज़ादी इस मुल्क ने 30 सितंबर हासिल की बरतानिया जिन्होंने दुनिया के बाकी हिस्सों पर कब्जा किया इतने भी कब्जा किया होया सी और आबादी के मामले के दूसरे अफ्रीकी मुल्कों वर्गा नहीं है बोत्सवाना क्योंकि ज़्यादातर हिस्सा रेतीला है इस करके इत्थे जिहड़ा बोत्सवाना का पॉपुलेशन है वह इन्नी ज़्यादा नहीं हैगी दुनिया का 130-140 नंबर के उत्ते मुल्क आता होगा आबादी के मामले के पर एग्रीकल्चर के उत्ते बहुत ज़्यादा डिपेंड रहिंदे हैगे ने अज की तरीक दे विच हालांकि इत्थे जिहड़ियां क्रॉप्स ने वो टिपिकल क्रॉप्स ने उत्थे दे मिलट जिहड़े अलग अलग किस्म दे हुंदे ने वो उगांदे ने वो सोरगम करके एक दो अलग अलग रंग दा एक मिलट हुंदा हुंदा वैसे इंडियन मिलट भी उहनू कह लैंदे आपां जवार भी मान लैंदे उहनू उत्थे सोरगम कहिंदे ने कोपीज करके हुंदा एक खेतीबाड़ी दे विच इह वी एक मैनू पता नहीं हुण कोपीज की हुंदा बट मैनू जो पता लग्गिया मैं वो तुहानू दस्सदा मुकदी जी गल इह हैगी है कि यह मुल्क कोई अड्डा तगड़ा मुल्क नहीं हैगा अड्डा अमीर मुल्क नहीं हैगा दखनी हिस्से च पैंदा आबादी इत्थे इंसानां दी बेशक घट हो सकदी हाथियां दी बहुत ज़्यादा इनफैक्ट हाथियां दी आबादी दे मामले दे विच देश दुनिया दा सब तो वड्डा देश है पिछले हफ्ते इत्थे बरतानिया तो आज़ादी दी 60वीं वरेगंढ मनाई जानी सी मनाई गई इनफैक्ट तो पूरे देश दे विच अलग अलग समारोह अलग अलग प्रोग्राम होए ने उत्थे होस्ट किए गए ने और इस दरम्यान जिहड़ा उत्थे दा सैर सपाटा मंत्रालय सी उन्होंने एक लाइसेंस जारी किया जिस दे विच 23 हाथियां ते दूसरे जंगली जानवरां दे शिकार की इजाजत दी गई सी हुण बोत्सवाना दी एक एलीफेंट प्रोटेक्शन अथॉरिटी भी है छोटी जी है कोई एड्डी बड़ी लॉबी नहीं हैगी उन्हां दी कोई बहुत ज़्यादा इंप्रेसिव लॉबी नहीं हैगी पर उन्होंने पहले ही गल कही सी कि इन्ने बड़ी गिनती दे विच हाथियों नूं मारन दी लोड़ नहीं हैगी इनफैक्ट उन्होंने एक किस्म की चेतावनी भी दी सी कि जे इंडिपेंडेंस डे दे प्रोग्राम दे विच हाथियों नूं मारदी है सरकार तां एक गलत सुनेहा चल जूगा इहदा मतलब यह है कि देश के दूसरे लोग भी हाथी जिहड़े ने उह मार सकदे ने इह इस करके मारे हुण सवाल यह उठदा है कि यह हाथी क्यों मारे गए सरकार ने यह इजाजत क्यों दी क्योंकि सरकार ने एक बहुत बड़ी दावत देनी सी बहुत बड़ा डिनर प्रोग्राम आयोजित करना सी सरकारी जिस सरकारी मेहमान आने सी सरकार दे नाल जुड़े हुए मंत्री संतरी सीगे ते होर देश दे कुछ कुछ चुनिंदा वैसे तो अमीर मुल्क नहीं हैगा पर कुछ कुछ चुनिंदा लोगों नूं उत्थे सदना सी उन्हां लोगों नूं जदों सदना सी तां उन्हां दे अगे जिहड़ा मास परोसिया जाना सी उह हाथी दा मास सीगा सो हुण और वैसे भी हाथी का मास तो उन्होंने चलो देता पर बोत्सवाना वर्गे मुल्क ने जिहड़े अफ्रीकन मुल्क ने उत्थे बहुत सारिया जानवरों के नाल जुड़िया हुई डिजीज़ अक्सर लगिया रहिंदिया ने फुट एंड माउथ जिहड़ी डिजीज़ हैगी है वह कहिंदे ने कि हाथी का मास खाण दे नाल बहुत ज़्यादा फैलती है पर हाथियों का बोत्सवाना दे सभ्याचार दे विच एक बहुत बड़ा हिस्सा है तुसीं जे मैं सौखा करके समझावा तो जिवें भारत दे विच गऊ दा एक बहुत बड़ा हिस्सा हैगा पर गऊ दे मास नूं एवें सरकार परोसदी नहीं हैगी भारत दे विच हाँ ये जरूर है कि सभ्याचार दे विच साडे हिस्सा जरूर है भारत दे पर नाल नाल धार्मिक महत्वता भी हैगी है उसकी इंपोर्टेंस भी है गऊ दे मास की बोत्सवाना दे विच हाथी की कोई धार्मिक इंपोर्टेंस नहीं हैगी एक तो क्रिश्चियन कंट्री है जिदा दसिया तो जिहड़े 7-8% बचदे लोग हैगे ने ज़्यादातर वो किसी धर्म च यकीन ही नहीं करते सो देयर इज़ नो रिलीजियस वैल्यू ऑफ
ਐਲੀਫੈਂਟਸ, ਬਟ ਯੈਸ ਕਲਚਰਲ ਵੈਲਿਊਜ਼ ਜ਼ਰੂਰ ਹੈਗੀਆਂ ਨੇ। ਬੋਤਸਵਾਨਾ ਸਰਕਾਰ ਨੇ, ਉੱਥੋਂ ਦਾ ਕੈਪੀਟਲ ਸਿਟੀ ਹੈ ਗੈਬਰੋਨ, ਉੱਥੇ ਇੱਕ ਕਾਰਨੀਵਲ ਆਯੋਜਿਤ ਕੀਤਾ ਪੂਰਾ ਦਿਨ, ਇਨਫੈਕਟ ਕੁਛ ਦਿਨ ਪਹਿਲਾਂ ਤੋਂ ਹੀ ਚੱਲਦਾ ਰਿਹਾ ਸੀਗਾ, ਅਤੇ ਦੇਸ਼ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਹਾਥੀ ਮਾਰਨ ਦਾ ਅਲੱਗ ਅਲੱਗ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਹੈਗਾ, ਹੁਣ ਹਾਲੇ ਵੀ ਨਹੀਂ ਮੈਨੂੰ ਪਤਾ ਹੈਗਾ, ਆਈ ਟਰਾਈਡ ਟੂ ਫਾਇੰਡ ਇਟ ਆਊਟ ਕਿ ਕਿੰਨੇ ਹਾਥੀ ਉੱਥੇ ਮਾਰੇ ਗਏ ਕਿੰਨੇ, ਪਰ ਉਹਦੀਆਂ ਕੁਛ ਵੀਡੀਓਜ਼ ਆਈ ਹੈਵ ਸੀਨ ਦੈਟ। ਹੁਣ ਬੋਤਸਵਾਨਾ ਦੇ ਆਲੇ ਦੁਆਲੇ ਜਿਹੜੀਆਂ ਕੰਟਰੀਜ਼ ਨੇ, ਨਮੀਬੀਆ, ਜ਼ਾਂਬੀਆ, ਜ਼ਿੰਬਾਬਵੇ, ਇਹਨਾਂ ਦੀਆਂ ਕੈਪੀਟਲ, ਇਹਨਾਂ ਦੀਆਂ ਜਿਹੜੀਆਂ ਸਰਹੱਦਾਂ ਨੇ, ਇਹਨਾਂ ਦੀਆਂ ਜਿਹੜੀਆਂ ਬਾਰਡਰਸ ਨੇ, ਉਹ ਬੋਤਸਵਾਨਾ ਦੇ ਨਾਲ ਲੱਗਦੀਆਂ ਨੇ। ਔਰ ਇਹ ਕੰਟਰੀਜ਼ ਨੇ ਵੀ ਸਵਾਲ ਚੁੱਕੇ ਹੈਗੇ ਨੇ, ਕਿਉਂਕਿ ਕਹਿੰਦੇ ਨੇ ਕਿ ਇਸ ਕਿਸਮ ਦੇ ਨਾਲ ਜਿਹੜਾ ਜਿਹੜੇ ਹਾਥੀ ਮਾਰੇ ਗਏ ਨੇ, ਮਾਰ ਕੇ ਉਹਨਾਂ ਦਾ ਜਿਹੜਾ ਮਾਸ ਬਣਾਇਆ ਗਿਆ, ਔਰ ਉਹ ਤੋਂ ਬਾਅਦ ਜਿਹੜੇ ਕੁਛ ਬਜ਼ੁਰਗ ਵੀ ਸੀਗੇ ਉੱਥੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ, ਜਾਂ ਇਨਫੈਕਟ ਕੁਛ ਪ੍ਰੈਗਨੈਂਟ ਲੇਡੀਜ਼, ਉਹਨਾਂ ਨੂੰ ਇਹ ਪਰੇਸ਼ਾਨ ਕਰ ਸਕਦਾ ਹਾਥੀ ਦਾ ਮਾਸ। ਇੱਦਾਂ ਨਹੀਂ ਕਿ ਇਨਸਾਨ ਅੱਗੇ ਖਾ ਲੈਂਦਾ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ, ਪਰ ਆਪਣੇ ਕੋਲ ਇਹਦੇ ਵੀ ਕੋਈ ਸਬੂਤ ਹੈ ਨਹੀਂ ਨਾ ਕਿ ਕਿਹਨੂੰ ਕਿਹਨੂੰ ਮਾਰ ਕੇ ਆਪਾਂ ਕੀ ਖਾਂਦੇ ਹੁੰਦੇ ਸੀ। ਸੋ ਔਰ ਵੈਸੇ ਵੀ ਹਾਥੀ ਦੇ ਮਾਸ ਨੂੰ ਵੈਸੇ ਤਾਂ ਖਾਣਾ ਮਤਲਬ ਕੋਈ ਲੌਜਿਕ ਹੀ ਨਹੀਂ ਬਣਦਾ ਹੈਗਾ, ਪਰ ਉਹਨਾਂ ਨੇ ਉਸ ਵੱਡੇ ਲੈਵਲ ਦੇ ਉੱਤੇ ਜਦੋਂ ਪ੍ਰੋਗਰਾਮ ਆਯੋਜਿਤ ਕੀਤਾ ਸੀ ਤਾਂ ਉਹਦੇ 'ਚ ਸਫਾਈ ਕਿੰਨੀ ਕੁ ਰੱਖੀ ਹੋਣੀ ਆ, ਉਹਦੇ 'ਚ ਹਾਈਜੀਨ ਕਿੰਨਾ ਕੁ ਰੱਖਿਆ ਹੋਣਾ, ਮਤਲਬ ਵੈਸੇ ਹੀ ਜਾਨਵਰ ਦਾ ਮਾਸ ਖਾਣ ਵੇਲੇ ਇੱਕ ਖਾਸ ਕਿਸਮ ਦੀ ਹਾਈਜੀਨ ਦੀ ਲੋੜ ਪੈਂਦੀ ਹੈਗੀ ਹੈ। ਹਾਥੀ ਦਾ ਮਾਸ ਤਾਂ ਆਏ ਨੈਵਰ ਹਰਟ ਅਬਾਊਟ ਇਟ। ਸੋ ਇਹ ਬੋਤਸਵਾਨਾ ਮੈਂ ਉਦੋਂ ਪਹਿਲੀ ਵਾਰ ਸੁਣਿਆ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ, ਸਾਡੇ ਆਂਢ ਗੁਆਂਢ ਦੇ ਵਿੱਚੋਂ ਇੱਕ ਬੰਦਾ ਚਲਾ ਗਿਆ ਬੋਤਸਵਾਨਾ, ਕਹਿੰਦੇ ਜੀ ਅਮੀਰ ਮੁਲਕ ਹੈ। ਉਸ ਟਾਈਮ ਦੇ ਉੱਤੇ ਹੁੰਦਾ ਹੋਊਗਾ 90ਵਿਆਂ ਦੇ ਦਹਾਕੇ ਦੇ ਵਿੱਚ, ਆਈ ਡੋਂਟ ਨੋ ਕਿ ਉਸ ਤੋਂ ਬਾਅਦ ਇਹ ਗਰੀਬ ਹੋਇਆ ਜਾਂ ਕਿੱਦਾਂ ਹੋਇਆ। ਆਜ਼ਾਦੀ ਉਹ ਬਹੁਤ ਲੇਟ ਮਿਲੀ ਹੈਗੀ ਹੈ ਬੋਤਸਵਾਨਾ ਨੂੰ, ਮੋਟੇ ਤੌਰ ਦੇ ਉੱਤੇ ਆਫਟਰ ਇੰਡੀਪੈਂਡੈਂਸ ਬੋਤਸਵਾਨਾ ਉਨਾ ਗਰੋ ਕਰ ਵੀ ਨਹੀਂ ਸਕਿਆ ਹੈਗਾ, ਕੁਛ ਇਹਦੀ ਫਿਜ਼ੀਕਲ ਲਿਮਿਟੇਸ਼ਨਸ ਵੀ ਹੈਗੀਆਂ ਨੇ, ਦੈਟ ਕੁਡ ਬੀ ਵਨ ਰੀਜ਼ਨ। ਪਰਲਸ ਕੁਛ ਬੋਤਸਵਾਨਾ, ਕਿਉਂਕਿ ਅਫਰੀਕਾ ਦੇ ਵਿੱਚ ਪੂਰੇ ਦੇ ਪੂਰੇ ਕੰਟੀਨੈਂਟ ਦੇ ਵਿੱਚ ਇੱਕ ਸਾਊਥ ਅਫਰੀਕਾ ਹੀ ਇੱਕ ਮੁਲਕ ਹੈਗਾ ਜਿਹੜਾ ਲੈ ਦੇ ਕੇ ਮਾੜਾ ਮੋਟਾ ਅਮੀਰ ਹੈਗਾ। ਹੁਣ ਅੱਜ ਦੀ ਤਰੀਕ ਦੇ ਵਿੱਚ ਨਾਈਜੀਰੀਆ, ਮਰੱਕੋ ਵਰਗੇ ਮੁਲਕ ਬੇਸ਼ੱਕ ਅਮੀਰ ਹੋ ਰਹੇ ਹੋਣ, ਬਟ ਬੋਤਸਵਾਨਾ ਐਡਾ ਕੋਈ ਬਹੁਤਾ, ਹਾਂ ਮਤਲਬ ਪੀਸਫੁਲ ਕੰਟਰੀ ਹੈ, ਉਨੇ ਵੀ ਜਿਵੇਂ ਅਫਰੀਕਨ ਕੰਟਰੀਜ਼ ਦੇ ਵਿੱਚ ਕਤਲੇਆਮ ਲੱਗੇ ਰਹਿੰਦੇ ਨੇ, ਉਨੇ ਵੀ ਨਹੀਂ ਹੈਗੇ। ਇਨਫੈਕਟ ਬੈਟਰ ਦੈਨ ਇੰਡੀਆ ਤੁਸੀਂ ਕਹਿ ਸਕਦੇ ਹੋ। ਗਲੋਬਲ ਪੀਸ ਇੰਡੈਕਸ ਦੇ ਵਿੱਚ ਬੋਤਸਵਾਨਾ ਜਿਹੜਾ ਉਹ 50ਵੇਂ ਨੰਬਰ ਦੇ ਉੱਤੇ ਆਉਂਦਾ ਹੈਗਾ, ਔਰ ਇੰਡੀਆ ਬਹੁਤ ਪਿੱਛੇ ਹੈਗਾ ਇਸ ਪੀਸ ਇੰਡੈਕਸ ਦੇ ਵਿੱਚ। ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਵੀ ਬੋਤਸਵਾਨਾ ਦਾ ਕੋਈ ਸਕੋਰ ਬਹੁਤ ਮਾੜਾ ਨਹੀਂ ਹੈਗਾ, ਠੀਕ ਹੈ ਉੱਥੇ ਹਿਊਮਨ ਰਾਈਟਸ ਠੀਕ ਨੇ, ਪੋਲੀਟੀਕਲ ਜਿਹੜੀ ਇੰਟਰਫੇਰੈਂਸ ਹੈ ਆਮ ਲੋਕਾਂ ਦੇ ਮਾਮਲੇ 'ਚ ਇੰਨੀ ਜ਼ਿਆਦਾ ਨਹੀਂ ਹੈਗੀ। ਔਰ ਅਫਰੀਕਾ ਦੇ ਵਿੱਚ ਜੇ ਦੂਸਰੇ ਦੇਸ਼ਾਂ ਦੇ ਨਾਲ ਪੂਰੇ ਅਫਰੀਕਨ ਕੰਟੀਨੈਂਟ 'ਚ ਜੇ ਤੁਲਨਾ ਕਰੀਏ ਤਾਂ ਕਰਪਸ਼ਨ ਵੀ ਘੱਟ ਹੈਗੀ ਹੈ ਬੋਤਸਵਾਨਾ ਦੇ ਵਿੱਚ। ਸੋ ਉਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਇੱਥੇ ਠੀਕ ਹੈਗੀਆਂ ਨੇ, ਔਰ ਬੜੀ ਵਧੀਆ ਇੱਕ ਉੱਥੇ ਦੀ ਜਿਹੜੀ ਤਰੱਕੀ ਹੈਗੀ ਉਹ ਪਿਛਲੇ ਕੁਛ ਸਮੇਂ ਦੇ ਵਿੱਚ ਹੋਈ ਹੈਗੀ ਹੈ। ਖਾਸ ਤੌਰ ਦੇ ਉੱਤੇ ਦੁਨੀਆ ਦੇ ਜਿਹੜੇ ਗਰੀਬ ਮੁਲਕਾਂ ਦੇ ਨਾਲ ਜੇ ਤੁਲਨਾ ਕਰਨੀ ਹੋਵੇ ਤਾਂ ਬੋਤਸਵਾਨਾ ਦਾ ਜਿਹੜਾ ਇੰਨਾ ਜ਼ਿਆਦਾ ਜਿਹੜਾ ਉਹ ਹੈ ਗਿਰਾਵਟ ਨਹੀਂ ਹੋਈ ਹੈਗੀ, ਇਨਫੈਕਟ ਤਰੱਕੀ ਹੀ ਹੋਈ ਹੈ ਉੱਥੇ ਦੀ ਬੋਤਸਵਾਨਾ ਦੇ ਵਿੱਚ। ਐਨੀ ਕਦੇ ਹੋਈ ਨਹੀਂ ਹੈਗੀ, ਆਪਾਂ ਬੋਤਸਵਾਨਾ ਦੀ ਗੱਲ ਕਦੇ ਕੀਤੀ ਵੀ ਨਹੀਂ ਹੈਗੀ, ਪਾਸਟ ਦੇ ਵਿੱਚ ਵੀ ਨਹੀਂ ਕੀਤੀ ਹੈਗੀ ਦੁਨੀਆ 'ਚ। ਜੇ ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗ ਚੱਲੀਏ ਤਾਂ 193 ਮੁਲਕਾਂ ਦੀ ਗੱਲ ਕਦੇ ਚੱਜ ਦੇ ਨਾਲ ਕੀਤੀ ਨਹੀਂ, ਲੈ ਦੇ ਕਿ ਉਹੀ 8-10-15 ਮੁਲਕ ਹੈਗੇ ਨੇ, ਉਹਨਾਂ ਦੀ ਵਾਰ ਵਾਰ ਉਹਨਾਂ ਕੰਟਰੀਜ਼ ਦੀ ਗੱਲ ਹੁੰਦੀ ਰਹਿੰਦੀ ਹੈ। ਐਨੀਵੇਜ਼ ਦੇ ਵਾਜ਼ ਅ ਰੀਜ਼ਨ। ਸੋ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਇਹਦੀ ਵੀ ਗੱਲ ਕਰ ਲਈਏ। ਡਾਇਮੰਡ ਮਾਈਨਿੰਗ ਬਹੁਤ ਜ਼ਿਆਦਾ ਇੱਥੇ ਹੁੰਦੀ ਹੈਗੀ ਹੈ, ਇਨਫੈਕਟ ਪਿਛਲੇ 20-25 ਸਾਲਾਂ ਦੇ ਵਿੱਚ ਇੱਥੇ ਦੀ ਗੌਰਮੈਂਟ ਨੇ ਇੱਕ ਖਾਸ ਗੱਲ ਕੀਤੀ ਹੈ ਜੋ ਮੇਰੇ ਖਿਆਲ ਦੇ ਨਾਲ ਦੂਸਰੀਆਂ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ, ਲੈਟਿਨ ਏਸ਼ੀਅਨ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ। ਉਹ ਹੈ ਕਿ ਮਿਡਲ ਇਨਕਮ ਜਿਹੜੀ ਹੈਗੀ ਹੈ, ਜਿਹੜੇ ਦਰਮਿਆਨੀ ਆਮਦਨੀ ਵਾਲੇ ਲੋਕ ਨੇ, ਉਹਨਾਂ ਦੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਪਰ ਕੈਪੀਟਾ ਗਰੋਥ ਜਿਹੜੀ ਇੱਥੇ GDP ਦੀ ਹੋਈ ਹੈ, ਇੱਕ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਆਜ਼ਾਦੀ ਤੋਂ ਪਹਿਲਾਂ $439 ਪਰ ਕੈਪੀਟਾ GDP ਸੀਗੀ ਇੱਥੇ ਦੀ, 2018 'ਚ $15,000 ਹੋ ਗਈ ਹੈ, US ਡਾਲਰ 'ਚ ਗੱਲ ਕਰ ਰਹੇ ਹਾਂ। ਸੋ ਮੈਸਿਵ ਇਨਕਰੀਜ਼, ਮੈਸਿਵ, ਇਸੇ ਕਰਕੇ ਦੂਸਰੇ ਮੁਲਕਾਂ ਦੇ ਮੁਕਾਬਲੇ ਬੋਤਸਵਾਨਾ ਬੈਟਰ ਕਰ ਰਿਹਾ ਹੈਗਾ। ਸੋ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਚੰਗਾ ਕਰ ਰਹੇ ਨੇ, ਇਨਫਰਾਸਟ੍ਰਕਚਰ ਦੇ ਮਾਮਲੇ 'ਚ ਚੰਗਾ ਕਰ ਰਹੇ ਹੈ। ਇਨਫੈਕਟ ਕਿੰਨੇ ਕੁ ਅਫਰੀਕਨ ਕੰਟਰੀਜ਼ ਨੇ ਜਿਨ੍ਹਾਂ ਦੀਆਂ ਆਪਣੀਆਂ ਸਰਕਾਰ ਦੀ ਤਰਫ ਤੋਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਏਅਰਲਾਈਨ, ਏਅਰ ਬੋਤਸਵਾਨਾ ਉੱਥੋਂ ਦੀ ਸਰਕਾਰ ਦੇ ਦੁਆਰਾ ਚਲਾਈ ਜਾ ਰਹੀ ਹੈ। ਇੱਥੇ ਤਾਂ
ਇੰਡੀਆ ਵਰਗੇ ਮੁਲਕਾਂ ਦੀਆਂ ਸਰਕਾਰਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਰਹੀਆਂ ਹੈਗੀਆਂ ਨੇ ਦੈਟਸ ਰੀਅਲੀ ਅ ਨਾਈਸ ਥਿੰਗ ਇਨਫੈਕਟ ਬੋਤਸਵਾਨਾ ਰੇਲਵੇਜ਼ ਜਿਹੜੀ ਹੈ ਦੇਸ਼ ਦਾ ਰੇਲ ਨੈਟਵਰਕ ਜਿਹੜਾ ਉਹ ਸਰਕਾਰ ਆਪਣੇ ਕੰਟਰੋਲ ਦੇ ਵਿੱਚ ਰੱਖਦੀ ਹੈ ਨੋਟ ਲਾਈਕ ਅਦਰ ਅਫਰੀਕਨ ਕੰਟਰੀਜ਼ ਉੱਥੇ ਪ੍ਰਾਈਵੇਟ ਨਹੀਂ ਹੈਗੇ ਅਤੇ ਜੇ ਤੁਸੀਂ ਉੱਥੇ ਦੀ ਐਥਨੀਸਿਟੀ ਦੀ ਗੱਲ ਕਰੋ ਤਾਂ ਜ਼ਿਆਦਾਤਰ ਜਿਹੜੇ ਸਵਾਨਾ ਕਿਸਮ ਦੇ ਲੋਕ ਹੈਗੇ ਨੇ ਜਿੱਤੋਂ ਬੋਤਸਵਾਨਾ ਨਾਮ ਪਿਆ ਸੀਗਾ ਜਿਹੜੇ ਭਾਸ਼ਾ ਵੀ ਉਹੀ ਬੋਲਦੇ ਨੇ ਉਹ 78-79% ਉਹ ਲੋਕ ਨੇ ਦੂਜੇ ਨੰਬਰ 'ਤੇ ਕਲੰਗਾ ਲੋਕ ਆਉਂਦੇ ਹੈਗੇ ਨੇ ਇਹ ਉੱਥੇ ਦਾ ਇੱਕ ਐਥਨਿਕ ਗਰੁੱਪ ਹੈ ਜ਼ਿਆਦਾਤਰ ਕਲੰਗਾ ਲੋਕ ਵੈਸੇ ਤੁਹਾਨੂੰ ਜ਼ਿੰਬਾਵੇ ਦੇ ਵਿੱਚ ਦੇਖਣ ਨੂੰ ਮਿਲਣਗੇ ਪਰ ਬੋਤਸਵਾਨਾ ਦੇ ਵਿੱਚ ਵੀ ਹੈਗੇ ਨੇ ਫਿਰ ਬੁਸ਼ਮੈਨ ਲੋਕ ਨੇ ਜਿਨ੍ਹਾਂ ਨੂੰ ਸੈਨ ਕਹਿ ਲਿਆ ਜਾਂਦਾ ਯਾਨੀ ਕਿ ਜੰਗਲਾਂ ਝਾੜੀਆਂ ਦੇ ਵਿੱਚ ਜਿਹੜੇ ਲੋਕ ਪਰ ਪਿਛਲੇ ਇੱਕ ਲੰਮੇ ਅਰਸੇ ਦੇ ਵਿੱਚ ਇੱਥੇ ਜਿਹੜੇ ਮਾਈਗ੍ਰੈਂਟ ਗਰੁੱਪ ਨੇ ਉਹਨਾਂ ਨੇ ਵੀ ਆਪਣੀ ਆਬਾਦੀ ਬਹੁਤ ਜ਼ਿਆਦਾ ਵਧਾਈ ਹੈ ਇੰਡੀਅਨਸ ਬਹੁਤ ਜ਼ਿਆਦਾ ਆਏ ਹੈਗੇ ਨੇ ਇੱਥੇ ਪਿਛਲੇ ਕੁਛ ਅਰਸੇ ਦੇ ਵਿੱਚ ਅਤੇ ਹੋਰ ਵੀ ਲੋਕ ਆਏ ਹੈਗੇ ਨੇ ਜਿਵੇਂ ਆਲੇ ਦੁਆਲੇ ਦੇ ਜ਼ਿੰਬਾਵੇ ਨਮੀਬੀਆ ਵਗੈਰਾ ਤੋਂ ਲੋਕ ਆਏ ਹੈਗੇ ਨੇ ਐਨੀਵੇਜ਼ ਇਹ ਬੋਤਸਵਾਨਾ ਦੀ ਗੱਲ ਸੀਗੀ ਅੱਜ ਜਿਹੜੀਆਂ ਦੋ ਮੇਨ ਰਿਪੋਰਟਾਂ ਕੱਢੀਆਂ ਨੇ ਮੈਂ ਫਟਾਫਟ ਕੱਢਤੀਆਂ ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀਆਂ ਦੋ ਰਿਪੋਰਟਸ ਕੱਢਣੀਆਂ ਨੇ ਉਹ ਹੈਗੀਆਂ ਨੇ ਇੱਕ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ ਯੂਰਪੀ ਕੰਟਰੀਜ਼ ਦੀ ਤਰਫ ਤੋਂ ਕੁਛ ਇੱਕ ਐਸਾ ਕਦਮ ਚੁੱਕਿਆ ਜਾ ਰਿਹਾ ਜਿਹਦਾ ਆਸਟ੍ਰੇਲੀਆ ਦੇ ਵਿੱਚ ਉਹਦਾ ਇੱਕ ਛੋਟਾ ਜਿਹਾ ਸੈਂਪਲ ਆਪਾਂ ਨੂੰ ਦੇਖਣ ਨੂੰ ਵੀ ਮਿਲਦਾ ਇਹ ਤੁਸੀਂ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਤੋਂ ਸਿੱਖਿਆ ਇਹਨਾਂ ਮੁਲਕਾਂ ਨੇ ਉਹ ਕੀ ਹੈ ਮਾਈਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਇੱਕ ਅਤੇ ਦੂਸਰਾ ਜਿਹੜਾ ਹੈਗਾ ਅਮੈਰੀਕਾ ਦੇ ਵਿੱਚ ਬੌਂਡ ਮਾਰਕੀਟ ਜਿਹੜੀ ਹੈ ਉਹਦਾ ਇੱਕ ਵੱਡਾ ਖੇਡ ਖੇਡਿਆ ਜਾ ਰਿਹਾ ਅਮੈਰੀਕਾ ਇੱਕ ਪਾਸੇ ਜੰਗਾਂ ਲੜ ਲੜ ਕੇ ਅੱਕ ਚੁੱਕਿਆ ਥੱਕ ਚੁੱਕਿਆ ਖਰਚੇ ਦੇ ਵਿੱਚ ਕਰਜ਼ੇ ਦੇ ਵਿੱਚ ਦੱਬ ਚੁੱਕਿਆ ਸੋ ਹੁਣ ਕਰਜ਼ੇ ਤੋਂ ਬਾਹਰ ਨਿਕਲਣ ਦੇ ਲਈ ਕੀ ਕਰਨਾ ਪੈ ਰਿਹਾ ਅਮੈਰੀਕਾ ਨੂੰ ਉਹ ਖਬਰ ਤੁਹਾਡੇ ਨਾਲ ਉਹਦੀ ਇਨਸਾਈਟ ਰਿਪੋਰਟ ਇੱਕ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਮੈਡ ਸੰਧੂ ਦਾ ਕਤਲ ਹੋ ਗਿਆ ਕਮਲ ਭਾਬੀ ਇਹ ਵੋ ਇੰਨੇ ਸਾਡੇ ਕੋਲ ਟਾਈਮ ਹੈ ਨਹੀਂ ਇਹ ਖਬਰਾਂ ਦੇ ਵਿੱਚ ਦੱਸ ਦਈਆਂ ਨੇ ਰਾਜਾ ਬੜਿੰਗ ਕੀ ਕਰੂਗਾ ਇਹ ਵੋ ਫਿਰ ਕੀ ਹੋਊਗਾ ਪ੍ਰਗਟ ਸਿੰਘ ਦਾ ਅਗਲਾ ਕੀ ਵਿਜ਼ਨ ਹੈ ਆਲ ਦੈਟ ਸਟੱਫ ਹੈਜ਼ ਬੀਨ ਡਨ ਬਰੋ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਨਸਾਈਟ ਰਿਪੋਰਟ ਵਰਗੇ ਇੱਕ ਪ੍ਰੋਗਰਾਮ ਦੇ ਵਿੱਚ ਇੰਨੇ ਇੰਪੋਰਟੈਂਟ ਸ਼ੋਅ ਦੇ ਵਿੱਚ ਉਹ ਗੱਲਾਂ ਕਰੀਏ ਆਪਾਂ ਬੜੀਆਂ ਇੰਪੋਰਟੈਂਟ ਗੱਲਾਂ ਇਸ ਸ਼ੋਅ ਦੇ ਵਿੱਚ ਰੱਖਦੇ ਹੈਗੇ ਸੋ ਉਹੋ ਜਿਹੀਆਂ ਤਾਂ ਖਬਰਾਂ ਆਪਾਂ ਖਬਰਾਂ ਦੇ ਵਿੱਚ ਹੀ ਕੱਢ ਦਈਆਂ ਨੇ ਦਿਸ ਇਜ਼ ਦੀ ਡਿਫਰੈਂਸ ਜਿਹੜੇ ਪੋਡਕਾਸਟਿੰਗ ਦਾ ਹੁੰਦਾ ਹੈਗਾ ਇੰਨਾ ਕੁ ਫਰਕ ਜਿਹੜਾ ਤੁਹਾਨੂੰ ਸਮਝਣਾ ਜ਼ਰੂਰੀ ਹੈਗਾ ਬਟ ਐਨੀਵੇਜ਼ ਲੈਟਸ ਕਮ ਟੂ ਆਵਰ ਸੈਕਿੰਡ ਰਿਪੋਰਟ ਅਸਲ 'ਚ ਮੈਂ ਯੂਰਪ ਦੀ ਰਿਪੋਰਟ ਸ਼ੇਅਰ ਕਰਨ ਤੋਂ ਪਹਿਲਾਂ ਨਾ ਅਮੈਰੀਕਾ ਤੋਂ ਇੱਕ ਨਿਊਜ਼ ਸਾਹਮਣੇ ਆਈ ਸੀਗੀ ਉਹ ਇਹ ਸੀਗੀ ਕਿ ਅਮੈਰੀਕਾ 'ਚ ਜਿਹੜੇ ਇੰਡੀਅਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਹੁਣ 22 ਅਕਤੂਬਰ ਨੂੰ ਇੱਕ ਸਪੈਸ਼ਲ ਜਹਾਜ਼ ਦੇ ਨਾਲ ਅੱਗੇ ਵੀ ਭੇਜਿਆ ਸੀ ਨਾ ਤੁਹਾਡੇ ਯਾਦ ਉਹਨਾਂ ਬੇੜੀਆਂ ਬੁੜੀਆਂ ਹੁਣ ਤਾਂ ਨਹੀਂ ਉਹਨਾਂ ਪਰ ਹੁਣ ਵੀ ਇੰਡੀਅਨਸ ਨੂੰ ਇੱਕ ਪੂਰਾ ਦਾ ਪੂਰਾ ਜਹਾਜ਼ ਭਰ ਕੇ ਭੇਜਿਆ ਜਾਣਾ ਅਮੈਰੀਕਾ ਨੇ ਡਿਪੋਰਟ ਕਰਨੇ ਨੇ ਇਹ ਬੰਦੇ ਅਮੈਰੀਕਾ ਕਹਿ ਰਿਹਾ ਹੈ ਕਿ ਜਿਹੜਾ 2024 'ਚ ਉਹਨਾਂ ਨੇ 1,60,000 ਬੰਦਿਆਂ ਨੂੰ ਡਿਪੋਰਟ ਕੀਤਾ ਸੀ ਔਰ ਇੰਡੀਆ ਦੇ ਬਹੁਤ ਜ਼ਿਆਦਾ ਲੋਕ ਸੀਗੇ ਇੰਡੀਆ 'ਚ ਇੰਡੀਆ ਦੇ ਬਹੁਤ ਵੱਡੇ ਨੰਬਰ ਸੀ ਇਸ ਵਾਰ ਵੀ ਲਗਭਗ ਇੰਨੇ ਹੀ ਲੋਕ ਜਿਹੜੇ ਨੇ 2026 'ਚ ਇਸ ਪੂਰੇ ਸਾਲ ਦੇ ਵਿੱਚ 1,50,000 ਦੇ ਕਰੀਬ ਲੋਕ ਭੇਜਦੇ ਨੇ ਔਰ DHS ਜਿਹੜਾ ਕਿ ਉੱਥੋਂ ਦਾ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਹੈਗਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਇੰਡੀਆ ਦੇ ਨਾਲ ਨਾਲ ਕੋਲੰਬੀਆ ਇਕੁਆਡੋਰ ਪੀਰੂ ਮਿਸਰ ਮਾਰਟੀਨੀਆ ਸੈਨੇਗਲ ਉਜ਼ਬੇਕਿਸਤਾਨ ਅਤੇ ਚਾਈਨਾ ਵਰਗੇ ਚਾਈਨਾ ਨੂੰ ਛੱਡ ਦਈਏ ਤਾਂ ਬਾਕੀ ਮੁਲਕਾਂ ਦੇ ਤਾਂ ਤੁਸੀਂ ਦੇਖੋ ਵੀ ਰਲਾ ਕੇ ਇੰਡੀਆ ਦੇ ਨਾਲ ਬੇਇੱਜ਼ਤੀ ਹੋ ਕੀਤੀ ਹੈਗੀ ਬਟ ਐਨੀਵੇਜ਼ ਕਮਿੰਗ ਟੂ ਦਿਸ ਇੰਪੋਰਟੈਂਟ ਨਿਊਜ਼ ਹੁਣ ਡਿਪੋਰਟੇਸ਼ਨ ਸੈਂਟਰ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਕਿਸੇ ਵੀ ਕੰਟਰੀ ਦੇ ਲਈ ਉਹ ਖਾਸ ਤੌਰ 'ਤੇ ਆਫਸ਼ੋਰ ਹੋਣ ਤਾਂ ਮੈਂਟੇਨ ਕਰਨੇ ਬੜੇ ਮੁਸ਼ਕਲ ਹੁੰਦੇ ਨੇ ਡਿਪੋਰਟੇਸ਼ਨ ਸੈਂਟਰ ਯਾਨੀ ਕਿ ਉਹ ਪ੍ਰਵਾਸੀ ਜਿਹੜੇ ਤੁਹਾਡੇ ਕੰਮ ਦੇ ਨਹੀਂ ਹੈਗੇ ਉਹ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੁਹਾਡੇ ਦੇਸ਼ ਦੇ ਵਿੱਚ ਉਹ ਪ੍ਰਵਾਸੀ ਜਿਨ੍ਹਾਂ ਨੇ ਕੋਈ ਨਾ ਕੋਈ ਅਪਰਾਧ ਕੀਤਾ ਹੈ ਗਲਤ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਨਹੀਂ ਤੁਹਾਡੇ ਕਿਸੇ ਵੀ ਦੇਸ਼ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੁਣ ਡਿਪੋਰਟ ਹੋਣ ਤੋਂ ਬਾਅਦ ਜਿਹੜੇ ਨੇ ਉਹ ਕਿੱਥੇ ਭੇਜੇ ਜਾਂਦੇ ਨੇ ਉਹ ਭੇਜੇ ਜਾਂਦੇ

ਹੈਗਾ ਹੁਣ ਉਹ ਉੱਥੇ ਪਾਪੂਆ ਨਿਊ ਗਿਨੀ ਦੇ ਵਿੱਚ ਉੱਥੋਂ ਦੀ ਸਰਕਾਰ ਹੈ ਪੀ ਐਨ ਜੀ ਦੀ ਸਰਕਾਰ ਹੈ ਇੱਕ ਅਲੱਗ ਕੰਟਰੀ ਹੈ ਇੱਕ ਇੰਡੀਪੈਂਡੈਂਟ ਕੰਟਰੀ ਹੈ ਪਰ ਆਸਟ੍ਰੇਲੀਆ ਨੇ ਆਪਣਾ ਇੱਕ ਡਿਪੋਰਟੇਸ਼ਨ ਸੈਂਟਰ ਉੱਥੇ ਬਣਾ ਕੇ ਰੱਖਿਆ ਹੁਣ ਇਹ ਜਿਹੜੇ ਇੰਡੀਆ ਆਸਟ੍ਰੇਲੀਆ ਵਾਲਾ ਇਹ ਜਿਹੜਾ ਕੰਸੈਪਟ ਹੈ ਇਹ ਯੂਰਪੀਅਨ ਕੰਟਰੀਜ਼ ਨੂੰ ਬੜਾ ਪਸੰਦ ਆ ਗਿਆ ਯੂਰਪੀਅਨ ਕੰਟਰੀਜ਼ ਨੇ ਕੀ ਕਿਹਾ ਕਿ ਬ੍ਰਸਲਸ ਦੇ ਵਿੱਚ ਬ੍ਰਸਲਸ ਜਿਹੜਾ ਹੈ ਉੱਥੇ ਦੀ ਬੈਲਜੀਅਮ ਦਾ ਸ਼ਾਇਦ ਵੱਡਾ ਸ਼ਹਿਰ ਹੈਗਾ ਅਤੇ ਉੱਥੇ ਇਹ ਸਾਰੇ ਕੰਟਰੀਜ਼ ਇਕੱਠੇ ਹੋਏ ਨੇ ਆਸਟਰੀਆ ਡੈਨਮਾਰਕ ਨੈਦਰਲੈਂਡਸ ਗ੍ਰੀਸ ਜਰਮਨੀ ਔਰ ਇਹਨਾਂ ਪੰਜਾਂ ਦੇਸ਼ਾਂ ਦਾ ਇੱਕ ਗਰੁੱਪ ਬਣਿਆ ਇਹਨਾਂ ਨੇ ਇੱਕ ਪੋਲਿਸੀ ਤਿਆਰ ਕੀਤੀ ਹੈ ਏ ਐਨ ਟੀ ਵਨ ਨਾਮ ਦਾ ਇੱਕ ਟੀ ਵੀ ਚੈਨਲ ਦੇ ਉੱਤੇ ਇਸ ਪੋਲਿਸੀ ਨੂੰ ਅਨਾਊਂਸ ਕੀਤਾ ਔਰ ਪੋਲਿਸੀ ਇਹ ਹੈਗੀ ਹੈ ਕਿ 2027 ਦੇ ਵਿੱਚ ਇੱਕ ਰਿਟਰਨ ਹੱਬ ਵੈਸੇ ਤਾਂ ਇਹਨੂੰ ਰਿਟਰਨ ਹੱਬ ਦਾ ਇਹਨਾਂ ਨੇ ਨਾਮ ਦਿੱਤਾ ਪਰ ਇਹ ਬੇਸਿਕਲੀ ਕੀ ਹੈ ਇਹ ਇੱਕ ਡਿਪੋਰਟੇਸ਼ਨ ਸੈਂਟਰ ਹੋਏਗਾ ਸੋ ਇਹਨਾਂ ਕੰਟਰੀਜ਼ ਦੇ ਵਿੱਚੋਂ ਯਾਨੀ ਗ੍ਰੀਸ ਜਰਮਨੀ ਆਸਟਰੀਆ ਡੈਨਮਾਰਕ ਅਤੇ ਨੈਦਰਲੈਂਡ ਇਹਨਾਂ ਪੰਜਾਂ ਕੰਟਰੀਜ਼ ਦੇ ਵਿੱਚੋਂ ਜਿਹੜੇ ਲੋਕ ਹੈਗੇ ਨੇ ਇਹਨਾਂ ਪੰਜਾਂ ਕੰਟਰੀਜ਼ ਦੇ ਜਿਹੜੇ ਪ੍ਰਵਾਸੀ ਹੈਗੇ ਨੇ ਉਹਨਾਂ ਨੂੰ ਅਲੱਗ ਕਿਤੇ ਕਿਸੇ ਤਰੀਕੇ ਦੇ ਨਾਲ ਰੱਖਿਆ ਜਾਏਗਾ ਅਤੇ ਔਰ ਉਹ ਇਹ ਮੁਲਕ ਨਹੀਂ ਹੋਣਗੇ ਹੁਣ ਇੱਥੇ ਈਯੂ ਯਾਨੀ ਯੂਰਪੀ ਯੂਨੀਅਨ ਦੀ ਤਰਫ ਤੋਂ ਇਹ ਗੱਲ ਆਈ ਹੈ ਕਿ ਉਹ ਵੀ ਆਪਣਾ ਆਪਣਾ ਇੱਕ ਡਿਟੈਂਸ਼ਨ ਸੈਂਟਰ ਜਾਂ ਡਿਪੋਰਟੇਸ਼ਨ ਸੈਂਟਰ ਜਾਂ ਰਿਟਰਨ ਹੱਬ ਜੋ ਮਰਜ਼ੀ ਤੁਸੀਂ ਕਹਿ ਲਓ ਉਹ ਵੀ ਆਪਣਾ ਇੱਕ ਖੋਲ੍ਹਣਾ ਚਾਹੁੰਦੇ ਨੇ ਇਹੋ ਜਿਹਾ ਬਣਾਉਣਾ ਚਾਹੁੰਦੇ ਨੇ ਬ੍ਰਿਟੇਨ ਨੇ ਇੱਕ ਇਹੋ ਜਿਹੀ ਸ਼ੁਰੂਆਤ ਕੀਤੀ ਸੀ ਬ੍ਰਿਟੇਨ ਦੇ ਵਿੱਚ ਬੋਰਿਸ ਜੌਨਸਨ ਦੀ ਸਰਕਾਰ ਸੀਗੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ ਬਾਅਦ ਦੇ ਵਿੱਚ ਰਿਸ਼ੀ ਸੁਨਕ ਦੀ ਵੀ ਗੌਰਮੈਂਟ ਆਈ ਰਿਸ਼ੀ ਸੁਨਕ ਵੀ ਉੱਥੇ ਦੇ ਪ੍ਰਾਈਮ ਮਿਨਿਸਟਰ ਬਣੇ ਸੀ ਇਨਫੈਕਟ ਉਹਨਾਂ ਦਿਨਾਂ ਦੇ ਵਿੱਚ ਆਪਾਂ ਇੱਕ ਪੋਡਕਾਸਟ ਇਨਸਾਈਟ ਰਿਪੋਰਟ ਦਾ ਉਦੋਂ ਨਿਊਜ਼ ਐਂਡ ਵਿਊਜ਼ ਚੱਲਦਾ ਸੀ ਉਹ 'ਚ ਵੀ ਇਹ ਗੱਲ ਕੀਤੀ ਸੀ ਕਿ ਬ੍ਰਿਟੇਨ ਨੇ ਰਵਾਂਡਾ ਮਾਡਲ ਜਿਹੜਾ ਹੈਗਾ ਉਹ ਅਪਣਾਇਆ ਰਵਾਂਡਾ ਪੋਲਿਸੀ ਇੱਕ ਅਪਣਾਈ ਹੈਗੀ ਹੈ ਸੋ ਉਹਦੇ 'ਚ ਕੀ ਸੀਗਾ ਕਿ ਜਿਹੜੇ ਇੰਗਲਿਸ਼ ਚੈਨਲ ਪਾਰ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬ੍ਰਿਟੇਨ ਦੇ ਰਵਾਂਡਾ ਦੇ ਵਿੱਚ ਬ੍ਰਿਟੇਨ ਦੇ ਵਿੱਚ ਦਾਖਲ ਹੁੰਦੇ ਸੀ ਲੋਕ ਉਹਨਾਂ ਨੂੰ ਰਵਾਂਡਾ ਨਾਮ ਦੇ ਇੱਕ ਅਫਰੀਕਨ ਕੰਟਰੀਜ਼ ਦੇ ਵਿੱਚ ਡਿਪੋਰਟ ਕਰਕੇ ਭੇਜ ਦਿੱਤਾ ਜਾਂਦਾ ਸੀ ਮਤਲਬ ਇਹ ਹੋਇਆ ਨਹੀਂ ਸੀ ਪਰ ਇਹ ਪੋਲਿਸੀ ਤਿਆਰ ਕੀਤੀ ਸੀ ਬਾਅਦ ਦੇ ਵਿੱਚ ਇਹ ਕੇਸ ਇਹਦਾ ਲੱਗਿਆ ਉੱਥੇ ਦੀ ਸੁਪਰੀਮ ਕੋਰਟ 'ਚ ਗਿਆ ਸੁਪਰੀਮ ਕੋਰਟ ਨੇ ਇਹਨੂੰ ਗੈਰ ਕਾਨੂੰਨੀ ਕਹਿਤਾ ਬਾਅਦ ਦੇ ਵਿੱਚ ਫਿਰ ਇਹਦਾ ਮਤਲਬ ਇਹ ਖਤਮ ਹੀ ਹੋ ਗਈ ਸੀਗੀ ਸਕੀਮ ਪਰ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਦੀ ਗੌਰਮੈਂਟ ਦੇ ਨਾਲ ਰਲ ਕੇ ਇੱਕ ਡੀਲ ਵੀ ਕਰ ਲਈ ਸੀਗੀ ਕਿ ਦੇਖੋ ਜੀ ਸਾਡੇ ਜਿਹੜੇ ਇਲੀਗਲ ਲੋਕ ਨੇ ਅੱਗੇ ਵੀ ਬ੍ਰਿਟੇਨ ਨੇ ਇਹੀ ਕੀਤਾ ਸੀ ਆਸਟ੍ਰੇਲੀਆ ਲਿਆ ਕੇ ਛੱਡੇ ਸੀਗੇ ਆਪਣੇ ਇਲੀਗਲ ਲੋਕ ਆਪਣੇ ਕੈਦੀ ਆਪਣੇ ਇਹ ਬ੍ਰਿਟੇਨ ਦੇ ਵਿੱਚ ਇਹ ਤਾਂ ਚਲੋ ਹਿਸਟਰੀ ਰਹੀ ਹੈਗੀ ਹੈ ਬਟ ਐਤਕੀ ਹੁਣ ਮਾਡਰਨ ਐਰਾ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ 715 million pounds ਖਰਚ ਕਰਾਂਗੇ ਔਰ 715 million pounds ਲਗਭਗ $966 million ਬਣ ਗਏ €835 million ਬਣ ਗਏ ਅਤੇ ਲਗਭਗ $1,000 million ਬਣ ਗਏ ਸੋ ਇਸ ਭਾਰੀ ਭਰਕਮ ਰਕਮ ਨੂੰ ਖਰਚਣਾ ਸੀਗਾ ਔਰ ਖਰਚ ਕਾਫੀ ਰਕਮ ਖਰਚ ਵੀ ਦਿੱਤੀ ਸੀ ਇਨਫੈਕਟ ਉੱਥੇ ਉਹਨਾਂ ਨੇ ਡਿਪੋਰਟੇਸ਼ਨ ਸੈਂਟਰ ਬਣਾ ਵੀ ਦਿੱਤਾ ਸੀ ਉਹ ਕੇਸ ਚਲੋ ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਲੱਗ ਗਿਆ ਸੀਗਾ ਔਰ ਕਹਿੰਦੇ ਸੀਗੇ ਕਿ ਉਹ ਲੋਕ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਚਲੇ ਜਾਣ ਰਵਾਂਡਾ 'ਚ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਡਿਪੋਰਟੇਸ਼ਨ ਸੈਂਟਰ 'ਚ ਭੇਜਾਂਗੇ ਰਵਾਂਡਾ ਦੀ ਗੌਰਮੈਂਟ ਨੂੰ ਕਿਹਾ ਕਿ ਦੈਟਸ ਓਕੇ ਸਾਡੇ ਕ੍ਰਿਮੀਨਲ ਨੇ ਜਾਂ ਸਾਡੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਲੋਕ ਨੇ ਤੁਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਆਉਣ ਦਿਓ ਅਤੇ ਜਿਹੜੇ ਇੱਥੋਂ ਆਉਣਗੇ ਅਤੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਬੰਦਾ ਆ ਰਿਹਾ ਆਹ ਪਾਸਪੋਰਟ ਹੋਲਡਰ ਹੈ ਅਤੇ ਤੁਸੀਂ ਉਹਨਾਂ ਨੂੰ ਲੈਟ ਦੈਮ ਲਿਵ ਕਿਉਂਕਿ ਇਨੀਸ਼ੀਅਲੀ ਤਾਂ ਵਲੰਟੀਅਰ ਤਰੀਕੇ ਦੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਚਲੇ ਜਾਓ ਤੁਹਾਨੂੰ ਕਿਸੇ ਜੇਲ੍ਹ ਵਰਗੀ ਜਗ੍ਹਾ ਦੇ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾਊਗਾ ਕਿਸੇ ਡਿਪੋਰਟੇਸ਼ਨ ਸੈਂਟਰ 'ਚ ਨਹੀਂ ਰੱਖਿਆ ਜਾਊਗਾ ਬਟ ਯੂ ਕੈਨ ਫਰੀਲੀ ਰੋਮ ਅਰਾਊਂਡ ਇਨ ਰਵਾਂਡਾ ਜਾਓ ਚਾਰ ਲੋਕ ਗਏ ਸੀਗੇ ਔਰ ਮਿਲੀਅਨਸ ਆਫ ਪਾਊਂਡ ਜਿਹੜੇ ਸੀਗੇ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਨੂੰ ਦੇਤੇ ਸੀਗੇ ਖੈਰ ਉਹ ਤੋਂ ਬਾਅਦ ਉਹ ਕੇਸ ਲੱਗਿਆ ਸੁਪਰੀਮ ਕੋਰਟ ਦੇ ਵਿੱਚ ਉੱਥੇ ਦੀ ਅਤੇ ਉਹ ਕੇਸ ਬਾਅਦ ਦੇ ਵਿੱਚ ਸਰਕਾਰ ਨੂੰ ਮਨਾ ਹੀ ਕਰਤਾ ਸੁਪਰੀਮ ਕੋਰਟ ਨੇ ਸੋ ਵਲੰਟਰੀਲੀ ਤਾਂ ਕੋਈ ਵੀ ਨਹੀਂ ਗਿਆ ਇਨਫੈਕਟ ਸਰਕਾਰ ਵੀ ਜ਼ਬਰਨ ਕਿਸੇ ਨੂੰ ਭੇਜ ਨਹੀਂ ਸਕੀ ਹੈਗੀ ਫਿਰ ਇਟਲੀ ਦੀ ਗੱਲ ਆਉਂਦੀ ਹੈ ਇਟਲੀ ਦੇ ਵਿੱਚ ਮੈਂ ਤੁਹਾਨੂੰ ਬੜੀ ਵਾਰ ਦੱਸਿਆ ਕਿ ਜੋਰਜੀਆ ਮੈਲੂਨੀ ਜਿਹੜੀ ਹੈਗੀ ਉਹ ਤਾਂ ਮਾਈਗ੍ਰੈਂਟਸ ਨੂੰ ਧੱਕਣਾ ਹੀ ਚਾਹੁੰਦੀ ਹੈ ਭੇਜਣਾ ਹੀ ਚਾਹੁੰਦੀ ਹੈ ਜੋਰਜੀਆ ਮੈਲੂਨੀ ਦੀ ਜਿਹੜੀ ਗੌਰਮੈਂਟ ਆ ਉਹ ਤਾਂ ਵੈਰੀ ਵੈਰੀ ਡੋਗਮੈਟਿਕ ਵੈਰੀ ਕੰਜ਼ਰਵੇਟਿਵ ਗੌਰਮੈਂਟ ਅਤੇ ਉਹਨਾਂ ਨੇ ਅਲਬੇਨੀਆ ਦੇ ਵਿੱਚ ਇੱਕ ਬਣਾਇਆ ਸੀਗਾ ਇਟਲੀ ਦਾ ਇਸੇ ਤਰੀਕੇ ਦਾ ਡਿਪੋਰਟੇਸ਼ਨ ਸੈਂਟਰ ਇਨਫੈਕਟ ਉੱਥੇ
ਕੈਂਪ ਕਹਿੰਦੇ ਸੀਗੇ।

ਕਿ ਡਿਪੋਰਟੇਸ਼ਨ ਕੈਂਪ ਵੀ ਨਹੀਂ ਸੀ ਕਹਿੰਦੇ, ਇੱਕ ਬਸ ਕੈਂਪ ਕਹਿ ਦਿੰਦੇ ਸੀਗੇ ਕਿ ਉੱਥੇ ਕੈਂਪ ਦੇ ਵਿੱਚ ਭੇਜਣਾ ਹੈਗਾ। ਬਾਅਦ ਦੇ ਵਿੱਚ ਇਟਲੀ ਦੇ ਵਿੱਚ ਵੀ ਇਹ ਕੇਸ ਲੱਗਿਆ ਅਤੇ ਇਟਲੀ ਦੇ ਵਿੱਚ ਵੀ ਇਹ ਰੋਕ ਲਗਾ ਦਿੱਤੀ ਗਈ ਅਤੇ ਕਿਹਾ ਗਿਆ ਅਸਲ ਦੇ ਵਿੱਚ ਉਹ ਕੈਂਪ ਨਾਜ਼ੀ ਕੈਂਪਾਂ ਦੇ ਨਾਲ ਉਹਨਾਂ ਦੀ ਤੁਲਨਾ ਹੋਣ ਲੱਗ ਪਈ। ਜਿਹੜਾ ਨਾਜ਼ੀ ਕੈਂਪ ਹੁੰਦੇ ਸੀ ਨਾ ਸੈਕਿੰਡ ਵਰਲਡ ਵਾਰ ਵੇਲੇ, ਹਿਟਲਰ ਨੇ ਬਣਾਏ ਹੋਏ ਸੀ ਕੈਂਪ ਕਿ ਫੜ ਫੜ ਕੇ ਯਹੂਦੀਆਂ ਨੂੰ ਲਿਆਓ ਇੱਥੇ ਕੈਂਪਾਂ 'ਚ ਰੱਖੋ, ਅਤੇ ਫਿਰ ਉਹਨਾਂ ਨੂੰ ਕੈਂਪਾਂ ਦੇ ਵਿੱਚ ਹੀ ਪੜਤਾੜਿਆ ਜਾਂਦਾ ਸੀ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ। ਉਸੇ ਤਰੀਕੇ ਦੇ ਨਾਲ ਇਟਲੀ ਨੇ ਆਪਣੇ ਕੈਂਪ ਖੋਲ੍ਹੇ ਸੀਗੇ ਅਤੇ ਪਹਿਲਾਂ ਪ੍ਰਵਾਸੀਆਂ ਨੂੰ ਉੱਥੇ ਭੇਜਿਆ ਗਿਆ ਜਿਹੜੇ ਇਲੀਗਲ ਸੀਗੇ, ਬਾਅਦ ਦੇ ਵਿੱਚ ਫਿਰ ਉਹ ਰੋਕ ਦਿੱਤਾ ਗਿਆ ਅਤੇ ਹੁਣ ਇਟਲੀ ਉਹਨਾਂ ਦੇ ਵਿੱਚੋਂ ਸਿਰਫ ਇੱਕ ਕੈਂਪ ਦਾ ਇਸਤੇਮਾਲ ਕਰ ਰਿਹਾ। ਕਹਿੰਦੇ ਕਿ ਠੀਕ ਹੈ ਚਲੋ ਜਨਾਨੀਆਂ ਨੂੰ ਨਹੀਂ ਭੇਜਦੇ ਹੈਗੇ ਅਦਾਲਤ ਦੇ ਉਹ ਨਤੀਜੇ ਤੋਂ ਬਾਅਦ, ਪਰ ਬੰਦੇ ਬੰਦੇ ਚਲੇ ਜਾਓ ਅਤੇ ਔਰ ਉਹ ਬੰਦਿਆਂ ਨੂੰ ਭੇਜਿਆ ਜਾਊਗਾ ਜਿਨ੍ਹਾਂ ਨੂੰ ਜਿਹੜੇ ਇਟਲੀ 'ਚ ਰਹਿ ਰਹੇ ਨੇ ਔਰ ਇਟਲੀ ਦੀ ਗੌਰਮੈਂਟ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਰਹੀ ਹੈ ਕਿ ਨਹੀਂ ਤੁਸੀਂ ਨਹੀਂ ਰਹਿ ਸਕਦੇ ਹੈਗੇ, ਯੂ ਕਾਂਟ ਅਪਲਾਈ ਫੋਰ ਦੀ ਪਰਮਾਨੈਂਟ ਰੈਜ਼ੀਡੈਂਸੀ ਜੋ ਵੀ ਹੈਗੀ ਇਟਲੀ ਦਾ ਉੱਥੇ ਸਿਸਟਮ ਹੋਊਗਾ। ਮਾਰਚ 2025 ਦੇ ਵਿੱਚ ਡਿਪੋਰਟੇਸ਼ਨ ਸੈਂਟਰ 'ਚ ਉਹਨੂੰ ਬਦਲ ਦਿੱਤਾ ਗਿਆ ਇਹਨਾਂ ਨੇ ਅਤੇ 500 ਲੋਕ ਹੁਣ ਤੱਕ ਉੱਥੇ ਭੇਜੇ ਗਏ ਨੇ। ਬਟ ਇਟਲੀ ਨੂੰ ਵੀ ਇਹਦੇ 'ਤੇ ਖਰਚਾ ਕਰਨਾ ਪੈ ਰਿਹਾ। ਅਲਬੇਨੀਆ ਦੇ ਵਿੱਚ ਜਿਹੜਾ ਖੋਲ੍ਹਿਆ ਕੈਂਪ ਖੋਲ੍ਹਿਆ ਜਾਂ ਡਿਪੋਰਟੇਸ਼ਨ ਸੈਂਟਰ ਖੋਲ੍ਹਿਆ, ਕਹਿੰਦੇ ਨੇ ਕਿ 2028 ਤੱਕ ਇਟਲੀ ਨੇ ਵੀ ਇਹਦੇ 'ਤੇ 670 million ਯੂਰੋ ਖਰਚ ਦੇਣੇ ਹੈਗੇ ਨੇ। ਇਨਫੈਕਟ ਹੋਰ ਜੇ ਦੂਸਰੀਆਂ ਕੰਟਰੀਜ਼ ਦੀ ਗੱਲ ਕਰੀਏ, ਡੈਨਮਾਰਕ ਨੇ 2021 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀਗਾ ਤਾਂ ਕਿ ਜਿਹੜੇ ਸ਼ਰਨ ਚਾਹਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ EU ਤੋਂ ਬਾਹਰ ਕਿਸੇ ਤੀਸਰੇ ਦੇਸ਼ ਦੇ ਵਿੱਚ ਭੇਜਿਆ ਜਾ ਸਕੇ। ਸੋ ਡੈਨਮਾਰਕ ਨੇ ਵੀ ਰਵਾਂਡਾ ਦੇ ਨਾਲ ਇੱਕ ਰਿਸੈਪਸ਼ਨ ਸੈਂਟਰ ਬਣਾਉਣ ਦੀ ਗੱਲ ਕੀਤੀ ਸੀਗੀ। ਬਾਅਦ ਦੇ ਵਿੱਚ ਯੂਰਪੀ ਕਮਿਸ਼ਨ ਨੇ ਹੀ ਕਹਿਤਾ ਸੀਗਾ, ਯੂਰਪੀ ਕਮਿਸ਼ਨ ਦਾ ਜਿਹੜਾ ਇੱਕ ਹਿਊਮਨ ਰਾਈਟ ਦਾ ਜਿਹੜਾ ਔਰਗਨਾਈਜੇਸ਼ਨ, ਉਹਨਾਂ ਨੇ ਹੀ ਮਨਾ ਕਰਤਾ ਸੀ ਕਿ ਨਾ ਨਾ ਆਹ ਨਾ ਕੰਮ ਕਰਿਓ ਤੁਸੀਂ। ਹਾਲਾਂਕਿ ਇੰਗਲੈਂਡ ਨੂੰ ਨਹੀਂ ਉਹ ਕੁਝ ਕਹਿ ਸਕੇ ਹੈਗੇ, ਬਟ ਹਾਂ ਇਹ ਮਨਾ ਕਰਤਾ ਸੀਗਾ। ਔਰ 2023 ਦੀ ਸ਼ੁਰੂਆਤ 'ਚ ਹੀ ਡੈਨਮਾਰਕ ਦੀ ਸਰਕਾਰ ਨੇ ਰਵਾਂਡਾ ਦੇ ਨਾਲ ਆਪਣੀ ਗੱਲਬਾਤ ਵੀ ਰੋਕਤੀ ਸੀ। ਹਾਲਾਂਕਿ ਜਿੰਨੇ ਲੌਜਿਸਟਿਕਸ ਦੇ ਉੱਤੇ, ਇਮਾਰਤ ਦੇ ਉੱਤੇ ਜਿਹੜਾ ਵੀ ਖਰਚਾ ਹੋਇਆ ਉਹ ਹੋਇਆ, ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਹੋਰ ਨਵਾਂ ਖਰਚਾ ਨਹੀਂ ਕੀਤਾ। ਹੁਣ ਹੁੰਦਾ ਕੀ ਹੈ ਕਿ ਜਿਹੜੀਆਂ ਕੰਟਰੀਜ਼ ਨੇ ਇਹ ਓਵਰਸੀਜ਼ ਡਿਪੋਰਟੇਸ਼ਨ ਸੈਂਟਰ ਦੇ ਉੱਤੇ ਖਰਚਾ ਬਹੁਤ ਕਰ ਦਿੰਦੀਆਂ ਨੇ ਔਰ ਇੰਨੀ ਲੋੜ ਹੁੰਦੀ ਨਹੀਂ ਹੈਗੀ ਜੇ ਉਹਨਾਂ ਦੇ ਵਿੱਚੋਂ, ਕਿਉਂਕਿ ਇਹ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਦੇ ਤਹਿਤ ਆ ਜਾਂਦਾ ਕਿ ਇੱਕ ਤੁਹਾਡੇ ਦੇਸ਼ ਦੇ ਵਿੱਚ ਆਇਆ ਕੋਈ ਬੰਦਾ ਉਹਨੂੰ ਜਬਰਨ ਤੁਸੀਂ ਉੱਥੋਂ ਕੱਢ ਨਹੀਂ ਸਕਦੇ ਹੈਗੇ। ਪਰ ਆਸਟ੍ਰੇਲੀਆ ਦੇ ਕੋਲ ਤਾਂ ਆਪਣੇ ਕਾਨੂੰਨ ਹੈਗੇ ਨੇ। ਆਸਟ੍ਰੇਲੀਆ ਨੇ ਇੱਕ ਵੱਡੀ ਰਕਮ ਖਰਚ ਵੀ ਕਰ ਦਿੱਤੀ ਹੈ। ਕਹਿੰਦੇ ਨੇ ਕਿ ਜਦੋਂ ਪੀਟਰ ਡਟਨ ਸਾਹਿਬ ਨੇ 2012 'ਚ ਪੋਲਿਸੀ ਲਿਆਂਦੀ ਸੀਗੀ ਕਿ ਕਿਸ਼ਤੀਆਂ ਵਾਲਿਆਂ ਨੂੰ ਪੱਕੀ ਇੱਥੇ PR ਨਹੀਂ ਦੇਣੀ ਹੈਗੀ, ਉਦੋਂ ਉਹਨਾਂ ਨੇ ਆਸਟ੍ਰੇਲੀਅਨ ਗੌਰਮੈਂਟ ਨੇ ਆਪਣੇ ਡਿਟੈਂਸ਼ਨ ਸੈਂਟਰ ਬਣਾਏ ਸੀ ਨਾਉਰੂ ਦੇ ਵਿੱਚ ਜਾਂ ਮਾਨਸ ਆਈਲੈਂਡ ਪਾਪੂਆ ਨਿਊ ਗਿਨੀ ਦੇ ਵਿੱਚ ਹੀ ਪੈ ਜਾਂਦੇ ਨੇ। ਸੋ ਉਦੋਂ ਥਰਡ ਪਾਰਟੀ ਕੰਟਰੈਕਟਰ ਨੂੰ ਕੰਟਰੈਕਟ ਦੇ ਕੇ $13 billion 2012 'ਚ ਖਰਚੇ ਸੀਗੇ ਆਸਟ੍ਰੇਲੀਆ ਨੇ, $13 billion। ਔਰ ਅੱਜ ਦੀ ਤਰੀਕ ਦੇ ਵਿੱਚ ਵੀ ਆਸਟ੍ਰੇਲੀਅਨ ਗੌਰਮੈਂਟ ਜਿਹੜੇ ਆਫਸ਼ੋਰ ਡਿਟੈਂਸ਼ਨ ਸੈਂਟਰ ਨੇ ਉਹਨਾਂ ਦੇ ਉੱਤੇ ਸਾਲਾਨਾ $1 billion ਖਰਚ ਦਿੰਦੀ ਹੈ। ਕਿਉਂ ਖਰਚਦੀ ਹੈ? ਕਿਉਂਕਿ ਉੱਥੇ ਜਿਹੜੀ ਬਿਜਲੀ ਹੋਰ ਪਾਣੀ ਪੂਣੀ ਦੇ ਜਿਹੜੇ ਬਿੱਲ ਹੁੰਦੇ ਨੇ ਉਸ ਕੰਟਰੀ ਦੇ ਵਿੱਚ ਉਸ ਡਿਟੈਂਸ਼ਨ ਸੈਂਟਰ ਦੇ, ਅਤੇ ਉੱਥੇ ਜਿਹੜਾ ਸਟਾਫ ਰੱਖਣਾ ਹੁੰਦਾ ਉਹ ਸਾਰਾ ਖਰਚਾ ਫਿਰ ਆਸਟ੍ਰੇਲੀਆ ਨੇ ਹੀ ਝੱਲਣਾ ਹੁੰਦਾ। ਆਸਟ੍ਰੇਲੀਆ ਨੇ ਹੁਣ ਤੱਕ ਕਹਿੰਦੇ ਨੇ ਕਿ $1 billion ਤਾਂ ਹਰ ਸਾਲ ਖਰਚ ਹੀ ਰਹੇ ਨੇ। ਫੋਰ ਐਨ ਐਗਜ਼ਾਮਪਲ, ਆਸਟ੍ਰੇਲੀਅਨ ਗੌਰਮੈਂਟ ਨੇ ਹੁਣ ਖਰਚ ਨੂੰ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਗਜ਼ਾਮਪਲ ਕੀ ਹੈ ਕਿ ਉੱਥੇ ਬਿਜਲੀ ਬੰਦ ਕਰ ਦਿੰਦੇ ਨੇ ਆਪਣੀ ਮਰਜ਼ੀ ਦੇ ਨਾਲ, ਨਾਉਰੂ ਨੂੰ ਕਹਿੰਦੇ ਆ ਦੇਖੋ ਜੀ ਅਸੀਂ ਨਹੀਂ ਇੰਨਾ ਖਰਚਾ ਦੇ ਸਕਦੇ ਹੈਗੇ, ਜੇ ਤੁਸੀਂ ਸਪਲਾਈ ਕੱਟ ਕਰਨੀ ਆ ਕੱਟ ਕਰ ਦਿਉ। ਸੋ ਗੈਰ ਮਨੁੱਖੀ ਤਸ਼ੱਦਦ ਤਾਂ ਹੁੰਦਾ ਹੀ ਆ ਉੱਥੇ ਰਹਿਣ ਵਾਲੇ ਲੋਕਾਂ ਦੇ ਨਾਲ, ਪਰ ਆਸਟ੍ਰੇਲੀਆ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਉਹੀ ਖਰਚਾ ਜਿਹੜਾ ਸਾਲਾਨਾ ਘਟਾ ਕੇ, ਕਿੱਥੇ $billions ਸਾਰੇ ਆਫਸ਼ੋਰ ਡਿਟੈਂਸ਼ਨ ਸੈਂਟਰ ਦਾ ਹੁੰਦਾ ਸੀ, ਇਕੱਲੇ ਨਾਉਰੂ 'ਚ ਹੀ ਹੁਣ ਸਿਰਫ $9 million ਦਾ ਸਾਲਾਨਾ ਖਰਚਾ ਰਹਿ ਗਿਆ। ਔਰ ਸਿਰਫ ਇਸ ਕਰਕੇ ਕਹਿ ਰਹੇ, ਹਾਲਾਂਕਿ $9 million ਵੀ ਬਹੁਤ ਵੱਡੀ ਰਕਮ ਹੈ, ਬਟ ਕਿੱਥੇ $1 billion ਅਤੇ ਕਿੱਥੇ ਉਹਦੀ ਤੁਲਨਾ $9 million ਦੇ ਨਾਲ, $90 lakh ਦੇ ਨਾਲ, ਅਤੇ ਕਿੱਥੇ $1 billion। ਹੁਣ ਉਹਦੇ 'ਚ ਦੂਸਰੀ ਚੀਜ਼ ਇਹ ਵੀ ਹੈਗੀ ਹੈ ਕਿ ਇਹ $90 lakh ਵੀ ਅਜਿਹਾ ਹੀ ਲੱਗਦਾ ਹੋਊਗਾ ਤੁਹਾਨੂੰ ਕਿ ਨਾਉਰੂ ਵਰਗੇ ਗਰੀਬ ਮੁਲਕ ਨੂੰ $90 lakh। ਇਹਦੇ ਅਲੱਗ ਅਲੱਗ ਰੀਜ਼ਨ ਨੇ। ਇੱਥੇ ਦੇਖੋ ਭ੍ਰਿਸ਼ਟਾਚਾਰ ਵੀ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਇਹਨਾਂ ਨੇ ਕੰਟਰੈਕਟਰਸ ਨੂੰ ਦੇਣੇ ਨੇ, ਸਭ ਕੰਟਰੈਕਟਰਸ ਨੂੰ ਦੇਣੇ ਨੇ, ਬੜੇ ਲੋਕਾਂ ਤੱਕ ਚੜ੍ਹਦੇ ਹੈਗੇ ਨੇ। ਆਸਟ੍ਰੇਲੀਆ ਜ਼ਾਹਰ ਜੀ ਗੱਲ ਹੈ ਕਿ ਆਪਣੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਉੱਤੇ ਇੱਕ ਬਹੁਤ ਮੋਟਾ ਖਰਚਾ ਕਰ ਦਿੰਦਾ ਸਾਲ ਭਰ ਦੇ ਵਿੱਚ, ਅਤੇ ਦੈਟਸ ਨੋਟ ਅ ਰਾਈਟ ਥਿੰਗ। ਜੇ ਤੁਸੀਂ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਦੀ ਆਪਣੀ ਵੈਬਸਾਈਟ 'ਤੇ ਜਾ ਕੇ ਦੇਖੋ,
ਜਿੱਥੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਬਾਰੇ ਦੱਸਿਆ ਗਿਆ, ਯਾਨੀ ਕਿ ਦੇਸ਼ ਤੋਂ ਬਾਹਰ ਜਿਹੜੇ ਹੈਗੇ ਨੇ, ਤਾਂ ਉਹ 'ਚ ਪੂਰੀ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈਗਾ ਕਿ 2023 ਤੋਂ ਲੈ ਕੇ 2025 ਤੱਕ ਸਰਕਾਰ ਨੇ ਜਿਹੜਾ ਨਾਉਰੂ ਦਾ ਡਿਟੈਂਸ਼ਨ ਸੈਂਟਰ ਹੈ ਉਹਦੇ ਕੰਟਰੈਕਟਰ ਨੂੰ ਹੀ $390 million ਦੇ ਦਿੱਤਾ ਹੈ, ਅਤੇ ਮੋਟਾ ਮੋਟਾ ਜਿਹਾ ਅਗਲੇ 10-15 ਸਾਲਾਂ ਦੇ ਵਿੱਚ ਹੋਰ ਜ਼ਿਆਦਾ ਖਰਚ ਕਰ ਦੇਣਾ। ਹਾਂ, ਜੇ ਕੋਈ ਗੌਰਮੈਂਟ ਇਹੋ ਜਿਹੀ ਆ ਜਾਵੇ ਕਿ ਜਿਹੜਾ ਆਪਣਾ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਹੈ ਜਾਂ ਇਲੀਗਲ ਮਾਈਗ੍ਰੈਂਟਸ ਦਾ ਡਿਪੋਰਟੇਸ਼ਨ ਪ੍ਰੋਗਰਾਮ ਹੈ, ਉਸ ਦੇ ਵਿੱਚ ਉਹ ਥੋੜ੍ਹੀ ਸਖਤੀ ਦਿਖਾ ਦੇਣ ਕਿ ਦੇਖੋ ਜੀ ਅਸੀਂ ਭੇਜਣੇ ਨੇ ਭੇਜਤੇ, ਜਿਹਨੂੰ ਕੱਢਣਾ ਅਸੀਂ ਕੱਢਤਾ, ਦੈਟਸ ਇਟ, ਨਾ ਕੋਈ ਖਰਚਾ ਅਸੀਂ ਝੱਲ ਸਕਦੇ ਹਾਂ ਨਾ ਚੱਕ ਸਕਦੇ ਹਾਂ, ਫਿਰ ਡੈਫੀਨੇਟਲੀ ਕਹਾਣੀ ਕੁਛ ਹੋਰ ਹੋ ਸਕਦੀ ਹੈ। ਪਰ ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਨੇ, ਆਸਟ੍ਰੇਲੀਆ ਹੈਜ਼ ਸਪੈਂਟ, ਐਂਡ ਦੈਟਸ ਨੋਟ ਦੀ ਓਨਲੀ ਥਿੰਗ, ਨਾਉਰੂ ਜਾਂ ਉਹ ਸਿਰਫ ਉੱਥੇ ਤੱਕ ਨਹੀਂ ਹੈਗਾ, ਆਸਟ੍ਰੇਲੀਆ ਦਾ ਇੱਕ ਡਿਟੈਂਸ਼ਨ ਸੈਂਟਰ ਕੰਬੋਡੀਆ ਦੇ ਨਾਲ ਵੀ ਡੀਲ ਹੋਈ ਹੋਈ ਹੈ, ਔਰ ਉਹ ਡੀਲ ਇਹ ਹੈਗੀ ਹੈ ਕਿ ਕੁਛ ਰਿਫਿਊਜੀ ਤੁਸੀਂ ਸਾਡੇ ਤੋਂ ਲੈ ਲਓ, ਅਸੀਂ ਤੁਹਾਨੂੰ ਰਕਮ ਦੇ ਦਾਂਗੇ। ਜਿਹੜੀ ਇਹ ਮੈਂ ਤੁਹਾਨੂੰ ਦੱਸ ਰਿਹਾ ਸੀ, ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਜਿਹੜੀ ਹੈਗੀ ਹੈ ਉਹਨਾਂ ਦੀ ਵੈਬਸਾਈਟ 'ਤੇ ਜਾਇਓ, refugeecouncil.org.au, ਉੱਥੇ ਇੱਕ ਉਹ ਹੋਣਾ ਆਫਸ਼ੋਰ ਪ੍ਰੋਸੈਸਿੰਗ ਸਟੈਟਿਸਟਿਕਸ, ਉਸ ਸੈਗਮੈਂਟ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਸ ਵੈਬਸਾਈਟ 'ਤੇ ਤਾਂ ਕੋਸਟ ਵਾਲੇ ਕੋਲਮ 'ਤੇ ਕਲਿੱਕ ਕਰਿਓ ਅਤੇ ਤੁਹਾਨੂੰ ਪੂਰੇ ਖਰਚੇ ਪਤਾ ਚੱਲ ਜਾਣਗੇ। ਜਿਹੜੀ ਉਹ ਕੰਬੋਡੀਆ ਵਾਲੀ ਡੀਲ ਆਸਟ੍ਰੇਲੀਆ ਨੇ ਕੀਤੀ ਹੈ ਨਾ, ਉਹ ਨੀਰਾ ਹੀ, ਮਤਲਬ ਪਤਾ ਨਹੀਂ, ਆਈ ਡੋਂਟ ਨੋ ਕਿ ਕਿਹੜੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਡੀਲ ਕਰਦੇ ਨੇ। 7 ਰਿਫਿਊਜੀ ਭੇਜੇ ਨੇ ਹੁਣ ਤੱਕ ਆਸਟ੍ਰੇਲੀਆ ਨੇ, 7 ਰਿਫਿਊਜੀ, ਔਰ ਕੰਬੋਡੀਆ ਨੂੰ ਦਿੱਤੇ ਕਿੰਨੇ ਸੀ, $40 million। ਕਹਿੰਦੇ ਕਿ ਰਿਫਿਊਜੀ ਨੇ ਸਾਡੇ, ਇਹਨਾਂ ਨੂੰ ਤੁਸੀਂ ਰੱਖੋ ਅਤੇ ਖਰਚਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਕੰਬੋਡੀਆ ਨੇ ਕਿੰਨਾ ਮੰਗਿਆ, $40 million, ਐਂਡ ਆਸਟ੍ਰੇਲੀਆ ਹੈਜ਼ ਗਿਵਨ ਦੈਟ, ਇਹ ਡੀਲ ਹੋ ਵੀ ਗਈ ਹੈ। ਇੱਦਾਂ ਹੀ ਕੁਛ ਜਿਹੜੇ ਉਹ NZYK ਵਾਲੇ ਜਿਹੜੇ ਸੀਗੇ ਲੋਕ, ਅੱਗੇ ਨਿਊਜ਼ੀਲੈਂਡ ਦੀ ਗੌਰਮੈਂਟ ਨੇ ਜਿਹੜੀ ਜਸਿੰਟਾ ਆਰਡਨ ਹੁੰਦੀ ਸੀਗੀ, ਉਹਨਾਂ ਨੇ ਅੜ ਗਈ ਸੀ ਨਾ ਉਹ ਸਕੌਟ ਮੋਰਿਸਨ ਦੇ ਨਾਲ, ਕਹਿੰਦੇ ਕਿ ਅਸੀਂ ਨਹੀਂ ਲੈਣੇ ਹੈਗੇ ਜਿਹੜੇ ਅਪਰਾਧੀ ਹੈਗੇ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਨੇ ਅਤੇ ਤੁਸੀਂ ਕੱਢਣੇ ਨੇ ਕੱਢ ਦਿਓ, ਪਰ ਅਸੀਂ ਆਪਣੇ ਮੁਲਕ 'ਚ ਨਹੀਂ ਲੈਣੇ। ਉਹ ਅੜ ਗਏ ਸੀਗੇ, ਅਤੇ ਉਸ ਕਿਸਮ ਦੇ ਕੁਛ ਕੁ ਲੋਕ ਸੀਗੇ, ਉਹਨਾਂ ਦਾ ਗਰੁੱਪ ਸੀਗਾ, ਉਹਨਾਂ ਨੂੰ ਨਾਉਰੂ 'ਚ ਭੇਜਣ ਦਾ ਉਸ ਵਕਤ ਸਰਕਾਰ ਨੇ ਲਗਭਗ $70 million ਖਰਚਾ ਜਿਹੜਾ ਚੱਕਿਆ ਸੀਗਾ, ਸਿਰਫ ਉਹਨਾਂ ਕੁਛ ਕੁ ਲੋਕਾਂ ਨੂੰ ਨਾਉਰੂ ਦੇ ਵਿੱਚ ਰੱਖਣ ਦਾ। ਵੈਸੇ PNG ਦੇ ਵਿੱਚ ਜਾਂ ਕੋਲੰਬੀਆ ਦੇ ਵਿੱਚ ਜਾਂ ਹੋਰ ਕਿੱਥੇ ਕਿੱਥੇ ਜਿਹੜੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰ ਹੈਗੇ ਨੇ, ਉਹਨਾਂ ਦੇ ਜਿਹੜੇ ਖਰਚਿਆਂ ਦਾ ਇੱਕ ਵੇਰਵਾ ਜੇ ਉਹ ਸਰਕਾਰ ਤੋਂ ਤੁਸੀਂ ਮੰਗੋ, ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ ਆਮ ਮੇਰੇ ਵਰਗੇ ਬੰਦੇ ਨੂੰ ਤਾਂ ਸ਼ਾਇਦ ਮਿਲੇ ਹੀ ਨਾ, ਕਿਉਂਕਿ ਉਹਨੂੰ ਬੜਾ ਸਪੈਸੀਫਿਕ ਤੁਹਾਨੂੰ ਰੱਖਣਾ ਪੈਣਾ, ਤੁਹਾਨੂੰ ਪੁੱਛਣਾ ਪੈਣਾ ਇਕੱਲੇ ਇਕੱਲੇ ਖਰਚਿਆਂ ਦੇ ਬਾਰੇ। ਬਟ ਡਿਟੈਂਸ਼ਨ ਸੈਂਟਰ ਤਾਂ ਦੇਸ਼ ਦੇ ਅੰਦਰ ਵੀ ਹੈਗੇ ਨੇ, ਆਫਸ਼ੋਰ ਇਸ ਕਰਕੇ ਚਰਚਾ 'ਚ ਆ ਜਾਂਦੇ ਨੇ ਕਿਉਂਕਿ ਉੱਥੇ ਦਾ ਖਰਚਾ ਬੇਲੋੜਾ ਹੁੰਦਾ। ਦੈਟਸ ਵਨ ਥਿੰਗ। ਲੈਟਸ ਸੀ ਟਾਈਮ ਕਿੰਨਾ ਹੈਗਾ, ਹਾਂ ਹੈਗਾ ਥੋੜ੍ਹਾ ਜਿਹਾ ਟਾਈਮ। ਹੁਣ ਤੁਹਾਨੂੰ ਦੱਸਦੇ ਹਾਂ ਤੀਸਰੀ ਖਬਰ ਇਨਸਾਈਟ ਰਿਪੋਰਟ ਦੀ, ਔਰ ਅਮਰੀਕੀ ਬੌਂਡਸ ਦਾ ਇੱਕ ਖੇਡ ਜਿਹੜਾ ਚੱਲ ਰਿਹਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਡੋਨਲਡ ਟਰੰਪ ਦੇ ਬਾਰੇ। ਡੋਨਲਡ ਟਰੰਪ ਦਾ ਇਹ ਬਿਆਨ ਆਇਆ ਸੀਗਾ ਕਿ ਜਿਹੜੀ ਅਮੈਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਬਾਜ਼ਾਰ ਹੈਗਾ ਉਹ ਬੌਂਡ ਮਾਰਕੀਟ ਕੰਟਰੋਲ ਕਰਦਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਬੌਂਡ ਮਾਰਕੀਟ ਕਿੱਦਾਂ ਕੰਮ ਕਰਦੀ ਹੈ, ਬੌਂਡ ਕੀ ਚੀਜ਼ ਹੈਗੇ ਨੇ, ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸ ਦਿੰਦੇ ਹਾਂ। ਪਰ ਉਹਨਾਂ ਇਹ ਥੋੜ੍ਹੀ ਜਿਹੀ ਅਲੱਗ ਇੱਕ ਰਿਪੋਰਟ ਹੈਗੀ ਹੈ। US ਟ੍ਰੈਜਰੀ ਬੌਂਡਸ ਦੀ ਯੀਲਡ ਜਿਹੜੀ ਹੈ ਉਹ ਪਿਛਲੇ ਹਫ਼ਤੇ 25 ਸਾਲਾਂ ਦੇ ਰਿਕਾਰਡ ਹਾਈਐਸਟ ਲੈਵਲ ਦੇ ਉੱਤੇ ਚਲੀ ਗਈ ਹੈ, 5.56%। 10 ਸਾਲਾਂ ਦਾ ਬੌਂਡ ਯੀਲਡ 5.22% ਹੋ ਗਿਆ, 2 ਸਾਲਾਂ ਦਾ 4.86% ਹੋ ਗਿਆ। ਇਹ ਮੈਂ ਸਿਰਫ ਇਸ ਕਰਕੇ ਦੱਸ ਰਿਹਾ, ਨੰਬਰਸ ਨੇ ਕਿਵੇਂ ਨੇ ਕਿਵੇਂ ਸਮਝਣਾ ਉਹ ਮੈਂ ਹੁਣ ਦੱਸਦਾ ਤੁਹਾਨੂੰ। ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਖਾਸ ਮਿਆਦ ਦੇ ਲਈ ਸਰਕਾਰ ਵੱਲੋਂ ਜਿਹੜਾ ਨਿਵੇਸ਼ਕਾਂ ਨੂੰ ਦਿੱਤਾ ਜਾਣ ਵਾਲਾ ਇੱਕ ਰਿਟਰਨ ਹੁੰਦਾ। ਨਿਵੇਸ਼ਕ ਯਾਨੀ ਕਿ ਇਨਵੈਸਟਰ ਸਰਕਾਰ ਨੂੰ ਭਾਰੀ ਭਰਕਮ ਰਕਮ ਦਿੰਦੇ ਨੇ ਕਰਜ਼ੇ ਦੇ ਰੂਪ ਦੇ ਵਿੱਚ, ਅਤੇ ਸਰਕਾਰ ਉਸ ਕਰਜ਼ੇ ਦੇ ਲਈ ਉਹਨਾਂ ਇਨਵੈਸਟਰਸ ਨੂੰ ਬੌਂਡ ਯੀਲਡ ਦਿੰਦੀ ਹੈ, ਯਾਨੀ ਕਿ ਉਸ ਕਰਜ਼ੇ ਦੇ ਵਿੱਚ ਵਿਆਜ ਇੱਕ ਦਿੰਦੀ ਹੈ ਉਹਨੂੰ, ਰਿਟਰਨ ਜਿਹੜਾ ਹੈਗਾ ਬੌਂਡ ਹੋਲਡਰਸ ਨੂੰ ਸਾਲਾਨਾ ਜਿਹੜਾ ਵਿਆਜ ਜਿਹੜਾ ਦਿੱਤਾ ਜਾਂਦਾ, ਜਿਹੜਾ ਵਿਆਜ ਉਹਨੂੰ ਮਿਲਦਾ ਹੈ ਉਹਨੂੰ ਬੌਂਡ ਯੀਲਡ ਕਹਿ ਲੈਂਦੇ ਹਾਂ। ਕਿ ਫਰਜ਼ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 10 ਸਾਲਾਂ ਦਾ ਬੌਂਡ ਯੀਲਡ ਜਿਹੜਾ 5.22% ਤੁਹਾਨੂੰ ਮਿਲੂਗਾ ਜੇ ਤੁਸੀਂ ਇੱਕ ਬਹੁਤ ਭਾਰੀ ਭਰਕਮ ਰਕਮ ਯਾਨੀ ਫਰਜ਼ ਕਰੋ ਕਿ $50 million ਤੁਸੀਂ ਆਸਟ੍ਰੇਲੀਅਨ ਗੌਰਮੈਂਟ ਨੂੰ ਦੇਣੇ ਆ, ਅਤੇ ਆਸਟ੍ਰੇਲੀਅਨ ਗੌਰਮੈਂਟ ਦਾ ਜਿਹੜਾ ਬੌਂਡ ਹੈ ਜਿਹਨੂੰ ਗੌਰਮੈਂਟ ਬੌਂਡਸ ਕਹਿ ਲੈਂਦੇ ਹਾਂ
ਉਹਦੇ ਵਿੱਚ ਤੁਸੀਂ ਇਨਵੈਸਟ ਕਰਨੇ ਆ ਤਾਂ 10 ਸਾਲਾਂ ਦੇ ਲਈ ਆਸਟ੍ਰੇਲੀਅਨ ਗਵਰਨਮੈਂਟ ਤੁਹਾਨੂੰ 5.5% ਦਾ ਵਿਆਜ ਜਿਹੜਾ ਦੇਵੇਗੀ। ਉਹ ਜਿਹੜਾ ਰਿਟਰਨ ਮਿਲਦਾ ਉਹਨੂੰ ਕਹਿੰਦੇ ਬੌਂਡ ਯੀਲਡ। ਅਤੇ ਇਹ ਜਿਹੜੀ ਵਿਆਜ ਦਰ ਹੈ ਕਿ 5.2% ਹੈ, 5.5% ਹੈ, 6% ਹੈ, 7.5% ਹੈ, ਇਹਨੂੰ ਕਿਹਾ ਜਾਂਦਾ ਕੂਪਨ ਰੇਟ। ਇਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ ਹੈਗੇ, ਕੂਪਨ ਰੇਟ ਕਿਹਾ ਜਾਂਦਾ, ਕਿਉਂਕਿ ਸਰਕਾਰ ਉਹ ਇੰਟਰਸਟ ਬੇਸਿਕਲੀ ਇਨਵੈਸਟਰਸ ਨੂੰ ਦੇ ਰਹੀ ਹੈ, ਆਮ ਉਹਨਾਂ ਲੋਕਾਂ ਨੂੰ ਦੇ ਰਹੀ ਹੈ। ਹੁਣ ਅਮਰੀਕੀ ਸਰਕਾਰ ਨੇ ਜਿਹੜਾ ਬੌਂਡ ਯੀਲਡ ਹੈ ਉਹ ਵਧਾ ਦਿੱਤਾ ਲੰਮੀ ਸਮੇਂ ਦੇ ਮਿਆਦ ਦਾ ਕਰਜ਼ਾ ਇਕੱਠਾ ਕਰਨ ਦੇ ਲਈ। ਲੰਮੀ ਸਮੇਂ ਦਾ ਮਤਲਬ ਕੀ ਹੁੰਦਾ, ਬੌਂਡ 10 ਸਾਲਾਂ ਦਾ ਵੀ ਹੁੰਦਾ, 2 ਸਾਲ ਦਾ ਵੀ ਹੁੰਦਾ, 5 ਸਾਲ ਦਾ ਵੀ ਹੁੰਦਾ, 50 ਸਾਲ ਦਾ ਵੀ ਹੁੰਦਾ, ਡਿਪੈਂਡ ਕਰਦਾ ਹੈਗਾ ਕਿ ਕਿੰਨੀ ਦੇਰ ਦਾ ਬੌਂਡ ਹੈਗਾ। ਹੁਣ ਇਹਨੂੰ 2 ਤਰੀਕਿਆਂ ਦੇ ਨਾਲ ਸਮਝ ਸਕਦੇ ਹੋ ਤੁਸੀਂ। ਬੌਂਡ ਦੀ ਕੀਮਤ ਉਹਦੀ ਰਿਟਰਨ ਤੋਂ ਹਮੇਸ਼ਾ ਉਲਟੀ ਦਿਸ਼ਾ ਦੇ ਵਿੱਚ ਚੱਲਦੀ ਹੈ। ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਬੌਂਡ ਦੀ ਕੀਮਤ ਡਿੱਗਦੀ ਹੈ, ਯੀਲਡ ਵੱਧ ਜਾਂਦਾ। ਯਾਨੀ ਕਿ ਬੌਂਡ ਦੀ ਕੀਮਤ, ਸਰਕਾਰ ਕਹਿ ਦੇਵੇ ਕਿ ਅਸੀਂ ਤੁਹਾਡੇ ਤੋਂ ਬੌਂਡ ਲੈ, ਤੁਹਾਡੇ ਮਤਲਬ ਇਨਵੈਸਟਰਸ ਨੂੰ ਕਹਿ ਦੇਵੇ, ਆਮ ਲੋਕਾਂ ਨੂੰ ਕਹੇ ਕਿ ਸਾਨੂੰ ਤੁਸੀਂ ਕਰਜ਼ਾ ਦਿਉ। ਅਮਰੀਕੀ ਸਰਕਾਰ ਨੇ ਹੁਣ ਕਰਜ਼ਾ ਚੱਕਣਾ ਅਤੇ ਉਹਨਾਂ ਨੇ ਇਨਵੈਸਟਰਸ ਤੋਂ ਪੈਸਾ ਲੈਣਾ ਅਤੇ ਉਹਨਾਂ ਨੇ ਉਹਦੇ 'ਚ ਇੰਟਰਸਟ ਰੇਟ ਵਧਾ ਤੇ, ਯਾਨੀ ਯੀਲਡ ਵੱਧ ਗਿਆ ਅਤੇ ਸਰਕਾਰ ਨੇ ਕਰਜ਼ਾ। ਉਹਦੇ 'ਚ ਕੀ ਹੁੰਦਾ ਕਿ ਉਹਦੇ 'ਚ ਸ਼ੇਅਰ ਬਾਜ਼ਾਰ ਇੰਪੈਕਟ ਪਏਗਾ। ਅਮੈਰੀਕੀ ਬੌਂਡ ਜਿਹੜੇ ਨੇ ਉਹ ਦੁਨੀਆ ਦੇ ਸਭ ਤੋਂ ਸਿਕਿਓਰ ਬੌਂਡ ਮੰਨੇ ਜਾਂਦੇ ਨੇ, ਪਰ ਉਹ ਦੁਨੀਆ ਭਰ ਦੀ ਜਿਹੜੀ ਸ਼ੇਅਰ ਮਾਰਕੀਟ ਆ ਉਹਨੂੰ ਇੰਪੈਕਟ ਕਰ ਦਿੰਦੇ ਨੇ। 10 ਸਾਲ ਦਾ ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਪੂਰੀ ਦੁਨੀਆ ਦੀ ਇਕੋਨਮੀ ਦਾ ਇੱਕ ਗਲੋਬਲ ਬੈਂਚ ਮਾਰਕ ਮੰਨ ਸਕਦੇ ਹੋ, ਵੀ ਜਿਵੇਂ ਦੁਨੀਆ ਭਰ ਦੇ ਵਿੱਚ ਰਿਜ਼ਰਵ ਬੈਂਕਸ ਹੈਗੇ ਨੇ, ਆਸਟ੍ਰੇਲੀਆ 'ਚ RBA, ਇੰਡੀਆ 'ਚ RBI ਹੈ, ਅਮੈਰੀਕਾ 'ਚ ਫੈਡਰਲ ਬੈਂਕ ਹੈ, ਹਰ ਇੱਕ ਕੰਟਰੀ ਦੇ ਵਿੱਚ ਹੈਗੇ ਨੇ। ਸੋ ਜਿਹੜੇ ਹੋਮ ਲੋਨ, ਕਾਰ ਲੋਨ, ਉਹ ਦੁਨੀਆ ਭਰ ਦੇ ਵਿੱਚ ਜਿਹੜੇ ਕਾਰਪੋਰੇਟ ਕਰਜ਼ੇ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਵਿਆਜ ਦਰਾਂ ਹੁੰਦੀਆਂ ਨੇ ਉਹ ਇਸੇ ਯੀਲਡ ਤੋਂ ਤੈਅ ਹੁੰਦੀਆਂ ਨੇ ਕਿ ਸਰਕਾਰ ਦੇ ਕੋਲ 10 ਸਾਲ ਵਾਲੇ ਬੌਂਡ ਕਿੰਨੇ ਲੋਕਾਂ ਨੇ ਦਿੱਤੇ ਹੋਏ ਨੇ। ਸਰਕਾਰ ਦੇ ਕੋਲ ਜਿਹੜੀ ਪੈਸਾ ਹੈ, ਜਿਹੜਾ ਇਨਵੈਸਟਰਸ ਨੇ ਪੈਸਾ ਦੇ ਰੱਖਿਆ ਬੌਂਡ ਮਾਰਕੀਟ 'ਚੋਂ ਪੈਸਾ ਆਇਆ, 10 ਸਾਲ ਵਾਲਾ ਜਿਹੜਾ ਬੌਂਡ ਹੈਗਾ ਕਰਜ਼ਦਾਰਾਂ ਨੇ ਕੀਤਾ, ਕਰਜ਼ਦਾਰਾਂ ਨੇ ਨਹੀਂ ਜਿਹੜਾ ਨਿਵੇਸ਼ਕਾਂ ਨੇ ਕੀਤਾ ਉਹ ਕਿੰਨੀ ਦੇਰ ਦੇ ਲਈ ਵਾਅਦਾ ਕੀਤਾ। ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਨਾਲ ਕਿੰਨੇ ਇਨਵੈਸਟਰਸ ਨੇ ਵਾਅਦਾ ਕੀਤਾ ਕਿ ਉਹ ਅਗਲੇ 10 ਸਾਲ ਦੇ ਲਈ ਪੈਸਾ ਗਵਰਨਮੈਂਟ ਨੂੰ ਦੇ ਕੇ ਰੱਖਣਗੇ ਬੌਂਡਸ ਦੇ ਰੂਪ ਦੇ ਵਿੱਚ। ਉਹ ਰਕਮ ਜਿਹੜੀ ਉਹ ਤੈਅ ਕਰਦੀ ਹੈ ਕਿ ਇੰਟਰਸਟ ਰੇਟਸ ਕਿੰਨੇ ਹੋਣਗੇ। 20 ਸਾਲ ਅਤੇ 30 ਸਾਲ ਵਾਲਾ ਜਿਹੜਾ ਬੌਂਡ ਯੀਲਡ ਹੁੰਦਾ ਇਹ ਲੰਬੇ ਅਰਜ਼ੇ ਦੇ ਲਈ ਕਰਜ਼ ਜਿਹੜੇ ਨੇ ਇਨਵੈਸਟਰਸ ਦਿੰਦੇ ਨੇ ਸਰਕਾਰ ਨੂੰ। ਇਹਦੇ ਨਾਲ ਸਰਕਾਰ ਜਿਵੇਂ ਪੈਨਸ਼ਨ ਫੰਡਸ ਹੁੰਦੇ ਨੇ ਆਸਟ੍ਰੇਲੀਆ 'ਚ ਸੁਪਰ ਐਨੂਏਸ਼ਨ ਜਾਂ ਹੋਰ, ਉਹ ਕਿਵੇਂ ਦੇਣੇ ਹੈਗੇ ਨੇ, ਜਾਂ ਜਿਵੇਂ ਇੰਡੀਆ ਦੇ ਵਿੱਚ ਸਰਕਾਰਾਂ ਗ੍ਰੈਟੀਟਿਊਡ ਦਿੰਦੀਆਂ ਨੇ ਪੈਨਸ਼ਨਰਸ ਨੂੰ, ਜਾਂ ਇੰਸ਼ੋਰੈਂਸ ਕੰਪਨੀਆਂ ਜਿਵੇਂ ਚੱਲਦੀਆਂ, ਜਾਂ ਫਿਰ ਇਨਫੈਕਟ ਵੱਡੇ ਟਾਈਮ ਦੇ ਜਿਹੜੇ ਇਨਵੈਸਟਮੈਂਟ ਪ੍ਰੋਜੈਕਟਸ ਹੁੰਦੇ ਨੇ, ਇਨਫਰਾਸਟ੍ਰਕਚਰ ਪ੍ਰੋਜੈਕਟਸ, ਉਹ ਸਾਰੇ ਇਹਦੇ ਨਾਲ ਤੈਅ ਹੁੰਦੇ ਨੇ। 30 ਸਾਲ ਵਾਲਾ ਜਿਹੜਾ ਯੀਲਡ ਆ ਉਹ ਬਹੁਤ ਤੇਜ਼ੀ ਦੇ ਨਾਲ ਵੱਧਦਾ। ਯਾਨੀ ਕਿ ਜੇ ਇਨਵੈਸਟਰਸ ਨੇ ਸਰਕਾਰ ਨੂੰ ਇਹ ਦੇਣਾ ਪ੍ਰਵਾਨ ਕਰ ਲਿਆ ਕਿ ਠੀਕ ਹੈ ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ, 30 ਸਾਲ ਅਸੀਂ ਤੁਹਾਡੇ ਤੋਂ ਨਹੀਂ ਮੰਗਦੇ ਹੈਗੇ, ਪਰ ਉਹ ਜਿਹੜਾ 30 ਸਾਲ ਵਾਲਾ ਕਰਜ਼ ਹੁੰਦਾ ਉਹ ਸਰਕਾਰ ਦੇ ਲਈ ਬੜੇ ਫਾਇਦੇ ਦੀ ਚੀਜ਼ ਹੁੰਦੀ ਹੈ। ਕਿਉਂਕਿ ਅੱਛਾ ਉਹਦੇ 'ਚ ਜੇ ਸਰਕਾਰ ਦੇ ਲਈ ਫਾਇਦੇ ਦੀ ਚੀਜ਼ ਹੈ ਕਿ ਇੰਨੇ ਲੰਮੇ ਟਾਈਮ ਤੱਕ ਵਰਤਣਾ ਨਹੀਂ ਹੈਗਾ, ਤਾਂ ਇਨਵੈਸਟਰਸ ਨੂੰ ਵੀ ਕੋਈ ਫਾਇਦਾ ਮਿਲਣਾ ਚਾਹੀਦਾ ਹੈਗਾ, ਇਨਵੈਸਟਰਸ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਹਾਂ ਜੇ ਲੰਮੇ ਟਾਈਮ ਦੇ ਲਈ ਮੈਂ ਬੌਂਡ ਦੇ ਰਿਹਾ ਗਵਰਨਮੈਂਟ ਨੂੰ ਤਾਂ ਮੇਰੀ ਸਿਕਿਉਰਿਟੀ ਕੀ ਹੈ, ਸਿਕਿਉਰਿਟੀ ਤਾਂ ਨਹੀਂ, ਮੇਰਾ ਯੀਲਡ ਕੀ ਹੈ। ਜਿੰਨੇ ਲੰਮੇ ਟਾਈਮ ਦਾ ਬੌਂਡ ਓਨਾ ਜ਼ਿਆਦਾ ਯੀਲਡ, ਅਤੇ ਜਿੰਨਾ ਜ਼ਿਆਦਾ ਯੀਲਡ ਓਨੇ ਜ਼ਿਆਦਾ ਸਿਕਿਉਰ ਜਿਹੜੀ ਮਾਰਕੀਟ ਆ ਉਹ ਕ੍ਰੈਸ਼ ਹੋਣ ਦੇ ਖਤਰੇ ਬਣੇ ਰਹਿੰਦੇ ਹੈਗੇ ਨੇ। ਫੋਰ ਐਗਜ਼ਾਮਪਲ ਅਮੈਰੀਕੀ ਬੌਂਡਸ ਜਿਹੜੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਦਾਂ ਰਹੇ ਨੇ ਕਿ 10 ਸਾਲ ਦੀ ਜਿਹੜੀ ਯੀਲਡ ਹੈ ਉਹ 5.3% ਰਹੀ ਹੈ, 20 ਸਾਲਾਂ ਦੀ 5.5% ਅਤੇ 30 ਸਾਲ ਵਾਲੀ 5.6%। ਹਾਲਾਂਕਿ ਉਹ ਹੁਣ ਵਧਾਉਣਾ ਚਾਹੁੰਦੇ ਨੇ ਟਰੰਪ ਸਾਹਿਬ, ਔਰ ਇਹੀ ਖਬਰ ਹੈ ਉਹਨਾਂ ਨੇ ਕਿਹਾ ਕਿ ਅਸੀਂ ਜੇ ਲੌਂਗ ਟਰਮ ਦੇ ਜੇ ਤੁਸੀਂ ਬੌਂਡ ਸਾਨੂੰ ਦਿਉਂਗੇ ਤਾਂ ਅਸੀਂ ਤੁਹਾਡਾ ਯੀਲਡ ਵਧਾ ਦਾਂਗੇ, ਇਨਫੈਕਟ 6% ਤੋਂ ਵੀ ਪਾੜ ਲੈ ਜਾਂਗੇ, ਜੋ ਕਿ ਅਮੈਰੀਕਾ 'ਚ ਅੱਜ ਤੱਕ ਕਦੇ ਪੋਸੀਬਲ ਨਹੀਂ ਹੋਇਆ। ਅੱਜ ਤੱਕ ਜਦੋਂ ਤੋਂ ਅਮੈਰੀਕਾ ਨੇ ਬੌਂਡ ਦੇਣੇ ਸ਼ੁਰੂ ਕੀਤੇ ਨੇ ਅੱਜ ਤੱਕ, ਮਤਲਬ ਅਮੈਰੀਕਾ ਦੇ 21ਵੀਂ ਸਦੀ ਦੇ ਇਤਿਹਾਸ ਦੇ ਵਿੱਚ ਤਾਂ ਕਦੇ ਵੀ ਨਹੀਂ ਹੋਇਆ ਹੈਗਾ। ਔਰ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਫੋਰਨ ਮਾਰਕੀਟ ਹੈ, ਜਿਹੜੀ ਮਾਰਕੀਟ ਹੈ ਉਹਦੇ ਵਿੱਚ ਕਮਜ਼ੋਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦੇ ਵਿੱਚ ਜਿਹੜੀਆਂ ਨੇ ਉਹ ਜਿਹੜੀਆਂ ਬਹੁਤ ਉਹ ਕ੍ਰੈਸ਼ ਹੋਣ ਲੱਗ ਪੈਂਦੀ ਹੈਗੀ ਹੈ, ਔਰ ਉਹਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਬਾਜ਼ਾਰ ਹਿੱਲ ਕੇ ਰਹਿ ਜਾਂਦਾ। ਹੁਣ ਅਮੈਰੀਕਾ ਕੀ ਕਰ ਰਿਹਾ, ਅਟਰੈਕਟ ਕਰ ਰਿਹਾ ਇਨਵੈਸਟਰਸ ਨੂੰ, ਔਰ ਇਨਵੈਸਟਰ ਇੱਦਾਂ ਨਹੀਂ ਹੁੰਦਾ ਕਿ ਉਹ ਅਮੈਰੀਕਾ ਦੇ ਹੀ ਹੋਣ, ਉਹ ਬਾਹਰਲੇ ਵੀ ਹੋ ਸਕਦੇ ਨੇ, ਆਸਟ੍ਰੇਲੀਅਨ ਵੀ ਹੋ ਸਕਦੇ ਨੇ, ਚਾਈਨੀਜ਼ ਵੀ ਹੋ ਸਕਦੇ ਨੇ, ਇੰਡੀਅਨ ਵੀ ਹੋ ਸਕਦੇ ਨੇ। ਉਹਨਾਂ ਨੂੰ ਇਨਵੈਸਟਰਸ ਨੂੰ ਅਟਰੈਕਟ ਕਰ ਰਿਹਾ ਕਿ ਆਓ
ਸਾਡੇ ਕੋਲੋਂ ਹਾਈ ਯੀਲਡ ਦੇ ਉੱਤੇ ਤੁਸੀਂ ਬੌਂਡ ਲੈ ਲਓ ਅਤੇ ਔਰ ਇਹ ਦੂਸਰੇ ਦੇਸ਼ਾਂ ਦੇ ਲਈ ਸੰਕਟ ਹੋਊਗਾ। ਵੈਸੇ ਦੇਖੋ ਅਮੈਰੀਕਾ ਦੇ ਕੋਲ ਪੈਸਾ ਬਚਿਆ ਨਹੀਂ ਹੈਗਾ, ਇਹ ਗੱਲ ਤਾਂ ਠੀਕ ਹੈ, ਇਹ ਤਾਂ ਗੱਲ ਸੱਚੀ ਹੈਗੀ ਹੈ ਕਿ ਉੱਥੇ ਪੈਸੇ ਦੀ ਇਸ ਵਕਤ ਬਹੁਤ ਵੱਡੀ ਕਮੀ ਹੈਗੀ ਹੈ। ਔਰ OECD ਕੰਟਰੀਜ਼ ਨੇ ਜਿਹੜੀਆਂ ਵਿਕਸਿਤ ਮੁਲਕ ਨੇ ਉਹਦੇ 'ਚ ਕਰਜ਼ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਇਨਫੈਕਟ ਹਾਲਾਂਕਿ ਇੱਦਾਂ ਨਹੀਂ ਹੈਗਾ ਕਿ ਸਿਰਫ ਅਮੈਰੀਕਾ 'ਤੇ ਹੀ ਵੱਧ ਰਿਹਾ ਹੈਗਾ, ਅਮੈਰੀਕਾ ਦੇ ਉੱਤੇ ਕਰਜ਼ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ ਚੁੱਕਣ ਵਾਲੇ ਦੇਸ਼ਾਂ ਦੇ ਵਿੱਚੋਂ ਅਮੈਰੀਕਾ ਇੱਕ ਹੈਗਾ। ਉਹਨਾਂ ਦੀ ਜਿਹੜੀ ਡੈਟ ਟੂ GDP ਰੇਸ਼ੋ ਹੁੰਦੀ ਹੈ, ਡੈਟ ਮਤਲਬ ਕਰਜ਼ਾ, ਡੈਟ ਟੂ GDP ਰੇਸ਼ੋ ਹੈ 126% ਹੈ ਔਰ ਫਰਾਂਸ ਦੀ 117% ਹੈ। ਹਾਲਾਂਕਿ G7 ਕੰਟਰੀ 'ਚ ਇਟਲੀ ਦੀ ਸਭ ਤੋਂ ਜ਼ਿਆਦਾ, ਇਟਲੀ ਦੀ ਡੈਟ ਟੂ GDP ਰੇਸ਼ੋ ਹੈ ਜਿਹੜੀ ਉਹ 149% ਹੈ। ਸੋ ਇਸ ਕਰਕੇ ਇਹ ਜਿਹੜਾ ਅਮੈਰੀਕਾ ਦਾ ਕਰਜ਼ ਹੈਗਾ ਉਹ ਇੰਡੀਆ ਨੂੰ ਅਤੇ ਆਸਟ੍ਰੇਲੀਆ ਨੂੰ ਅਤੇ ਬਾਕੀ ਕੰਟਰੀਜ਼ ਨੂੰ ਖਤਰੇ ਦੇ ਵਿੱਚ ਤਾਂ ਪਾ ਸਕਦਾ। ਔਨ ਦੀ ਅਦਰ ਹੈਂਡ ਜੇ ਤੁਸੀਂ ਇੰਡੀਆ ਦੀ ਡੈਟ ਟੂ GDP ਦੇਖੋ ਉਹ ਓਨੀ ਜ਼ਿਆਦਾ ਨਹੀਂ ਹੈਗੀ, ਹਾਲਾਂਕਿ ਕਰਜ਼ਾ ਬਹੁਤ ਹੈਗਾ। ਜੇ ਉਹਨੂੰ ਤੁਸੀਂ ਰੁਪਏ ਨੂੰ ਡਾਲਰ 'ਚ ਕਨਵਰਟ ਕਰੋਗੇ ਤਾਂ ਉਹ ਭਾਰਤ ਦੇ ਉੱਤੇ ਭਾਰੀ ਪੈ ਜਾਂਦਾ। ਭਾਰਤ ਨੇ 207 ਲੱਖ ਕਰੋੜ ਦਾ ਕਰਜ਼ ਚੁੱਕ ਰੱਖਿਆ ਹੈਗਾ, 2026 ਤੱਕ ਦੀ ਗੱਲ ਕਰ ਰਹੇ ਹਾਂ। ਪਰ ਵੈਸੇ ਜਿਹੜਾ ਇਹ ਭਾਰਤ ਦੀ GDP ਦਾ 58% ਬਣਦਾ ਇਸ ਫਾਈਨੈਂਸ਼ੀਅਲ ਕਰੰਟ ਫਾਈਨੈਂਸ਼ੀਅਲ ਈਅਰ 'ਚ, 2025-26 ਦਾ ਜੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ। ਆਸਟ੍ਰੇਲੀਆ ਦਾ 18% ਹੀ ਹੈਗਾ। ਸੋ ਅਮੈਰੀਕਾ, ਇਟਲੀ, ਫਰਾਂਸ, ਜਾਪਾਨ, ਇੰਡੀਆ ਇਹਨਾਂ ਦੇ ਮੁਕਾਬਲੇ ਆਸਟ੍ਰੇਲੀਆ ਦਾ ਡੈਟ ਟੂ GDP ਇੰਨਾ ਜ਼ਿਆਦਾ ਨਹੀਂ ਹੈਗਾ। ਇਹੀ ਕੁਛ ਕਾਰਨ ਨੇ, ਇਹਨਾਂ ਕਾਰਨਾਂ ਕਰਕੇ ਸਮਝਣਾ ਬਹੁਤ ਜ਼ਰੂਰੀ ਹੁੰਦਾ ਕਿ ਆਸਟ੍ਰੇਲੀਆ ਇਕਨੋਮਿਕਲੀ ਇਹਨਾਂ ਕੰਟਰੀਜ਼ ਤੋਂ ਬਹੁਤ ਵਧੀਆ ਸਿਚੁਏਸ਼ਨ ਦੇ ਵਿੱਚ ਬੈਠਾ। ਹੁਣ ਤੁਸੀਂ ਇਹ ਵੀ ਗੱਲ ਸਮਝੋਗੇ ਕਿ ਕਿਉਂ ਜਿਹੜੇ ਫੋਰਨ ਇਨਵੈਸਟਰਸ ਜਿਹੜੇ ਆਸਟ੍ਰੇਲੀਆ ਤੋਂ ਇਨਵੈਸਟ ਕਰਵਾਉਣਾ ਚਾਹੁੰਦੇ ਨੇ ਦੂਸਰੇ ਦੇਸ਼ਾਂ ਦੇ ਵਿੱਚ, ਉਹ ਕਿਉਂ ਇੱਥੇ ਜ਼ਿਆਦਾ ਆਉਂਦੇ ਨੇ, ਕਿਉਂ ਇੱਥੇ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਆਓ ਜੀ ਦੁਬਈ 'ਚ ਪਲਾਟ ਲੈ ਲਓ, ਆਓ ਜੀ ਇੰਡੋਨੇਸ਼ੀਆ ਦੇ ਵਿੱਚ ਬੀਚ ਹਾਊਸ ਘਰ ਲੈ ਲਓ, ਆਓ ਜੀ ਇੰਡੀਆ ਦੇ ਵਿੱਚ ਜ਼ਮੀਨਾਂ ਲੈ ਲਓ, ਐਗਰੀਕਲਚਰ ਜ਼ਮੀਨਾਂ ਲੈ ਲਓ। ਕਿਉਂ? ਕਿਉਂਕਿ ਇਕਨੋਮਿਕਲੀ ਆਸਟ੍ਰੇਲੀਆ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਹੈਂਡ ਟੂ ਮਾਊਥ ਚੱਲ ਰਿਹਾ ਹੋਵੇ, ਬਟ ਜਿਸ ਦਿਨ ਹਾਲਾਤ ਸੁਧਰਨ ਲੱਗੇ ਨਾ, ਇੱਕ ਗੱਲ ਧਿਆਨ ਰੱਖਿਓ, ਦੁਨੀਆ ਭਰ 'ਚ ਹੀ ਹਾਲਾਤ ਖਰਾਬ ਨੇ ਅੱਜ ਦੀ ਤਰੀਕ 'ਚ, ਇਕਨੋਮਿਕਲੀ ਪੂਰੀ ਦੁਨੀਆ ਦਾ ਬੇੜਾ ਗਰਕ ਹੋ ਚੁੱਕਿਆ ਇਨਕਲੂਡਿੰਗ ਆਸਟ੍ਰੇਲੀਆ। ਬਟ ਦੀ ਮੂਵਮੈਂਟ ਇਹ ਪੈਸੇ ਦਾ ਜਿਹੜਾ ਫੇਰ ਤੁਰਨ ਲੱਗਿਆ ਨਾ, ਜਿੱਦਾਂ ਹੀ ਫਿਊਲ ਮਾਰਕੀਟ ਠੀਕ ਹੋ ਗਈ, ਜਿੱਦਾਂ ਹੀ ਬੌਂਡ ਮਾਰਕੀਟ ਦੇ ਵਿੱਚ ਪੈਸਾ ਇਨਵੈਸਟਰਸ ਬਾਹਰ ਖਿੱਚਣ ਲੱਗ ਪਏ ਅਤੇ ਜਿੱਦਾਂ ਹੀ ਇੰਟਰਸਟ ਰੇਟਸ ਜਿਹੜੀਆਂ ਨੇ ਨੋਰਮਲ ਹੋ ਗਈਆਂ, ਤਾਂ ਆਸਟ੍ਰੇਲੀਆ ਵਿਲ ਬੀ ਦੀ ਕੰਟਰੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਪੋਜ਼ਿਟਿਵਲੀ ਗਰੋ ਕਰੇਗੀ। ਹਾਲਾਂਕਿ ਆਪਾਂ ਅੱਜ ਅਕਤੂਬਰ ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ, ਅਕਤੂਬਰ 2027 ਤੋਂ ਪਹਿਲਾਂ ਇੱਦਾਂ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ 27 ਤੋਂ ਬਾਅਦ ਹੀ ਸ਼ਾਇਦ ਅਗਲੇ ਸਾਲ ਦੇ ਕ੍ਰਿਸਮਿਸ ਤੋਂ ਬਾਅਦ ਹਾਲਾਤ ਸੁਧਰਨ ਲੱਗਣਗੇ ਆਸਟ੍ਰੇਲੀਆ 'ਚ। ਉਦੋਂ ਤੱਕ ਜਿਹੜੇ ਬਚੇ ਰਹਿ ਗਏ, ਟਿਕੇ ਰਹਿ ਗਏ, ਉਦੋਂ ਤੱਕ ਦੀ ਇੱਕ ਕੱਢਣਾ ਟਾਈਮ ਜਿਹੜਾ ਉਹ ਬੜਾ ਮੁਸ਼ਕਲ ਹੈਗਾ ਹੈ। ਪਰ ਬੌਂਡ ਯੀਲਡ ਦੇ ਬਾਰੇ ਜਿਹੜੀ ਮੈਂ ਹੋਰ ਵੀ ਥੋੜ੍ਹੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹੁੰਦਾ ਸੀਗਾ, ਮੋਟੀ ਮੋਟੀ ਜੀ ਤੁਹਾਨੂੰ ਦੱਸ ਦਿੰਦਾ ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੈ। ਸਰਕਾਰ ਜਦੋਂ ਬੌਂਡ ਜਾਰੀ ਕਰਦੀ ਹੈ ਉਹ ਪਹਿਲਾਂ ਹੀ ਤੈਅ ਕਰ ਦਿੰਦੀ ਹੈ ਕਿ ਉਹਦੇ 'ਤੇ ਕਿੰਨਾ ਵਿਆਜ ਦਊਗੀ, ਔਰ ਜਿਹਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨੂੰ ਕੂਪਨ ਰੇਟ ਕਹਿ ਲਿਆ ਜਾਂਦਾ, ਉਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ, ਕੂਪਨ ਰੇਟ ਕਹਿ ਲੈਂਦੇ ਹਾਂ। ਪਰ ਜਿਹੜੇ ਸਰਕਾਰੀ ਬੌਂਡ ਜਾਰੀ ਹੋਣ ਤੋਂ ਬਾਅਦ ਜਿਹੜੇ ਖੁੱਲ੍ਹਾ ਬਾਜ਼ਾਰ ਹੈ, ਸੈਕੰਡਰੀ ਮਾਰਕੀਟ ਜਿਹਨੂੰ ਕਹਿੰਦੇ ਹਾਂ, ਉਹਦੇ 'ਚ ਲਗਾਤਾਰ ਖਰੀਦੇ ਅਤੇ ਵੇਚੇ ਜਾ ਸਕਦੇ ਨੇ। ਸੋ ਬੌਂਡ ਦੀ ਕੀਮਤ ਉਹਦੇ ਅਕੋਰਡਿੰਗ ਜਿਹੜੀ ਉਹ ਬਦਲਦੀ ਰਹਿੰਦੀ ਹੈਗੀ ਹੈ, ਅਤੇ ਉਹਨੂੰ ਹੀ ਯੀਲਡ ਕਹਿੰਦੇ ਹੈਗੇ ਨੇ, ਕਿਉਂਕਿ ਉਹਦੀ ਮੰਗ ਦੇ ਵਿੱਚ ਬਦਲਾਅ ਹੁੰਦਾ ਰਹਿੰਦਾ। ਉਦਾਹਰਣ ਦੇ ਤੌਰ ਦੇ ਉੱਤੇ ਸੌਖਾ ਕਰਕੇ ਹੋਰ ਦੱਸਦਾ ਤੁਹਾਨੂੰ, ਅਮੈਰੀਕਨ ਬਾਜ਼ਾਰ ਦੇ ਵਿੱਚ $10 ਦੇ ਕੂਪਨ ਵਾਲੇ $100 ਦੇ ਬੌਂਡ ਜਿਹੜੇ ਨੇ, ਕੂਪਨ ਰੇਟ ਯਾਨੀ ਕਿ ਵਿਆਜ, ਵੀ $100 ਦੇ ਬੌਂਡ ਦੇ ਉੱਤੇ $10 ਤੁਹਾਨੂੰ ਮਿਲਣਗੇ, ਉਹਦੇ 'ਤੇ ਨਿਵੇਸ਼ਕ ਨੂੰ $110 ਮਿਲਣੇ ਨੇ, ਯਾਨੀ ਕਿ 100 ਦਾ 110 ਮਿਲਣਾ। ਪਰ ਜੇ ਮਹਿੰਗਾਈ ਵੱਧਦੀ ਹੈ ਤਾਂ ਬੌਂਡ ਹੋਲਡਰ ਨੂੰ ਸੈਕੰਡਰੀ ਮਾਰਕੀਟ 'ਚ ਇਹਨੂੰ ਵੇਚਣਾ ਪੈ ਸਕਦਾ, ਕਿਉਂਕਿ ਮਹਿੰਗਾਈ ਵਧੀ ਹੋਈ ਹੈ, ਤਾਂ ਇਸ ਕਰਕੇ ਉਹ ਜਿਹੜਾ $10 ਆ ਉਹਦੀ ਕੀਮਤ ਘੱਟ ਵੀ ਸਕਦੀ ਹੈ, ਉਹ $8 ਵੀ ਹੋ ਸਕਦੀ ਹੈ। ਸੋ ਬੌਂਡ ਹੋਲਡਰ ਇਹਦਾ ਵੇਚ ਕੇ ਪੈਸਾ ਕਿਤੇ ਹੋਰ ਜੇ ਲਗਾਉਣਾ ਚਾਹੇ ਜਿੱਥੋਂ ਉਹਨੂੰ ਜ਼ਿਆਦਾ ਰਿਟਰਨ ਮਿਲਦੀ ਹੈ ਤਾਂ ਉੱਥੋਂ ਉਹ ਲੈ ਲੈਂਦੇ ਨੇ, ਅਤੇ ਇਸੇ ਹੀ ਕਰਕੇ ਬਾਜ਼ਾਰ ਦੇ ਵਿੱਚੋਂ ਇਨਵੈਸਟਰਸ ਆਪਣਾ ਪੈਸਾ ਕੱਢਣ ਲੱਗ ਜਾਂਦੇ ਨੇ। ਹੁਣ ਜਦੋਂ ਬਾਜ਼ਾਰ 'ਚੋਂ ਇਨਵੈਸਟਰਸ ਪੈਸਾ ਕੱਢਣਗੇ ਤਾਂ ਸਟਾਕ ਮਾਰਕੀਟਸ ਕ੍ਰੈਸ਼ ਹੋਣਗੀਆਂ। ਸੋ ਇਹੀ ਇੰਡੀਆ ਦੇ ਨਾਲ ਹੋਇਆ ਹੈਗਾ। ਇੰਡੀਆ ਦੇ ਵਿੱਚ ਪਿਛਲੇ ਕੁਛ ਅਰਸੇ ਦੇ ਵਿੱਚ
ਬਹੁਤ ਵੱਡੀ ਰਕਮ ਜਿਹੜੀ ਹੈ ਬਾਜ਼ਾਰ ਦੇ ਵਿੱਚੋਂ ਵਿਦਡਰਾਅ ਕੀਤੀ ਗਈ ਹੈ ਇਨਵੈਸਟਰਸ ਦੇ ਦੁਆਰਾ। ਹੁਣ ਉਹ ਇਨਵੈਸਟਰ ਇੰਡੀਆ ਦੇ ਵੀ ਹੋ ਸਕਦੇ ਨੇ, ਬਾਹਰਲੇ ਵੀ ਹੋ ਸਕਦੇ ਨੇ, ਉਹ ਨਹੀਂ ਯਕੀਨ ਕਰ ਰਹੇ ਹੈਗੇ ਕਿ ਇੰਡੀਆ ਦੀ ਮਾਰਕੀਟ ਦੇ ਵਿੱਚ। ਔਨ ਦੀ ਅਦਰ ਹੈਂਡ, ਮੈਂ ਬਾਰ ਬਾਰ ਇਹਨਾਂ ਦਾ ਕੰਪੈਰੀਜ਼ਨ ਅਮੈਰੀਕਾ ਦਾ ਕਿਉਂ ਇੰਡੀਆ ਆਸਟ੍ਰੇਲੀਆ ਦੇ ਨਾਲ ਕਰਦਾ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇੰਡੀਆ 'ਚ ਇਨਵੈਸਟ ਕਰੋ, ਇੰਡੀਆ 'ਚ ਇਨਵੈਸਟ ਕਰੋ, ਨੋਟ ਅ ਗੁੱਡ ਸਿਚੁਏਸ਼ਨ ਐਟ ਦਿਸ ਸਟੇਜ। ਇਟਸ ਐਟ ਦਿਸ ਸਟੇਜ ਤਾਂ ਕਿਸੇ ਵੀ ਕੰਟਰੀ 'ਚ ਇਨਵੈਸਟ ਕਰਨਾ ਕੋਈ ਚੰਗੀ ਸਿਚੁਏਸ਼ਨ ਨਹੀਂ ਹੈਗੀ। ਤੁਸੀਂ ਜਿੱਥੇ ਬੈਠੇ ਹੋ ਉੱਥੇ ਕਰ ਸਕਦੇ ਹੋ, ਕਿਉਂਕਿ ਉੱਥੇ ਦੇ ਤੁਹਾਨੂੰ ਭਾਅ ਭੇਤ ਹੋ ਸਕਦੇ ਨੇ, ਪਰ ਦੂਸਰੇ ਮੁਲਕਾਂ 'ਚ ਜਾ ਕੇ ਇਨਵੈਸਟ ਬਿਲਕੁਲ ਵੀ ਨਾ ਕਰੋ। ਸਪੈਸ਼ਲੀ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਬਿਲਕੁਲ ਵੀ ਨਾ ਕਰੋ, ਬੌਂਡ ਮਾਰਕੀਟ 'ਚ ਤਾਂ ਬਿਲਕੁਲ ਵੀ ਨਾ ਕਰੋ, ETF 'ਚ ਤਾਂ ਬਿਲਕੁਲ ਵੀ ਨਾ ਕਰੋ। ਸੋ ਫੋਰ ਐਗਜ਼ਾਮਪਲ, ਜੇ ਹੁਣ ਉਹੀ ਜਿਹੜਾ $100 ਵਾਲਾ ਜਿਹੜਾ ਬੌਂਡ ਜਿਹਦੇ $10 ਮਿਲ ਰਹੇ ਨੇ, ਮਾਰਕੀਟ ਦੇ ਵਿੱਚ ਹੇਰ ਫੇਰ ਹੁੰਦਾ ਤਾਂ ਉਹ ਤਾਂ $90 ਰਹਿ ਗਏ ਨਾ। ਹਾਲਾਂਕਿ ਕੂਪਨ ਰੇਟ ਤਾਂ ਉਹੀ ਰਹਿਣੀ ਹੈਗੀ ਹੈ, ਸਰਕਾਰ ਨੇ ਤਾਂ ਇਹੀ ਕਹਿਣਾ, ਪਰ ਤੁਸੀਂ ਆਪਣਾ ਪੈਸਾ ਕਿਤੇ ਹੋਰ ਇਨਵੈਸਟ ਕਰਕੇ ਉਹ ਗਵਾ ਲਿਆ ਨਾ। ਸੋ ਇਹ ਚੀਜ਼ ਹੈਗੀ ਹੈ, ਇੰਡੀਅਨ ਗੌਰਮੈਂਟ ਨੇ ਬਹੁਤ ਵੱਡੀ ਰਕਮ ਜਿਹੜੀ ਹੈ ਮੰਗੀ ਵੀ ਹੈ ਪਿਛਲੇ। ਹੋ ਸਕਦਾ ਹੈ ਕਿ ਤੁਸੀਂ ਬਤੌਰ NRI ਤੁਸੀਂ ਭਾਰਤ ਦੇ ਵਿੱਚ ਆਪਣੇ ਖਾਤਿਆਂ ਦੇ ਅੰਦਰ ਜਿਹੜੇ ਤੁਹਾਡੇ NRI ਅਕਾਊਂਟ ਹੋਣਗੇ ਉਹ 'ਚ ਵੱਡੀ ਵੱਡੀ ਰਕਮ ਭੇਜਤੀ ਹੋਵੇ, ਕਿਉਂਕਿ ਇੰਡੀਅਨ ਗੌਰਮੈਂਟ ਨੇ ਪਿੱਛੇ ਜੇ ਕਿਹਾ ਸੀ ਨਾ ਮੋਦੀ ਸਾਹਿਬ ਨੇ ਕਿ ਫੋਰੈਕਸ ਸਾਡੇ ਕੋਲ ਘੱਟ ਗਿਆ, ਵਿਦੇਸ਼ੋਂ ਮੇਂ ਸਫ਼ਰ ਮਤ ਕਰੋ, ਗੋਲਡ ਮੇਂ ਇਨਵੈਸਟ ਮਤ ਕਰੋ, ਹੈ ਜੀ ਤੇਲ ਮਤ ਇਤਨਾ ਖਾਓ ਪੀਓ, ਇਹ ਉਹ ਸਾਰੀਆਂ ਚੀਜ਼ਾਂ। ਫੋਰੈਕਸ ਘੱਟ ਰਿਹਾ ਸੀਗਾ, ਫੋਰੈਕਸ ਵਧਾਉਣ ਦੇ ਲਈ ਉਹਨਾਂ ਨੇ ਕੀ ਕੀਤਾ ਇੰਡੀਅਨ ਗੌਰਮੈਂਟ ਨੇ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਕੰਟਰੀਜ਼ ਆ ਵੱਡੇ ਵੱਡੇ ਬੈਂਕਾਂ ਨੂੰ, ICICI, HDFC, ਇਹਨਾਂ 'ਚ ਜਿਹੜੇ NRI ਅਕਾਊਂਟ ਸੀ ਉਹਨਾਂ ਬੈਂਕਾਂ ਨੂੰ ਕਹਿਤਾ ਕਿ ਆਪਣੇ NRI ਕਸਟਮਰਸ ਤੱਕ ਟੈਪ ਕਰੋ, ਉਹਨਾਂ ਨੂੰ ਕਹੋ ਕਿ ਪੈਸਾ ਇਨਵੈਸਟ ਕਰਨ। ਸੋ ਉਹਨਾਂ ਲੋਕਾਂ ਨੇ ਡਾਲਰਸ ਦੇ ਰੂਪ ਦੇ ਵਿੱਚ ਪੈਸੇ ਇਨਵੈਸਟ ਕੀਤੇ। ਲਾਲਚ ਇਹ ਦਿੱਤਾ ਗਿਆ ਕਿ ਡਾਲਰਸ ਦਾ ਇਨਵੈਸਟਮੈਂਟ ਡਾਲਰਸ ਦੇ ਵਿੱਚ ਹੀ ਤੁਹਾਨੂੰ ਰਿਟਰਨ ਮਿਲੂਗਾ, ਯਾਨੀ ਕਿ ਜਿਹੜਾ ਇੰਟਰਸਟ ਹੈ ਜੋ ਇੰਡੀਅਨ ਗੌਰਮੈਂਟ ਦੇ ਰਹੀ ਸੀ 6% 6.25% ਜੋ ਵੀ ਹੋਊਗਾ ਅਲੱਗ ਅਲੱਗ ਬੈਂਕਾਂ ਦਾ, ਉਹ ਤੁਹਾਨੂੰ ਡਾਲਰਸ ਮਿਲੂਗਾ। ਸੋ ਇੰਡੀਅਨ ਲੋਕ ਖੁਸ਼ ਵੀ ਜੇ $1,000 ਇੱਥੇ ਮੈਂ ਆਸਟ੍ਰੇਲੀਅਨ ਬੈਂਕ 'ਚ ਰੱਖਦਾ, ਇੱਥੇ 2.5% ਕਿੰਨਾ ਕੁ ਮਿਲਦਾ ਹੈਗਾ ਇੰਟਰਸਟ, ਇੰਨਾ ਕੁ ਮਿਲਦਾ 3.5%, ਇੰਡੀਆ 'ਚ ਡਬਲ ਮਿਲਣਾ ਹੈਗਾ, ਇੰਡੀਆ 'ਚ ਇਨਵੈਸਟ ਕਰ ਦਿਓ। ਉਹ ਇਟਸ ਨੋਟ ਰੋਂਗ, ਐਟ ਦੀ ਸੇਮ ਟਾਈਮ ਮੈਂ ਤੁਹਾਨੂੰ ਕਹਿ ਦਵਾਂ ਕਿ ਉਹ ਜਿਹੜਾ ਤੁਹਾਡਾ ਬੈਂਕਾਂ 'ਚ ਪੈਸਾ ਰੱਖਿਆ ਫੋਰੈਕਸ ਦੇ ਰੂਪ ਦੇ ਵਿੱਚ ਬੈਂਕ ਯੂਜ਼ ਕਰਨਗੇ, ਇਟਸ ਨੋਟ ਰੋਂਗ, ਪਰ ਉਹਨੂੰ ਹੁਣ ਵਿਦਡਰਾਅ ਕਰਵਾਉਣ ਲੱਗ ਪਏ ਨੇ, ਉਸ ਰਕਮ ਨੂੰ ਲੋਕ ਉੱਥੋਂ ਕਢਵਾਉਣ ਲੱਗ ਪਏ ਨੇ। ਇੰਟਰਸਟ ਜਿਹੜਾ ਲੈਣਾ ਸੀਗਾ ਉਹ ਹੁਣ ਅਗਲੇ 1 ਸਾਲ ਦੇ ਵਿੱਚ, ਮਾਰਕੀਟ ਕਰੈਸ਼ ਹੁੰਦੀ ਕਿਵੇਂ ਦੇਖਿਓ ਉੱਥੇ ਦੀ ਇੰਡੀਆ ਦੀ। ਸੋ ਇਸ ਕਰਕੇ ਉੱਥੇ ਜਿਹੜਾ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਬੌਂਡਸ ਦੇ ਵਿੱਚ ਇਨਵੈਸਟ ਕਰਨਾ ਉਹਦੇ 'ਚ ਥੋੜ੍ਹਾ ਜਿਹਾ ਦੇਖਿਓ। ਬਾਕੀ ਰੀਅਲ ਇਸਟੇਟ ਮੈਂ ਕਹਿ ਨਹੀਂ ਸਕਦਾ ਓਵਰਸੀਜ਼ ਦੀ ਕਿ ਇੰਡੋਨੇਸ਼ੀਆ ਦੀ ਕਿਵੇਂ ਬਦਲੂਗੀ। ਵੀਅਤਨਾਮ ਦੇ ਵਿੱਚ ਕਹਿ ਰਹੇ ਨੇ ਕਿ ਰੀਅਲ ਇਸਟੇਟ ਬੜੇ ਤਰੱਕੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈਗੀ, ਬਟ ਅਗੇਨ ਯੂ ਆਰ ਨੋਟ ਇਨ ਵੀਅਤਨਾਮ, ਵੀਅਤਨਾਮ ਦੇ ਹਾਲਾਤ ਵੀ ਨਹੀਂ ਪਤਾ ਹੈਗੇ, ਵੀਅਤਨਾਮ ਦੇ ਵਿੱਚ ਇੱਕ ਸਥਿਰ ਸਰਕਾਰ ਵੀ ਨਹੀਂ ਰਹਿ ਸਕਦੀ ਫਿਊਚਰ ਦੇ ਵਿੱਚ, ਪੋਸੀਬਲ ਨਹੀਂ ਹੈਗਾ ਵੀਅਤਨਾਮ ਦੇ ਵਿੱਚ ਨਹੀਂ ਰਹਿਣੀ ਹੈਗੀ ਉੱਥੇ। ਸੋ ਇਹ ਥੋੜ੍ਹਾ ਜਿਹਾ ਚੀਜ਼ਾਂ ਦੇਖਣੀਆਂ ਹੋਣਗੀਆਂ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ। ਫਾਇਦਾ ਜ਼ਰੂਰ ਤੁਹਾਨੂੰ ਮਿਲੂਗਾ ਜੇ ਤੁਸੀਂ ਆਸਟ੍ਰੇਲੀਆ 'ਚ ਇਨਵੈਸਟ ਕਰਕੇ ਰੱਖਿਆ ਹੈਗਾ। ਆਸਟ੍ਰੇਲੀਆ ਦੀ ਰੇਟਿੰਗ ਵੀ ਵਧੀ ਹੈਗੀ ਹੈ, AAA ਦੀ ਕ੍ਰੈਡਿਟ ਏਜੰਸੀਆਂ ਆਸਟ੍ਰੇਲੀਆ ਨੂੰ ਰੇਟਿੰਗ ਦਿੰਦੀਆਂ ਨੇ, ਨੋਟ ਲਾਈਕ ਅਮੈਰੀਕਾ, ਨੋਟ ਲਾਈਕ ਫਰਾਂਸ, ਇਟਲੀ ਜਾਂ ਜਪੈਨ ਜਾਂ ਇੰਡੀਆ ਵਰਗੀਆਂ ਇਕੋਨਮੀਜ਼ ਜਿੱਥੇ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈਗਾ। ਐਨੀਵੇਜ਼, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਹੋਪਫੁਲੀ ਕਿ ਸੌਖੀਆਂ ਕਰਕੇ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ, ਅਤੇ ਇਨਸਾਈਟ ਰਿਪੋਰਟ ਦੇ ਵਿੱਚ ਇਹੀ ਅੱਡ ਅੱਡ ਰਿਪੋਰਟਾਂ ਦੇ ਉੱਤੇ ਆਪਾਂ ਅੱਜ ਦੇ ਦਿਨ ਗੱਲ ਕਰਨੀ ਸੀਗੀ। ਥੈਂਕ ਯੂ ਸੋ ਮੱਚ, ਟੇਕ ਕੇਅਰ। ਗੌਤਮ ਕਪਿਲ ਵੱਲੋਂ ਇੰਨਾ ਹੀ, ਰੇਡੀਓ ਹਾਂਜੀ 1674 AM ਸੁਣਦੇ ਰਹੋ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: We might all be different, but one thing unites us. We're all Victorians and we all deserve a say in its future. Are you ready to vote this state election Saturday 28 November? Not sure? Check your enrolled online. If you've changed your name or address, update your details. And if you've turned 18, you must enroll. So come on, Victoria. Make sure you're enrolled by 8 p.m. Tuesday 3 November and make your voice heard. Visit vec.vic.gov.au to enroll today. Authorised by S. Bloomall, Electoral Commissioner, 530 Collins Street, Melbourne, Victoria.
3: If you're sick, then AI cool, not doctor cool. Then you're not in the law. ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਟੈਨਸ਼ਨ ਟੈਨਸ਼ਨ ਨਹੀਂ ਟੈਨਸ਼ਨ,
5: ਕੀ ਹੋਇਆ
4: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

0: ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਵੈਸੇ ਇਸ ਗੀਤ ਨੂੰ ਗਾਉਣ ਵਾਲੇ ਤੇ ਰਚਣ ਵਾਲੇ ਦੋਵੇਂ ਇਸ ਵਕਤ ਵਜੂਦੀ ਰੂਪ ਦੇ ਵਿੱਚ ਦੁਨੀਆ 'ਚ ਨਹੀਂ ਨੇ। ਜਗਜੀਤ ਸਿੰਘ ਨੇ ਆਵਾਜ਼ ਦਿੱਤੀ ਹੈ ਤੇ ਗੀਤ ਲਿਖਿਆ ਹੋਇਆ ਹੈਗਾ ਇਹ ਸ਼ਿਵ ਕੁਮਾਰ ਬਟਾਲਵੀ ਦਾ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਪੰਜਾਬੀ ਦੇ ਕੀਟਸ ਵੀ ਕਹਿ ਲਿਆ ਜਾਂਦਾ, ਵੈਸੇ ਜੌਨ ਕੀਟਸ ਅੰਗਰੇਜ਼ੀ ਦੇ ਰਾਈਟਰ ਸੀਗੇ, ਉਹ ਰੋਮੈਂਟਿਸਾਈਜ਼ ਬਹੁਤ ਜ਼ਿਆਦਾ ਕਰਦੇ ਸੀ ਆਪਣੀ ਕਵਿਤਾਵਾਂ 'ਚ, ਪਰ ਇਸ ਤੋਂ ਉਲਟ ਜਿਹੜੇ ਸ਼ਿਵ ਕੁਮਾਰ ਬਟਾਲਵੀ ਨੇ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਕਹਿ ਲਿਆ ਜਾਂਦਾ, ਉਨਾ ਜ਼ਿਆਦਾ ਰੋਮੈਂਟਿਸਿਜ਼ਮ ਜਿਹੜਾ ਹੈਗਾ। ਹਾਂ, ਉਹ ਰੋਮੈਂਟਿਸਿਜ਼ਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਣਾ ਚਾਹੁੰਦੇ ਹੋ ਉਹ ਇਹਦਾ ਇੱਕ ਅਲੱਗ ਨਜ਼ਰੀਆ ਹੋ ਸਕਦਾ। ਪਰ ਮੈਂ ਪਿਛਲੇ ਸਾਲ ਸੁਣਿਆ ਸੀਗਾ ਕਿ ਹਨੀ ਤ੍ਰੇਨ, ਜਿਨ੍ਹਾਂ ਨੇ ਹੁਣ ਜਸਵੰਤ ਸਿੰਘ ਖਾਲੜਾ ਹੋਰਾਂ 'ਤੇ ਫਿਲਮ ਬਣਾਈ ਸੀ, ਸਤਲੁਜ ਟਾਈਟਲ ਬਦਲਿਆ ਹੋਇਆ, ਪਰ ਉਸ ਉਹੀ ਹਨੀ ਤ੍ਰੇਨ ਜਿਹੜੇ ਨੇ ਉਹ ਹੁਣ ਸ਼ਿਵ ਕੁਮਾਰ ਬਟਾਲਵੀ 'ਤੇ ਫਿਲਮ ਲੈ ਕੇ ਆ ਰਹੇ ਹੈਗੇ ਨੇ। ਹਾਲਾਂਕਿ ਸ਼ਿਵ ਬਟਾਲਵੀ ਦੇ ਕਿਰਦਾਰ ਨੂੰ ਇੱਕ ਫਿਲਮ ਦੇ ਵਿੱਚ ਪਰੋਇਆ ਜਾ ਸਕਦਾ ਕਿ ਨਹੀਂ ਕਹਿਣਾ ਔਖਾ ਹੈਗਾ। ਹਾਲਾਂਕਿ ਫਿਲਮਾਂ ਦੇ ਵਿੱਚ ਸਿਰਫ ਇੱਕ ਪੱਖ ਲੈ ਲਿਆ ਜਾਂਦਾ ਹੁੰਦਾ, ਉਹਦੇ 'ਤੇ ਗੱਲ ਹੋ ਸਕਦੀ ਹੈ, ਉਹ ਵੀ ਇੱਕ ਚੰਗੀ ਗੱਲ ਹੈ ਜੇ ਉਹ ਵੀ ਹੋ ਜਾਵੇ, ਕਿਉਂਕਿ ਹਾਲੇ ਤੱਕ ਪੰਜਾਬੀ ਦੇ ਕੀਟਸ ਜਾਂ ਬਿਰਹਾ ਦੇ ਸੁਲਤਾਨ ਜਾਂ ਜੋ ਮਰਜ਼ੀ ਤੁਸੀਂ ਇਹਨਾਂ ਨੂੰ ਆਖ ਲਓ, ਸ਼ਿਵ ਕੁਮਾਰ ਬਟਾਲਵੀ ਦੇ ਉੱਤੇ ਕੋਈ ਫਿਲਮ ਉਸ ਕਿਸਮ ਦੀ ਬਣੀ ਵੀ ਨਹੀਂ ਹੈਗੀ ਜਿਹੜੀ ਜਿਹਨੂੰ ਪੈਨ ਇੰਡੀਆ ਲੋਕ ਸਮਝ ਸਕਣ ਕਿ ਕਿਉਂ ਪੰਜਾਬੀ ਦਾ ਇਹ ਚਰਚਿਤ ਸਰੋਦੀ ਕਵੀ ਜਿਹੜਾ ਸੀਗਾ, ਉਹਨਾਂ ਨੇ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਨੂੰ ਇੱਕ ਫਿਲਮ ਦੇ ਵਿੱਚ ਲੈ ਕੇ ਆਉਣਾ ਜ਼ਰੂਰੀ ਹੈ। ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀ ਚਿੜੀਆਂ, ਦਰਦਮੰਦਾਂ ਦਾ ਹੀ ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਨੂੰ, ਆਰਤੀ ਤੇ ਬਿਰਹੜਾ ਵਰਗੇ ਜਿਹੜੇ ਕਾਵਿ ਸੰਗ੍ਰਹਿ ਨੇ ਉਹਨਾਂ ਦੇ, ਉਹਨਾਂ ਨੂੰ ਕਿਵੇਂ ਸਾਹਿਤ ਅਕਾਦਮੀ, ਕਿਵੇਂ ਭਾਸ਼ਾ ਵਿਭਾਗ, ਕਿਵੇਂ ਜਿਹੜੇ ਅਲੱਗ ਅਲੱਗ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹ ਅਵਾਰਡ ਦਿੰਦੀਆਂ ਹੈਗੀਆਂ ਨੇ। ਹੋ ਸਕਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਰੇ ਪੱਖ ਅਸੀਂ ਨਾ ਲੈ ਕੇ ਆ ਸਕੀਏ, ਜ਼ਰੂਰੀ ਵੀ ਨਹੀਂ ਹੈਗਾ ਇੱਕ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਅੱਧੇ ਪੌਣੇ ਘੰਟੇ 'ਚ ਜਾਂ ਕਿਸੇ ਫਿਲਮ ਦੇ ਵਿੱਚ ਡੇਢ ਦੋ ਘੰਟੇ 'ਚ ਪਰੋ ਦੇਣਾ ਸੰਭਵ ਹੁੰਦਾ ਨਹੀਂ ਹੈਗਾ, ਕਿਉਂਕਿ ਉਸ ਇਨਸਾਨ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਲਗਾਤੀ ਸੀਗੀ। ਪਰ ਅੱਜ ਕਿਉਂ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰ ਰਹੇ ਹੈਗੇ, ਇਹਦੇ ਵੀ ਦੋ ਅਲੱਗ ਅਲੱਗ ਕਾਰਨ ਹੈਗੇ ਨੇ। ਅਤੇ ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦਾ ਸਵਾਗਤ ਕਰਦੇ ਹਾਂ, ਜਿਹੜੇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ। ਭਾਈ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ, ਬਹੁਤ ਧੰਨਵਾਦ ਭਾਜੀ। ਬਟਾਲੇ ਦਾ ਨਾਂ ਵਰਲਡ ਮੈਪ ਦੇ ਉੱਤੇ ਲੈ ਕੇ ਆਉਣ ਵਾਲੇ ਸ਼ਿਵ ਬਟਾਲਵੀ, ਵੈਸੇ ਤਾਂ ਅਸੀਂ ਅੱਜ ਇਸ ਕਰਕੇ ਗੱਲ ਕਰ ਰਹੇ ਹੈਗੇ ਹਾਂ ਪ੍ਰੋਗਰਾਮ 'ਚ, ਕੋਈ ਨਾ ਕੋਈ ਵਜ੍ਹਾ ਵੀ ਹੁੰਦੀ ਹੈਗੀ ਉਹਦੇ ਪਿੱਛੇ। ਸ਼ਿਵ ਬਟਾਲਵੀ ਦੇ ਬਾਰੇ ਗੱਲ ਕਰਨ ਦੇ ਲਈ ਜੇ ਕੋਈ ਵਜ੍ਹਾ ਨਾ ਵੀ ਹੁੰਦੀ ਤਾਂ ਵੀ ਕਰ ਸਕਦੇ ਸੀਗੇ ਆਪਾਂ, ਪਰ ਉਹਦੇ ਪਿੱਛੇ ਇਹ ਵਜ੍ਹਾ ਹੈਗੀ ਹੈ ਕਿ ਇਹਨਾਂ ਦੀ ਜਨਮ ਤਾਰੀਖ ਮੰਨੀ ਜਾਂਦੀ ਹੈ 8 ਅਕਤੂਬਰ, ਹਾਲਾਂਕਿ ਉਹਦੇ ਵੀ ਦੋ ਅਲੱਗ ਅਲੱਗ ਉਹਦੇ 'ਤੇ ਅਲੱਗ ਅਲੱਗ ਸੰਵਾਦ ਹੈਗੇ ਨੇ, ਵਿਵਾਦ ਹੈਗੇ ਨੇ, ਉਹ ਵੀ ਤੁਸੀਂ ਦੱਸ ਦਿਓ ਵੀ ਕਿਉਂ ਹੈਗੇ ਨੇ। ਪਰ ਸ਼ਿਵ ਬਟਾਲਵੀ ਜਿਨ੍ਹਾਂ ਨੂੰ ਅਕਸਰ ਪੰਜਾਬੀ ਦੇ ਵਿੱਚ ਅਸੀਂ ਐਂ ਸਮਝਦੇ ਹਾਂ ਕਿ ਬੜਾ ਸੰਜੀਦਾ, ਬੜਾ ਹੀ ਖਾਮੋਸ਼ ਰਹਿਣ ਵਾਲਾ ਔਰ ਆਪਣੀ ਕਲਮ ਦੇ ਜ਼ਰੀਏ ਗੱਲ ਕਰਨ ਵਾਲਾ ਇੱਕ ਕਵੀ ਸੀ, ਹਾਲਾਂਕਿ ਉਸਦੇ ਉਹਨਾਂ ਦੇ ਬਰਾਬਰ ਜਿਹੜੇ ਉਹਨਾਂ ਦੇ ਸਮਕਾਲੀ ਕਵੀ ਸੀ ਉਸ ਵਕਤ ਇਹ ਵੀ ਸਵਾਲ ਚੁੱਕਦੇ ਰਹੇ ਹੈਗੇ ਨੇ ਕਿ ਉਹਨਾਂ ਨੇ ਸਮਾਜ ਦੀਆਂ ਗੱਲਾਂ ਉਸ ਤਰੀਕੇ ਦੇ ਨਾਲ ਨਹੀਂ ਕੀਤੀਆਂ। ਪਰ ਕੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਮੈਂ 2-3 ਸਵਾਲਾਂ ਦੇ ਨਾਲ ਹੀ ਤੁਹਾਨੂੰ ਛੱਡ ਕੇ ਜਾ ਰਿਹਾ ਹੈਗਾ ਕਿ ਪੁੱਛਣਾ ਚਾਹੁੰਦਾ ਕਿ ਕੀ ਹਰ ਇੱਕ ਕਵੀ ਦਾ ਹੀ ਕ੍ਰਾਂਤੀਕਾਰੀ ਹੋਣਾ ਜ਼ਰੂਰੀ ਹੈ? ਕਿ ਬਟਾਲਵੀ ਨੂੰ ਵੀ ਉਸ ਕੈਟੇਗਰੀ 'ਚ ਰੱਖਿਆ ਜਾਣਾ ਚਾਹੀਦਾ ਜਾਂ ਉਹਨਾਂ ਨੂੰ ਆਪ ਨੂੰ ਆਉਣਾ ਚਾਹੀਦਾ ਸੀ ਜਾਂ ਨਹੀਂ? ਦੂਸਰਾ, ਸ਼ਿਵ ਬਟਾਲਵੀ ਦਾ ਜਿਹੜੀ ਇੱਕ ਕਰੈਕਟਰ ਸੀ, ਜਿਸ ਕਿਸਮ ਦੇ ਉਹ ਇਨਸਾਨ ਸੀਗੇ, ਉਹਦੇ ਬਾਰੇ ਵੀ ਦੱਸਿਓ ਕਿ ਵਾਕਈ ਇੰਨੇ ਸ਼ਾਂਤ, ਇੰਨੇ ਜਿਹੜਾ ਆਪਣੇ ਆਪ ਨੂੰ ਕੰਟੈਂਟ ਰੱਖਣ ਵਾਲੇ। ਅਤੇ ਤੀਸਰਾ, ਜਿਹੜਾ ਸ਼ਿਵ ਬਟਾਲਵੀ ਦੇ ਜਿਹੜੇ ਅਲੱਗ ਅਲੱਗ ਜੋ ਵੀ ਉਹਨਾਂ ਨੇ ਸਾਹਿਤ ਰਚਿਆ ਹੈਗਾ ਉਹਦੇ ਬਾਰੇ ਜੇ ਆਪਾਂ ਗੱਲ ਕਰ ਸਕੀਏ। ਅਤੇ ਨਾਲ ਦੀ ਨਾਲ ਇਹ ਜਿਹੜਾ ਸਵਾਲ ਵੀ ਪੈਦਾ ਹੋ ਗਿਆ ਕਿ 8 ਅਕਤੂਬਰ ਜਾਂ ਫਿਰ 23 ਜੁਲਾਈ, ਜੋ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਤਰੀਕਾਂ ਸਾਹਮਣੇ ਆਉਂਦੀਆਂ ਹੈਗੀਆਂ, ਜਨਮ ਦੀ ਅਸਲੀ ਤਾਰੀਖ ਕੀ ਹੈਗੀ ਹੈ ਭਾਜੀ?
1: ਦੇਖੋ ਗੌਤਮ ਜੀ, ਤੁਸੀਂ ਵੈਸੇ 3-4 ਗੱਲਾਂ ਇਕੱਠੀਆਂ ਜਿਹੜੀਆਂ ਨੇ ਉਹ ਕਰ ਲਈਆਂ, ਤੇ ਉਹ ਇਕੱਠੀਆਂ ਜਿਹੜੀਆਂ ਆਪਾਂ ਕਹਿੰਦੇ ਬੁਝਾਰਤਾਂ ਜਿਹੜੀਆਂ ਉਹ ਪਾਤੀਆਂ। ਤੇ ਹੁਣ ਚੱਕਰ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਉਹਨਾਂ ਦੀ ਜਨਮ ਤਰੀਕ ਦੀ ਗੱਲ ਕਰ ਲਈਏ। ਉਹਨਾਂ ਦੇ ਅੱਡ ਅੱਡ ਡਾਕੂਮੈਂਟਸ ਦੇ ਵਿੱਚ ਅੱਡ ਅੱਡ ਜਿਹੜੀ ਹੈ ਉਹ ਜਨਮ ਤਰੀਕ ਹੈਗੀ ਹੈ, ਤੇ 23 ਜੁਲਾਈ 1936 ਤੇ ਜਿਹੜੀ ਦੂਸਰੀ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜਿਸ ਦਿਨ, ਅੱਜ 8 ਅਕਤੂਬਰ 1937। ਤੇ ਉਹਨਾਂ ਨੇ ਕਈ ਜਿੱਦਾਂ ਉਹਨਾਂ ਦੇ ਅਕਾਡੈਮਿਕ ਰਿਕਾਰਡ ਵਾਲੇ ਨੇ ਡਾਕੂਮੈਂਟ ਉੱਥੇ ਜਿਹੜੀ ਹੈ 23 ਜੁਲਾਈ ਹੈ, ਤੇ ਕਈ ਉਹ ਕਹਿ ਰਹੇ ਕਿ ਜਿਹੜੇ ਉਹਨਾਂ ਦੀ ਕੁਰਸੀਨਾਮੇ ਦੇ ਹਿਸਾਬ ਨਾਲ ਜਿਹੜੀ ਜਨਮ ਤਰੀਕ ਹੈ ਉਹ 8 ਅਕਤੂਬਰ ਹੈ। ਚਲੋ ਅਸੀਂ ਆਪਾਂ ਇਸ ਬਾਹਲੀ ਇਸ ਵਿਵਾਦ ਚ ਨਹੀਂ ਪੈਂਦੇ ਕਿ ਕਿਹੜੀ ਜਨਮ ਤਰੀਕ ਹੈ, ਕਿਉਂਕਿ ਆਪਾਂ ਗੱਲਬਾਤ ਕਰਨੀ ਉਹਨਾਂ ਬਾਰੇ। ਉਹਨਾਂ ਬਾਰੇ ਤੁਸੀਂ 2-3 ਸਵਾਲ ਹੋਰ ਕੀਤੇ ਹੈ, ਤੇ ਵੀ ਉਹ ਸ਼ਾਂਤ ਸੁਭਾਅ ਦੇ ਸੀ, ਤੇ ਕੀ ਵਾਕਈ ਸ਼ਾਂਤ ਸੁਭਾਅ ਦੇ ਸੀ, ਗੁੱਸੇ ਨਹੀਂ ਸੀ ਹੁੰਦੇ, ਜਾਂ ਉਹਨਾਂ ਦੀ ਪੋਇਟਰੀ ਹੈ ਜਿਹੜੀ ਉਹ ਬਿਰਹਾ ਨਾਲ ਰਿਲੇਟਡ ਹੈ, ਤੇ ਜਾਂ ਉਹਨਾਂ ਦੀ ਪੋਇਟਰੀ ਦਾ ਜਿਹੜਾ ਰੋਮਾਂਸ ਹੈ ਜਿਹੜਾ ਉਹ ਬਿਰਹਾ ਦੇ ਉੱਪਰ ਜਿਹੜਾ ਕੇਂਦਰਿਤ ਹੈ, ਤੇ ਫਿਰ ਅੱਗੋਂ ਜਿਹੜੀ ਸਾਹਿਤ ਦੀ ਜਿਹੜੀ ਰਚਨਾ ਦੀ ਗੱਲ ਕਰਦੀ ਹੈ। ਚਲੋ ਆਪਾਂ ਸਾਰੀਆਂ ਗੱਲਾਂ ਇਹ ਕਰ ਲੈਂਦੇ। ਪਹਿਲੀ ਗੱਲ ਤਾਂ ਇਹ ਕਿ ਸ਼ਿਵ ਦਾ ਜਿਹੜਾ ਜਨਮ ਹੈਗਾ ਉਸ ਇਲਾਕੇ ਦੇ ਵਿੱਚ ਹੋਇਆ ਜਿਹੜਾ ਹੁਣ ਇੱਥੇ ਸਾਡੇ ਇੰਡੀਆ ਵਾਲੇ ਪੰਜਾਬ ਦੇ ਵਿੱਚ ਜਿਹੜਾ ਨਹੀਂ ਹੈ, ਬੜਾ ਪਿੰਡ ਲੋਕੀਆਂ। ਤੇ ਬਚਪਨ ਦਾ ਨਾਂ ਸ਼ਿਵ ਦਾ ਵੈਸੇ ਮੰਦੋ ਸੀ, ਸਾਰੇ ਆਪਣੇ ਪਿੰਡ ਦੇ ਤੇ ਰਿਸ਼ਤੇਦਾਰ ਹੋਰ ਪਿਆਰ ਨਾਲ ਮੰਦੋ ਹੀ ਬੋਲਦੇ ਸੀਗੇ। ਤੇ ਇਹ ਕਿਹਾ ਜਾਂਦਾ ਕਿ ਬਚਪਨ ਤੋਂ ਜਿਹੜਾ ਹੈ ਸ਼ਿਵ ਦਾ ਇਹ ਸੀ ਕਿ ਉਹ ਇਕੱਲਾ ਰਹਿਣਾ, ਇਕੱਲਾ ਦੇਖਣਾ ਉਹ ਜ਼ਿਆਦਾ ਪਸੰਦ ਕਰਦਾ ਸੀ, ਜਾਂ ਤਾਂ ਕਿਤੇ ਨਹਿਰ ਦੇ ਕੰਢੇ ਜਾ ਕੇ ਬੈਠੇ ਰਹਿਣਾ। ਤੇ ਦੂਸਰਾ ਇਹ ਸੀ ਕਿ ਉਹ ਇਹ ਢਾਡੀ ਕਵੀਸ਼ਰ ਇਹੋ ਜਿਹਾ ਕੁਛ ਉਹ ਬਹੁਤ ਸੁਣਦਾ ਸੀ। ਉਥੋਂ ਜਿਹੜੀ ਇੱਕ ਗੱਲ ਸਮਝ ਪੈਂਦੀ ਹੈ ਕਿ ਜਿੰਨੀ ਫੋਕਲੋਰ ਦੀ ਜਾਂ ਡੀਪਲੀ ਜਿਹੜੀ ਇੱਕ ਰੂਰਲ ਜਿਹੜੀ ਸ਼ਬਦਾਵਲੀ ਹੈ, ਵੋਕੈਬਲਰੀ ਹੈ ਤੇ ਦਿਹਾਤੀ ਉਹ ਹੈ, ਉਹਨਾਂ ਦੀ ਸਮਝ ਮੇਰਾ ਖਿਆਲ ਹੈ ਹੋਰ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਨੂੰ ਕਿਸੇ ਨੂੰ ਹੈ ਨਹੀਂ ਸੀ, ਜਿਹੜੀ ਸਮਝ ਸ਼ਿਵ ਕੁਮਾਰ ਬਟਾਲਵੀ ਨੂੰ ਸੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਸਾਰਾ ਕੁਛ ਉੱਥੋਂ ਆਉਣਾ ਹੁੰਦਾ, ਇਹ ਨਾ ਤਾਂ ਕਿਤਾਬਾਂ ਚੋਂ ਪੜ੍ਹ ਕੇ ਆਵੇ ਤੇ ਨਾ ਹੀ ਜਿਹੜਾ ਹੈਗਾ ਤੁਸੀਂ ਇੱਕ ਅਜੇ ਤੁਹਾਡੇ ਪਰਿਵਾਰ ਚੋਂ ਤੁਸੀਂ ਸਮਝ ਦੋ ਕਿ ਉੱਥੋਂ ਤੁਸੀਂ ਸਾਰਾ ਕੁਛ ਸਿੱਖ ਲਓਗੇ ਆਪਣੇ ਪੇਰੈਂਟਸ ਤੋਂ ਜਾਂ ਪੇਰੈਂਟੇਜ ਜਿਹੜੀ ਹੈਗੀ ਉੱਥੋਂ, ਤੇ ਉੱਥੋਂ ਵੀ ਤੁਸੀਂ ਜਿਹੜੇ ਨਹੀਂ ਸਿੱਖ ਸਕਦੇ। ਇਹਦਾ ਇੱਥੋਂ ਇੱਕ ਗੱਲ ਸਾਫ਼ ਹੈ ਕਿ ਬਚਪਨ ਤੋਂ ਜਿਹੜੀ ਬਿਰਤੀ ਜਿਹੜੀ ਸੀ ਉਹ ਸ਼ਾਇਰਾਨਾ ਸੀ, ਅੱਗੇ ਕੀ ਲਿਖਿਆ ਜਾਣਾ ਨਹੀਂ ਲਿਖਿਆ ਜਾਣਾ ਉਹ ਤਾਂ ਬਾਅਦ ਦੀ ਗੱਲ ਹੁੰਦੀ ਹੈ। ਬਾਕੀ ਜਿਸ ਤਰੀਕੇ ਦੀ ਲਾਈਫ ਸ਼ਿਵ ਕੁਮਾਰ ਦੀ ਰਹੀ, ਬੜੀ ਸਪੋਂਟੇਨੀਅਸ ਜਿਹੜੀ ਲਾਈਫ ਰਹੀ, ਇਹ ਨਹੀਂ ਕਿ ਉਹਨਾਂ ਨੇ ਕਿਤੇ ਬੰਨ ਕੇ ਰੱਖਿਆ ਕਿਸੇ ਸਿਸਟਮ ਚ ਕਿ ਮੈਂ ਆਹ ਨੌਕਰੀ ਕਰਨੀ ਹੈ, ਇੱਥੇ ਘਰ ਬਣਾਉਣਾ ਹੈ, ਇੱਥੇ ਆਹ ਕਰਨਾ, ਆਹ ਸਕੀਮਾਂ ਬਣਾਉਣੀਆਂ ਨੇ, ਏਦਾਂ ਸਾਰਾ ਉਹ ਕਿਤੇ ਹੈ ਹੀ ਨਹੀਂ ਸੀ। ਜਦੋਂ ਆਪਾਂ ਪਹਿਲਾਂ ਚਲੋ ਉਹਨਾਂ ਦੀ ਜਿਹੜੀ ਅਕਾਡੈਮਿਕਸ ਦੀ ਗੱਲ ਕਰਦੇ ਹਾਂ, ਇਹ ਵੀ ਬੜੀ ਕਮਾਲ ਦੀਆਂ ਕਹਾਣੀਆਂ ਤਾਂ ਵੈਸੇ ਬਹੁਤ ਜੁੜੀਆਂ ਹੋਈਆਂ ਨੇ, ਤੇ ਪਰ ਇਹ ਕਿ 10ਵੀਂ ਤਾਂ ਬਟਾਲੇ ਤੋਂ ਹੀ ਕੀਤੀ ਉਹਨਾਂ ਨੇ ਆ ਕੇ, 11 ਸਾਲ ਦੀ ਉਮਰ ਚ ਤਕਸੀਮ ਜਦੋਂ ਹੋਈ ਦੇਸ਼ ਦੀ, ਤੇ ਉਹ ਬਟਾਲੇ ਆ ਕੇ ਪਰਿਵਾਰ ਸੈਟਲ ਹੋ ਗਿਆ, ਪਿਤਾ ਪਟਵਾਰੀ ਸੀਗੇ, ਤੇ ਪਟਵਾਰੀ ਤੋਂ ਬਾਅਦ ਫਿਰ ਉਹ ਕਾਨੂੰਗ ਉਹ ਵੀ ਬਣ ਗਏ, ਫਿਰ ਨਾਇਬ ਤਹਿਸੀਲਦਾਰ ਤੱਕ ਜਿਹੜੇ ਹੈ ਉਹ ਗਏ। ਤੇ ਪਰ ਉਹਨਾਂ ਨੇ ਜਦੋਂ ਮੈਟ੍ਰਿਕ ਕਰਨ ਤੋਂ ਬਾਅਦ ਤੇ ਪੜ੍ਹਾਈ ਦੇ ਵਿੱਚ ਵੀ ਕੋਈ ਨਹੀਂ ਸੀ ਕਿ ਉਹ ਪੜ੍ਹਨ ਚ ਬਹੁਤਾ ਮਡਿਊਕਰ ਸੀ ਜਾਂ ਹੋਰ ਪੜ੍ਹਨ ਚ ਵੀ ਕਹਿੰਦੇ ਅੱਛਾ ਸੀ। ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਉਸ ਵੇਲੇ ਦਾ ਇਲਾਕੇ ਦਾ ਉਦੋਂ ਇੱਕ ਵੱਡਾ ਕਾਲਜ ਮੰਨਿਆ ਜਾਂਦਾ ਸੀ ਜਿਹੜਾ ਵੇਰਿੰਗ ਯੂਨੀਅਨ ਡਿਗਰੀ ਕਾਲਜ ਬਟਾਲਾ, ਉੱਥੇ ਐਡਮਿਸ਼ਨ ਲਈ FSC ਦੇ ਵਿੱਚ, ਕਿਉਂਕਿ ਪੇਰੈਂਟਸ ਦੀ ਇੱਛਾ ਹੁੰਦੀ ਹੈ ਕਿ ਬੱਚਾ ਸਾਡਾ ਸਾਇੰਸ ਪੜ੍ਹੇ। ਤੇ ਉਹ ਫਿਰ FSC ਉੱਥੇ ਕੰਪਲੀਟ ਨਹੀਂ ਕੀਤੀ, FSC ਛੱਡ ਕੇ ਫਿਰ ਜਾ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ, ਉੱਥੇ ਜਾ ਕੇ ਐਡਮਿਸ਼ਨ ਲੈ ਲਈ ਆਰਟਸ ਦੇ ਵਿੱਚ, ਸਾਇੰਸ ਛੱਡ ਕੇ ਆਰਟਸ ਵਾਲੀ ਰਜੀਮ ਚਲੇ ਗਏ, ਕਿਉਂਕਿ ਉਹਨਾਂ ਦੇ ਅੰਦਰ ਤਾਂ ਕਿਤੇ ਨਾ ਕਿਤੇ ਉਹ ਸਾਰੀ ਗੱਲ ਸੀ ਜਿਹੜੀ ਬਾਅਦ ਚ ਨਿਕਲ ਕੇ ਸਾਹਮਣੇ ਆਉਂਦੀ ਹੈ, ਪੋਇਟਰੀ ਦੇ ਰੂਪ ਚ, ਸਾਹਿਤ ਦੇ ਰੂਪ ਚ, ਗੀਤਾਂ ਦੇ ਰੂਪ ਚ, ਤੇ ਉਹ ਕਿਤੇ ਨਾ ਕਿਤੇ ਅੰਦਰ ਗੱਲ ਜਿਹੜੀ ਉਹ ਪਈ ਸੀ, ਇਸ ਕਰਕੇ ਉਹ ਸਾਇੰਸ ਵਾਲੀ ਰਜੀਮ ਚ ਨਹੀਂ ਹੋਇਆ। ਪਰ ਕਮਾਲ ਦੀ ਗੱਲ ਹੈ ਕਿ ਸਿੱਖ ਨੈਸ਼ਨਲ ਕਾਲਜ ਤੋਂ ਵੀ ਉਹਨਾਂ ਨੇ ਆਪਣੀ FA ਜਿਹੜੀ ਹੈ ਉਹ ਕੰਪਲੀਟ ਨਹੀਂ ਕੀਤੀ, ਉੱਥੋਂ ਵੀ ਵਿੱਚੇ ਛੱਡ ਕੇ ਫਿਰ ਜਿਹੜਾ ਸੀ ਉਹ ਚਲੇ ਗਏ ਬੈਜਨਾਥ। ਬੈਜਨਾਥ ਹੁਣ ਹਿਮਾਚਲ ਚ, ਖੈਰ ਉਸ ਵੇਲੇ ਤਾਂ ਪੰਜਾਬ ਦਾ ਹਿੱਸਾ ਹੀ ਸੀ। ਤੇ ਬੈਜਨਾਥ ਉੱਥੇ ਜਿਹੜਾ ਇੱਕ ਪੋਲੀਟੈਕਨਿਕ ਕਾਲਜ ਹੈ ਪੁਰਾਣਾ, ਤੇ ਉੱਥੇ ਓਵਰਸੀਅਰ ਦਾ ਕੋਰਸ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਤੇ ਫਿਰ ਉੱਥੇ ਓਵਰਸੀਅਰ ਦਾ ਡਿਪਲੋਮਾ ਕੋਰਸ ਹੁੰਦਾ, ਓਵਰਸੀਅਰ ਦਾ ਡਿਪਲੋਮੇ ਚ ਚਲੇ ਗਏ। ਅਸਲ ਚ ਉੱਥੋਂ ਉਹਨਾਂ ਦਾ ਜਿਹੜੀ ਸ਼ਾਇਰਾਨਾ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਹੈ ਅਸਲ ਚ। ਤੇ ਇਸ ਗੱਲ ਤੇ ਆਪਾਂ ਬਾਅਦ ਚ ਆਉਂਦੇ ਹਾਂ ਵੀ ਕ੍ਰਾਂਤੀਕਾਰੀ ਸੀ, ਕਿੰਨਾ ਕੁ ਸੀ, ਕਿਉਂ ਨੀ ਸੀ, ਜਾਂ ਕੰਟੈਂਪਰੇਰੀ ਜਿਹੜੇ ਸ਼ਾਇਰ ਹੈ ਉਹ ਪਿਆਰ ਵੀ ਕਰਦੇ ਸੀ, ਹੇਟ ਵੀ ਕਰਦੇ ਸੀ, ਦੋਨੇ ਗੱਲਾਂ ਦਾ ਕਿਉਂ ਸੀ ਇਹ ਸਾਰੀ ਗੱਲ। ਤੇ ਹੁਣ ਅਸਲ ਦੇ ਵਿੱਚ ਉੱਥੇ ਇੱਕ ਜਿਹੜੀ ਕਹਾਣੀ ਸੁਣਾਉਂਦੇ ਆ, ਮੋਹਨ ਕਾਲੋ ਨੇ ਉਹਨਾਂ ਤੇ ਇੱਕ ਨਾਵਲ ਲਿਖਿਆ ਗੋਰੀ ਨਦੀ ਦਾ ਗੀਤ, ਵੈਸੇ ਪੜ੍ਹਨ ਵਾਲਾ ਨਾਵਲ ਹੈ। ਚਲੋ ਥੋੜਾ ਜਿਹਾ ਫਿਕਸ਼ਨ ਦੇ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਜ਼ਰੂਰ ਨਹੀਂ ਕਿ ਜਿਹੜੀ ਰੀਅਲ ਲਾਈਫ ਉਦੋਂ ਦਾ, ਪਰ ਕਾਫੀ ਨੇੜੇ ਆ। ਤੇ ਜਾਂ ਉਹਨਾਂ ਬਾਰੇ ਜਿਹੜੀ ਚਰਚ ਹੈ, ਤੇ ਚੰਬੇ ਦਾ ਜਿਹੜਾ ਮੇਲਾ ਮਿੰਜਰਾਂ ਦਾ ਬਹੁਤ ਮਸ਼ਹੂਰ ਹੈ, ਸਾਰਿਆਂ ਨੂੰ ਪਤਾ ਹੈਗਾ। ਤੇ ਕਹਿੰਦੇ ਕਿ ਉੱਥੇ ਉਸ ਮੇਲੇ ਦੇ ਵਿੱਚ ਤੇ ਉਹਨਾਂ ਨੂੰ ਕੁੜੀ ਮਿਲੀ, ਕੋਈ ਉਹਦੇ ਨਾਲ ਦੋਸਤੀ ਹੋ ਗਈ। ਮੈਂ ਨਾ ਬਾਅਦ ਚ ਪਤਾ ਲੱਗਿਆ ਕਿ ਉਹਦੀ ਜਿਹੜੀ ਹੈ ਉਹ ਮੌਤ ਹੋ ਗਈ। ਇਹ ਵੀ ਜਿਹੜੀ ਗੱਲ ਉਹ ਕਾਫੀ ਇਹ ਚੱਲਦੀ ਆ ਆਮ ਤੌਰ ਤੇ, ਤੇ ਕਿਉਂਕਿ ਇਹ ਤਾਂ ਹੁਣ ਨਾ ਇਹਨੂੰ ਅੱਗੇ ਤਸਦੀਕ ਕਰਨ ਵਾਲਾ ਉਦੋਂ ਦਾ ਕੋਈ ਨੀ, ਸ਼ਿਵ ਕੁਮਾਰ ਖੁਦ ਤਾਂ ਕਰ ਸਕਦੇ ਸੀ ਜੇ ਹੁੰਦੇ ਤਾਂ। ਤੇ ਕਹਿੰਦੇ ਉੱਥੋਂ ਉਹਨਾਂ ਨੇ ਜਿਹੜਾ ਹੈ ਉਹ ਸ਼ਾਇਰੀ ਸ਼ੁਰੂ ਕੀਤੀ, ਉੱਥੋਂ ਜਿਹੜਾ ਲਿਖਣਾ ਸ਼ੁਰੂ ਕੀਤਾ। ਤੇ ਜਦੋਂ ਲਿਖਣਾ ਸ਼ੁਰੂ ਕੀਤਾ, ਪਹਿਲਾਂ ਮੈਗਜ਼ੀਨਾਂ ਚ ਰਸਾਲਿਆਂ ਚ ਛਪੇ, ਸਭ ਤੋਂ ਵੱਧ ਪ੍ਰੀਤਲੜੀ ਚ ਛਪਿਆ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਪ੍ਰੀਤਲੜੀ ਦੇ ਜਿਹੜੇ ਸੰਪਾਦਕ

0: ਜਿਹੜੀ ਸੀ ਉਹਦੇ ਚ ਨਕਦੀ ਜਿਹੜੀ ਸੀ ਉਹ 5,000 ਰੁਪਇਆ ਮਿਲਦੀ ਸੀ, ਤੇ ਸਾਹਿਤ ਅਕੈਡਮੀ ਅਵਾਰਡ ਲੂਣਾ ਨੂੰ ਮਿਲਦਾ, ਤੇ ਲੂਣਾ ਦਾ ਲਿਖਿਆ ਜਾਣਾ ਮੈਨੂੰ ਲੱਗਦਾ ਕਿ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਸੀ, ਜਿਹੜਾ ਇੱਕ ਲੌਜਿਕ ਬਿਲਡ ਕੀਤਾ ਉਹਦੇ ਚ ਲੂਣਾ ਦੇ ਹੱਕ ਦੇ ਵਿੱਚ, ਤੇ ਉਸ ਕਦਰ ਯਾਰ ਦੇ ਜਾਂ ਉਸ ਤੋਂ ਪਹਿਲਾਂ ਜਿਹੜੇ ਕਿੱਸੇ ਲਿਖੇ ਗਏ ਪੂਰਨ ਭਗਤ ਦੇ, ਤੇ ਉਹਦੇ ਉਹ ਸਾਰੇ ਉਹ ਕਿੱਸਿਆਂ ਦਾ ਇੱਕ ਤਰੀਕੇ ਦਾ ਇੱਕ ਟੀਕ ਸੀਗਾ, ਉਹਨੂੰ ਰੱਦ ਕਰਦਾ ਸੀ ਕਿ ਗੱਲ ਇਹ ਨਹੀਂ, ਗੱਲ ਆ ਵੀ ਹੈਗੀ ਸੀ, ਤੇ ਜੇ ਜੇ ਇਹ ਗੱਲ ਸੱਚੀ ਹੈ, ਜੇ ਕਹਾਣੀ ਸਲਵਾਨ ਦੀ, ਇੱਛਰਾਂ ਦੀ, ਪੂਰਨ ਦੀ, ਜੇ ਸਾਰੀ ਕਹਾਣੀ ਹੈ ਤਾਂ ਉਹਦੇ ਵਿੱਚ ਲੂਣਾ ਦਾ ਵੀ ਜਿਹੜਾ ਹੈਗਾ ਇੱਕ ਪੱਖ ਹੈ। ਤੇ ਬਾਅਦ ਦੇ ਵਿੱਚ ਬੜੇ ਲੋਕਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੱਕ ਜਿਹੜਾ ਹੈਗਾ ਲੂਣਾ ਨਾਟਕ ਤਿਆਰ ਕੀਤਾ, ਬੜਾ ਬੜਾ ਇੱਕ ਪੋਇਟੀਕਲ ਤੇ ਬੜਾ ਇੱਕ ਸੰਗੀਤਕ ਇਹ ਨਾਟਕ ਹੈ। ਤੇ ਉਹਦੇ ਚ ਆਮ ਤੌਰ ਤੇ ਸਿਲੇਬਸ ਦੇ ਵਿੱਚ ਵੀ ਉਹਦੇ ਚੋਂ ਕੁਛ ਟੋਕਾਂ ਲੱਗਦੀਆਂ ਨੇ, ਤੇ ਜਿਹੜੀਆਂ ਜਿਵੇਂ ਮੈਂ ਅੱਗ ਟੁਰੀ ਪਰਦੇਸ ਨੀ ਸਹੀ ਉਹ ਅੱਗ ਟੁਰੀ ਪਰਦੇਸ, ਇਹ ਅਕਸਰ ਜਿਹੜਾ ਹੈ ਉਹ ਪੜ੍ਹਾਇਆ ਜਾਂਦਾ, ਇੱਕ ਛਾਤੀ ਮੇਰੀ ਹਾੜ ਤਪੰਦਾ ਦੂਜੀ ਤਪਦਾ ਜੇਠ। ਤੇ ਇਹ ਮਤਲਬ ਕਿ ਜਿਹੜਾ ਸੀਗਾ ਇੱਕ ਅਣਜੋੜ ਵਿਆਹ ਦੀ ਗੱਲ, ਇੱਕ ਬੁੱਢੇ ਸਲਵਾਨ ਨਾਲ ਇੱਕ ਜਵਾਨ ਕੁੜੀ ਨੂੰ ਵਿਆਹਣਾ, ਤੇ ਫਿਰ ਪੂਰਨ ਦਾ ਦੀ ਉਹ ਥੋੜੀ ਉਮਰ ਦਾ ਛੋਟਾ ਹੋਣਾ, ਤੇ ਉਹ ਜਿਹਦੇ ਚ ਉਹ ਲੂਣਾ ਕਹਿੰਦੀ ਹੈ ਵੀ ਤੂੰ ਆਪਣਾ ਫਰਕ ਕੀ ਹੈ, ਮੈਂ ਤੇਥੋਂ ਸਿਰਫ ਇੱਕ ਚੁੰਮਣ ਵੱਡੀ ਆ। ਤੇ ਮਤਲਬ ਕਿ ਇੱਦਾਂ ਦੀ ਜਿਹੜੀ ਉਹਦੇ ਚ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ। ਤੇ ਇੱਕ ਸ਼ਿਵ ਦੇ ਲੂਣਾ ਦੇ ਵਿੱਚ ਇੱਕ ਹੋਰ ਬੜੀ ਜਿਹੜੀ ਕਮਾਲ ਦੀ ਗੱਲ, ਕਿਉਂਕਿ ਸ਼ਿਵ ਨੇ ਉਹਦੇ ਚ ਔਰਤ ਨੂੰ ਜਸਟੀਫਾਈ ਕਰਨ ਦੀ, ਡਿਗਨੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਪਰ ਨਾਲ ਜਿਹੜਾ ਔਰਤ ਹੀ ਔਰਤ ਦੇ ਖਿਲਾਫ ਕਿਵੇਂ ਜਿਹੜਾ ਹੈਗਾ ਉਹ ਇੱਕ ਘੜਦੀ ਹੈ, ਤੇ ਲੌਜਿਕ ਘੜਦੀ ਹੈ ਜਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ, ਉਹ ਵੀ ਉਹਦੇ ਚ ਬਹੁਤ ਕਮਾਲ। ਉਹਦੇ ਚ ਇੱਕ ਬੈਂਤ ਦੇ ਵਿੱਚ ਹੈ ਇੱਕ ਸ਼ੇਅਰ ਡਾਇਲਾਗ ਕਹਿ ਲਓ, ਚਲੋ ਕਿਉਂਕਿ ਉਹ ਨਾਟਕ ਹੈ, ਤੇ ਜਿਹਦੇ ਚ ਉਹ ਕਹਿੰਦਾ ਤੀਨੀ ਸੱਕ ਹੁੰਦੀ ਹੈ ਕਿੱਕਰਾਂ ਦਾ ਮੋਈਆਂ ਖੱਲਾਂ ਨੂੰ ਜਿਹੜੀ ਰੰਗ ਲੈਂਦੀ, ਕੋਲੇ ਮਰਦ ਨੂੰ ਹਾਸੇ ਦਾ ਸੱਪ ਬਣ ਕੇ ਅਕਲ ਉਸਦੀ ਪੱਲਾਂ ਵਿੱਚ ਡੰਗ ਲੈਂਦੀ, ਰਾਮ ਕਿਸੇ ਦਾ ਬਣਾ ਨੂੰ ਤੋੜ ਦਿੰਦੀ, ਪੁੱਤ ਰਾਜ ਆਪਣੇ ਪੁੱਤ ਲਈ ਮੰਗ ਲੈਂਦੀ। ਮਤਲਬ ਕਿ ਇਦਾਂ ਦਾ ਜਿਹੜਾ ਹੈਗਾ ਉਹ ਇੱਕ ਔਰਤ ਦਾ ਜਿਹੜਾ ਇੱਕ ਡਾਇਲਾਗ, ਇੱਕ ਔਰਤ ਵੱਲੋਂ ਡਾਇਲਾਗ, ਤੇ ਇੱਕ ਔਰਤ ਦੇ ਖਿਲਾਫ ਉਹ ਜਿਹੜਾ ਇਦਾਂ ਦਾ ਇੱਕ ਮਰਦ ਪ੍ਰਧਾਨ ਦਾ ਸਮਾਜ ਦੀ ਦਾ ਇੱਕ ਇਹ ਨੈਰੇਟਿਵ ਸੀ, ਉਹ ਵੀ ਉਹਨੂੰ ਬੜੇ ਵਿਅੰਗਮਈ ਤਰੀਕੇ ਨਾਲ ਸ਼ਿਵ ਨੇ ਉਹਦੇ ਚ ਜਿਹੜਾ ਹੈ ਪੇਸ਼ ਕੀਤਾ। ਤੇ ਦੂਜੀ ਗੱਲ, ਕਿਉਂਕਿ ਸ਼ਿਵ ਦੇ ਹੁੰਦੇ ਹੀ ਪਾਸ਼ ਵਰਗੇ ਵੀ ਆ ਗਏ ਸੀ, ਉਹਨਾਂ ਨੇ ਬੜਤਿੱਖੀ ਕਵਿਤਾ ਜਾਂ ਜੁਝਾਰੂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਉਹ ਵੀ ਕਈ ਵਾਰੀ ਕਿਸੇ ਕਵੀ ਦਰਬਾਰ ਜਾਂ ਹੋਰ ਇਦਾਂ ਦਾ ਇਹ ਗੱਲ ਉਠਾਉਂਦੇ ਸੀ ਵੀ ਉਹ ਕਿਉਂ ਨੀ ਲਿਖਦੇ। ਤੇ ਪਰ ਸ਼ਿਵ ਜਿਹੜਾ ਸੀ, ਮੈਨੂੰ ਇਹ ਲੱਗਦਾ ਕਿ ਚਲੋ ਭਾਵੇਂ ਬਿਰਹਾ ਦਾ ਸੁਲਤਾਨ ਕਹਿ ਲਓ, ਬਿਰਹਾ ਦਾ ਕਵੀ ਕਹਿ ਲਓ, ਬਿਰਹਾ ਦਾ ਸ਼ਾਇਰ, ਪਰ ਮੈਨੂੰ ਲੱਗਦਾ ਕਿ ਮਿੱਟੀ ਨਾਲ ਜੁੜਿਆ ਹੋਇਆ ਜਿਹੜਾ ਉਹ ਸ਼ਾਇਰ ਸੀ, ਕਿਉਂਕਿ ਜਿਹੜੇ ਉਹਦੇ ਗੀਤ ਨੇ ਕੁਛ ਭਾਵੇਂ ਕੁਛ ਫਿਲਮਾਂ ਲਈ ਲਿਖੇ ਤੇ ਜਾਂ ਵੈਸੇ ਗੀਤ ਲਿਖੇ, ਤੇ ਬੜੇ ਹੀ ਸਾਰੇ ਨੂਨ ਸਿੰਗਰਾਂ ਨੇ ਅਕਸ਼ੇ ਕੁਮਾਰ ਨੂੰ ਗਾਇਆ, ਤੇ ਭਾਵੇਂ ਬਿਲਕੁਲ ਜਿਹੜੇ ਬੜੇ ਗੰਭੀਰ ਕਿਸਮ ਦੇ ਕਲਾਸੀਕਲ ਕਿਸਮ ਦਾ ਗਾਉਣ ਵਾਲੇ ਸਿੰਗਰ ਹੋਣ, ਜਗਜੀਤ ਸਿੰਘ ਦਾ ਨਾਂ ਤੁਸੀਂ ਲਿਆ ਖੁਦ, ਤੇ ਜਗਜੀਤ ਜ਼ੀਰ ਵੀ ਹੋਣ ਭਾਵੇਂ, ਤੇ ਭਾਵੇਂ ਫਿਲਮਾਂ ਦੇ ਜਿਹੜੇ ਪਲੇਬੈਕ ਸਿੰਗਰ ਸੀ ਜਿਹੜੇ ਉਹ ਹੋਣ, ਤੇ ਮਹਿੰਦਰ ਕਪੂਰ ਵਰਗੇ, ਤੇ ਭਾਵੇਂ ਸੁਰਿੰਦਰ ਕੌਰ ਵਰਗੀ ਜਿਹੜੀ ਗਾਇਕਾ, ਆਸਾ ਸਿੰਘ ਮਸਤਾਨਾ ਵਰਗੇ ਜਿਹੜੇ ਪਾਪੂਲਰ ਗਾਇਕ ਸੀ ਉਹ ਹੋਣ, ਤੇ ਉਹਨਾਂ ਦੇ ਗੀਤ ਵੀ ਇੰਨੇ ਜਿਹੜੇ ਪਾਪੂਲਰ, ਇੱਕ ਮੇਰੀ ਅੱਖ ਕਾਸ਼ ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਜਾਂ ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਹੁਣ ਏਦਾਂ ਦੇ ਜਿਹੜੇ ਗੀਤ, ਉਹ ਸਮਾਸ, ਉਹ ਅਲੰਕਾਰ, ਉਹ ਵਿਸ਼ੇਸ਼ਣ ਜਿਹੜੇ ਵਰਤਣ, ਉਹ ਹੀ ਬੰਦਾ ਵਰਤ ਸਕਦਾ ਜਿਹੜਾ ਪਿੰਡ ਦੀ ਲਾਈਫ ਨੂੰ ਜਾਣਦਾ, ਪਿੰਡ ਦੀ ਜਿਹੜਾ ਹੈਗਾ ਜ਼ਿੰਦਗੀ ਨੂੰ ਜਿਹੜਾ ਉਹ ਜਾਣਦਾ। ਇੱਕ ਉਹਨਾਂ ਦਾ ਗੀਤ ਹੈ, ਮੇਰਾ ਖਿਆਲ ਉਹ ਕਿਸੇ ਮਾਡਰਨ ਸਿੰਗਰ ਨੇ ਗਾਇਆ, ਪਹਿਲਾਂ ਉਹ ਕਿਸੇ ਨੇ ਨਹੀਂ ਗਾਇਆ ਸੀ, ਬੜਾ ਕਮਾਲ ਦਾ ਗੀਤ ਹੈ, ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣੇ ਆ ਮੇਰੇ ਲਾੜਿਆ, ਤੇ ਉਹਦੇ ਚ ਉਹ ਇੱਕ ਥਾਂ ਤੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਗੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਹੁਣ ਪੀੜਾਂ ਦੀ ਪਤਕਣ ਗੀਰਾ, ਇਹ ਸ਼ਬਦ ਨੇ ਜਿਹੜੇ ਬਿਲਕੁਲ ਮਾਝੇ ਦੇ ਉਸ ਇਲਾਕੇ ਦੇ ਜਿੱਥੇ ਉਹਨਾਂ ਰਿਹਾ, ਬੜੇ ਕਮਾਲ ਦੇ ਸ਼ਬਦ ਨੇ ਇਸ ਸ਼ਬਦਾਵਲੀ ਨੂੰ ਵਰਤਿਆ। ਤੇ ਫਿਰ ਇੱਕ ਉਹਨਾਂ ਦਾ ਕਵਿਤਾ ਉਹਨਾਂ ਦੀ ਇਹ, ਤੇ ਇਹਨੂੰ ਗੀਤ ਦੇ ਰੂਪ ਚ ਵੀ, ਕਿਉਂਕਿ ਸਰੋਦੀ ਉਹ ਤੁਕਬੰਦੀ ਚ ਲਿਖਦੇ, ਖੁੱਲੀ ਕਵਿਤਾ ਬਹੁਤ ਘੱਟ ਲਿਖੀ ਆ ਉਹਨਾਂ ਨੇ, ਲਿਖੀ ਤਾਂ ਹੈ ਜਿਹੜਾ ਹੈਗਾ ਫ੍ਰੀ ਵਰਸ ਦੇ ਵਿੱਚ, ਤੇ ਪਰ ਘੱਟ ਹੈ। ਤੇ ਉਹਦੇ ਚ ਉਹ ਲਿਖਦੇ ਆ, ਜਿੰਨਾ ਖੱਤਿਆਂ ਚ ਬੀਜੇ ਸੀ ਮੈਂ ਪਿਆਰ ਵਾਲੇ ਬੀਜ, ਉਹਨਾਂ ਖੇਤਾਂ ਵਿੱਚ ਭੱਖੜਾ ਬੁਘਾਟ ਉੱਗਿਆ। ਹੁਣ ਭੱਖੜਾ ਬੁਘਾਟ ਆਪਾਂ ਨੂੰ ਪਤਾ ਹੈ ਵੀਡਸ ਨੇ, ਇਹ ਨਹੀਂ ਚਾਹੀਦੇ ਹੁੰਦੇ, ਆਪਾਂ ਖੋਦ ਕੇ ਪੁੱਟ ਕੇ ਪਰੇ ਸੁੱਟ ਦਿੰਦੇ। ਤੇ ਪਰ ਉਹ ਤਾਂ ਹੀ ਉਹ ਵਰਤਿਆ ਕਿ ਉਹਨਾਂ ਨੂੰ ਸਮਝ ਇਸ ਗੱਲ ਦੀ। ਤੇ ਮਨਮੋਹਨ ਕਾਲੋਂ ਤਾਂ ਕਹਿੰਦਾ ਵੀ ਕੁਛ ਸਮਾਂ ਉਹ ਪਟਵਾਰੀ ਵੀ ਰਹੇ ਆਪ, ਤੇ ਉਹਨਾਂ ਦਾ ਇੱਕ ਗੀਤ ਹੈ ਇਹ ਵੀ ਮੇਰਾ ਖਿਆਲ ਸੁਰਿੰਦਰ ਕੌਰ ਨੇ ਗਾਇਆ, ਮੁੰਡਾ ਆ ਗਿਆ ਨਵਾਂ ਪਟਵਾਰੀ ਜਰੀਬ ਨਾਲ ਕੱਦ ਮਿਲਦਾ। ਤੇ ਉਹ ਮਤਲਬ ਕਿ ਹੁਣ ਜਿਹੜੇ ਜਰੀਬ ਵਰਗੇ ਸ਼ਬਦ ਏਦਾਂ ਦੇ, ਤੇ ਉਹ ਜਿਹੜਾ ਹੈ ਏਦਾਂ ਦੇ ਉਹ ਤਾਂ ਹੀ ਵਰਤ ਸਕਦੇ ਜੇ ਉਹਨਾਂ ਨੂੰ ਪਤਾ ਸੀ। ਤੇ ਉਹ ਇੱਕ ਸ਼ਬਦਾਵਲੀ ਦੇ ਤੌਰ ਤੇ, ਇੱਕ ਡਿਕਸ਼ਨ ਦੇ ਤੌਰ ਤੇ ਮੈਂ ਕਹਿੰਦਾ ਕਿ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਤੇ ਉਹ ਵੀ ਅੱਜ ਸਾਡੇ ਲਈ ਇੱਕ ਇੱਕ ਖਜ਼ਾਨਾ ਨੇ ਇੱਕ ਕਿਸਮ ਦਾ, ਕਿਉਂਕਿ ਨਵੀਂ ਪੋਇਟਰੀ ਸ਼ਬਦ ਹੈ ਨੀ, ਇਹ ਨਵੀਂ ਪੋਇਟਰੀ ਉੱਥੋਂ ਨਿਕਲੀ ਨੀ, ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਇੱਥੋਂ ਤੱਕ ਕਿ ਅੰਮ੍ਰਿਤਾ ਪ੍ਰੀਤਮ ਤੇ ਜਾਂ ਮੋਹਨ ਸਿੰਘ ਵਰਗੇ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਸੀ। ਹੁਣ ਜਿਵੇਂ ਉਹਨਾਂ ਨੂੰ ਗੱਲ ਕਰਦਾ ਵੀ ਉਹਨਾਂ ਦੀ ਪਕੜ, ਤੇ ਅੰਮ੍ਰਿਤਾ ਪ੍ਰੀਤਮ ਦਾ ਵੀ ਇੱਕ ਗੀਤ ਹੈ, ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਹੁਣ ਕਿੱਕਰ ਨੂੰ ਕਦੇ ਵੀ ਜਿਹੜਾ ਹੈਗਾ ਆਪਾਂ ਮੇਲ ਫੋਰਮ ਦੇ ਵਿੱਚ ਨਹੀਂ ਵਰਤਦੇ, ਤੁਹਾਨੂੰ ਵੀ ਪਤਾ ਇਸ ਗੱਲ ਦਾ, ਸਾਡੇ ਸਰੋਤਿਆਂ ਨੂੰ ਵੀ ਪਤਾ ਹੈ। ਤੇ ਕਿਉਂਕਿ ਅੰਮ੍ਰਿਤਾ ਕਦੇ ਪਿੰਡ ਚ ਰਹੀ ਨੀ, ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਨੀ ਕਿੱਕਰਾ ਵੇ ਕੰਡਿਆਲਿਆ, ਕਿੱਕਰੀ ਨੀ ਕੰਡਿਆਲੀ ਕਹਿਣਾ ਚਾਹੀਦਾ ਸੀ ਉਹਨੂੰ, ਤੇ ਸ਼ਿਵ ਇਹ ਗਲਤੀ ਨੀ ਕਰਦਾ। ਤੇ ਇਸ ਕਰਕੇ ਮੈਂ ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ, ਹਾਲਾਂਕਿ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਕਮਾਲ ਦੀ ਕਵਿਤਾ ਹੈ ਪੋਠੋਹਾਰੀ ਦਾ ਜਾਂ ਉਦਾਂ ਦੀ ਸ਼ਬਦਾਵਲੀ ਬਾਰੇ, ਪਰ ਪ੍ਰੋਫੈਸਰ ਮੋਹਨ ਸਿੰਘ ਦਾ ਵੀ ਇੱਕ ਗੀਤ ਹੈ ਜੱਟੀਆਂ ਦਾ ਗੀਤ ਜਿਹੜਾ ਪੈਪਸ ਮੁਜ਼ਾਰਾ ਮੂਵਮੈਂਟ ਦੇ ਉੱਪਰ ਸੀਗਾ। ਤੇ ਹੁਣ ਪ੍ਰੋਫੈਸਰ ਮੋਹਨ ਸਿੰਘ ਵੀ ਪਿੰਡਾਂ ਚ ਨਹੀਂ ਰਹੇ ਉਸ ਰੂਪ ਚ, ਉਹਨਾਂ ਨੂੰ ਉਸ ਸ਼ਬਦਾਵਲੀ ਦਾ ਨਹੀਂ ਪਤਾ ਤੇ ਉਹਦੀ ਵਰਡ ਦੀ ਕੋਨੋਟੇਸ਼ਨ ਨਹੀਂ ਪਤਾ। ਹੁਣ ਉਹਨਾਂ ਦਾ ਇੱਕ ਗੀਤ ਹੈ ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸੁੱਥਣਾ ਤਾਂ ਸਾਡੀਆਂ ਨੂੰ ਭੱਖੜਾ ਵੇ ਹੋ। ਹੁਣ ਭੱਖੜਾ ਸੁੱਥਣ ਨੂੰ ਨੀ ਚੁੰਬੜਦਾ, ਸੁੱਥਣ ਨੂੰ ਅਲੇਹਾ ਚੁੰਬੜਦਾ। ਸ਼ਿਵ ਕੁਮਾਰ ਨੇ ਸੀ ਕਦੇ ਗਲਤੀ ਕਰਦਾ, ਜੇ ਸ਼ਿਵ ਕੁਮਾਰ ਨੇ ਵੀ ਇਸ ਗੱਲ ਨੂੰ ਲੈ ਕੇ ਇਹ ਗੱਲ ਲਿਖਣੀ ਹੁੰਦੀ, ਤੇ ਕਿਉਂਕਿ ਭੱਖੜਾ ਤਾਂ ਬਿਲਕੁਲ ਵਿਸ਼ਾ ਹੁੰਦਾ, ਪੈਰਾਂ ਦਾ ਜ਼ਰੂਰ ਵੱਜਦਾ, ਅੱਡੀਆਂ ਚੁੱਭ ਜਾਂਦਾ, ਤੇ ਪਰ ਸੁੱਥਣ ਨੂੰ ਨੀ ਚੁੰਬੜਦਾ। ਤੇ ਇਸ ਕਰਕੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਨਾ, ਉਹ ਸਮਝਦੇ ਸੀ ਪੋਇਟਰੀ ਨੂੰ ਇੱਕ ਹੋਰ ਲੈਵਲ ਤੇ, ਪਰ ਸ਼ਿਵ ਕੁਮਾਰ ਜਿਹੜਾ ਸੀਗਾ ਉਹ ਸਮਝਦਾ ਸੀਗਾ ਜਿਹੜਾ ਸੀ ਉਹਦੀ ਜਿਹੜੀ ਡਿਕਸ਼ਨ ਆਈ ਜਾਂ ਉਹਦਾ ਸਟਾਈਲ ਆਇਆ ਜਾਂ ਜਿਹੜਾ ਉਹਦਾ ਬਿਰਹਾ ਦਾ ਜਾਂ ਜਿਹੜਾ ਪ੍ਰੇਮ ਦਾ ਜਾਂ ਪਿਆਰ ਦਾ ਜਿਹੜਾ ਉਹ ਸਾਰੀ ਭਾਵਨਾ ਆਈ ਉਹ ਉੱਥੋਂ ਆਈ ਜਿਹੜੀ ਆਮ ਲੋਕਾਂ ਚੋਂ ਆਈ। ਮੈਨੂੰ ਲੱਗਦਾ ਕਿ ਇਸ ਕਰਕੇ ਉਹ ਵੱਡਾ ਜਿਹੜਾ ਹੈ ਉਹ ਸ਼ਾਇਰ ਸੀ। ਇੱਕ ਸ਼ਿਵ ਦੀ ਹੋਰ ਮੈਨੂੰ ਉਹ ਅਕਸਰ ਮੈਨੂੰ ਕਰਤਾ ਉਹਦੀ ਯਾਦ ਆ ਜਾਂਦੀ ਹੁੰਦੀ ਹੈ ਬੁੱਢਾ ਸ਼ਹਿਰ, ਤੇ ਉਹ ਇਹ ਕੁਛ ਕਵਿਤਾਵਾਂ ਸ਼ਿਵ ਦੀਆਂ ਜਿਹੜੀਆਂ ਨਾ ਉਹ ਖੁੱਲੀਆਂ ਖੁੱਲੀ ਕਵਿਤਾ ਹੈ। ਤੇ ਜਦ ਕੋਈ ਨਕਸਲਵਾੜੀਆ ਕਤਲ ਕਿਸੇ ਦਾ ਕਰਦਾ ਹੈ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਪਾ ਪਾ ਚੜਦਾ। ਤੇ ਇਹ ਜਿਹੜਾ ਇਸ ਤਰ੍ਹਾਂ ਦਾ ਨੋਟਸ ਲੈਣਾ ਕੰਟੈਂਪਰੇਰੀ ਮੂਵਮੈਂਟ ਦਾ, ਇਹ ਵੀ ਉਹਦੇ ਕੋਲੇ ਸੀ। ਇਹ ਨਹੀਂ ਸੀ ਕਿ ਉਹ ਕ੍ਰਾਂਤੀਕਾਰੀ ਸੋਚਦਾ ਨਹੀਂ ਸੀ ਜਾਂ ਉਹ ਹੈ ਨਹੀਂ ਸੀ, ਠੀਕ ਹੈ ਕਿ ਉਹ ਸਟੇਜਾਂ ਤੇ ਉਸ ਤਰ੍ਹਾਂ ਦੀ ਉਵੇਂ ਤਿੱਖੀ ਗੱਲ ਨਹੀਂ ਸੀ ਕਰਦਾ ਜਿਵੇਂ ਪਾਸ਼ ਕਰਦਾ ਸੀ ਉਹਨਾਂ ਦਿਨਾਂ ਚ ਜਾਂ ਹੋਰ ਉਦੋਂ ਸ਼ਾਇਰ, ਚਲੋ ਭਾਵੇਂ ਬਾਅਦ ਚ ਆਏ ਉਹ ਸ਼ਾਇਰ ਕਰਦੇ ਸੀਗੇ। ਤੇ ਇਸ ਕਰਕੇ ਕਈ ਵਾਰੀ ਇਹ ਗੱਲ ਜਿਹੜੀ ਹੈ ਉਹ ਕਰ ਲੈਂਦੇ ਆ। ਤੇ ਸ਼ਿਵ ਦਾ ਅੰਤ ਕੋਈ ਬਹੁਤਾ ਚੰਗਾ ਨਹੀਂ ਹੋਇਆ, ਠੀਕ ਹੈ ਪਿਆਰ ਮਿਲਿਆ ਬਹੁਤ ਕੁਛ ਹੋਇਆ, ਤੇ ਆਪਾਂ ਉਹ ਗੱਲ ਨਹੀਂ ਕਰਦੇ ਜਿਹੜੇ ਉਹਨਾਂ ਦੇ ਇਸ਼ਕ ਦੇ ਕਿੱਸੇ ਜਾਂ ਹੋਰ ਉਹ ਸਾਰੇ ਚੱਲ ਰਿਹਾ, ਉਹ ਤਾਂ ਗੱਲਾਂ ਬਹੁਤੀਆਂ ਉਦਾਂ ਮੂੰਹ ਮੂੰਹ ਚੱਲਦੀਆਂ ਰਹਿੰਦੀਆਂ ਨੇ, ਫਿਰ ਅੱਗੇ ਖੰਭਾਂ ਦੀਆਂ ਦਾਰਾਂ ਵੀ ਬਣ ਜਾਂਦੀਆਂ ਨੇ। ਤੇ ਪਰ ਇਹ ਹੈ ਕਿ ਉਹ ਜਿਹੜੀ ਉਹਨਾਂ ਦਾ ਇੱਕ ਸੀਗੀ ਸ਼ਰਾਬ ਪੀਣ ਦੀ, ਉਹਨਾਂ ਨੇ ਉਹਦਾ ਉਹਨਾਂ ਜਿਹੜਾ ਸੀ ਨਾ ਲਿਵਰ ਖਰਾਬ ਕਰਤਾ, ਲਿਵਰ ਸਿਰੋਸਿਸ ਹੋ ਗਿਆ ਅਖੀਰ ਚ ਜਦੋਂ ਕਹਿੰਦੇ ਉਹ ਇੰਗਲੈਂਡ ਤੋਂ ਵਾਪਸ ਆਏ, ਤੇ ਉੱਥੋਂ ਆ ਕੇ ਫਿਰ ਉਹ ਠੀਕ ਨੀ ਹੋਏ, ਫਿਰ ਉੱਠੇ ਨੀ ਕਿਉਂਕਿ ਉਹਨਾਂ ਨੇ ਨੌਕਰੀਆਂ ਦੋ ਤਿੰਨ ਬਦਲੀਆਂ, ਜਿੱਦਾਂ ਮੈਂ ਕਿਹਾ ਦੱਸਿਆ ਸੀ ਕਿ ਪਟਵਾਰੀ ਵੀ ਕੁਛ ਚਿਰ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ ਕੁਛ ਚਿਰ, ਉਦੋਂ ਅਨਟ੍ਰੇਨਡ ਟੀਚਰ ਰੱਖ ਲੈਂਦੇ ਹੁੰਦੇ ਸੀਗੇ, ਤੇ ਉਹ ਤਾਂ ਖੈਰ 10ਵੀਂ ਪਾਸ ਜਿਹੜੇ ਲੋਕ ਸੀ ਉਹਨਾਂ ਨੂੰ ਰੱਖ ਲੈਂਦੇ ਹੁੰਦੇ ਸੀ। ਤੇ ਫਿਰ ਅਖੀਰ ਚ ਜਿਹੜੀ ਸਟੇਟ ਬੈਂਕ ਆਫ ਇੰਡੀਆ ਚ ਉਹਨਾਂ ਨੇ ਨੌਕਰੀ ਕੀਤੀ, ਤੇ ਉੱਥੇ ਉਹਨਾਂ ਨੇ ਇੱਕ ਕਲਰਕ ਦੇ ਤੌਰ ਤੇ ਜਾਂ ਉਹਦੇ ਰੈਗੂਲਰ ਉੱਥੇ ਇੱਕ ਨੌਕਰੀ ਕੀਤੀ ਜਦੋਂ ਚੰਡੀਗੜ੍ਹ ਦਾ ਉਹਨਾਂ ਦਾ ਸੀਗਾ ਲੰਬਾ, ਚੰਡੀਗੜ੍ਹ ਚ ਜੋਬ ਕੀਤੀ ਬਾਈ ਸੈਕਟਰ ਜਿਹੜੀ ਬੈਂਕ ਦੀ ਬ੍ਰਾਂਚ ਹੈ ਉੱਥੇ ਉਹ ਲੱਗੇ ਸੀ ਤੇ ਪਰ ਇਹ ਵੀ ਉਹ ਸ਼ਰਾਬ ਵਾਲਾ ਜਿਹੜਾ ਕੰਮ ਸੀ ਉਹਨੇ ਉਹਨਾਂ ਦਾ ਜਿਹੜਾ ਸੀਗਾ ਸਿਹਤ ਦਾ ਧਿਆਨ ਜਿਹੜਾ ਨਹੀਂ ਰੱਖਿਆ, ਇਸ ਕਰਕੇ ਕੰਮ ਖਰਾਬ ਹੋ ਗਿਆ। ਫਿਰ ਅਖੀਰ ਚ ਫਿਰ ਭਾਵੇਂ ਜਦੋਂ ਸਿਹਤ ਜ਼ਿਆਦਾ ਵਿਗੜ ਗਈ ਤੇ ਚੰਡੀਗੜ੍ਹ ਦਾ ਜਿਹੜਾ ਉਹਦਾ ਕੋਈ ਹਸਪਤਾਲ ਸੀਗਾ ਜਨਰਲ ਹੋਸਪਿਟਲ 16 ਚ ਉੱਥੇ ਦਾਖਲ ਕਰਾਇਆ। ਫਿਰ ਉਹਨਾਂ ਨੇ ਦੇਖਿਆ ਕਿ ਨਹੀਂ ਗੱਲ ਬਣਨੀ ਨੀ, ਫਿਰ ਉਹਨਾਂ ਨੇ ਕਿਹਾ ਕਿ ਚਲੋ ਸੇਵਾ ਕਰ ਲਓ ਪਿੰਡ ਲਿਜਾ ਕੇ। ਆਪਣੇ ਸਹੁਰੇ ਪਿੰਡ ਉਹਨਾਂ ਦੀ ਵਾਈਫ ਦਾ ਪਿੰਡ ਹੈ ਜਿਹੜਾ ਕੀੜੀ ਮੰਗਿਆਲ, ਉਹ ਵੀ ਗੁਰਦਾਸਪੁਰ ਜ਼ਿਲ੍ਹੇ ਚ ਹੀ ਹੈ ਤੇ ਕੀੜੀ ਮੰਗਿਆਲ ਜਿਹੜਾ ਫਿਰ ਜਾ ਕੇ ਉਹ ਉੱਥੇ ਰਹੇ ਕੁਛ ਦਿਨ ਤੇ ਫਿਰ ਅਖੀਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ 6 ਮਈ ਨੂੰ 1973 ਦੇ ਵਿੱਚ ਫਿਰ ਜਿਹੜਾ ਹੈ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਜਾਂਦਾ। ਤੇ ਦੋ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਗੌਤਮ ਜੀ ਉਹ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਜੇ ਉਹਨਾਂ ਦਾ ਏਦਾਂ ਦਾ ਸੁਭਾਅ ਨਾ ਹੁੰਦਾ, ਕਈ ਮਾਮਲਿਆਂ ਚ ਜਿੱਦੀ ਵੀ ਬਹੁਤ ਸੀ ਨਾ, ਤੇ ਏਦਾਂ ਦਾ ਨਾ ਹੁੰਦਾ ਤੇ ਹੋਰ ਬਹੁਤ ਕੁਛ ਦੇ ਜਾਂਦੇ ਪੰਜਾਬੀ ਲਿਟਰੇਚਰ ਨੂੰ, ਲੰਬਾ ਸਮਾਂ ਜਿਉਂਦੇ ਰਹਿੰਦੇ। ਤੇ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਚਲੇ ਜਾਣਾ, ਇਹ ਵੀ ਜਿਹੜਾ ਇੱਕ ਜਿਹੜੀ 36-37 ਸਾਲ ਦੀ ਉਮਰ ਕਿਹੜੀ ਉਮਰ ਹੁੰਦੀ ਹੈ, ਤੇ ਇਹ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸਾਹਿਤ ਨੂੰ, ਪੰਜਾਬੀ ਪੋਇਟਰੀ ਨੂੰ, ਪੰਜਾਬੀ ਗੀਤਕਾਰੀ ਨੂੰ, ਲਿਟਰੇਚਰ ਨੂੰ, ਆਪਾਂ ਇਹ ਅਕਸਰ ਗੱਲ ਕਰਦੇ। ਇੱਕ ਦਾ ਦੂਜਾ ਪੱਖ ਇਹ ਵੀ ਹੈ ਕਿ ਸ਼ਾਇਦ ਫਿਰ ਉਹ ਲਿਖਦੇ ਹੀ ਲਿਖ ਹੀ ਨਾ ਸਕਦੇ, ਜਾਂ ਜਿੱਦਾਂ ਦਾ ਉਹ ਲਿਖ ਗਏ ਜਾਂ ਉਸ ਗੱਲ ਨੂੰ ਪਕੜ ਹੀ ਨਾ ਸਕਦੇ, ਇਹ ਵੀ ਦੋਵੇਂ ਗੱਲਾਂ ਨੇ। ਤੇ ਪਰ ਮੈਨੂੰ ਅਜੇ ਵੀ ਲੱਗਦਾ ਕਿ ਇਸ ਜਿਹੜਾ ਹੈਗਾ ਵੇਲੇ ਦਾ ਜਾਂ ਉਸ ਸਦੀ ਦਾ, ਤੇ ਮੈਨੂੰ ਲੱਗਦਾ ਕਿ ਵੱਡਾ ਸ਼ਾਇਰ ਪੰਜਾਬੀ ਦਾ ਜਿਹੜਾ ਹੈ ਉਹ ਸ਼ਿਵ ਕੁਮਾਰ ਹੀ ਹੋਇਆ, ਜਿਹਨਾਂ ਨੂੰ ਇਹ ਸਾਰੀ ਗੱਲ ਜਿਹੜੀ ਹੈ ਇਸ ਤਰੀਕੇ ਨਾਲ ਮਨੁੱਖੀ ਲਾਈਫ ਤੇ ਜਾਂ ਪੰਜਾਬੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਹ ਵਿਛੋੜਾ ਕੀ ਹੈ, ਵਿਰਹਾ ਕੀ ਹੈ, ਜਾਂ ਜਿਹੜੀਆਂ ਸਾਡੀਆਂ ਰੋਮਾਂਟਿਕ ਜਿਹੜੀ ਲਾਈਫ ਹੈ, ਜਾਂ ਕਿੰਨੀ ਕੁ ਵੱਡੀ ਜਿਹੜੀ ਰੋਮਾਂਸ ਦੇ ਵਿੱਚ ਖੁੱਲ ਹੋ ਸਕਦੀ ਹੈ, ਜਾਂ ਕਿੰਨੀ ਕੁ ਤੁਸੀਂ ਉਹਨੂੰ ਇਸ ਪਾਸੇ ਵੱਲ ਤੋਰ ਸਕਦੇ ਹੋ, ਤੇ ਉਹ ਹੈ ਉਹ ਉਸ ਲੈਵਲ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਲਿਖ ਸਕਿਆ ਹੋਵੇ। ਹਾਂਜੀ
1: ਜੀ, ਵਾਕਈ ਵੈਸੇ ਤੁਸੀਂ ਲੂਣਾ ਦੀ ਗੱਲ ਕਰ ਹੀ ਦਿੱਤੀ, ਆਖਰ 5-4 ਮਿੰਟ ਬਚੇ ਨੇ ਜੇ ਉਹਦੇ 'ਚ ਮੈਂ ਇਹ ਗੱਲ ਕਰਨੀ ਚਾਹਾਂ ਕਿ ਕੀ ਸ਼ਿਵ ਨੇ ਤੁਹਾਨੂੰ ਲੱਗਦਾ ਕਿ ਉਸ ਵਕਤ ਡੈਲੀਬਰੇਟਲੀ ਲੂਣਾ ਵਰਗੇ ਜਿਹੜੇ ਇੱਕ ਕਾਵਿ ਸੰਗ੍ਰਹਿ ਉਸ ਨੂੰ ਹੱਥ ਪਾਇਆ ਹੋਣਾ, ਕਿਉਂਕਿ ਮਿਡ 1800 ਦੇ ਵਿੱਚ ਕਾਦਰ ਯਾਰ ਜਿਹੜਾ ਭਗਤ ਪੂਰਨ ਦਾ ਕਿੱਸਾ ਦੱਸਦਾ ਉਹਦੇ 'ਚ ਤਾਂ ਲੂਣਾ ਇੱਕ ਚਰਿੱਤਰਹੀਨ ਜਨਾਨੀ ਹੈਗੀ ਹੈ ਅਤੇ ਸਮਾਜ ਨੂੰ ਮਗਰ ਲਗਾ ਕੇ ਰੱਖਦੀ ਹੈ, ਅਖਲਾਕੀ ਕੀਮਤਾਂ ਤੋਂ ਡਿੱਗੀ ਹੋਈ ਹੈ। ਅਤੇ ਉਸ ਤੋਂ ਉਲਟ ਜਦੋਂ ਸ਼ਿਵ ਇਸ ਕਿਸਮ ਦੀ ਗੱਲ ਕਰਦਾ ਅਤੇ ਜਦੋਂ ਕੋਈ ਇੱਕ ਤੁਹਾਡਾ ਕੱਦ ਉਦੋਂ ਤੱਕ ਬਣ ਚੁੱਕਿਆ ਸੀਗਾ ਸ਼ਿਵ ਦਾ, ਅਤੇ ਜਦੋਂ ਤੁਹਾਡਾ ਕਿਰਦਾਰ ਬਣ ਜਾਂਦਾ ਹੈ, ਇੱਕ ਕੱਦ ਬਣ ਜਾਂਦਾ, ਉਸ ਤੋਂ ਬਾਅਦ ਤੁਸੀਂ ਇਹ ਸੋਚਦੇ ਹੋ ਵੀ ਨਾ ਭਾਈ ਜ਼ਿਆਦਾ ਲੁਕਾਈ ਕਿਤੇ ਇਸ ਕੰਮ ਕਰਕੇ ਮੇਰੇ ਪਿੱਛੇ ਨਾ ਪੈ ਜਾਵੇ, ਉਹ ਇੱਕ ਕਿਸਮ ਦੀ ਲਿਟਰੇਰੀ ਸੂਸਾਈਡ ਵੀ ਹੋ ਸਕਦਾ ਸੀ ਸ਼ਿਵ ਦੀ ਲਿਟਰੇਚਰ ਕਰੀਅਰ ਦਾ। ਪਰ ਉਹ ਉਲਟਾ ਜਿਹੜਾ ਹੈਗਾ ਉਹ ਦੂਸਰਾ ਪੱਖ, ਜਿੱਦਾਂ ਤੁਸੀਂ ਦੱਸਿਆ ਕਿ ਜੇ ਕ੍ਰਾਂਤੀਕਾਰੀ ਨਾ ਹੁੰਦੇ ਤਾਂ ਫਿਰ ਐਡੀ ਵੱਡੀ ਗੱਲ ਕਿਵੇਂ ਕਹਿ ਲੈਂਦੇ, ਇਸ ਮਹਾਂਕਾਵਿ ਦੇ ਵਿੱਚ ਇਹ ਗੱਲ ਕਿਵੇਂ ਕਰ ਲੈਂਦੇ। ਉਹ ਕਿਸ ਤਰੀਕੇ ਦੀ ਇੱਕ ਸੋਚ ਰਹੀ ਹੋਊਗੀ ਸ਼ਿਵ ਦੀ ਕਿ ਨਹੀਂ ਇਹ ਭਗਤ ਪੂਰਨ ਦਾ ਕਿੱਸਾ ਜਿਹਨੂੰ ਹੁਣ ਤੱਕ ਦੁਨੀਆ ਮੰਨਦੀ ਰਹੀ ਹੈ ਉਹ ਲੂਣਾ ਦਾ ਕਿੱਸਾ ਹੈਗਾ?
0: ਦੇਖੋ ਇਹ ਬਿਲਕੁਲ ਇਹ ਇਹ ਸਵਾਲ ਕਈ ਵਾਰੀ ਆਉਂਦਾ, ਜਿਹੜੀ ਗੱਲ ਮੈਨੂੰ ਲੱਗਦੀ ਹੈ ਠੀਕ ਹੈ, ਆਪਾਂ ਲੂਣਾ ਬਾਰੇ ਪੜ੍ਹਿਆ ਵੀ ਹੈ ਬਹੁਤ ਕੁਛ ਹੈ, ਬਸ ਸ਼ਿਵ ਕੁਮਾਰ ਨੇ ਬਚਪਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਕਵੀਸ਼ਰਾਂ ਦੇ ਢਾਡੀਆਂ ਦੇ ਤੂੰਬੇ ਲਵੋਜਿਆਂ ਦੇ ਜਿਹੜੇ ਉਸ ਇਲਾਕੇ ਚ ਜਿਹੜੇ ਸੀ ਉਹ ਅਖਾੜੇ ਸੁਣੇ, ਇਹਨਾਂ ਅਖਾੜਿਆਂ ਚ ਪੂਰਨ ਨੂੰ ਬਹੁਤ ਗਾਇਆ ਜਾਂਦਾ ਸੀ, ਤੇ ਪੂਰਨ ਨੂੰ ਜਦੋਂ ਜਿੱਥੇ ਗਾਇਆ ਜਾਂਦਾ ਤੇ ਉੱਥੇ ਵਾਰ ਵਾਰ ਜਿਹੜੀ ਗੱਲ ਹੈ ਉਹ ਲੂਣਾ ਤੇ ਆਉਂਦੀ ਸੀ, ਲੂਣਾ ਦੇ ਕਰੈਕਟਰ ਤੇ ਆਉਂਦੀ ਸੀ, ਲੂਣਾ ਦੇ ਕਿਰਦਾਰ ਤੇ ਆਉਂਦੀ ਸੀ ਵੀ ਕਿਵੇਂ ਉਹਨੇ ਆਪਦੇ ਪੁੱਤਰ ਨੂੰ ਜਿਹੜਾ ਉਹਦੀ ਗੋਦੀ ਚ ਬੈਠਣਾ ਚਾਹੁੰਦਾ ਸੀ, ਹੋਰ ਉਹਨੂੰ ਇਸ਼ਕ ਕਰਨਾ ਚਾਹਿਆ ਜਾਂ ਉਹਨੂੰ ਇੱਦਾਂ ਪਰਣਾਉਣਾ ਚਾਹਿਆ ਜਾਂ ਉਹਦੇ ਨਾਲ ਸੰਬੰਧ ਬਣਾਉਣੇ ਚਾਹੇ, ਸਿੱਧੀ ਗੱਲ ਜੇ ਆਪਾਂ ਕਰੀਏ ਤੇ ਜ਼ਰੂਰ ਇਹ ਗੱਲ ਕਿਤੇ ਨਾ ਕਿਤੇ ਸ਼ਿਵ ਨੂੰ ਰੜਕਦੀ ਹੋਣੀ ਆ ਕਿ ਇਸ ਤਰੀਕੇ ਦਾ ਜਿਹੜਾ ਹੈ ਵੀ ਕੀ ਇਹ, ਕਿਉਂਕਿ ਜਿਹੜਾ ਕਦਰ ਯਾਰ ਦਾ ਕਿੱਸਾ ਹੈ ਨਾ, ਚਲੋ ਕਿੱਸਾ ਤਾਂ ਜੋ ਵੀ ਹੋਵੇ ਪਰ ਜਿਹੜਾ ਉਹਦਾ ਅੱਗੇ ਇੱਕ ਨੈਰੇਟਿਵ ਬਣਦਾ ਜਦੋਂ ਆਪਾਂ ਅਖਾੜਿਆਂ ਦੇ ਵਿੱਚ ਸੁਣਦੇ ਹਾਂ, ਤੇ ਉਹ ਤਾਂ ਇਹ ਹੈ ਨਾ, ਉੱਥੇ ਤਾਂ ਲੂਣਾ ਨੂੰ ਇੱਕ ਬਹੁਤ ਵੱਡੀ ਖਲਨਾਇਕ ਬਣਾ ਕੇ ਪੇਸ਼ ਕੀਤਾ, ਤੇ ਜਿੱਥੇ ਉਹ ਕਹਿੰਦਾ ਵੀ ਉਹ ਸਲਵਾਨ ਨੂੰ ਕਹਿੰਦੀ ਆ ਵੀ ਇਹਨੂੰ ਇਹਦੇ ਹੱਥ ਪੈਰ ਵੱਢ ਕੇ ਜਿਹੜਾ ਉਹਦਾ ਲਹੂ ਹੈ ਉਹ ਲਿਆ ਕੇ ਮੈਨੂੰ ਦਿੱਤਾ ਜਾਵੇ, ਮੈਂ ਉਹਦਾ ਪਿਆਲਾ ਪੀਵਾਂ, ਤੇ ਫਿਰ ਮੇਰੇ ਜਿਹੜੀ ਹੈਗੀ ਆਤਮਾ ਠਰਦੀ ਹੈ ਕਿਉਂਕਿ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੀ ਬਦਨਾਮੀ ਕੀਤੀ ਹੈ, ਮੈਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਏਦਾਂ ਦੀ ਗੱਲ। ਹੁਣ ਉਹ ਅਤਕਥਨੀ ਹੈ ਬਹੁਤ ਵੱਡੀ, ਏਦਾਂ ਹੁੰਦਾ ਨੀ, ਤੇ ਹਾਲਾਂਕਿ ਇਹ ਜ਼ਰੂਰੀ ਵੀ ਨੀ ਵੀ ਹੱਥ ਪੈਰ ਵੱਢੇ ਗਏ ਹੋਣ, ਹੋ ਸਕਦਾ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਆਉਂਦਾ ਨਾ ਕਿ ਜਲਾਦਾਂ ਨੇ ਆ ਕੇ ਕਹਿਤਾ ਕੁਛ ਹੋਰ ਹੀ ਲਿਆ ਕੇ ਖੂਨ ਦਿਖਾਤਾ ਇਹਨਾਂ ਨੂੰ, ਜੇ ਤਾਂ ਖੂਨ ਸੁੱਟਿਆ ਜੀ ਉਹਨੂੰ। ਤੇ ਪਰ ਜਦੋਂ ਕਿਉਂਕਿ ਇਹ ਸਾਡੇ ਇੱਕ ਫੋਕਲੋਰ ਦਾ ਇਹ ਵੀ ਹੈ ਕਿ ਬੜੀ ਬੇਰਹਿਮੀ ਦੇ ਨਾਲ ਫਿਰ ਜਦੋਂ ਕਿਸੇ ਨੂੰ ਖਲਨਾਇਕ ਬਣਾਉਣਾ ਉਹ ਇਹ ਗੱਲ ਕਰਦੇ ਆ, ਤੇ ਇਹ ਜ਼ਰੂਰ ਕਿਤੇ ਨਾ ਕਿਤੇ ਉਹਦੇ ਮਨ ਚ ਇਹ ਗੱਲ ਲੜਕਦੀ ਹੋਵੇ ਵੀ ਇੱਕ ਜਿਹੜੀ, ਕਿਉਂਕਿ ਉਹ ਖੁਦ ਸ਼ਿਵਾ ਆਪ ਰਿਹਾ ਸੀਗਾ ਪਹਾੜੀ ਇਲਾਕੇ ਦੇ ਵਿੱਚ ਜਦੋਂ ਓਵਰਸੀਅਰ ਦਾ ਕੋਰਸ ਕਰਦਾ ਸੀ, ਉਹਨੇ ਕੁੜੀਆਂ ਵੀ ਦੇਖੀਆਂ ਸੀ, ਪਿਆਰ ਵੀ ਕੀਤਾ ਸੀ, ਤੇ ਖਾਸ ਕਰਕੇ ਚੰਬੇ ਦੀ ਜਿਹੜੀ ਗੱਲ ਵੀ, ਚੰਬੇ ਦੀ ਜਿਹੜੀ ਕੁੜੀ ਆ ਉਹ ਇੰਨੀ ਜ਼ਾਲਮ ਨਹੀਂ ਹੋ ਸਕਦੀ ਕਿ ਇਹ ਕਹੇ, ਇਹ ਜ਼ਰੂਰ ਕਿਤੇ ਨਾ ਕਿਤੇ ਗੱਲ ਜਿਹੜੀ ਆ ਉਹ ਪਈ ਹੋਣੀ ਹੈ, ਕਿਉਂਕਿ ਲੂਣਾ ਦੇ ਵਿੱਚ ਹੀ ਜਿਹੜਾ ਇੱਕ ਗੀਤ ਜਿਹੜਾ ਬੜਾ ਵਧੀਆ ਮੈਨੂੰ ਲੱਗਦਾ ਹੁੰਦਾ, ਚਲੋ ਕਿਉਂਕਿ ਵਰਸ ਦੇ ਵਿੱਚ ਹੈ ਸਾਰਾ ਨਾਟਕ, ਤੇ ਉਹ ਜਦੋਂ ਬੈਕਗ੍ਰਾਉਂਡ ਤੋਂ ਚੱਲਦਾ ਹੈ, ਅੱਧੀ ਰਾਤੀ ਦੇਸ਼ ਚੰਬੇ ਦੇ ਚੰਬਾ ਖਿੜਿਆ ਹੋ, ਚੰਬਾ ਖਿੜਿਆ ਮਾਲਣੇ, ਚੰਬੇ ਚੰਬਾ ਖਿੜਿਆ ਹੋ, ਤੇ ਹੁਣ ਉਸ ਤਰੀਕੇ ਨਾਲ ਜਿਵੇਂ ਜਿਹੜੀ ਹੈ ਚੰਬੇ ਦੀ ਸਾਰੀ ਜਿਹੜੀ ਗੱਲ ਉਹ ਸ਼ਿਵ ਕੁਮਾਰ ਉਦਾਂ ਕਰਦਾ ਹੈ, ਤੇ ਉਹ ਜ਼ਰੂਰ ਕਿਤੇ ਨਾ ਕਿਤੇ ਗੱਲ ਪਈ ਹੋਣੀ, ਜਿਸ ਕਰਕੇ ਉਹਨੇ ਇਸ ਤਰ੍ਹਾਂ ਬਿਲਡ ਕੀਤਾ ਕਿ ਜਿਹੜਾ, ਕਿਉਂਕਿ ਉਹ ਤਾਂ ਕਿਸਿਆਂ ਦੇ ਵਿੱਚ ਵੀ ਪਿਆ ਸੀ, ਕਾਦਰ ਯਾਰ ਦੇ ਕਿਸੇ ਦੇ ਵਿੱਚ ਵੀ ਪਿਆ ਸੀ ਕਿ ਜਿਹੜੀ ਉਮਰ ਵੱਡੀ ਸੀ ਉਹਦੀ ਸਲਵਾਨ ਦੀ ਜਦੋਂ ਉਹਨੇ ਵਿਆਹ ਕਰਾਇਆ, ਤੇ ਸੋ ਇਸ ਤਰੀਕੇ ਦਾ ਜਦੋਂ ਤੁਸੀਂ ਇੱਕ ਲੀਹਾ ਪਾੜ ਕੇ ਲਿਖਦੇ ਹੋ ਬਿਲਕੁਲ ਚੈਲੰਜਸ ਹੁੰਦੇ ਆ, ਤੁਹਾਡੀ ਗੱਲ ਸਹੀ ਹੈ, ਇਹ ਗੱਲ ਆ ਸਕਦੀ ਸੀ ਵੀ ਇਹ ਇੱਕ ਜਿਹੜੀ ਖਲਨਾਇਕ ਹੈ ਸਾਡੇ ਸਾਹਿਤ ਦੇ ਵਿੱਚ, ਸਾਡੇ ਫੋਕਲੋਰ ਦੇ ਵਿੱਚ, ਤੂੰ ਉਹਨੂੰ ਨਾਇਕ ਕਿਵੇਂ ਬਣਾ ਸਕਦਾ, ਤੇ ਪਰ ਨਹੀਂ ਉਹਨੇ ਉਹ ਚੈਲੰਜ ਮੰਨਿਆ, ਤੇ ਉਹਦਾ ਚੈਲੰਜ ਇੰਨਾ ਠੀਕ ਦਿਸ਼ਾ ਦੇ ਵਿੱਚ ਚੱਲਿਆ, ਫਿਰ ਉਹਦੇ ਹੱਕ ਦੇ ਵਿੱਚ ਸਾਰਾ ਜਿਹੜਾ ਉਦੋਂ ਦੀ ਜਿਹੜੀ ਮਾਡਰਨ ਕ੍ਰਿਟਿਸਿਜ਼ਮ ਸੀਗਾ ਜਿਹੜਾ ਉਹ ਵੀ ਉਹਦੇ ਹੱਕ ਚ ਫਿਰ ਆ ਕੇ ਇਹ ਖੜਾ ਹੋ ਗਿਆ ਕਿ ਬਿਲਕੁਲ ਇੱਕ ਔਰਤ ਦੇ ਹੱਕ ਚ ਜਿਹੜੀ ਆਵਾਜ਼ ਉਠਾਉਣੀ, ਜਿਹੜਾ ਨੈਰੇਟਿਵ ਹੁਣ ਤੱਕ ਚੱਲਦਾ। ਸੋ ਮੈਨੂੰ ਲੱਗਦੀ ਹੈ ਕਿ ਇਹੀ ਜਿਹੜਾ ਸੀ, ਹਾਲਾਂਕਿ ਬਹੁਤ ਅੱਛਾ ਲਿਖਿਆ ਉਹਨੇ ਸਾਰਾ, ਤੇ ਪਰ ਇਹ ਵੱਡੀ ਪ੍ਰਾਪਤੀ ਸੀ ਉਹਦੀ।
1: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ, ਧੰਨਵਾਦ ਇਸ ਸਾਰੀ ਸਾਂਝ ਪਾਉਣ ਦੇ ਲਈ।
0: ਹਾਂਜੀ, ਥੈਂਕ ਯੂ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਸਾਡੇ ਨਾਲ ਗੱਲ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਕੀਤੀ ਹੈ, ਔਰ ਅਲੱਗ ਅਲੱਗ ਜਿਹੜੀਆਂ ਸ਼ਿਵ ਦੇ ਕਰੈਕਟਰ ਦੇ ਨਾਲ ਜੁੜੀਆਂ, ਸ਼ਿਵ ਦੇ ਲਿਟਰੇਚਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ ਹੈਗੀਆਂ। ਔਰ ਜਿੱਦਾਂ ਕਹਿ ਦਿੰਦੇ ਹੈਗੇ ਹੈ ਕਿ ਸ਼ਿਵ ਬਿਰਹਾ ਦਾ ਸੁਲਤਾਨ, ਠੀਕ ਹੈ, ਇੱਕ ਬਿਰਹਾ ਦਾ ਗੱਲ ਮੇਰੇ ਖਿਆਲ ਦੇ ਨਾਲ ਸ਼ਾਇਦ ਉਸ ਤੋਂ ਪਹਿਲਾਂ ਕਿਸੇ ਨੇ ਗਮ ਦੀ, ਪੀੜਾ ਦੀ, ਨਿਰਾਸ਼ਤਾ ਦੀ, ਮੌਤ ਦੀ ਗੱਲ ਇਸ ਢੰਗ ਦੇ ਨਾਲ ਕੀਤੀ ਹੋਵੇ। ਔਰ ਉਹ ਆਪਣੀ ਭਰੀ ਜਵਾਨੀ ਦੇ ਵਿੱਚ ਅਸਾਂ ਤਾਂ ਰੋ ਜੋਬਨ ਉੱਤੇ ਮਰ ਜਾਣਾ, ਇਸ ਕਿਸਮ ਦੀਆਂ ਭਵਿੱਖਬਾਣੀਆਂ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਹੋਣ, ਉਹ ਸ਼ਾਇਦ ਕੋਈ ਨਹੀਂ ਸੀਗਾ, ਇਸ ਕਰਕੇ ਸ਼ਿਵ ਨੂੰ ਉਹਦੇ ਨਾਲ ਜੋੜਿਆ ਜਾ ਸਕਦਾ। ਪਰ ਜਿੱਦਾਂ ਦੱਸਿਆ ਕਿ ਰੋਮਾਂਸ ਦੀ ਗੱਲ ਸ਼ਿਵ ਨੇ ਕੀਤੀ ਹੈ, ਕ੍ਰਾਂਤੀ ਸ਼ਿਵ ਨੇ ਲਿਆਂਦੀ ਹੈਗੀ, ਔਰ ਚੰਗੀਆਂ ਜੇ ਜਿਹਨੂੰ ਆਸ਼ਾਵਾਦੀ ਕਵਿਤਾਵਾਂ ਨੇ ਉਹ ਵੀ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ। ਰੋਮੈਂਟਿਸਿਜ਼ਮ ਦੇ ਵਿੱਚੋਂ ਵੀ ਇੱਕ ਕਿਸਮ ਦੀ ਆਸ਼ਾ ਹੀ ਨਿਕਲਦੀ ਹੈ। ਇੱਕ ਕੁੜੀ ਜਿਹਦਾ ਨਾਂ ਮੁਹੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ, ਸਾਧ ਮੁਰਾਦੀ ਸੋਹਣੀ ਫਬਤ, ਗੁੰਮ ਹੈ ਗੁੰਮ ਹੈ। ਸੋ ਉਹਨਾਂ ਦੇ ਖਿਆਲਾਂ ਦੇ ਵਿੱਚ ਉਹ ਗੁੰਮ ਹੈ। ਪਰ ਸੋਚਿਆ ਮੈਂ ਇਹ ਸੀਗਾ ਕਿ ਕੁਛ ਐਸੇ ਗੀਤ ਜਿਹੜੇ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਵੇਂ ਮਾਏ ਨੀ ਮੈਂ ਬਿੜਹਾ ਯਾਰ ਬਣਾਇਆ। ਪਰ ਫਿਰ ਸੋਚਿਆ ਕਿ ਹੁਣ ਜਦੋਂ ਸ਼ਿਵ ਦੇ ਕਰੈਕਟ ਜਿਹੜਾ ਇੱਕ ਸ਼ਿਵ ਦੀ ਇੱਕ ਸਾਖ ਹੈ, ਉਸਦਾ ਇੱਕ ਦੂਸਰਾ ਪੱਖ ਦਿਖਾਉਣ ਦੀ ਆਪਾਂ ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿਉਂ ਨਾ ਫਿਰ ਉਸੇ ਦੇ ਨਾਲ ਜੁੜਿਆ ਹੋਇਆ ਇੱਕ ਗੀਤ, ਔਰ ਉਹ ਗੀਤ ਜਿਹਨੇ ਸੁਰਿੰਦਰ ਕੌਰ ਨੂੰ ਵੀ ਰਾਤੋਂ ਰਾਤ ਚ ਤਾਂ ਨਹੀਂ, ਪਹਿਲਾਂ ਵੀ ਖੈਰ ਉਹ ਤਾਂ ਪ੍ਰਸਿੱਧ ਸੀਗੇ ਹੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਸੁਰਿੰਦਰ ਕੌਰ ਨੇ ਇਸ ਗੀਤ ਨੂੰ ਗਾ ਕੇ ਹੋਰ ਜ਼ਿਆਦਾ ਅਮਰ ਕਰ ਦਿੱਤਾ ਹੈਗਾ, ਸ਼ਿਵ ਬਟਾਲਵੀ ਨੂੰ ਵੀ, ਆਪਣੇ ਆਪ ਨੂੰ ਵੀ। ਦੇਖੋ ਇਹ ਵੀ ਸ਼ਿਵ ਬਟਾਲਵੀ ਦੀ ਹੀ ਰਚਨਾ ਹੈਗੀ ਹੈ।

0: ਨੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
2: ਬੈਟਰੀ ਲਗਵਾਣਾ ਹੋ ਗਿਆ, ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: क्या आप सोलर की सर्विसिंग के लिए फोन करने के बजाय घर में आग लगने का जोखिम उठाएंगे? अपने सोलर पैनल्स को अच्छी स्थिति में रखकर आप बिजली के कारण घर में आग लगने के खतरे को टाल सकेंगे तथा और भी अधिक प्रभावशाली सिस्टम के लाभों का आनंद उठाएंगे। इसलिए अगर आपके घर में 2 साल या उससे भी पहले से सोलर सिस्टम इंस्टॉल है तो जोखिम ना उठाएं, सोलर सुरक्षित रहे। लाइसेंस धारक ई ग्रेड इलेक्ट्रीशियन से अपने सोलर की सर्विसिंग करवाएं और अधिक जानने के लिए energysafe.vic.gov.au पर जाएं। एनर्जी सेफ हमेशा, विक्टोरियाई सरकार, मेलबर्न द्वारा अधिक।
3: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: दिल्ली में घर पर मेरी बहन बस एक रंग देखते ही समझ आती है कि उसे अपनी पसंद की साड़ी मिल गई है। तो चाहे वो उस बहन के लिए हो जो चुनने में थोड़ा वक्त लगाती है, या उस बहन के लिए जो पहले से अपना मन बना चुकी है। रिमिटली के जरिए पैसे भेजना सिर्फ एक मनी ट्रांसफर नहीं, उससे कहीं बढ़कर है। क्योंकि जब पैसा आगे बढ़ता है तो जिंदगी भी आगे बढ़ती है। रिमिटली, दुनिया भर में पैसे भेजे।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ।
7: This autumn, laugh out loud with Ayushman Khurana and Saad Ali Khan in Urda Teer.
8: Ek Pakistani jasoos Hindustan jayega.
9: Desh bhakti to yaad aa gayi.
10: Desh kaun sa hai? Ye bhul gaya.
7: A spy mission gone wrong with hilarious moments.
11: Abhi ek border chal rahi hai.
7: Nahi ji, ye to Urda Teer chal raha hai from October 9th at cinemas near you.
12: Sonic Goodie.